0: 1989. ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਹਾਕੀ ਮੁਕਦਮੇ ਚ ਬਲਾਤਕਾਰੀ ਕੇਸ ਦਾ ਫੈਸਲਾ, ਕੈਨੇਡਾ ਹਾਕੀ ਰੇਪ ਟ੍ਰਾਇਲ ਦਾ ਜੋ ਵਰਡਿਕਟ ਹੋਇਆ ਉਹਦੀ ਗੱਲਬਾਤ ਆਪਾਂ ਕਰਾਂਗੇ। ਸੋ ਕੈਨੇਡਾ ਦੇ ਕੋਰਟ ਕੇਸ ਆਮ ਤੌਰ ਤੇ ਸਾਰੀ ਦੁਨੀਆ ਦੇ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ, ਪਰ ਇਹ ਕੇਸ ਹੁਣੇ ਹੁਣੇ ਖਤਮ ਹੋਇਆ ਜੋ ਕੈਨੇਡਾ ਦੀ ਪੂਰੀ ਕਾਨੂੰਨ ਪ੍ਰਣਾਲੀ ਨੂੰ ਬਦਲ ਸਕਦਾ ਹੈ। ਇਹ ਕੇਸ ਇੰਨਾ ਮਹੱਤਵਪੂਰਨ ਬਿਡਮਨ ਸਾਹਿਬ ਕਿਉਂ ਹੈ?
1: ਨਵੀਂ ਜੀ, ਇਸ ਕਰਕੇ ਜਦ ਕਦੇ ਵੀ ਬਲਾਤਕਾਰ ਰੇਪ ਦੀ ਗੱਲਬਾਤ ਆਉਂਦੀ ਹੈ, ਪਰ ਉਹਦੇ ਉੱਪਰ ਜੇ ਕਦੇ ਵੀ ਗੈਂਗ ਰੇਪ ਦੀ ਗੱਲਬਾਤ ਆਉਂਦੀ ਹੈ ਤਾਂ ਲੋਕਾਂ ਦੇ ਅੱਖਾਂ ਦੇ ਪਰਵੱਟੇ ਖੜੇ ਹੋ ਜਾਂਦੇ ਜੀ। ਆਮ ਤੌਰ ਤੇ ਬਲਾਤਕਾਰ ਜਾਂ ਇੱਥੋਂ ਤੱਕ ਕਿ ਕਤਲ ਦੇ ਕਈ ਮਾਮਲਿਆਂ ਦੀ ਸੁਣਵਾਈ ਸਮੇਂ ਅਦਾਲਤਾਂ ਖਾਲੀ ਪਈਆਂ ਹੁੰਦੀਆਂ ਤੇ ਕੋਰਟ ਰੂਮ ਚ ਸਿਰਫ ਵਕੀਲ, ਗਵਾਹ, ਦੋਸ਼ੀ ਅਤੇ ਜੱਜ ਹੀ ਹੁੰਦੇ ਆ ਜੀ। ਲੰਡਨ ਅੰਟਾਰੀਓ ਦੀ ਹਾਕੀ ਟੀਮ ਦੇ ਖਿਡਾਰੀਆਂ ਦੇ ਇਸ ਕੇਸ ਚ ਪੱਤਰਕਾਰਾਂ ਦੀ ਇੰਨੀ ਦਿਲਚਸਪੀ ਸੀਗੀ ਕਿ ਸਾਰੀ ਦੁਨੀਆ ਦੇ ਅਖਬਾਰਾਂ ਦੇ ਨੁਮਾਇੰਦਿਆਂ ਨੇ ਤੇ ਖਬਰਾਂ ਨਾਲ ਸੰਬੰਧਿਤ ਲੋਕ ਇੱਥੇ ਕੈਨੇਡਾ ਚ ਪਹੁੰਚੇ ਹੋਏ ਸਨ ਅਤੇ ਅਦਾਲਤ ਇੰਨੀ ਖਚਾ ਖਚ ਭਰੀ ਹੋਈ ਸੀ ਕਿ ਲੋਕਾਂ ਨੂੰ ਬੈਠਣ ਲਈ ਤਾਂ ਕੀ ਪੈਰ ਧਰਨ ਜੋਗੀ ਵੀ ਜਗ੍ਹਾ ਨਹੀਂ ਸੀ ਜੀ।
0: ਅੱਛਾ,
1: ਮੈਨੂੰ ਲੱਗਦਾ ਕਿ ਇਸ ਕੇਸ ਚ ਇੰਨੀ ਜ਼ਿਆਦਾ ਰੁਚੀ ਹੋਣ ਦਾ ਕਾਰਨ ਇਸ ਕਰਕੇ ਬਣ ਗਿਆ ਕਿਉਂਕਿ ਜਿਨ੍ਹਾਂ ਖਿਡਾਰੀਆਂ ਤੇ ਦੋਸ਼ ਲਗਾਏ ਗਏ ਸਨ ਉਹ ਸਾਰੇ ਚੋਟੀ ਦੇ ਨਾਮਵਰ ਖਿਡਾਰੀ ਸਨ। ਅਸੀਂ ਜਾਣਦੇ ਹਾਂ ਕਿ ਕੈਨੇਡੀਅਨ ਲੋਕ ਹਾਕੀ ਅਤੇ ਹਾਕੀ ਖਿਡਾਰੀਆਂ ਨੂੰ ਇੰਨਾ ਜ਼ਿਆਦਾ ਪਿਆਰ ਤੇ ਇੱਜ਼ਤ ਮਾਨ ਦਿੰਦੇ ਆ ਜਿੰਨਾ ਕਿ ਨਵੀਂ ਸਾਹਿਬ ਇੰਗਲੈਂਡ ਚ ਲੋਕ ਫੁੱਟਬਾਲ ਨੂੰ ਤੇ ਇੰਡੀਆ ਚ ਲੋਕੀ ਕ੍ਰਿਕਟ ਪਲੇਅਰਸ ਨੂੰ ਜੀ।
0: ਬਿਲਕੁਲ ਨਹੀਂ, 100% ਗੱਲ ਤੁਹਾਡੀ ਸਹੀ ਹੈ, ਬਟ ਕੀ ਤੁਸੀਂ ਸਾਨੂੰ ਇਸ ਕੇਸ ਦੇ ਪਿਛੋਕੜ ਨਾਲ ਰੂਬਰੂ ਕਰਵਾ ਸਕਦੇ ਹੋ?
1: 18 June 2018 ਨੂੰ ਇਹ ਸਭ ਕੁਝ ਲੰਡਨ ਅੰਟਾਰੀਓ ਸ਼ੁਰੂ ਹੋਇਆ ਜੀ। ਕੈਨੇਡਾ ਲਈ ਕੈਨੇਡੀਅਨ ਖਿਡਾਰੀਆਂ ਵੱਲੋਂ ਹਾਕੀ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖਿਡਾਰੀ ਆਪਣੀ ਇਸ ਗੌਰਵਮਈ ਜਿੱਤ ਲਈ ਜਸ਼ਨ ਮਨਾ ਰਹੇ ਸਨ। ਉਸੇ ਸਮੇਂ ਉੱਥੇ ਇੱਕ ਖਿਡਾਰੀ 20 ਸਾਲਾਂ ਲੜਕੀ ਨੂੰ ਮਿਲਿਆ ਜੀ। ਉਹਨਾਂ ਦੋਵਾਂ ਨੇ ਫਿਰ ਉਸ ਖਿਡਾਰੀ ਲੜਕੇ ਦੇ ਹੋਟਲ ਦੇ ਕਮਰੇ ਚ ਪਹੁੰਚਣ ਤੋਂ ਬਾਅਦ ਸੈਕਸ ਕੀਤਾ ਜੀ। ਹਾਕੀ ਖਿਡਾਰੀ ਨੇ ਫਿਰ ਆਪਣੇ 7 ਹੋਰ ਦੋਸਤ ਹਾਕੀ ਖਿਡਾਰੀਆਂ ਨੂੰ ਕਮਰੇ ਵਿੱਚ ਆਉਣ ਅਤੇ ਲੜਕੀ ਨਾਲ ਸੈਕਸ ਕਰਨ ਲਈ ਸੱਦਾ ਦਿੱਤਾ। ਲੜਕੀ ਮੁਤਾਬਿਕ ਉਹ ਇਸ ਨਾਲ ਬਿਲਕੁਲ ਸਹਿਮਤ ਨਹੀਂ ਸੀ, ਪਰ ਹਾਕੀ ਖਿਡਾਰੀ ਨੇ ਕਿਹਾ ਕਿ ਇਹ ਲੜਕੀ ਦਾ ਹੀ ਵਿਚਾਰ ਸੀ, ਇਹ ਉਹਦਾ ਆਈਡੀਆ ਸੀਗਾ। ਹੁਣ ਆਲਮੋਸਟ ਆਫਟਰ 7 ਈਅਰਸ 5 ਮੁੰਡੇ ਉਸਦੇ ਬਲਾਤਕਾਰ ਦੇ ਦੋਸ਼ਾਂ ਚੋਂ ਬਿਲਕੁਲ ਬਾਇਜ਼ਤ ਬਰੀ ਹੋ ਗਏ ਜੀ।
0: ਇਸ ਕੇਸ ਦਾ ਨਿਪਟਾਰਾ ਕਰਨ ਲਈ 7 ਸਾਲ ਕਿਉਂ ਲੱਗੇ?
1: ਬਲਾਤਕਾਰ ਦੀ ਰਿਪੋਰਟ ਅਗਲੇ ਦਿਨ ਕੀਤੀ ਗਈ ਜਦੋਂ ਲੜਕੀ ਦੀ ਮਾਂ ਨੇ ਉਸਨੂੰ ਜਦੋਂ ਸ਼ਾਵਰ ਸੀਗੀ ਰੋਂਦੀ ਹੋਈ ਨੂੰ ਪਾਇਖਿਆ ਜੀ। ਪੁਲਿਸ ਨੇ ਜਾਂਚ ਕੀਤੀ ਪਰ ਦੋਸ਼ ਨਾ ਲਗਾਉਣ ਦਾ ਫੈਸਲਾ ਕੀਤਾ ਕਿਉਂਕਿ ਪੁਲਿਸ ਨੇ ਨਾਈਟ ਕਲੱਬ ਅਤੇ ਹੋਟਲ ਦੀਆਂ ਵੀਡੀਓਜ਼ ਜ਼ਰੀਏ ਜੋ ਕੁਝ ਵੀ ਵੇਖਿਆ ਉਹ ਵੇਖ ਕੇ ਉਹਨਾਂ ਨੂੰ ਇਹ ਜਾਪਿਆ ਕਿ ਉਹਨਾਂ ਦੀ ਤਹਿਕੀਕਾਤ ਤੋਂ ਬਾਅਦ ਜਿਸ ਨਤੀਜੇ ਤੇ ਉਹ ਪਹੁੰਚੇ ਉਸ ਨਾਲ ਲੜਕੀ ਦੇ ਬਿਆਨ ਬਿਲਕੁਲ ਮੇਲ ਨਹੀਂ ਖਾ ਰਹੇ ਸਨ ਜੀ। ਇਸ ਤੋਂ ਉਪਰੰਤ ਲੜਕੀ ਨੇ ਹਾਕੀ ਕੈਨੇਡਾ ਤੇ ਲੱਖਾਂ ਡਾਲਰਾਂ ਦਾ ਮੁਕੱਦਮਾ ਦਾਇਰ ਕੀਤਾ ਪਰ ਉਸਨੂੰ ਗੁਪਤ ਤਰੀਕੇ ਨਾਲ ਪੈਸੇ ਦੇ ਦਿੱਤੇ ਗਏ ਪਰ ਉਹਨਾਂ ਨੇ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤੇ ਜੀ। ਉਸਨੂੰ ਦਿੱਤੇ ਗਏ ਪੈਸਿਆਂ ਦੀ ਖਬਰ ਲੀਕ ਹੋ ਗਈ ਅਤੇ ਇਹ ਫੈਕਟ ਕਿ ਹਾਕੀ ਕੈਨੇਡਾ ਨੇ ਇਸ ਤਰ੍ਹਾਂ ਦੇ ਮਾਮਲਿਆਂ ਲਈ ਕੁੜੀਆਂ ਨੂੰ ਭੁਗਤਾਨ ਕਰਨ ਲਈ ਵੱਖਰੇ ਪੈਸੇ ਰੱਖੇ ਹੋਏ ਹਨ ਦਾ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਦੇਸ਼ ਭਰ ਦੇ ਕੈਨੇਡੀਅਨ ਨਾਗਰਿਕਾਂ ਚ ਗੁੱਸੇ ਦੀ ਲਹਿਰ ਦੌੜ ਗਈ ਜੀ।
0: ਐਂਡ ਇਹ ਉਦੋਂ ਤੱਕ ਨਹੀਂ ਵਾਪਰਿਆ ਜਦੋਂ ਤੱਕ ਨਿਊਜ਼ ਮੀਡੀਆ ਦੇ ਦਬਾਅ ਨੇ ਪੁਲਿਸ ਨੂੰ ਕੇਸ ਦੁਆਰਾ ਖੋਲਣ ਲਈ ਮਜਬੂਰ ਨਹੀਂ ਕਰ ਦਿੱਤਾ ਅਤੇ ਖਿਡਾਰੀਆਂ ਅਤੇ 6 ਸਾਲ ਬਾਅਦ ਦੋਸ਼ ਲਗਾਏ ਗਏ। ਇੱਕ ਵਕੀਲ ਵਜੋਂ ਤੁਹਾਡੇ ਇਸ ਫੈਸਲੇ ਬਾਰੇ ਕੀ ਵਿਚਾਰ ਹਨ?
1: ਪੁਲਿਸ ਵਕੀਲਾਂ ਅਤੇ ਜੱਜਾਂ ਦੀ ਜਿਹੜੀ ਸੁਤੰਤਰਤਾ ਹੈ ਜੀ, ਉਹਨਾਂ ਦੀ ਇੰਡੀਪੈਂਡੈਂਸ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਬਾਰੇ ਜਨਤਕ ਦਬਾਅ ਹੇਠਾਂ ਆ ਕੇ ਦੋਸ਼ ਲਗਾਉਣ ਜਾਂ ਨਾ ਲਗਾਉਣ ਦੇ ਫੈਸਲੇ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੀ। ਇਸ ਸਮੇਂ ਸੁਣ ਰਹੇ ਬਹੁਤ ਸਾਰੇ ਮਾਪਿਆਂ ਨੂੰ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਹਾਕੀ ਖੇਡਦੇ ਹਨ, ਪਰ ਸਾਰੇ ਪੇਰੈਂਟਸ ਨੂੰ ਹਾਕੀ ਕੈਨੇਡਾ ਚ ਖੇਡਣ ਲਈ ਫੀਸ ਵੀ ਦੇਣੀ ਪੈਂਦੀ ਹੈ ਜੋ ਕਿ ਹਾਕੀ ਸੰਸਥਾ ਨੂੰ ਭੁਗਤਾਨ ਕੀਤੀ ਜਾਂਦੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਹਾਕੀ ਕੈਨੇਡਾ ਕੋਲ ਹਾਕੀ ਖਿਡਾਰੀਆਂ ਤੋਂ ਦੁਖੀ ਲੋਕਾਂ ਵਜੋਂ ਕੀਤੇ ਮੁਕੱਦਮਿਆਂ ਨੂੰ ਸੀਕਰਟ ਰੱਖਣ ਲਈ ਤੇ ਮੁਕੱਦਮੇ ਨੂੰ ਰਫਾ ਦਫਾ ਕਰਨ ਲਈ ਇੱਕ ਗੁਪਤ ਫੰਡ ਵੀ ਰੱਖਿਆ ਹੋਇਆ ਤਾਂ ਬਹੁਤ ਸਾਰੇ ਲੋਕ ਗੁੱਸੇ ਚ ਭੜਕ ਪਏ ਜੀ। ਇਸ ਤੋਂ ਬਾਅਦ ਲੰਡਨ ਅੰਟਾਰੀਓ ਪੁਲਿਸ ਤੇ ਇਸ ਕੇਸ ਨੂੰ ਦੁਬਾਰਾ ਖੋਲਣ ਲਈ ਉਹਨਾਂ ਨੇ ਦਬਾਅ ਪਾਇਆ ਗਿਆ ਉਹਨਾਂ ਤੇ ਅਤੇ ਫਿਰ ਉਹਨਾਂ ਵੱਲੋਂ ਖਿਡਾਰੀਆਂ ਤੇ ਦੋਸ਼ ਆਇਦ ਕੀਤੇ ਗਏ।
0: ਇਹਨਾਂ ਹਾਕੀ ਖਿਡਾਰੀਆਂ ਨੂੰ ਦੋਸ਼ੀ ਕਿਉਂ ਨਹੀਂ ਪਾਇਆ ਗਿਆ?
1: ਨਵੀਂ ਸਾਹਿਬ, ਇਹ ਮੁਕੱਦਮਾ 8 ਹਫ਼ਤਿਆਂ ਤੱਕ ਚੱਲਿਆ, ਜਿਸ ਵਿੱਚ ਦੋ ਵੱਖ ਵੱਖ ਜਿਊਰੀਜ਼ ਨੂੰ ਸਿਲੈਕਟ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ। ਪਰ ਹਰ ਅਪਰਾਧਿਕ ਕੇਸ ਇਸ ਗੱਲ ਤੇ ਨਿਰਭਰ ਕਰਦਾ ਕਿ ਪੀੜਤ ਤੇ ਅਦਾਲਤ ਨੂੰ ਬਿਨਾਂ ਸ਼ੱਕ ਯਕੀਨ ਹੋ ਜਾਵੇ ਕਿ ਉਹ ਬਿਲਕੁਲ ਸੱਚ ਬੋਲ ਰਹੀ ਹੈ ਜਾਂ ਨਹੀਂ ਜੀ। ਇਸ ਕੇਸ ਵਿੱਚ ਜੱਜ ਸਾਹਿਬਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਲੜਕੀ ਤੇ ਵਿਸ਼ਵਾਸ ਨਹੀਂ ਹੈ ਜੀ। ਮੁੱਖ ਕਾਰਨ ਇਹ ਸੀ ਕਿ ਲੜਕੀ ਦੀ ਕਹਾਣੀ ਹਰ ਵਾਰ ਬਦਲ ਜਾਂਦੀ ਸੀ ਅਤੇ ਉਸ ਕੋਲ ਹਮੇਸ਼ਾ ਬਹਾਨਾ ਹੁੰਦਾ ਸੀ ਕਿ ਉਸਦੀ ਕਹਾਣੀ ਕਿਉਂ ਬਦਲ ਰਹੀ ਹੈ ਜੀ। ਉਸਨੇ ਕਦੇ ਤਾਂ ਸ਼ਰਾਬ ਨੂੰ ਜ਼ਿੰਮੇਵਾਰ ਠਹਿਰਾਇਆ, ਉਸਨੇ ਬਹੁਤ ਲੰਬਾ ਸਮਾਂ ਬੀਤਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਇੱਥੋਂ ਤੱਕ ਕਿ ਉਸਨੇ ਆਪਣੇ ਵਕੀਲਾਂ ਨੂੰ ਵੀ ਇਸ ਲਈ ਦੋਸ਼ੀ ਠਹਿਰਾਇਆ। ਤੁਹਾਨੂੰ ਇਹ ਜਾਣਨ ਲਈ ਜੱਜ ਬਣਨ ਦੀ ਬਿਲਕੁਲ ਲੋੜ ਨਹੀਂ ਕਿ ਸੱਚ ਸਦਾ ਸੱਚ ਹੀ ਰਹਿੰਦਾ ਜੀ। ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਕੀਤਾ ਸੀ, ਅਤੇ ਜੇਕਰ ਤੁਸੀਂ ਝੂਠ ਬੋਲ ਰਹੇ ਹੋ ਤਾਂ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਤੁਸੀਂ ਕਦੋਂ, ਕਿੱਥੇ ਅਤੇ ਕੀ ਕਿਹਾ ਸੀ।
0: ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਦੋ ਵੱਖ ਵੱਖ ਜੁਰੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਜੱਜ ਨੇ ਖੁਦ ਆਪ ਹੀ ਚਾਰਜ ਸੰਭਾਲ ਲਿਆ, ਕੀ ਇਹ ਆਮ ਗੱਲ ਹੈ?
1: ਇਹਨਾਂ ਖਿਡਾਰੀਆਂ ਨੇ ਜੀ ਆਪਣੇ ਜਿਹੜਾ ਕੇਸ ਦਾ ਫੈਸਲਾ ਜਨਤਾ ਦੇ ਨਿਯਮਤ ਮੈਂਬਰਾਂ ਦੁਆਰਾ ਇੱਕ ਜੂਰੀ ਵਜੋਂ ਬੈਠ ਕੇ ਕਰਵਾਉਣ ਦਾ ਫੈਸਲਾ ਕੀਤਾ। ਇਹ ਉਹਨਾਂ ਦਾ ਅਧਿਕਾਰ ਸੀ ਜੀ। ਇਸ ਕੇਸ ਵਿੱਚ ਜੱਜ ਦੁਆਰਾ ਦੋ ਵੱਖ ਵੱਖ ਜੂਰੀਜ਼ ਨੂੰ ਘਰ ਭੇਜ ਦਿੱਤਾ ਗਿਆ ਜਦੋਂ ਤੱਕ ਜੱਜ ਨੇ ਕੇਸ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਲਿਆ ਜੀ। ਕਾਰਨ ਨਾ ਭਰੋਸੇਯੋਗ ਸੀ ਜੀ। ਦੋਵੇਂ ਵਾਰ ਜੂਰੀ ਦੇ ਇੱਕ ਮੈਂਬਰ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ ਉਹਨਾਂ ਤੇ ਹੱਸ ਰਹੇ ਸਨ ਅਤੇ ਉਹਨਾਂ ਨਾਲ ਦੁਰਵਿਵਹਾਰ ਕਰ ਰਹੇ ਸਨ। ਪਿਛਲੇ 32 ਸਾਲਾਂ ਤੋਂ ਜੀ ਨਵੀਂ ਸਾਹਿਬ ਮੈਂ ਕੈਨੇਡਾ ਵਿੱਚ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਦੇ ਕੇਸਿਸ ਨਾਲ ਡੀਲ ਕਰ ਰਿਹਾ। ਅਨੇਕਾਂ ਹੀ ਵਾਰ ਮੈਂ ਕੈਨੇਡਾ ਭਰ ਚ ਜਿਊਰੀ ਕੇਸ ਲੜੇ ਹਨ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਹੁੰਦੀ ਹੈ ਜੀ ਉਹ ਹੈ ਜਿਊਰੀ ਦੇ ਦਿਲੋ ਦਿਮਾਗ ਨੂੰ ਜਿੱਤਣਾ। ਇਸ ਲਈ ਕਿਸੇ ਵੀ ਬਚਾਅ ਪੱਖ ਦੇ ਵਕੀਲ ਲਈ ਇਸ ਤਰ੍ਹਾਂ ਦੇ ਵਤੀਰੇ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ।
0: ਇੰਗਲੈਂਡ ਦੇ ਅਖਬਾਰਾਂ ਨੇ ਕਿਹਾ ਕਿ ਜੱਜ ਨੇ ਪੀੜਿਤ ਨਾਲ ਤਾਂ ਬਹੁਤ ਹੀ ਸਖਤੀ ਵਰਤੀ ਪਰ ਹਾਕੀ ਖਿਡਾਰੀਆਂ ਨਾਲ ਨਹੀਂ। ਕੀ ਤੁਸੀਂ ਸਹਿਮਤ ਹੋ?
1: ਨਹੀਂ ਜੀ, ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜੱਜ ਸਾਹਿਬਾ ਜੋ ਖੁਦ ਇੱਕ ਔਰਤ ਸੀ ਬਹੁਤ ਨਿਰਪੱਖ ਸੀਗੀ ਜੀ। ਜਿਵੇਂ ਕਿ ਮੈਂ ਆਪਣੇ ਹਰ ਉਸ ਕਲਾਇੰਟ ਨੂੰ ਜਿਸ ਤੇ ਬਲਾਤਕਾਰ ਦੇ ਦੋਸ਼ ਲੱਗੇ ਹੋਣ ਨੂੰ ਦੱਸਦਾ ਕਿ ਤੁਸੀਂ ਅਤੇ ਪੀੜਿਤ ਲੜਕੀ ਕਾਨੂੰਨ ਦੇ ਤਹਿਤ ਬਰਾਬਰ ਨਹੀਂ ਹੋ ਜੀ। ਤੁਹਾਡੇ ਕੋਲ ਤੁਹਾਡੇ ਦੇ ਦੋਸ਼ ਲਗਾਉਣ ਵਾਲੇ ਵਿਅਕਤੀ ਨਾਲੋਂ ਬਹੁਤ ਵੱਧ ਅਧਿਕਾਰ ਹੁੰਦੇ ਹਨ ਜੀ। ਪੀੜਤ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਕੋਈ ਜੁਰਮ ਹੋਇਆ ਜਦੋਂ ਕਿ ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਇਹ ਵੀ ਯਾਦ ਰੱਖੋ ਕਿ ਕਾਨੂੰਨ ਇਸ ਤਰ੍ਹਾਂ ਤਾਂ ਹੀ ਕੰਮ ਕਰਦਾ ਕਿਉਂਕਿ ਜਿਵੇਂ ਕਿ ਹਾਕੀ ਖਿਡਾਰੀ ਜੇਲ੍ਹ ਜਾ ਸਕਦੇ ਸਨ ਜੇ ਉਹ ਕਨਵਿਕਟ ਹੋ ਜਾਂਦੇ, ਜਦੋਂ ਕਿ ਆਮ ਤੌਰ ਤੇ ਦੋਸ਼ ਲਗਾਉਣ ਵਾਲੇ ਜਿਹੜੇ ਵਿਕਟਿਮ ਆ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜੀ।
0: ਅਸਲ ਚ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਔਰਤਾਂ ਕਦੇ ਵੀ ਪੁਲਿਸ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਰਿਪੋਰਟ ਹੀ ਨਹੀਂ ਕਰਦੀਆਂ। ਹੁਣ ਲੋਕਾਂ ਨੂੰ ਡਰ ਹੈ ਕਿ ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਔਰਤਾਂ ਅੱਗੇ ਨਹੀਂ ਆਉਣਗੀਆਂ। ਤੁਹਾਡੇ ਕੀ ਵਿਚਾਰ ਨੇ?
1: ਇਹ ਕਹਿਣਾ ਤਾਂ ਮੁਸ਼ਕਲ ਹੈ ਨਵੀਂ ਸਾਹਿਬ, ਇਹ ਕੇਸ ਇਸ ਤੇ ਅਸਰ ਪਾ ਸਕਦਾ, ਪਰ ਕੈਨੇਡਾ ਚ ਔਰਤਾਂ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਵੀ ਬਲਾਤਕਾਰ ਦੀ ਰਿਪੋਰਟ ਨਹੀਂ ਕਰਦੀਆਂ ਜੀ। ਕੁਝ ਕੁ ਔਰਤਾਂ ਨੂੰ ਲੱਗਦਾ ਕਿ ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਇਹਨਾਂ ਹਾਕੀ ਖਿਡਾਰੀਆਂ ਦੇ ਮਾਮਲੇ ਚ ਹੋਇਆ ਵੀ ਅਜਿਹਾ ਹੀ। ਕੁਝ ਲੋਕ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਾਂ ਸਾਡੇ ਸੱਭਿਆਚਾਰ ਚ ਪਰਿਵਾਰ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਪੀੜਤ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦੇ ਹਨ, ਪਰ ਜੋ ਕੋਈ ਵੀ ਅਪਰਾਧ ਦਾ ਸ਼ਿਕਾਰ ਹੋਇਆ ਹੈ ਉਸਨੂੰ ਨਿਆਂ ਪ੍ਰਾਪਤ ਕਰਨ ਤੋਂ ਡਰਨਾ ਨਹੀਂ ਚਾਹੀਦਾ। ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਜੀ।
0: ਇਹਨਾਂ ਸਟਾਰ ਹਾਕੀ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਭਾਵੇਂ ਉਹ ਦੋਸ਼ੀ ਨਹੀਂ ਪਾਏ ਗਏ ਪਰ ਉਹ ਹੁਣ ਕੈਨੇਡਾ ਵਿੱਚ ਹਾਕੀ ਨਹੀਂ ਖੇਡ ਸਕਦੇ। ਕੀ NHL ਉਹਨਾਂ ਨੂੰ ਹਾਕੀ ਖੇਡਣ ਤੋਂ ਆਏ ਇਨਕਾਰ ਕਰ ਸਕਦੀ ਹੈ?
1: ਬਹੁਤ ਸਾਰੇ ਲੋਕਾਂ ਦਾ ਪਹਿਲਾ ਸਵਾਲ ਇਹ ਸੀ ਕਿ ਇਹ ਖਿਡਾਰੀ ਦੁਬਾਰਾ ਹਾਕੀ ਖੇਡਣਾ ਕਦੋਂ ਸ਼ੁਰੂ ਕਰ ਸਕਦੇ ਹਨ ਜੀ। ਸਾਨੂੰ ਯਾਦ ਰੱਖਣਾ ਪਵੇਗਾ ਕਿ ਕੈਲਗਰੀ ਫਲੇਮਸ ਜਾਂ ਟੋਰਾਂਟੋ ਮੇਪਲ ਲੀਫਸ ਵਰਗੀਆਂ ਜਿਹੜੀਆਂ ਹਾਕੀ ਟੀਮਸ ਕਿਸੇ ਇੰਪਲੋਇਰ, ਪ੍ਰਾਈਵੇਟ ਇੰਪਲੋਇਰ ਜਾਂ ਸੰਸਥਾਵਾਂ ਲਈ ਖੇਡਦੀਆਂ ਹਨ ਅਤੇ ਉਹ ਕਿਸੇ ਨੂੰ ਵੀ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਸਕਦੀਆਂ ਜੀ। ਇਹੀ ਕਾਰਨ ਹੈ ਕਿ ਮੈਂ ਇਹਨਾਂ ਮਾਮਲਿਆਂ ਨੂੰ ਇੰਨੀ ਗੰਭੀਰਤਾ ਨਾਲ ਲੜਦਾ ਜੀ। ਇਹਨਾਂ ਵਾਰੇ ਕਿਉਂਕਿ ਭਾਵੇਂ ਤੁਸੀਂ ਜਿੱਤ ਵੀ ਜਾਂਦੇ ਹੋ ਤਾਂ ਵੀ ਲੋਕ ਅਜਿਹਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਤੁਸੀਂ ਦੋਸ਼ੀ ਹੋ, ਭਾਵੇਂ ਤੁਸੀਂ ਸਾਰਾ ਸਮਾਂ ਦਾ ਹੋਲ ਟਾਈਮ ਕਾਨੂੰਨ ਮੁਤਾਬਿਕ ਤੁਸੀਂ 100% ਨਿਰਦੋਸ਼ ਸੀਗੇ ਜੀ। ਹਾਕੀ ਪਲੇਅਰਸ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਹਾਕੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਵੇਖੋ ਭਵਿੱਖ ਆਪਣੀ ਬੁੱਕਲ ਚ ਇਹਨਾਂ ਲਈ ਕੀ ਛੁਪਾਈ ਬੈਠਾ ਜੀ।
0: ਨਹੀਂ ਬਹੁਤ ਹੀ ਦੇਖੋ ਲਾਈਫ ਚੇਂਜਿੰਗ ਗੱਲਾਂ ਬਾਤਾਂ ਨੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਮੋਹਨ ਸਾਹਿਬ, ਐਂਡ ਇਹਨਾਂ ਦੇ ਆਫਿਸ ਦਾ ਨੰਬਰ ਹੈ 416-9949-8989, 416-9949-8989, ਤੇ ਤੁਸੀਂ ਐਨੀ ਟਾਈਮ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਕਰਮ ਢੀਂਡਸਾ, ਹੁਣ ਦਾ ਮੈਂ ਨੰਬਰ ਦੇ ਦੇਵਾਂ, ਕਿਸ ਨੇ ਆਪਣੇ ਆਟੋ ਹੋਮ ਇੰਸ਼ੋਰੈਂਸ ਦੀ ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ, ਚਾਹੁੰਦੇ ਹੋ ਕਿ ਬੈਸਟ ਆਫ ਦਾ ਬੈਸਟ ਰੇਟ ਮਿਲੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ, ਤਾਂ 416-876-4106-876-4605। ਆਪਣੇ ਘਰ ਦੀ ਰੈਨੋਵੇਸ਼ਨ ਚ ਮੇਨ ਗੱਲ ਹੁੰਦੀ ਹੈ ਕਿਚਨ ਦੀ ਰੈਨੋਵੇਸ਼ਨ। ਸੋ ਤੁਸੀਂ ਕਿਚਨ ਨੂੰ ਬ੍ਰੈਂਡ ਨਿਊ ਬਣਵਾਉਣਾ, ਨਵੀਂ ਕਿਚਨ ਲਵਾਉਣੀ ਹੈ, ਯੂਨੀਕ ਕਿਚਨ ਕ੍ਰਾਫਟ ਦੇ ਪਰਮਜੀਤ ਬਾਈ ਜੀ ਨੂੰ ਕਾਲ ਕਰੋ। ਬਹੁਤ ਹੀ ਮੈਂ ਕਹਿੰਦਾ ਕਿ ਅਨਬੀਟੇਬਲ ਜੋਬ ਕਰਦੇ ਨੇ ਯੂਨੀਕ ਕਿਚਨ। ਇਹਨਾਂ ਕੋਲੋਂ ਫ੍ਰੀ ਐਸਟੀਮੇਟ ਲਓ, 3D ਡਰਾਇੰਗ ਬਣਾ ਕੇ ਤੁਹਾਨੂੰ ਦਿਖਾਉਣਗੇ ਕੀ ਕਿਚਨ ਦੀ ਲੁੱਕ ਹੋਊਗੀ। ਇਹਨਾਂ ਦੀ ਆਪਦੀ ਸ਼ਾਪ ਹੈ ਜਿੱਥੇ CNC ਮਸ਼ੀਨਸ ਦੇ ਰਾਹੀਂ ਕਟਿੰਗ ਹੁੰਦੀ ਹੈ, ਉੱਥੇ ਪੇਂਟ ਬੂਥਸ ਲੱਗੀਆਂ ਨੇ, ਵੈਰੀ ਪ੍ਰੋਫੈਸ਼ਨਲ ਟੀਮ। ਬ੍ਰੈਂਡ ਨਿਊ ਕਿਚਨ ਦੇ ਲਈ 647-220-1238, 647-220-1238। ਇੱਕ ਖਾਸ ਮੈਸੇਜ ਹੈ GTA ਇੰਜਨ ਰੀਬਿਲਡਰ ਵਾਲਿਆਂ ਵੱਲੋਂ, ਆਪਣੇ ਟਰੱਕਸ ਦੀ ਇੰਜਨ ਰੀਬਿਲਡ ਕਰਵਾਉਣੀ ਹੈ ਤਾਂ ਕਰਮ ਅਤੇ ਗੁਰਦੀਪ ਵੀਰ ਉਹਨਾਂ ਨੂੰ ਕਾਲ ਕਰੋ, 134 ਕੈਨੇਡੀ ਰੋਡ ਸਾਊਥ, ਕੈਨੇਡੀ ਐਂਡ ਗਲਿਡਨ ਦੇ ਕੋਲ। GTA ਇੰਜਨ ਰੀਬਿਲਡਰ, ਲਾਇਸੈਂਸਡ ਮਕੈਨਿਕ, ਸਪੈਸ਼ਲਾਈਜ਼ਡ ਇਨ ਆਲ ਕਾਈਂਡ ਆਫ ਇੰਜਨ ਰੀਬਿਲਡ, ਗਾਰੰਟੀ ਦੇ ਨਾਲ ਇਹ ਜੋਬ ਕਰਦੇ ਆ, ਇੰਜਨ ਰੀਬਿਲਡ ਵਿਦ ਗਾਰੰਟੀ। ਤੁਸੀਂ ਟ੍ਰਾਂਸਮਿਸ਼ਨ ਰੀਬਿਲਡ ਆਈਸ਼ਿਫ DT12 ਕਰਵਾਉਣੀ ਹੈ, ਟਰੱਕ ਟ੍ਰੇਲਰ ਦੀ ਸੇਫਟੀ ਲਈ ਅਨਬੀਟੇਬਲ ਰੇਟ, 647-860-7969, 647-860-7969। ਬ੍ਰਿਜਮੋਹਨ ਸਾਹਿਬ, ਪੈਸੇ ਮਿਲਣ ਤੋਂ ਬਾਅਦ ਇਸ ਮਾਮਲੇ ਚ ਪੀੜਤਾ ਅਪਰਾਧਿਕ ਕੇਸ ਵੀ ਨਹੀਂ ਕਰਨਾ ਚਾਹੁੰਦੀ ਸੀ, ਕੀ ਉਸ ਕੋਲ ਕੋਈ ਵਿਕਲਪ ਨਹੀਂ ਸੀ?
1: ਕੀ ਉਹਦੇ ਕੋਲ ਕੋਈ ਚੋਇਸ ਨਹੀਂ ਸੀ? ਇਹ ਸਵਾਲ ਦਾ ਜਵਾਬ ਦਿੰਦੇ ਹੋਏ ਜੀ, ਲੋਕ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆ ਰਹੇ ਸਨ ਕਿ ਕਿਸੇ ਅਪਰਾਧਿਕ ਮਾਮਲੇ ਵਿੱਚ ਵਿਕਟਿਮ ਨੂੰ ਦੁਬਾਰਾ ਫਿਰ ਪੀੜਤ ਬਣਨਾ ਪੈਂਦਾ ਜਦੋਂ ਉਹ ਆਪਣੇ ਹਮਲਾਵਰ ਵਿਰੁੱਧ ਗਵਾਹੀ ਦੇਣ ਲਈ ਅਦਾਲਤ ਚ ਜਾਂਦਾ ਜਾਂ ਜਾਂਦੀ ਹੈ ਜੀ। ਕਿਸੇ ਵੀ ਹੋਰ ਮਾਮਲੇ ਚ ਇਹ ਮੁੱਦਾ ਜਿਨਸੀ ਹਮਲੇ ਦੇ ਮਾਮਲਿਆਂ ਤੋਂ ਵੱਧ ਦੁਖਦਾਈ ਨਹੀਂ ਹੁੰਦਾ ਜੀ। ਸਭ ਤੋਂ ਵੱਡੀ ਸ਼ਿਕਾਇਤ ਕਿ ਵਿਕਟਿਮ ਕੋਲ ਕੰਟਰੋਲ ਦੀ ਘਾਟ ਹੈ, ਸ਼ੀ ਡਜ਼ਨਟ ਹੈਵ ਅ ਕੰਟਰੋਲ ਓਵਰ ਦਾ ਸਿਸਟਮ ਜੀ। ਕੈਨੇਡਾ ਵਿੱਚ ਇਹ ਸਰਕਾਰੀ ਵਕੀਲ ਹੀ ਫੈਸਲਾ ਕਰਦਾ ਕਿ ਦੋਸ਼ ਆਇਦ ਕੀਤੇ ਜਾਣ ਜਾਂ ਨਹੀਂ, ਕੇਸ ਕਿਵੇਂ ਚਲਾਇਆ ਜਾਂਦਾ ਹੈ ਜਾਂ ਕੇਸ ਛੱਡਣ ਲਈ ਵੀ ਆਮ ਤੌਰ ਤੇ ਉਹ ਪੀੜਤ ਨੂੰ ਨਹੀਂ ਪੁੱਛਦੇ ਕਿ ਉਹ ਕੀ ਚਾਹੁੰਦੀ ਹੈ ਜਾਂ ਚਾਹੁੰਦਾ ਹੈ।
0: ਇਹ ਮੁੰਡੇ ਦੇਸ਼ ਦੀ ਚੋਟੀ ਦੀ ਹਾਕੀ ਲੀਗ ਚ ਖੇਡ ਰਹੇ ਸਨ ਅਤੇ ਹੁਣ ਸ਼ਾਇਦ ਦੁਬਾਰਾ ਕਦੇ ਵੀ ਕੈਨੇਡਾ ਵਿੱਚ ਨਾ ਖੇਡਣ। ਕੀ ਖਿਡਾਰੀ ਲੜਕੀ ਜਾਂ ਪੁਲਿਸ ਤੇ ਮੁਕੱਦਮਾ ਕਰ ਸਕਦੇ ਹਨ?
1: ਉਹ ਡੈਫੀਨੇਟਲੀ ਜੀ, ਲੀਗਲ ਪ੍ਰੋਸੈਸ ਦੀ ਦੁਰਵਰਤੋਂ ਲਈ ਲੜਕੀ ਦਾ ਮੁਕੱਦਮਾ ਕਰ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਉਹ ਲੜਕੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਅਪਰਾਧ ਨਹੀਂ ਵਾਪਰਿਆ, ਪਰ ਉਸਦੇ ਬਾਵਜੂਦ ਵੀ ਉਸਨੇ ਪੁਲਿਸ ਨੂੰ ਰਿਪੋਰਟ ਕੀਤੀ ਅਤੇ ਝੂਠ ਬੋਲਿਆ। ਅਦਾਲਤਾਂ ਬਾਏ ਦਾ ਐਂਡ ਆਫ ਦਾ ਡੇ ਯੂ ਨੋ ਦ ਰਿਐਲਿਟੀ ਇਜ਼ ਕਿਸੇ ਪੀੜਤ ਤੇ ਮੁਕੱਦਮਾ ਚਲਾਉਣਾ ਪਸੰਦ ਨਹੀਂ ਕਰਦੀਆਂ, ਇਸ ਲਈ ਅਜਿਹਾ ਕਰਨਾ ਮੁਸ਼ਕਲ ਹੈ ਅਤੇ ਉਸ ਕੋਲ 5 ਚੋਟੀ ਦੇ ਖਿਡਾਰੀਆਂ ਨੂੰ ਭੁਗਤਾਨ ਕਰਨ ਲਈ ਬਾਏ ਦਾ ਐਂਡ ਆਫ ਦਾ ਡੇ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਊਗਾ ਜੀ। ਖਿਡਾਰੀ ਮਾੜੀ ਜਾਂਚ ਲਈ ਪੁਲਿਸ ਫੋਰਸ ਤੇ ਮੁਕੱਦਮਾ ਕਰ ਸਕਦੇ ਹਨ। ਇੱਕ ਵਕੀਲ ਹੋਣ ਦੇ ਨਾਤੇ ਜੋ ਹਰ ਰੋਜ਼ ਕੈਨੇਡਾ ਭਰ ਚ ਅਸੀਂ ਇਸ ਤਰ੍ਹਾਂ ਦੇ ਕੇਸ ਲੜਦੇ ਹਾਂ, ਆਮ ਤੌਰ ਤੇ ਯੂਨੋ ਸੈਕਸੁਅਲ ਅਸੌਲਟ ਦੇ ਕੇਸ ਜਿੱਤਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਆਰੋਪ ਲੱਗੇ ਹੁੰਦੇ ਆ, ਜਦੋਂ ਬਾਇਜ਼ਤ ਬਰੀ ਹੋ ਜਾਂਦੇ ਆ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਉਹ ਆਪਣੀ ਜ਼ਿੰਦਗੀ ਆਮ ਵਰਗੀ ਕਰ ਸਕਣ।
0: ਐਂਡ ਸੈਕਸ ਤੋਂ ਬਾਅਦ ਲੜਕੀ ਨੇ ਖਿਡਾਰੀਆਂ ਵੱਲੋਂ ਬਣਾਈਆਂ 2 ਵੀਡੀਓ ਚ ਕਿਹਾ ਕਿ ਸਭ ਕੁਝ ਉਸਦੀ ਇਜਾਜ਼ਤ ਨਾਲ ਹੋਇਆ, ਜੱਜ ਨੇ ਉਹਨਾਂ ਵੀਡੀਓਜ਼ ਨੂੰ ਕਿੰਨਾ ਕੁ ਮਹੱਤਵ ਦਿੱਤਾ?
1: ਪੀੜਤ ਇੱਕ ਵੀਡੀਓ ਚ ਇਹ ਕਹਿਣਾ ਕਿ ਸਾਰਾ ਸੈਕਸ ਉਸਦੀ ਸਹਿਮਤੀ ਨਾਲ ਹੋਇਆ ਸੀ, ਟੂ ਬੀ ਆਨੈਸਟ ਅਦਾਲਤ ਵਿੱਚ ਬਹੁਤ ਘੱਟ ਮਾਇਨੇ ਰੱਖਦਾ ਹੈ। ਯੂ ਨੋ ਵਾਈ? ਉਹ ਇਸ ਕਰਕੇ ਵੀ ਕਾਨੂੰਨ ਇਹ ਕਹਿੰਦਾ ਕਿ ਵੀ ਸੈਕਸ ਲਈ, ਸਰੀਰਕ ਸੰਬੰਧ ਬਣਾਉਣ ਲਈ ਉਹਦੀ ਜਿਹੜੀ ਕੰਸੈਂਟ ਹੈ, ਉਹਦੀ ਜਿਹੜੀ ਇਜਾਜ਼ਤ ਹੈ, ਸੈਕਸ ਦੌਰਾਨ ਹੀ ਲੈਣੀ ਪੈਂਦੀ ਹੈ, ਇਹ ਪਹਿਲਾਂ ਜਾਂ ਬਾਅਦ ਵਿੱਚ ਨਹੀਂ ਦਿੱਤੀ ਜਾ ਸਕਦੀ। ਸੋ ਲੈਟ ਮੀ ਜਸਟ ਰਿਪੀਟ ਦਿਸ ਅਗੇਨ ਬਿਕੋਜ਼ ਇਟਸ ਵਰਥ ਰਿਪੀਟਿੰਗ, ਇਟਸ ਸੋ ਇੰਪੋਰਟੈਂਟ। ਪਰਮਿਸ਼ਨ ਫਾਰ ਸੈਕਸ ਹੈਜ਼ ਟੂ ਬੀ ਗਿਵਨ ਐਟ ਦ ਟਾਈਮ, ਇਟ ਕੈਨੋਟ ਬੀ ਗਿਵਨ ਬਿਫੋਰ ਔਰ ਆਫਟਰ। ਜੱਜ ਨੇ ਵੀਡੀਓ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਕਿ ਲੜਕੀ ਇਮਾਨਦਾਰ ਨਹੀਂ ਸੀ। ਵੀਡੀਓ ਵਿੱਚ ਉਹ ਚੰਗੀ ਤਰ੍ਹਾਂ ਦਿਖਾਈ ਦੇ ਰਹੀ ਹੈ ਅਤੇ ਆਮ ਇਨਸਾਨ ਵਾਂਗ ਗੱਲਾਂ ਬਾਤਾਂ ਹੱਸ ਖੇਡ ਰਹੀ ਹੈ, ਹਾਲਾਂਕਿ ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਇੰਨੀ ਸ਼ਰਾਬੀ ਸੀ ਕਿ ਸੈਕਸ ਕਰਨ ਦੀ ਇਜਾਜ਼ਤ ਦੇਣ ਦੇ ਯੋਗ ਹੀ ਨਹੀਂ ਸੀ। ਸੋ ਯੂ ਨੋ ਹਰ ਓਨ ਐਵੀਡੈਂਸ ਇਨ ਕੋਰਟ ਵਾਸ ਇਨ ਡਾਇਰੈਕਟ ਕੰਟਰਡਿਕਸ਼ਨ ਵਿਦ ਦ ਡਿਜੀਟਲ ਐਵੀਡੈਂਸ। ਯੂ ਨੋ ਇਨ ਕੋਰਟ ਸ਼ੀ ਸੈਡ ਸ਼ੀ ਡਿਡਨਟ ਹੈਵ ਅ ਕਪੈਸਿਟੀ ਟੂ ਕੰਸੈਂਟ ਬਿਕੋਜ਼ ਆਫ ਇੰਟੋਕਸੀਕੇਸ਼ਨ ਜੀ।
0: ਐਂਡ ਸਰ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਮੁੰਡਿਆਂ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਤਾਂ ਨਹੀਂ ਹੋਵੇਗੀ ਬਿਨਾਂ ਕਿਸੇ ਸਰੀਰਕ ਸਬੂਤ ਦੇ ਵੀ, ਕੀ ਫਿਰ ਵੀ ਕਿਸੇ ਵਿਅਕਤੀ ਤੇ ਬਲਾਤਕਾਰ ਦਾ ਦੋਸ਼ ਲਗਾਇਆ ਜਾ ਸਕਦਾ ਹੈ?
1: ਨਵੀ ਸਾਹਿਬ, ਲਗਭਗ ਪਿਛਲੇ 32 ਸਾਲਾਂ ਤੋਂ ਮੈਂ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਕੇਸਿਸ ਕਰ ਰਿਹਾ ਜੀ। ਜ਼ਿਆਦਾਤਰ ਕੋਈ ਸਰੀਰਕ ਸਬੂਤ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ, ਕੋਈ DNA ਨਹੀਂ ਹੁੰਦਾ ਅਤੇ ਨਾ ਹੀ ਕੋਈ ਡਰੱਗਸ ਇਤਿਹਾਸ ਦੇ ਕੋਈ ਸਬੂਤ, ਵਿਆਣਸ ਕੁਝ ਵੀ ਨਹੀਂ ਹੁੰਦਾ ਜੀ। ਇੱਕੋ ਇੱਕ ਸਬੂਤ ਹੁੰਦਾ ਕਿ ਔਰਤ ਨੇ ਮੁੰਡੇ ਵੱਲ ਉਂਗਲ ਉਠਾ ਕੇ ਉਸਨੂੰ ਦੋਸ਼ੀ ਬਿਆਨਿਆ ਸੀ। ਇਨ ਰਿਆਲਿਟੀ ਜ਼ਿਆਦਾਤਰ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਹੈ ਜੀ। ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਅਤੇ ਆਦਮੀ ਤੇ ਨਹੀਂ, ਤਾਂ ਜੋ ਉਸਨੂੰ ਦੋਸ਼ੀ ਪਾਇਆ ਜਾ ਸਕੇ। ਪਰ ਅਸੀਂ ਇਸ ਕੇਸ ਵਿੱਚ ਦੇਖਿਆ ਕਿ ਲੜਕੀ ਤੇ ਕੇਸ ਦੌਰਾਨ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਗਿਆ ਸੀ।
0: ਐਂਡ ਇਹਨਾਂ ਹਾਕੀ ਖਿਡਾਰੀਆਂ ਤੇ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਮੁਕੱਦਮਾ ਚਲਾਇਆ ਗਿਆ ਸੀ। ਬਹੁਤ ਸਾਰੇ ਲੋਕ ਇਹ ਕਿਉਂ ਕਹਿੰਦੇ ਹਨ ਕਿ ਅਸਲ ਚ ਤਾਂ ਇਹ ਮੁਕੱਦਮਾ ਪੀੜਤ ਤੇ ਚਲਾਇਆ ਗਿਆ ਸੀ?
1: ਇਹਨਾਂ ਇਸ ਮਾਮਲੇ ਵਿੱਚ ਅਸੀਂ ਦੇਖਿਆ ਕਿ ਲੜਕੀ ਨੂੰ 9 ਦਿਨਾਂ ਤੱਕ ਕਈ ਸਵਾਲਾਂ ਦੇ ਸਵਾਲ ਪੁੱਛੇ ਗਏ ਜੀ। ਔਰਤ ਨੂੰ ਸੱਚ ਬੋਲਣ ਦੀ ਸਹੁੰ ਚੁੱਕਣੀ ਪਈ ਅਤੇ ਕਈ ਦਿਨਾਂ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ। ਦੋਸ਼ੀਆਂ ਨੂੰ ਤਾਂ ਆਪਣੇ ਮੂੰਹ ਖੋਲਣ ਦੀ ਜ਼ਰੂਰਤ ਵੀ ਨਹੀਂ ਸੀ ਜੀ। ਅਸੀਂ ਦੇਖਿਆ ਕਿ ਲੜਕੀ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਤੋਂ ਪਰਸਨਲ ਨਜ਼ਦੀਕੀ ਸਵਾਲ ਪੁੱਛੇ ਗਏ ਜੀ। ਉਸਨੇ ਕੀ ਪਹਿਨਿਆ ਹੋਇਆ ਸੀ, ਕੀ ਉਸਨੇ ਸ਼ਰਾਬ ਪੀਤੀ ਸੀ, ਕੀ ਉਹ ਆਪਣੇ ਬੁਆਏਫ੍ਰੈਂਡ ਨੂੰ ਧੋਖਾ ਦੇ ਰਹੀ ਸੀ। ਜਿਨ੍ਹਾਂ ਮਾਮਲਿਆਂ ਚ ਮੈਂ ਵੇਖਿਆ ਔਰਤ ਨੂੰ ਲਗਭਗ 1000 ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਆਪਣੇ ਨਾਲ ਕੀਤੇ ਗਏ ਜ਼ੁਰਮ ਦੇ ਉਹਨਾਂ ਪਲਾਂ ਨੂੰ ਦੁਬਾਰਾ ਜਿਉਣ ਤੋਂ ਬਚਣ ਲਈ ਉਹ ਰੋਣਾ ਅਤੇ ਚੀਕਣਾ ਬੰਦ ਹੀ ਨਹੀਂ ਕਰਦੀਆਂ ਜੀ। ਦੇ ਬਿਕਮ ਸੋ ਹਾਈਲੀ ਯੂ ਨੋ ਇਮੋਸ਼ਨਲੀ ਚਾਰਜਡ ਜੀ।
0: ਇਸ ਕੇਸ ਦੇ ਜੱਜ ਨੇ ਕਿਹਾ ਕਿ ਹਾਲਾਂਕਿ ਹੁਣੇ ਹੁਣੇ ਹੀ ਪੀੜਤ ਤੇ ਵਿਸ਼ਵਾਸ ਕਰੋ ਦਾ ਨਾਰਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਬਾਰੇ ਕਾਫ਼ੀ ਲੋਕ ਪ੍ਰਯੋਗ ਹੋਇਆ ਹੈ, ਪਰ ਅਪਰਾਧਿਕ ਮੁਕੱਦਮੇ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ। ਕਿਰਪਾ ਕਰਕੇ ਕੀ ਤੁਸੀਂ ਇਸ ਦੇ ਅਰਥ ਜ਼ਰਾ ਵਿਸਥਾਰ ਨਾਲ ਸਮਝਾ ਸਕਦੇ ਹੋ?
1: ਲਵੀ ਸਾਹਿਬ, ਜਿਵੇਂ ਜਿਵੇਂ ਲੋਕ ਬਦਲਦੇ ਹੈ, ਸਮਾਂ ਬਦਲਦਾ, ਕਾਨੂੰਨ ਵੀ ਹੌਲੀ ਹੌਲੀ ਬਦਲਦਾ ਜਾ ਰਿਹਾ ਜੀ। ਔਰਤਾਂ ਨੇ ਹੁਣ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜੀ। ਅਸੀਂ ਵੇਖਿਆ ਕਿ ਦੁਨੀਆ ਭਰ ਦੇ ਲੋਕ ਜਿਨਸੀ ਹਮਲੇ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ 2017 ਤੋਂ ਇੱਕ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਹਨ। ਇਹਨਾਂ ਔਰਤਾਂ ਨੂੰ ਭਾਈਚਾਰੇ ਦੁਆਰਾ ਸਮਰਥਨ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਇਕੱਲੇ ਸੰਘਰਸ਼ ਨਹੀਂ ਕਰਨਾ ਪੈਂਦਾ ਜੀ। ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਜੇ ਦੋਸ਼ ਲਗਾਉਣ ਵਾਲੇ ਹਰ ਵਿਅਕਤੀ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਫਿਰ ਤਾਂ ਕੋਈ ਵੀ ਕਦੇ ਵੀ ਕਿਸੇ ਵੀ ਜ਼ੁਰਮ ਲਈ ਨਿਰਦੋਸ਼ ਸਾਬਤ ਨਹੀਂ ਹੋਵੇਗਾ ਜੀ। ਪਿਛਲੇ 30 ਸਾਲਾਂ ਵਿੱਚ ਅਦਾਲਤਾਂ ਤੇ ਸਰਕਾਰ ਦੁਆਰਾ ਬਲਾਤਕਾਰ ਦੇ ਮਾਮਲਿਆਂ ਚ ਖਾਸ ਕਰ ਪੀੜਤਾਂ ਲਈ ਕਈ ਨਵੀਆਂ ਸੁਰੱਖਿਆਵਾਂ ਬਣਾਈਆਂ ਗਈਆਂ ਹਨ, ਪਰ ਅਸੀਂ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਸਭ ਕੁਝ ਦੋਸ਼ੀ ਵਿਅਕਤੀ ਨੂੰ ਨਿਰਦੋਸ਼ ਸਮਝੇ ਜਾਣ ਲਈ ਹੀ ਸ਼ੁਰੂ ਹੁੰਦਾ। ਦੈਟਸ ਹਾਊ ਇਟ ਸਟਾਰਟਸ ਦ ਕ੍ਰਿਮੀਨਲ ਪ੍ਰੋਸੈਸ ਐਂਡ ਦੈਟ ਇਜ਼ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਜੀ।
0: ਇਸ ਕੇਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਲੋੜੀਂਦੇ ਸਬੂਤ ਲਈ ਤਬਦੀਲੀਆਂ ਚਾਹੁੰਦੇ ਹਨ ਅਤੇ ਕਿਸੇ ਹੋਰ ਕੇਸ ਚ ਨਹੀਂ ਹੈ, ਜਾਂ ਕਿਉਂ ਹੈ?
1: ਬਹੁਤ ਚੰਗਾ ਸਵਾਲ ਪੁੱਛਿਆ ਐਂਡ ਥੈਂਕ ਯੂ ਫਾਰ ਆਸਕਿੰਗ। ਯੂ ਨੋ ਕਿਉਂਕਿ ਲੋਕ ਕਹਿੰਦੇ ਹਨ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਰਕਾਰੀ ਵਕੀਲ ਲਈ ਵਾਜਬ ਸ਼ੱਕ ਦੇ ਘੇਰੇ ਤੋਂ ਬਾਅਦ ਸਬੂਤ ਵਿਖਾਉਣਾ ਸਬੂਤ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ। ਅਸੀਂ ਸਾਰਿਆਂ ਨੇ ਮੀਡੀਆ ਤੇ ਜਨਤਾ ਵਿੱਚ ਇੱਕ ਮਜ਼ਬੂਤ ਅੰਦੋਲਨ ਦੇਖਿਆ ਕਿ ਬਲਾਤਕਾਰ ਕਹਿਣ ਵਾਲੀਆਂ ਸਾਰੀਆਂ ਔਰਤਾਂ ਤੇ ਆਪਣੇ ਆਪ ਵਿਸ਼ਵਾਸ ਕਰਨਾ ਚਾਹੀਦਾ, ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ ਇਹੀ ਸੋਚ ਸੀ। ਤੁਹਾਨੂੰ ਯਾਦ ਹੋਊਗਾ ਗੁਮੇਸ਼ੀ ਕੇਸ ਵਿੱਚ ਜਦ ਉਹਦਾ ਐਕਵਿਟਲ ਹੋਇਆ ਸੀ, ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਜੀ। ਬਲਾਤਕਾਰ ਦਾ ਜ਼ੁਰਮ ਜਿੰਨਾ ਮਰਜ਼ੀ ਭਿਆਨਕ ਹੋਵੇ ਜੀ, ਸਾਡੇ ਕੋਲ ਅਪਰਾਧਿਕ ਮਾਮਲਿਆਂ ਲਈ ਦੋ ਮਾਪਦੰਡ ਨਹੀਂ ਹੋ ਸਕਦੇ। ਵੀ ਕੈਨੋਟ ਹੈਵ ਟੂ ਸਟੈਂਡਰਡਸ, ਵਨ ਫਾਰ ਰੇਪ ਐਂਡ ਅਦਰ ਵਨ ਫਾਰ ਦ ਰੈਸਟ ਆਫ ਦ ਕ੍ਰਾਈਮ, ਸੋ ਦੈਟਸ ਸੋ ਇੰਪੋਰਟੈਂਟ। ਸਾਡੀ ਜਿਹੜੀ ਅਪਰਾਧਿਕ ਪ੍ਰਣਾਲੀ ਆ, ਜਸਟਿਸ ਸਿਸਟਮ, ਇਸੇ ਤਰ੍ਹਾਂ ਦੀ ਹੈ ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਪਿਛਲੇ ਤਕਰੀਬਨ 700 ਤੋਂ ਲੈ ਕੇ 800 ਸਾਲਾਂ ਦੌਰਾਨ ਇਹ ਵਿਕਸਿਤ ਹੋਈ ਹੈ ਜੀ।
0: ਐਂਡ ਸਰ ਕੋਈ ਆਖਰੀ ਸ਼ਬਦ ਅਤੇ ਆਪਣੀ ਸੰਪਰਕ ਜਾਣਕਾਰੀ ਵੀ ਕਿਰਪਾ ਕਰਕੇ ਪਲੀਜ਼ ਦਿੰਦੇ ਜਾਓ ਜੀ।
1: ਸਰਕਾਰਾਂ ਬਦਲਦੀਆਂ ਹਨ, ਕਾਨੂੰਨ ਬਦਲਦੇ ਹਨ, ਲੋਕ ਬਦਲਦੇ ਹਨ। ਜੋ ਨਹੀਂ ਬਦਲਦਾ ਜੀ ਉਹ ਹਨ ਤੁਹਾਡੀਆਂ ਕਾਨੂੰਨੀ ਸਮੱਸਿਆਵਾਂ। ਚਾਹੇ ਤੁਸੀਂ ਕਿਸੇ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹੋ ਜਾਂ ਤੁਹਾਡੇ ਤੇ ਕਿਸੇ ਸੰਗੀਨ ਅਪਰਾਧ ਦੇ ਦੋਸ਼ ਲਾਏ ਗਏ ਹਨ, ਦੋਸ਼ ਭਾਵੇਂ ਹੋਵੇ ਟੋਰੋਂਟੋ ਏਅਰਪੋਰਟ ਤੋਂ $30 million ਦੇ ਸੋਨੇ ਦੀ ਚੋਰੀ ਦਾ ਤੇ ਜਾਂ ਹੋਵੇ ਪਹਿਲੇ ਦਰਜੇ ਦੇ ਕਤਲ ਦਾ ਜੀ, ਤੁਹਾਨੂੰ ਇੱਕ ਤਜਰਬੇਕਾਰ ਵਕੀਲ ਦੀ ਲੋੜ ਹੈ ਜੋ ਤੁਹਾਡੇ ਅਤੇ ਸਿਰਫ ਤੁਹਾਡੇ ਲਈ ਹੀ ਲੜੇ। ਚਾਹੇ ਇਹ ਕਾਰ ਐਕਸੀਡੈਂਟ ਦਾ ਕੇਸ ਹੋਵੇ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਹੋਵੇ ਜਾਂ ਸੈਂਟਰ ਦੀ ਸਰਕਾਰ ਨਾਲ, ਜਿਹੜਾ ਆਪਣਾ ਸੰਕਲਪ ਹੈ ਨਾ ਉਹ ਅਪਣਾਈ ਰੱਖੋ, ਉਹਨੂੰ ਨਾ ਹਿੱਲਣ ਦਿਓ। ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ। ਮੇਕ ਸ਼ੋਰ ਯੂ ਕੀਪ ਯੂਰ ਰਿਜ਼ੋਲਵ, ਐਵਰੀਬਡੀ ਇਜ਼ ਇਕੁਅਲ ਬਿਫੋਰ ਦ ਲਾਅ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਮੇਰਾ ਆਪਣਾ ਪੂਰਾ ਤਜਰਬਾ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਜੀ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ। ਯੂ ਕੈਨ ਕਾਲ ਅਸ ਐਨੀ ਟਾਈਮ, ਯੂ ਨੋ ਵਾਈ, ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemont.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਆਪਣੇ ਜ਼ਿਹਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਨਵੀਂ ਸਾਹਿਬ ਤੁਸੀਂ ਦੱਸ ਚੁੱਕੇ ਹੋ, ਮੈਂ ਫਿਰ ਕੱਲ ਰਿਪੀਟ ਕਰਨ ਲੱਗਿਆ
0: ਜੀ,
1: 416-994-8989, 416-999-9999। ਜਿਵੇਂ ਤੁਸੀਂ ਦੱਸਿਆ ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ ਚ ਬਿਲਕੁਲ ਸੈਂਟਰ ਚ 2250 ਬਵੇ ਡਰਾਈਵ ਈਸਟ, ਬਿਲਕੁਲ ਬਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, 3rd floor ਤੇ ਸਵੀਟ ਨੰਬਰ 302। ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਜਸਟ ਟੂ ਸਮ ਅਪ ਜੀ, ਚਾਹੇ ਤੁਹਾਡੀ ਘਰ ਵਾਲੀ ਹੈ, ਚਾਹੇ ਕੋਈ ਮਹਿਬੂਬਾ ਜਾਂ ਕੋਈ ਤੁਹਾਡੀ ਅਕੁਆਇੰਟੈਂਸੀ ਹੈ, ਜਿਹੜੀ ਕੋਈ ਉਹਦੇ ਸਰੀਰ ਨੂੰ ਟੱਚ ਕਰਨ ਤੋਂ ਪਹਿਲਾਂ ਮੇਕ ਸ਼ੋਰ ਯੂ ਹੈਵ ਅ ਕੰਸੈਂਟ ਜੀ। ਔਰ ਜਿਹੜੀ ਕੰਸੈਂਟ ਆ ਉਹ ਟਾਈਮਲੀ ਹੋਣੀ ਚਾਹੀਦੀ ਹੈ, ਸੈਕਸ ਦੌਰਾਨ ਹੋਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਨਹੀਂ, ਉਸ ਤੋਂ ਬਾਅਦ ਨਹੀਂ। ਦਿਲੋ ਧੰਨਵਾਦ ਨਵੀ ਜੀ, ਥੈਂਕ ਯੂ
0: ਯੂਰ
1: ਪ੍ਰੋਗਰਾਮ, ਯੂ ਆਰ ਡੂਇੰਗ ਐਨ ਐਕਸਲੈਂਟ ਜੋਬ, ਯੂ ਨੋ ਲੋਟ ਆਫ ਪੀਪਲ ਯੂ ਨੋ ਆਈ ਟਾਕ ਟੂ ਦੇ ਆਲ ਲਾਈਕ ਯੂ ਐਂਡ ਥੈਂਕ ਯੂ ਆਰ ਡੂਇੰਗ ਅ ਗੁੱਡ ਜੋਬ।
0: ਥੈਂਕ ਯੂ ਸਰ। ਸੋ ਬ੍ਰਿਡਮੋਨ ਸਾਹਿਬ 416-994-8989, 416-994-8989। ਥੈਂਕ ਯੂ ਸਰ, ਬਹੁਤ ਸਾਰਾ ਪਿਆਰ ਐਂਡ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਬੜਾ ਕੁਝ ਇੱਦਾਂ ਦੀਆਂ ਗੱਲਾਂ ਬਾਤਾਂ ਤੋਂ ਸਿੱਖਣ ਨੂੰ ਮਿਲਦਾ, ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਕਈ ਵਾਰ ਹੁੰਦਾ ਯਾਰ ਬੰਦਾ ਆਪਾਂ ਨੂੰ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ 905-673-3337, ਆਪਣਾ ਨੰਬਰ ਹੈ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਰਹਿ ਗਈਆਂ ਸੀ, ਉਹ ਵੀ ਹੁਣ ਆਪਾਂ ਹੌਲੀ ਹੌਲੀ ਅਟੈਂਡ ਕਰਦੇ ਹਾਂ। ਸੋ ਮੈਨੂੰ ਦਿਓ ਥੋੜਾ ਜਿਹਾ ਟਾਈਮ ਤੇ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਹਰ ਇੱਕ ਚੀਜ਼ ਨੂੰ ਬੀਟ ਕਰਨਗੇ, ਕੰਟਰੈਕਟਰਸ ਲਈ ਹਰ ਇੱਕ ਡੀਲ ਨੂੰ ਬੀਟ ਕਰਨਗੇ। ਹਾਰਡਵੁੱਡ ਜਾਇੰਟ ਟੋਰਬ੍ਰਮ ਅਤੇ ਸਟੀਲਸ ਦੇ ਕੋਰਨਰ ਤੇ। ਅੱਜ ਦਿਨ ਹੈ ਵੀਰਵਾਰ, ਉਹ ਬੱਲੇ ਮੱਛੀ ਖਾਓ, ਤੁਹਾਨੂੰ 2 for 1, ਤੁਸੀਂ ਇੱਕ ਫਿਸ਼ ਪਕੌੜਾ ਲਓ, ਮਿਲਣਗੇ 2, 2 for 1, ਸਿੰਪਲੀ ਇੰਡੀਅਨ ਸਵੀਟਸ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਸਮੋਰ, 15 ਫੈਂਡਰ ਵੇ, ਬਵੇਡ ਐਂਡ ਸ਼ਿੰਕਿਊਜ਼ੀ। ਜਾਂ 85 ਮੌਂਟਪੈਲੀਅਰ ਸਟਰੀਟ ਮਿਸੀਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਓ, ਇੰਜੋਏ ਕਰੋ। ਐਂਡ ਕੇਟਰਿੰਗ ਕਰਾਉਣੀ ਹੈ ਕਿਸੇ ਫੰਕਸ਼ਨ ਲਈ, ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੇਟਰਿੰਗ ਸਟੇਸ਼ਨ ਲਗਵਾਓ।
2: ਭੈਣ ਜੀ, ਪਾਰਟੀ ਤਾਂ ਬੜੀ ਸ਼ਾਨਦਾਰ ਸੀ, ਤਾਜ਼ੀ ਤਾਜ਼ੀ ਗਰਮ ਗਰਮ ਨਾਨ ਖਾਣਾ ਤਾਂ ਇੱਕ

ਓ ਵਾਹ ਬਈ ਵਾਹ, ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ। ਬਾਕੀ ਤੁਸੀਂ ਇੱਕ ਵਾਰ ਜਾਓ ਤੇ ਕਹੋਗੇ ਨਵੀਂ ਯਾਰ ਜੀ ਕਰਦਾ ਕਿ ਕੇਟਰਿੰਗ ਹਰੇਕ ਫੰਕਸ਼ਨ ਦੀ ਬਸ ਇਹਨਾਂ ਕੋਲ ਹੋਵੇ। ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ ਨੂੰ ਯਾਦ ਰੱਖੋ, ਘਰਾਂ ਨੂੰ ਦਫ਼ਤਰਾਂ ਨੂੰ ਪੇਂਟ ਕਰਾਉਣਾ ਲੱਕੀ ਲੱਕੀ ਲੱਕੀ ਬਾਈ ਜੀ ਸਾਡੇ ਬਹੁਤ ਵਧੀਆ ਇਨਸਾਨ ਨੇ। ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਵੈਰੀ ਕਲੀਨ, ਬਹੁਤ ਹੀ ਸੋਹਣੀ ਜੌਬ ਕਰਦੇ ਆ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ। 647-401-3173 ਘਰ ਨੂੰ ਅੰਦਰੋਂ ਘਰ ਨੂੰ ਬਾਹਰੋਂ ਪੇਂਟ ਕਰਾਉਣਾ ਲੱਕੀ ਪੇਂਟਿੰਗ 647-401-3173 ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ ਦਾਰਾ ਰਾਰਾ। ਚਲੋ ਉਹ ਨੀ ਲਾਉਂਦਾ ਕਿ ਐਵੇਂ ਕੋਈ ਗੁੱਸੇ ਨਾ ਹੋ ਜਾਵੇ ਨਾ ਵੀ ਯਾਰ ਤੁਸੀਂ ਇਹ ਗਾਣਾ ਕਿਉਂ ਲਾਤਾ, ਇਹ ਨੀ ਸੀ ਲਾਉਣਾ ਚਾਹੀਦਾ। ਹੁਣ

0: ਔਰ ਜੋਤ ਜੋੜੀ ਕਿਤੇ ਜੰਮਣੀ ਆ ਯਾਰ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਕਿ ਐਤਵਾਰ ਨੂੰ 10 ਤਾਰੀਖ ਨੂੰ ਇੱਕ ਨਾ ਚੈਰਿਟੀ ਦੇ ਲਈ ਫੰਡ ਰੇਜ਼ਰ ਦੇ ਲਈ ਕਾਰ ਵਾਸ਼ ਹੋ ਰਿਹਾ। ਦੇਖੋ ਮੈਂ ਤੁਹਾਨੂੰ ਜ਼ੋਰ ਨਹੀਂ ਪਾ ਰਿਹਾ ਕਿ ਪੈਸੇ ਦਿਓ ਨਹੀਂ, ਮੈਂ ਕਹਿ ਰਿਹਾ ਕਿ ਆਓ ਤੇ ਸਪੋਰਟ ਕਰੋ। 10 ਤਾਰੀਖ ਐਤਵਾਰ ਨੂੰ 12 ਤੋਂ 3 ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਇੱਥੇ ਹਾਈਵੇ 7 ਤੇ ਕੁਈਨ ਆਪਣੇ ਕੁਈਨ ਤੇ ਗੋਰ ਰੋਡ ਹਾਈਵੇ 7 ਤੇ ਗੋਰ ਰੋਡ ਤੇ 8800 ਦਗੋਰ ਰੋਡ 8800 ਦਗੋਰ ਰੋਡ ਤੇ ਬਹੁਤ ਹੀ ਕਮਾਲ ਦਾ ਇੱਕ ਕਾਰ ਵਾਸ਼ ਹੈ ਸੋਪ ਫੋਰ ਹੋਪ। ਇਹਦੇ ਵਿੱਚ ਦੇਖੋ ਆਪਾਂ ਸਾਰੇ ਐਕਸਪੀਰੀਅੰਸ ਕਰਦੇ ਹਾਂ, ਕੋਈ ਪਿਆਰ ਜਿਹਨੂੰ ਆਪਾਂ ਕਰਦੇ ਹਾਂ ਤੁਰ ਜਾਂਦਾ ਦੁਨੀਆਂ ਤੋਂ, ਕਿਸੇ ਦੇ ਮਾਂ ਬਾਪ ਤੁਰ ਗਏ, ਕਿਸੇ ਦੇ ਬੱਚੇ ਤੁਰ ਗਏ, ਕਿਸੇ ਦੇ ਭੈਣ ਭਰਾ ਤੁਰ ਗਏ, ਕਿਸੇ ਦਾ ਕੋਈ ਯਾਰ ਤੁਰ ਗਿਆ, ਉਸ ਚੀਜ਼ ਨਾਲ ਕਿਵੇਂ ਡੀਲ ਕਰਨਾ ਆਪਾਂ ਨੂੰ ਨਹੀਂ ਸਿਖਾਇਆ ਜਾਂਦਾ ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਆਪਾਂ ਨੂੰ ਚਲੋ ਫਿਊਨਰਲ ਤੱਕ ਆਪਾਂ ਪਹੁੰਚ ਜਾਂਦੇ ਹਾਂ, ਉਸ ਤੋਂ ਬਾਅਦ ਬਸ ਚੱਲ ਸੋ ਚੱਲ ਜ਼ਿੰਦਗੀ ਸ਼ੁਰੂ ਕਰੋ ਫਿਰ ਤੋਂ। ਬਟ ਬੰਦਾ ਕਿੰਨੇ ਲੋਨਲੀਨੈਸ ਨਾਲ ਲੰਘਦਾ ਹੈ, ਬੰਦਾ ਕਿੰਨੀ ਐਂਗਜ਼ਾਇਟੀ, ਨਰਵਸਨੈਸ, ਸਟ੍ਰੈਸ ਦੇ ਵਿੱਚੋਂ ਲੰਘਦਾ, ਉਹ ਆਪਾਂ ਨੂੰ ਨਹੀਂ ਪਤਾ ਹੁੰਦਾ। ਨਾ ਆਪਾਂ ਹੈਲਪ ਲੈਂਦੇ ਹਾਂ, ਆਪਾਂ ਕਹਿੰਦੇ ਕੋਈ ਨਾ ਇਕੱਲੇ ਹੀ ਡੀਲ ਕਰ ਲੈਂਦੇ ਹਾਂ, ਨਹੀਂ। ਸੋ ਇਹਦੇ ਲਈ ਹੋਪ ਕਲੈਕਟਿਵ ਬਹੁਤ ਹੀ ਵਧੀਆ ਨੌਜਵਾਨਾਂ ਦੀ ਇੱਕ ਚੈਰਿਟੀ ਗਰੁੱਪ ਹੈ, ਇਹ ਫੰਡ ਰੇਜ਼ਰ ਕਰਾ ਰਹੇ ਹੈ ਤੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਹੋਊਗਾ ਥਰੂ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ, ਤੇ ਉਹ ਗਰੀਫ ਕਾਉਂਸਲਰ ਜਿਹੜਾ ਨਾ ਉਹ ਥੈਰੇਪੀ ਦੇਵੇਗਾ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਹੈਲਪ ਦੀ ਲੋੜ ਹੈ ਜਦੋਂ ਕੋਈ ਤੁਹਾਡਾ ਲਵਡ ਵਨ ਤੁਰ ਜਾਂਦਾ। $70,000 ਇਕੱਠਾ ਕਰਨਾ, ਆਲਮੋਸਟ ਇਹਨਾਂ ਨੇ ਕਰ ਲਿਆ। ਸੋ ਤੁਸੀਂ ਸਭ ਨੇ ਆਉਣਾ ਤੇ ਇਸ ਦਿਨ ਤੁਹਾਡੇ ਬੱਚਿਆਂ ਲਈ ਬੈਂਸੀ ਕੈਸਲ, ਫੇਸ ਪੇਂਟਿੰਗ, ਆਈਸਕ੍ਰੀਮ ਟਰੱਕ, ਫੂਡ ਵੈਂਡਰ, ਬਹੁਤ ਹੀ ਵਧੀਆ ਬੈਂਡ ਦੀ ਪਰਫਾਰਮੈਂਸ ਲਾਈਵ ਉੱਥੇ ਹੋਊਗੀ, ਸਪੈਸ਼ਲ ਅਪੀਅਰੈਂਸ ਹੋਊਗੀ, ਬ੍ਰੈਂਪਟਨ ਦਾ ਬੈਟਮੈਨ ਆ ਰਿਹਾ, ਬੈਟਮੋਬਿਲ ਆਵੇਗਾ। ਸੋ ਤੁਸੀਂ ਸਭ ਨੇ ਪਹੁੰਚਣਾ, $25 ਦੇ ਵਿੱਚ ਕਾਰ ਵਾਸ਼ ਗੱਡੀ ਦਾ ਕਰਾਓ ਤੇ 2 ਫੂਡ ਦੀਆਂ ਟਿਕਟਾਂ ਮਿਲਣਗੀਆਂ, $45 ਚ ਫੈਮਿਲੀ ਪੈਕ ਮਿਲੂਗਾ, 1 ਕਾਰ ਵਾਸ਼, 4 ਫੂਡ ਦੀਆਂ ਟਿਕਟਾਂ, ਸਾਰੇ ਬੱਚਿਆਂ ਦੀ ਐਕਟੀਵਿਟੀਜ਼, ਇਨਫਲੇਟੇਬਲ, ਇੰਟਰਟੇਨਮੈਂਟ ਇੰਕਲੂਡਿਡ ਫ੍ਰੀ ਕਾਰ ਵਾਸ਼ ਦੇ ਨਾਲ। ਤੇ ਇਹ ਕਾਰ ਵਾਸ਼ ਦੇ ਜਿਹੜੇ $25 ਜਾਂ $45 ਹੈ ਸਾਰੇ ਡੋਨੇਟ ਕੀਤੇ ਜਾਣੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ। ਸੋ ਵਧੀਆ ਯਾਰ ਮੇਲਾ ਹੋਵੇਗਾ, ਫੰਡ ਰੇਜ਼ਰ ਮੇਲਾ ਤੁਸੀਂ ਸੋਚ ਲਓ, ਸਭ ਨੇ ਪਹੁੰਚਣਾ ਤੇ ਸੰਡੇ ਨੂੰ ਐਤਵਾਰ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ 8800 ਦਗੋਰ ਰੋਡ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਵੀ ਵਾਹ ਜੀ, 1131, ਹੈਲੋ ਜੀ, ਵੈਲਕਮ।
1: ਹਾਂਜੀ ਨਵੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਚਮਕੀਲਾ ਸਾਹਿਬ ਦਾ ਗਾਣਾ ਸੀ, ਬਹੁਤ ਵਧੀਆ ਗੀਤ ਸੀ,
0: ਤੇ
1: ਇਹਦੇ ਵਿੱਚ ਇੱਕ ਲਾਈਨ ਕਹੀ ਉਹਨੇ, ਪਾਵਾਂ ਤਹਿਲ ਕੀੜਿਆਂ ਦੇ ਭੌਣ ਨੂੰ, ਕੀੜਿਆਂ ਦੇ ਭੌਣ ਨੂੰ ਨੀ ਮੇਰਾ ਜੀ ਕਰਦਾ। ਮਤਲਬ ਇੰਡੀਆ ਦੇ ਵਿੱਚ ਜਦੋਂ ਇੱਥੇ ਵੀ ਏਦਾਂ ਹੁੰਦਾ, ਜਦੋਂ ਕਾਢੇ ਕੀੜਿਆਂ ਨਿਕਲੇ ਹੁੰਦੇ ਨਾ ਇੱਕ ਜਗ੍ਹਾ ਤੇ, ਉੱਤੇ ਜੇ ਆਪਾਂ ਤੇਲ ਜਾਂ ਚੌਲ ਪਾਉਣੇ ਆ, ਉਹ ਜਿਹਦਾ ਵਿਆਹ ਨੀ ਸੀ ਹੁੰਦਾ ਜਾਂ ਕੋਈ ਹੋਰ, ਉਹ ਉੱਤੇ ਕਹਿੰਦੇ ਹੁੰਦੇ ਸੀ ਵੀ ਉੱਤੇ ਪਾ ਕੇ ਆ ਤੇਲ
0: ਵਗੈਰਾ,
1: ਉਹ ਕੀੜੇ ਕਾਢੇ ਖਾਣਗੇ, ਉਹ ਤਾਂ ਕਹਿੰਦਾ ਵੀ ਪਾਵਾਂ ਤੇਲ ਕੀੜਿਆਂ ਦੇ ਭੌਣ ਨੂੰ ਨੀ ਮੇਰਾ ਜੀ ਕਰਦਾ।
0: ਕਿਆ ਬਾਤ ਹੈ,
1: ਤੇਰੇ ਗੱਲ ਵਿੱਚ ਪਾਵਾਂ ਪਾਉਣ ਨੂੰ ਮੇਰਾ ਜੀ ਕਰਦਾ।
0: ਤਾਂ ਹੀ ਤਾਂ ਫਿਰ
1: ਇੰਨੇ ਤਸ਼ਮੀਆਂ ਨੇ, ਇੰਨਾ ਮੈਂ ਕਹਿੰਦਾ ਹਰੇਕ ਗੀਤ ਦੇ ਵਿੱਚ ਨਾ ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ, ਨਵੇਂ
0: ਨਹੀਂ, ਇਹਨਾਂ ਦੀ ਕਲਮ ਬੜੀ ਕਮਾਲ ਦੀ ਸੀ। Thank you, sir. Bahut dhanyawad. Shukriya.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ ਅਮਰ 416-799-6366, 416-799-6366।

0: 5 या डायसन एयर एप राजधानी स्वीट्स एंड रेस्टोरेंट के सिबलिंग एंड सरप्राइजेस गिव अवे में बस स्वीट बॉक्स लो QR कोड को स्कैन करो
1: लास्ट डेट 10th अगस्त और विनर अनाउंस होगा ऑन 12th अगस्त
2: मल्टीपल लोकेशंस इन GTA फॉर मोर इन्फॉर्मेशन विजिट rajdhanisweets.ca
3: वेरी गुड राजधानी वाले चकते फटे कि ना तुसी टैक स्पिरिट नु कॉल करना टैक स्पिरिट दी टीम ए वखरी वखरी सर्विसेज प्रोवाइड करदे आ ਇੱਕ ਤਾਂ ਤੁਸੀਂ ਟੀਵੀ ਵਾਲ ਮਾਊਂਟ ਲਗਵਾਉਣੇ ਆ ਫਲੈਟ ਫਿਕਸਡ ਟਿਲਟ ਮਾਊਂਟ ਹੋ ਗਿਆ ਇਹਨਾਂ ਦੀ ਨਾ ਮੇਨ ਗੱਲ ਹੈ ਨੈਟਵਰਕਿੰਗ ਦੇ ਮਾਹਰ ਨੇ ਵਾਈਫਾਈ ਅਤੇ ਨੈਟਵਰਕਿੰਗ ਦੇ ਕੋਈ ਪ੍ਰੋਡਕਟ ਤੁਹਾਨੂੰ ਚਾਹੀਦੇ ਨੇ ਤੁਸੀਂ ਆਪਣੇ ਦਫ਼ਤਰ ਖੋਲੇ ਨੇ ਉੱਥੇ ਤੁਸੀਂ ਵਾਈਫਾਈ ਸੈਟਅਪ ਕਰਵਾਉਣਾ ਪੂਰੇ ਆਫਿਸ ਦੇ ਵਿੱਚ ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ ਕੋਈ ਟੀਵੀ ਚਾਹੀਦੀ ਹੈ ਟੀਵੀ ਇਹਨਾਂ ਕੋਲੋਂ ਬਾਏ ਕਰੋ ਉਸ ਤੋਂ ਇਲਾਵਾ ਨੈਟਵਰਕਿੰਗ ਦੇ ਕੋਈ ਪ੍ਰੋਡਕਟਸ ਹੋ ਗਏ ਟੈਕ ਸਪਿਰਿਟ 905-621-4100 905-621-4100 ਦੇ ਉੱਤੇ ਤੁਸੀਂ ਟੈਕ ਸਪਿਰਿਟ ਵਾਲਿਆਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ ਸੋ ਗੱਲ ਅਸੀਂ ਅੱਜ ਕਰ ਰਹੇ ਸੀ ਇੱਕ ਤੇ ਉਹਦੇ ਤੇ ਚਾਨਣ ਫਿਰ ਤੋਂ ਪਾਵਾਂਗੇ ਸੁਪਰ ਟੈਕ ਟਰੱਕ ਰਿਪੇਅਰ ਨੂੰ ਯਾਦ ਰੱਖੋ ਤੁਸੀਂ ਆਪਣੇ ਟਰੱਕਾਂ ਦਾ DPF ਕਲੀਨ ਕਰਾਓ ਸਿਰਫ ਤੇ ਸਿਰਫ $950 ਦੇ ਵਿੱਚ DPF ਕਲੈਂਪ ਤੇ ਬ੍ਰੇਕ ਕਿੱਟ ਤੇ ਲੇਬਰ ਸਾਰਾ ਕੁਛ ਇਨਕਲੂਡਿਡ ਹੈ ਤੇ ਨੰਬਰ ਤੁਸੀਂ ਨੋਟ ਕਰੋ ਸੁਪਰ ਟੈਕ ਟਰੱਕ ਰਿਪੇਅਰ ਵੋਲਵੋ ਟਰੱਕਾਂ ਦਾ DPF $950 ਤੋਂ ਤੇ ਨੰਬਰ ਹੈ 6476249233 ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਜ਼ ਐਂਡ ਵਨ ਸਟਾਪ ਫਾਈਨੈਂਸ਼ੀਅਲ ਗਵਰਨਮੈਂਟ ਦੇ ਇਹ ਗ੍ਰਾਂਟਸ ਦਵਾਉਣ ਤੁਹਾਡੀ ਮਦਦ ਕਰ ਰਹੇ ਆ $50,000 ਤੋਂ ਲੈ ਕੇ $7,50,000 ਤੱਕ ਦੇ ਗਵਰਨਮੈਂਟ ਦੇ ਗ੍ਰਾਂਟ ਸੁਣੋ ਮਿਲ ਰਹੇ ਨੇ ਉਹਦੇ ਲਈ ਤੁਸੀਂ ਯਾਦ ਰੱਖਣਾ ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਸ ਨੂੰ ਤੇ ਨੰਬਰ ਹੈ 437-262-7743 ਕਜਾਰੀਆ ਐਂਡ ਕੋ ਤੁਸੀਂ ਇਹਨਾਂ ਨੂੰ ਕਾਲ ਕਰੋ ਪੁੱਛੋ ਕਿ ਗ੍ਰਾਂਟਸ ਕਿਵੇਂ ਮਿਲਦੇ ਨੇ ਕੀ ਜਾਣਕਾਰੀ ਹੈ ਬਾਕੀ ਆਪਣਾ ਸੈਕਿੰਡ ਓਪੀਨੀਅਨ ਲੈਣਾ ਜ਼ਰੂਰ ਲਓ ਫਾਈਨੈਂਸ਼ੀਅਲ ਗੱਲਾਂ 'ਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੈਕਿੰਡ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ ਸੋ ਇਹਨਾਂ ਕੋਲੋਂ ਇਨਫੋਰਮੇਸ਼ਨ ਲੈ ਲਓ 437-262-7743 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557-6475-504-1557 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337 ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਰਨ ਔਜਲੇ ਦੇ ਗੀਤ ਬਾਰੇ ਕਈ ਲੋਕਾਂ ਨੂੰ ਗਾਣੇ ਨੂੰ ਲੈ ਕੇ ਤਕਲੀਫ ਹੈ ਵੀ ਇਹਨੇ ਗਾਣੇ ਚ ਐਂ ਕਰਤਾ ਗਾਣੇ ਚ ਉਹ ਕਰਤਾ ਗਾਲ ਕਰਤੀ ਤੇ ਮੈਂ ਕਿਹਾ ਯਾਰ ਗਾਣਾ ਹੈ ਗਾਣੇ ਨੂੰ ਗਾਣੇ ਵਾਂਗ ਲਿਆ ਕਰੋ ਇੰਨਾ ਸੀਰੀਅਸ ਨਾ ਹੋਇਆ ਕਰੋ ਜੇ ਸੁਣਨਾ ਤੁਹਾਨੂੰ ਠੀਕ ਲੱਗਦਾ ਸੁਣੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਨੋ ਪ੍ਰੋਬਲਮ ਤੁਸੀਂ ਨਾ ਸੁਣੋ ਤੁਹਾਡੀ ਆਪਦੀ ਮਰਜ਼ੀ ਹੈ ਹਰੇਕ ਦੀ ਆਪਦੀ ਡਿਸੀਜਨ ਹੈ ਬਟ ਆਏ ਨਾ ਆਪਾਂ ਕਰੇ ਕਰੀਏ ਵੀ ਹਰੇਕ ਚੀਜ਼ ਦੇ ਉੱਤੇ ਟੋਕਾ ਟਿੱਪਣੀ ਕਰਤੀ ਕ੍ਰਿਟੀਸਾਈਜ਼ ਕਰਤਾ ਯੇ ਹੈ ਵੋ ਹੈ ਬਹੁਤ ਸਾਰੇ ਲਿਸਨਰ ਕਹਿੰਦੇ ਨਹੀਂ ਯਾਰ ਨਵੀਂ ਗਲਤ ਗੱਲ ਹੈ ਇੱਦਾਂ ਨਹੀਂ ਸੀ ਕਰਨਾ ਚਾਹੀਦਾ ਦੇਖੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ ਕੋਈ ਗਲਤ ਨਹੀਂ ਕੋਈ ਸਹੀ ਨਹੀਂ ਬਟ ਸਭ ਦਾ ਓਪੀਨੀਅਨ ਜਾ ਰਹੇ ਸੀ ਹੁਣ ਤੁਹਾਡਾ ਕੀ ਖਿਆਲ ਹੈ ਜੇ ਉਹਨੇ ਗਾਲ 'ਚ ਕਹਿ ਦਿੱਤਾ IMF ਗੱਭਰੂ ਦੇਖੋ ਆਪਦੇ ਆਪ ਨੂੰ MF ਨਹੀਂ ਕਹਿ ਰਿਹਾ ਉਹ ਇੱਕ ਸਲੈਂਗ ਹੈ ਇੰਗਲਿਸ਼ ਦੇ ਵਿੱਚ ਹਿਪ ਹੌਪ ਦੇ ਵਿੱਚ ਇਹ ਚੀਜ਼ਾਂ ਬੜੀਆਂ ਕਹੀਆਂ ਜਾਂਦੀਆਂ ਵੀ ਆਈ ਐਮ ਦਾ MF ਬੈਸਟ ਆਈ ਐਮ ਦਾ MF ਬੋਸ ਕਹਿੰਦੇ ਨੇ ਸੋ ਤੁਹਾਡੇ ਖਿਆਲ 'ਚ ਵਟ ਡੂ ਯੂ ਥਿੰਕ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ ਤੁਹਾਡਾ ਕੀ ਓਪੀਨੀਅਨ ਹੈ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਸੀਂ ਐਨਕਾਂ ਲੈਣੀਆਂ ਤੁਹਾਨੂੰ ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ ਆਪਣੇ ਬੈਨੀਫਿਟ ਯੂਜ਼ ਕਰਨੇ ਆ ਤਾਂ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਨੂੰ ਯਾਦ ਰੱਖੋ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਨੇ ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ ਨੰਬਰ ਹੈ 905-793-3937 ਤੇ ਤੁਸੀਂ ਯਾਦ ਰੱਖੋ ਵਨ ਐਂਡ ਓਨਲੀ ਟੀਮ ਬਿਯੋਂਡ ਆਈਵੇਅਰ ਦੀ ਰੋਮੀ ਹੋਣਾ ਨਾਲ ਗੱਲਬਾਤ ਕਰੋ ਸਟੂਡੀਓ ਦਾ ਨੰਬਰ ਹੈ 905 673-3337-905-673-3337-905-673-3337-905-673. ਜੀ 1850 ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
3: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਠੀਕ ਠਾਕ ਜੀ ਤੁਸੀਂ ਸੁਣਾਓ
3: ਬਹੁਤ ਵਧੀਆ ਵੀਰੇ
4: ਬਸ ਭਈਆ ਵੀਰੇ ਰੇਡੀਓ ਆਨ ਕੀਤਾ ਸੀ ਤੇ ਤੁਹਾਡਾ ਆਹੀ ਚਰਚਾ
3: ਓਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਦੇਖੋ ਵੈਸੇ ਲੱਕੀ ਮੇਰੇ ਕੋਲ ਸਿਸਟਮ ਹੈਗਾ ਮੈਂ ਤੁਹਾਡੀ ਗੱਲ ਡਿਲੀਟ ਕਰ ਸਕਦਾ ਬਟ ਆਪਾਂ ਤੁਸੀਂ ਐਮ ਐਫ ਕਹਿ ਦੋ ਕਿਉਂਕਿ ਰੇਡੀਓ ਤੇ ਅਸੀਂ ਨਹੀਂ ਪੂਰੇ ਵਰਡਸ ਕਹਿ ਸਕਦੇ ਸੋ ਸਿਰਫ ਐਮ ਐਫ ਕਹਿਣਾ ਠੀਕ ਹੈ
4: ਠੀਕ ਹੈ ਸਰ ਠੀਕ ਹੈ
3: ਹਾਂਜੀ
4: ਤੇ ਓਹੀ ਗੱਲ ਹੈ ਕਿ ਵੀ ਵਿਹਲੇ ਨੂੰ ਕੋਈ ਟੋਪਿਕ ਚਾਹੀਦਾ ਹੁੰਦਾ ਤੇ ਉਹਨੂੰ ਛੇੜ ਕੇ ਬਹਿ ਜਾਂਦੇ ਆ ਤੇ ਮੇਰੇ ਪੁਆਇੰਟ ਆਫ ਵਿਊ ਤਾਂ ਆਹੀ ਹੈ ਕਿ ਵੀ ਜਿਵੇਂ ਉਹ ਪਹਿਲਾਂ ਦਿਲਜੀਤ ਵਾਲਾ ਹੋਇਆ ਸੀਗਾ ਰੌਲਾ ਤੇ ਹੁਣ ਕਰਨ ਔਜਲੇ ਨੂੰ ਫੜ ਲਿਆ ਐਵੇਂ ਕਿਸੇ ਹੋਰ ਦੀ ਚੜਾਈ ਹੋਣੀ ਉਹਨੂੰ ਫੜ ਲੈਣਾ
3: ਸੋ ਜਿਹੜਾ ਬੰਦਾ ਜਿਹਦੀ ਚੜਾਈ ਹੁੰਦੀ ਹੈ ਉਹਨੂੰ ਫੜ ਕੇ ਬਹਿ ਜਾਂਦੇ ਆ ਹੁੰਦੀ ਕੋਈ ਏਡੀ ਗੱਲ ਨੀ
4: ਹੁੰਦੀ ਕੋਈ ਏਡੀ ਗੱਲ ਨੀ ਸਰ
3: ਹੁਣ ਕਈ ਲੋਕ ਕਹਿੰਦੇ ਅਸੀਂ ਬੱਚਿਆਂ ਨੂੰ ਕਿਵੇਂ ਸੁਣਾਵਾਂਗੇ ਅਸੀਂ ਇਹ ਕੀ ਕਰਾਂਗੇ ਉਹ ਕੀ ਕਰਾਂਗੇ ਉਹਨਾਂ ਨੂੰ ਤੁਹਾਡਾ ਕੀ ਕਹਿਣਾ
4: ਸਰ ਕੁਛ ਨੀ ਕਹਿਣਾ ਇਹ ਤਾਂ ਜਿਵੇਂ ਉਹੀ ਗੱਲ ਹੈ ਕਿ ਵੀ ਵਿਹਲੇ ਬੈਠੇ ਆ ਤੇ ਕੁਛ ਕਰਨਾ ਹੈਗਾ ਜਿਵੇਂ ਸੋ ਕਾਲਡ ਇਨਫਲੂਐਂਸਰ ਨੀ ਅੱਜ ਕੱਲ ਸਾਰੇ ਆਪਣੇ ਫਿਰਦੇ ਆ ਉਹਨਾਂ ਨੇ ਕੰਟੈਂਟ ਕ੍ਰੀਏਟ ਕਰਨਾ
3: ਬਿਲਕੁਲ
4: ਭਾਵੇਂ ਗਲਤ ਹੋਵੇ ਸਹੀ ਹੋਵੇ ਗਲਤ ਹੀ ਹੁੰਦਾ ਅੱਜ ਕੱਲ ਸਹੀ ਤਾਂ ਹੁੰਦਾ ਹੀ ਨੀ ਬੰਦਾ ਕੁਛ
3: ਇਹੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਵੀ ਹਰੇਕ ਨੂੰ ਪਲੈਟਫਾਰਮ ਮਿਲ ਗਿਆ ਹਰੇਕ ਹੀ ਕ੍ਰਿਟਿਕ ਬਣ ਗਿਆ
4: ਹਾਂਜੀ ਹਾਂਜੀ ਬੁੱਕਸ ਕੋਈ ਪੜ੍ਹਦਾ ਨੀ ਗਾ ਨਿਊਜ਼ ਕੋਈ ਦੇਖਦਾ ਨੀ ਗਾ ਸਾਰੇ ਮੇਰੇ ਦੋ ਚਾਰ ਫਰੈਂਡਸ ਹੈਗੇ ਆ ਉਹ ਫੇਸਬੁੱਕ ਤੋਂ ਨਿਊਜ਼ ਦੇਖ ਕੇ ਮੈਨੂੰ ਪੁੱਛਦੇ ਕਿ ਵੀ ਬ੍ਰੋ ਤੂੰ ਇਹ ਦੇਖਿਆ ਸੱਚ ਹੋ ਗਿਆ ਮੈਂ ਕਿਹਾ ਕਿੱਥੋਂ ਦੇਖਿਆ ਕਹਿੰਦੇ ਫੇਸਬੁੱਕ ਤੋਂ ਮੈਂ ਕਿਹਾ ਫੇਸਬੁੱਕ ਤੁਹਾਡੀ ਤਾਂ ਕੋਈ ਨਿਊਜ਼ ਵਾਲੀ ਥਾਂ ਹੈਗੀ ਆ
3: ਫੇਸਬੁੱਕ ਟਿਕਟੋਕ ਵਟਸਐਪ ਯੂਨੀਵਰਸਿਟੀ ਬੜੀ ਅੱਜਕੱਲ ਪਾਪੂਲਰ ਹੈ ਹਾਂਜੀ
4: ਹਾਂਜੀ
3: ਚਲੋ ਨਹੀਂ ਗੱਲ ਤੁਹਾਡੀ ਠੀਕ ਹੈ ਬ੍ਰਦਰ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਜੀ 7922 ਹੈਲੋ
5: ਨਾਲੇ ਆਪਣੇ ਨੂੰ ਤਾਂ ਪੰਜਾਬੀਆਂ ਨੂੰ ਤਾਂ ਕਹਿਣਾ ਨੀ ਚਾਹੀਦਾ ਆਪਣੇ ਤਾਂ ਨਾਰਮਲ ਹੀ ਆ ਗਾਲਾਂ ਯਾਰੀ ਦੋਸਤੀ ਚ ਗਾਲਾਂ ਕੱਢਦੇ ਰਹਿੰਦੇ ਆ
3: ਮੈਨੂੰ ਨਾ ਕੋਈ ਹਾਸੇ ਚ ਕਹਿ ਰਿਹਾ ਸੀ ਕਹਿੰਦੇ ਨਵੀਂ ਜਿਹੜੇ ਲੋਕ ਟਿੱਪਣੀ ਕਰ ਰਹੇ ਨਾ ਸਭ ਤੋਂ ਵੱਧ ਗਾਲਾਂ ਵੀ ਉਹੀ ਕੱਢਦੇ ਹੋਣਗੇ ਥੋੜੀ ਆਵਾਜ਼ ਯਾਰ ਮੈਨੂੰ ਸੁਣ ਨੀ ਰਹੀ ਕੱਟ ਰਹੀ ਆ ਫੇਰ

0: ਕਿੰਨਾ ਚੱਲਿਆ ਸੀਗਾ ਜੀ? 6172 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
1: ਭਾਜੀ, ਮੈਂ ਇੰਦਰ ਸਿੰਘ ਬੋਲ ਰਿਹਾ ਕੈਂਬਰਿਜ ਤੋਂ।
0: ਕੈਂਬਰਿਜ ਵਾਲੇ ਕਿਵੇਂ ਆ ਕੈਂਬਰਿਜ ਦਾ ਹਾਲ ਚਾਲ?
1: ਵਧੀਆ ਭਾਜੀ, ਵਧੀਆ ਜੀ। ਭਾਜੀ ਇੱਕ ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਪਰ ਕਈ ਵਾਰੀ ਕਾਲ ਕੀਤੀ, ਬਿਜੀ ਹੁੰਦੀ, ਅੱਜ ਪਹਿਲੀ ਵਾਰੀ ਲੱਗੀ ਕਾਲ।
0: ਸਾਡੀ ਟੀਮ ਆ ਰਹੀ ਹੈ ਤੁਹਾਡੇ ਸ਼ਹਿਰ ਕੱਲੋਂ।
1: ਅੱਛਾ ਜੀ,
0: ਅਸੀਂ ਕੈਂਬਰਿਜ ਦੇ ਵਿੱਚ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ ਦੀ ਗ੍ਰੈਂਡ ਓਪਨਿੰਗ ਕਰਾਉਣੇ ਆ। 600 ਹੈਸਪਲਰ ਤੇ ਸ਼ਾਮ ਨੂੰ 6 ਵਜੇ ਆ ਜਾਓ, ਠੀਕ ਹੈ?
1: ਬਿਲਕੁਲ ਭਾਜੀ, ਜਰੂਰ ਆਵਾਂਗੇ ਜੀ।
0: ਹੋਰ ਸੁਣਾਓ
1: ਭਾਜੀ? ਮੈਨੂੰ ਤਾਂ ਪਤਾ ਨੀ ਐਮਐਫ ਦਾ ਕੀ ਮਤਲਬ, ਮੇਰਾ ਬੇਟਾ 8 ਸਾਲ ਦਾ ਸਕੂਲ ਜਾਂਦਾ, ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ।
0: ਅੱਛਾ, 8 ਸਾਲ ਦੇ ਬੱਚੇ ਨੇ ਦੱਸਿਆ ਕੀ ਮਤਲਬ ਹੈ ਬੋਲੇ?
1: ਭਾਜੀ ਇਹ ਕੋਈ ਵੱਡੀ ਗੱਲ ਨੀ ਹੈ, ਕਿਉਂਕਿ ਪੁਰਾਣੇ ਸਿੰਗਰਾਂ ਨੇ ਵੀ ਬਹੁਤ ਕੁਛ ਗਾਇਆ ਵਾ।
0: ਹੁਣ ਇੱਕ ਮੈਨੂੰ ਬਾਈ ਦੀ ਕਾਲ ਆਈ ਯਾਰ, ਮੇਰਾ ਮੁੰਡਾ 7 ਸਾਲ ਦਾ, 8 ਸਾਲ ਦਾ, ਉਹਨਾਂ ਨੂੰ ਮੈਂ ਕਿਵੇਂ ਸੁਣਾਉਂਗਾ? ਤੁਸੀਂ ਕਹਿ ਰਹੇ ਹੋ ਤੁਹਾਡੇ ਬੱਚੇ ਤੁਹਾਨੂੰ ਦੱਸ ਰਹੇ ਨੇ।
1: ਹਾਂਜੀ ਭਾਜੀ, ਮੈਨੂੰ ਪਤਾ ਨੀ ਕੀ ਚੀਜ਼ ਹੈ ਐਮਐਫ ਕੀ ਹੈ, ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ ਆ।
0: ਅੱਛਾ
1: ਭਾਜੀ, ਮੈਂ ਉਸ ਤੋਂ ਪਤਾ ਗਾਣਾ ਸੁਣਿਆ, ਮੈਨੂੰ ਕੁਛ ਵੀ ਗਲਤ ਨੀ ਲੱਗਾ, ਵਧੀਆ ਲੱਗਾ ਗਾਣਾ।
0: ਹਾਂ, ਗਾਣਾ ਹੈ ਪੂਰਾ ਜੋਸ਼ ਵਾਲਾ ਗਾਣਾ।
1: ਹਾਂਜੀ
0: ਚਲੋ ਠੀਕ ਹੈ, ਤੁਹਾਡੇ ਮੁੰਡੇ ਨੇ ਦੱਸਿਆ, ਓਕੇ ਚਲੋ ਥੈਂਕ ਯੂ। ਕਹਿੰਦੇ 8 ਸਾਲ ਦਾ ਮੁੰਡਾ, ਉਹਨੇ ਮੈਨੂੰ ਦੱਸਿਆ ਕਿ ਪਾਪਾ ਇਹਦਾ ਇਹ ਮਤਲਬ ਹੈ। ਸੋ ਦੇਖੋ ਇੰਟਰਟੇਨਮੈਂਟ ਹੈ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਨਹੀਂ ਕੋਈ ਚੀਜ਼ ਅੱਛੀ ਲੱਗਦੀ ਆਰਾਮ ਨਾਲ ਸਕਿਪ ਕਰ ਦਿਓ, ਨਾ ਸੁਣੋ, ਨਾ ਆਪਣੇ ਘਰੇ ਚਲਾਓ, ਠੀਕ ਹੈ ਨਾ? ਹੁਣ ਆਪਾਂ ਕਹਿ ਦਿੰਦੇ ਹਾਂ ਕਿ ਯੂ ਨੋ ਸਾਡੀ ਫੈਮਿਲੀ ਜੇ ਵੋ, ਤੁਸੀਂ ਆਪਣੇ ਬੱਚਿਆਂ ਦੇ ਫੋਨਾਂ ਉੱਤੇ ਐਪ ਡਾਊਨਲੋਡ ਕਰ ਲਓ ਵੀ ਉਹ ਕੀ ਦੇਖਦੇ ਆ, ਕੀ ਸੁਣਦੇ ਆ, ਕੀ ਨਹੀਂ, ਤੁਸੀਂ ਕੰਟਰੋਲ ਕਰ ਸਕਦੇ ਹੋ, ਉਹ ਤਾਂ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨੇ। ਬਟ ਜੇ ਆਪਾਂ ਇਹਨੂੰ ਕਹਿਣਾ, ਹੁਣ ਯਾਰ ਮੈਂ ਹੈਰਾਨ ਹਾਂ ਕਿ ਇੱਕ, ਮੈਂ ਹੁਣ ਆਨਲਾਈਨ ਪੜ੍ਹ ਰਿਹਾ ਸੀ, ਕੋਈ ਹੈਗਾ ਪ੍ਰੋਫੈਸਰ ਹੈ ਕੋਈ ਲੁਧਿਆਣੇ ਦਾ, ਉਹ ਚੱਕ ਕੇ FIR ਕਹਿ ਰਿਹਾ ਵੀ ਇਹਨਾਂ ਤੇ ਹੋਣਾ ਚਾਹੀਦਾ। ਹੋਰ ਕਈ ਸੰਸਥਾਵਾਂ ਨੇ ਉਹ ਕਹਿ ਰਹੀਆਂ ਨੇ ਕਿ ਇਹਦੇ ਉੱਤੇ ਚਾਰਜ ਹੋਣਾ ਚਾਹੀਦਾ। ਯੂ ਥਿੰਕ ਹੀ ਕੇਅਰਸ? ਸਿੱਧੀ ਜੀ ਗੱਲ ਵੀ ਤੁਸੀਂ ਜੋ ਮਰਜ਼ੀ ਕਰੀ ਚਲੋ। ਉਧਰੋਂ ਹਨੀ ਸਿੰਘ ਨੂੰ ਕਹਿ ਰਹੇ ਵੀ ਉਹਨੇ ਵੀ MF ਮਿਲੀਅਨੇਅਰ ਕਹਿਤਾ ਤੇ ਉਹਦੇ ਨਾਲ ਇਹ ਹੋਣਾ ਚਾਹੀਦਾ, ਵੋ ਹੋਣਾ ਚਾਹੀਦਾ। ਹਨੀ ਸਿੰਘ ਦੇ ਗਾਣੇ ਤੇ ਆਲਮੋਸਟ 200 ਮਿਲੀਅਨ ਸਟ੍ਰੀਮ ਆ ਕੱਲਾ ਸਪੋਟੀਫਾਈ ਤੇ। ਤੁਹਾਨੂੰ ਲੱਗਦਾ ਉਹ ਆਪਣੇ ਸਿਰ ਤੇ ਬੈਠਾ ਵੀ ਮਾਫੀ ਮੰਗੀ ਜਾਊਗਾ? ਆਈ ਡਾਊਟ ਇਟ। ਬ੍ਰੈਂਪਟਨ ਦੇ ਟੌਰੀ ਲੋਕਾਂ ਲਈ ਇੱਕ ਗੁੱਡ ਨਿਊਜ਼, ਖੁੱਲ ਚੁੱਕਿਆ HD ਬਿਊਟੀ ਸਲੋਨ ਐਂਡ ਸਪਾ। ਹਾਈਲਾਈਟਸ ਵਿਦ ਹੇਅਰ ਕੱਟ ਫ੍ਰੀ, ਹਾਈਡਰਾ ਫੇਸ਼ੀਅਲ ਵਿਦ ਆਈਬ੍ਰਾਊਜ਼ ਫ੍ਰੀ, ਹੇਅਰ ਕੱਟ ਵਿਦ ਵਾਸ਼ ਐਂਡ ਸਿਲਕ ਸਮੂਥ ਟ੍ਰੀਟਮੈਂਟ ਤੇ ਸਟਾਈਲਿੰਗ ਫ੍ਰੀ, ਕੋਰੀਅਨ ਫੇਸ਼ੀਅਲ ਵਿਦ ਆਈਬ੍ਰਾਊਜ਼ ਤੇ ਬਲੀਚ ਫ੍ਰੀ। ਕਿਸੇ ਵੀ ਫੰਕਸ਼ਨ ਲਈ ਆਪਣਾ ਮੇਕਅਪ ਵੀ ਕਰਵਾਓ ਤੇ ਹੇਅਰ ਸਟਾਈਲ ਵੀ ਕਰਵਾਓ, ਮੈਨਸ ਹੇਅਰ ਕੱਟਸ ਐਂਡ ਬੀਅਰਡਸ ਵੀ ਆਫਰ ਕੀਤੇ ਜਾਂਦੇ ਨੇ। HD ਬਿਊਟੀ ਦਾ ਸਟਾਫ ਐਕਸਪੀਰੀਅੰਸਡ ਵੀ ਆ, ਫਰੈਂਡਲੀ ਵੀ ਆ ਤੇ ਕੁਆਲਿਟੀ number 1. Visit Karo 9280 Gorway Drive, Humber West and Gorway. 905-791-8333, 905-791-8333. Very good. ਜ਼ਰੂਰ ਯਾਦ ਰੱਖੋ, ਇੱਕ ਮੈਂ ਤੁਹਾਨੂੰ ਹਰਬਲ ਵੇ ਬਾਡੀ ਐਂਡ ਮਾਈਂਡ ਦਾ ਨੰਬਰ ਦੇਣਾ। ਇਹ ਨਾ ਮਸਾਜ ਦੇ ਵਿੱਚ ਮਾਹਰ ਨੇ, ਸ਼ੀਰੋਦਾਰਾ ਮਸਾਜ ਕਰਦੇ। ਜੇ ਤੁਹਾਡਾ ਸਿਰ ਦੁਖਦਾ ਰਹਿੰਦਾ, ਰਾਤਾਂ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ, ਨੀਂਦਾਂ ਨਹੀਂ ਆਉਂਦੀਆਂ, ਸੋ ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਰਹਿੰਦੀ ਹੈ, ਸਿਰ ਦੁਖਦਾ ਰਹਿੰਦਾ, ਹਰਬਲ ਵੇ ਬਾਡੀ ਐਂਡ ਮਾਈਂਡ ਇਹ ਟੋਰਬਰਮ ਤੇ ਸਟੀਲਸ ਦੇ ਉੱਤੇ ਨੇ। ਸ਼ੀਰੋਦਾਰਾ ਮਸਾਜ ਇਹ ਨਾ 45 ਮਿੰਟਾਂ ਲਈ ਇੱਕ ਓਇਲ ਤੁਹਾਡੇ ਸਿਰ ਤੇ ਡਿੱਗਦਾ ਹੌਲੀ ਹੌਲੀ ਹੌਲੀ ਹੌਲੀ, ਤੁਹਾਡੀ ਮੈਂ ਕਹਿੰਦਾ ਕਿ ਨਾਲੇ ਨੀਂਦ ਆ ਜਾਣੀ ਹੈ, ਸਟ੍ਰੈਸ ਸਾਰਾ ਭੱਜ ਜਾਣਾ, ਐਂਗਜ਼ਾਇਟੀ ਸਾਰੀ ਦੂਰ ਹੋ ਜੂਗੀ। ਸੋ ਹਰਬਲ ਵੇ ਬਾਡੀ ਐਂਡ ਮਾਈਂਡ ਵਾਲਿਆਂ ਨੂੰ ਯਾਦ ਰੱਖੋ, ਇੱਕ ਤੁਹਾਡੇ ਮੋਢਿਆਂ ਗੋਡਿਆਂ 'ਚ ਪੇਨ ਹੋ ਰਹੀ ਹੈ, ਇਹ ਪੋਰਟਲੀ ਮਸਾਜ ਕਰਦੇ ਆ ਇੱਕ, ਅਤੇ ਨੰਬਰ ਹੈ 905-220-5300, 905-220-5300, ਹਰਬਲ ਵੇ ਬਾਡੀ ਐਂਡ ਮਾਈਂਡ। 9160 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ?
0: ਠੀਕ ਹੈ ਜੀ, ਕਿਵੇਂ ਹੋ?
2: ਬਹੁਤ ਵਧੀਆ, ਅੱਜ ਬਹੁਤ ਫੰਬਲ ਕਰ ਰਹੇ ਹੋ ਨੰਬਰ ਬੋਲਣ 'ਚ।
0: ਫੰਬਲ
2: ਮਤਲਬ ਨੰਬਰ ਗਲਤ ਬੋਲਦੇ ਹੋ ਦੋ ਵਾਰ?
0: ਦੋ ਵਾਰ ਕੀ ਕਰੀਏ ਯਾਰ, ਬੜੇ ਹੋ ਗਏ।
2: ਨਹੀਂ ਮੈਂ ਭਾਜੀ, ਮੈਂ ਗਾਣਾ ਰਿਪੀਟ ਤੇ ਸੁਣਦਿਆ ਨਾ, ਮਤਲਬ ਮਾਰਨਿੰਗ ਤੋਂ 3-4 ਦਿਨ ਹੋ ਗਏ, ਮੈਨੂੰ ਇਹਦੇ ਚ ਕੁਛ ਗਲਤ ਨੀ ਲੱਗਦਾ, ਰਾਈਟ? ਕਿਉਂਕਿ ਇਹ ਪਹਿਲਾਂ ਸਿੰਗਰ ਨੀ ਮੈਂ ਕਹਿ ਸਕਦਾ, ਹੋਰ ਵੀ ਕਈ ਬੰਦੇ ਉਹਨਾਂ ਨੇ ਵੀ ਗਾਣਿਆਂ ਚ ਕਿਹਾ ਕਿ ਉਹਦਾ ਲਾਇਆ ਆਪਾਂ ਕੋਮਨ ਸਲੈਂਗ ਨੀ ਹੈ ਨਾ, ਤੁਸੀਂ ਸਿੱਧੂ ਦੀ ਗੱਲ ਕੀਤੀ, 3-4 ਹੋਰ ਸਿੰਗਰ ਆ, ਇੱਦਾਂ ਸਾਰਿਆਂ ਦੇ ਐਫ ਆਈ ਆਰ ਕਰਾਉਣ ਲੱਗ ਪਏ, ਫਿਰ ਤਾਂ ਸਰ ਗਿਆ, ਰਾਈਟ?
0: ਇਹ ਹੁਣ ਦੇਖੋ ਲੋਕ ਟ੍ਰਾਂਸਲੇਟ ਕਰ ਰਹੇ ਆ, ਹੁਣ ਮੈਂ ਕਈ ਦੇਖਿਆ ਕੋਈ ਕਹਿੰਦਾ ਇਹ ਤਾਂ ਆਪਦੇ ਆਪ ਨੂੰ ਹੁਣ ਪੰਜਾਬੀ ਚ MSC ਕਹੀ ਜਾਂਦਾ, ਮੈਂ ਕਿ ਨਹੀਂ ਕਹਿ ਰਹੇ ਯਾਰ, ਤੁਸੀਂ ਸਮਝੇ ਨੀ ਉਹ ਕਹਿ ਕੀ ਰਿਹਾ ਗਾਣੇ ਚ, ਉਹ ਇੱਕ ਸਲੈਂਗ ਯੂਜ ਕਰ ਰਿਹਾ, ਨਾ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਇਹ ਆ।
2: ਭਾਜੀ ਇਹਦੇ ਚ ਕੁਛ ਗਲਤ ਨੀ, ਜਿਹੜੇ ਆਪਣੇ ਬੱਚੇ ਜਿੱਥੇ ਸਕੂਲਾਂ ਚ ਜਾਂਦੇ ਜਾਂ US ਚ ਜਾਂਦੇ, ਚਲੋ ਇੱਥੇ ਫੇਰ

0: ਘੱਟ ਯੂਐਸ ਚ ਬਹੁਤ ਆ ਹਨਾ, ਇੱਕ ਚੀਜ਼ ਸਲੈਂਗ ਹੈ, ਇੱਕ ਗਲਤ ਵੇਜ ਨੀ, ਇੱਕ ਪੋਜ਼ਿਟਿਵ ਵੇਜ ਰਹਿੰਦੇ ਹਨਾ, ਔਰ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਦਾਂ ਬੋਲਣਾ। ਬਟ ਆਪਾਂ ਇੱਕ ਚੀਜ਼ ਤਾਂ ਆਪਾਂ ਗਾਣੇ ਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਹਾਂ, ਜਦੋਂ ਆਪਾਂ ਸੋਸ਼ਲ ਮੀਡੀਆ ਜਾਂਦੇ ਹਾਂ ਇੰਸਟਾਗ੍ਰਾਮ ਤੇ, ਕੋਈ ਬੱਚੇ ਦੀ ਜਾਂ ਇੰਡੀਆ ਦੇ ਬੱਚੇ ਜਿੱਦਾਂ ਦੇਖਦੇ ਗਾਲਾਂ ਕੱਢਦੇ, ਕੋਈ ਉੱਦਾਂ ਦੀ ਦੇਖਦੇ ਰੀਲ ਵਗੈਰਾ, ਆਪਾਂ ਉਹਨੂੰ ਸ਼ੇਅਰ ਕਰਦੇ, ਲਾਈਕ ਕਰਦੇ ਹਾਂ, ਛੋਟਾ ਬੱਚਾ ਗਾਲਾਂ ਕੱਢ ਰਿਹਾ।
1: ਸਹੀ ਗੱਲ ਕਰਨ ਲੱਗ ਪਏ ਜੇ ਕੋਈ ਤੁਹਾਡੇ ਗੋਰਾ ਕੰਮ ਕਰਦਾ ਨਾ ਨਾਲ ਕੰਮ ਤੇ, ਉਹਨਾਂ ਨੂੰ ਪੁੱਛ ਲਓ ਤੈਨੂੰ ਪੰਜਾਬੀ ਚ ਕੀ ਆਉਂਦਾ, ਉਹਨੇ ਸਿੱਧੀ ਗਾਲ ਕੱਢਣੀ ਹੈ ਤੇ ਉਹ ਸਿਖਾਈ ਕੀ ਨੇ ਉਹਨੂੰ।
0: ਮੈਨਾਂ ਭਾਜੀ ਮੇਰੇ ਸਟਾਫ ਚ 50% ਗੋਰੇ ਹੀ ਆ ਜਿਹੜੇ ਕੰਮ ਕਰਦੇ ਆ,
1: ਤੇ ਉਹਨਾਂ ਨੂੰ ਗਾਲਾਂ ਆਉਂਦੀਆਂ ਨੇ ਪੱਕੀਆਂ
0: ਪੱਕੀਆਂ ਹੁੰਦੀਆਂ ਉਹਨਾਂ ਨੂੰ, ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆ।
1: ਹਾਂ ਸੋ ਹੀ ਗੱਲਾਂ ਨੇ,
0: ਉਹਨਾਂ ਤਿੰਨ ਚਾਰ ਕਾਮਨ ਗਾਲਾਂ ਪਹਿਲਾਂ ਹੀ ਆਪਣੇ ਆਪਣੇ ਇੰਡੀਆ ਚ ਹੀ ਆ ਭਾਜੀ, ਆਪਣੇ ਪੰਜਾਬ ਤੋਂ ਛੋਟੀ ਤੋਂ ਹਰ ਬੱਚੇ ਨੂੰ ਗਾਲ ਆਉਂਦੀ, ਉਹ ਗੱਲ ਡਰ ਹੈ ਕਿ ਮਾਂ ਪਿਓ ਦੇ ਡਰ ਦੇ ਕਾਰਨ ਬੋਲਦੇ ਨੀ, ਉਹ ਬਾਹਰ ਭਾਵੇਂ ਕੱਢ ਲੈਣ ਲੋਕ ਕੇ।
1: ਮੈਂ ਨਾ ਇੱਕ ਵੀਡੀਓ ਪਾਈ ਆ ਸਾਡੇ ਟਿਕਟੋਕ ਤੇ, ਇੱਕ ਬਾਈ ਜੀ ਨੇ ਗੱਲ ਕੀਤੀ ਆ, ਉਹ ਸੁਣਿਓ ਜਾ ਕੇ, ਹੁਣੇ ਵੀਡੀਓ ਪਾਈ ਆ।
0: ਓਕੇ
1: ਠੀਕ ਆ, ਸੁਣਿਓ ਜਾ ਕੇ, ਠੀਕ ਆ
0: ਡਨ ਭਾਜੀ,
1: ਚਲੋ ਥੈਂਕ ਯੂ ਬ੍ਰਦਰ, ਬਹੁਤ ਧੰਨਵਾਦ ਤੁਹਾਡਾ। ਪ੍ਰੋਗਰਾਮ ਪੰਜਾਬੀ ਦਾਰਾ 905-673-3337।

0: G8511, hello.
1: Hello, ਸਤਿ ਸ਼੍ਰੀ ਅਕਾਲ ਵੀਰੇ.
0: ਸਤਿ ਸ਼੍ਰੀ ਅਕਾਲ ਵੀਰੇ.
1: ਹੋਰ ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
1: ਮੈਂ ਵਧੀਆ. ਮੈਨੂੰ ਤਾਂ ਨੀ ਲੱਗਦਾ ਵੀਰੇ ਉਹਨੇ ਕੁਛ ਗਲਤ ਕਿਹਾ ਹੈਗਾ ਕਰਨ ਦੇ ਹਣੀ ਨੇ. ਤੇ ਵੈਸੇ ਤਾਂ ਆਪੋ ਆਪਣੀ ਥਿੰਕਿੰਗ ਹੈਗੀ ਹਨਾ, ਨਾਲੇ ਜੇ ਇਸ ਹਿਸਾਬ ਨਾਲ ਜੇ ਉਹਨਾਂ ਨੇ ਕਿਹਾ ਵੀ ਉਹਨੇ ਕੁਛ ਗਲਤ ਸ਼ਬਦ ਬੋਲਿਆ ਗਾ, ਹੁਣ ਤਾਂ ਹਰੇਕ ਦੂਜਾ ਬੰਦਾ ਮਤਲਬ ਕਿ ਗੱਲ ਤਾਂ ਕੌਮਣੀ ਹੋ ਗਈ ਫਿਰ ਇਸ ਹਿਸਾਬ ਨਾਲ ਤਾਂ ਹਰੇਕ ਦੂਜੇ ਬੰਦੇ ਤੇ ਪਰਚਾ ਬਣਨਾ ਚਾਹੀਦਾ ਹੈਗਾ.
0: ਨਾਲੇ ਪਰਚੇ ਉਹਨਾਂ ਤੇ ਕਰੋ ਜਿਹੜੇ ਚੋਰੀਆਂ ਕਰਦੇ ਆ, ਜਿਹੜੇ ਲੇਡੀਜ਼ ਤੇ ਹੱਥ ਚੁੱਕਦੇ ਆ, ਜਿਹੜੇ ਵਾਕਈ ਕੋਈ ਕ੍ਰਾਈਮ ਕਰ ਰਹੇ ਹੋ. ਤੁਸੀਂ ਗਾਣੇ ਖਾਤਰ ਕਿਸੇ ਤੇ ਪਰਚਾ ਕਰਾਉਣਾ ਸਰ ਗਿਆ ਯਾਰ.
1: ਉਹੀ ਤੇ ਗੱਲ, ਨਾਲੇ ਮੈਨੂੰ ਤਾਂ ਲੱਗਦਾ ਵੀਰੇ ਉਹਨੇ ਹੋਰ ਨੀ ਕਿਹਾ, ਮੈਨੂੰ ਤਾਂ ਲੱਗਦਾ ਉਹਨੇ ਕਿਹਾ ਵੀ ਮੁੱਛ ਫੁੱਟ ਕਹਿੰਦਾ
0: ਉਹ, ਹਾਂ
1: ਵੀ ਐਵੇਂ ਮੁੱਛ ਫੁੱਟ ਗੱਭਰੂ ਪੰਜਾਬ ਦਾ.
0: ਹਾਂ, ਆਪਣਾ ਕੰਮ ਕਰੋ ਯਾਰ, ਤੁਹਾਨੂੰ ਕੀ ਲੋੜ ਪਰਚੇ ਪੁਰਚੇ ਕਰਾਉਣ ਦੇ.
1: ਨਾਲੇ ਹੋਰ ਬਹੁਤ ਨੇ ਵੀਰੇ ਗੱਲਾਂ ਪੰਜਾਬ ਦੀਆਂ, ਵੀ ਆਹ ਗੱਲਾਂ ਹੀ ਰਹਿ ਗਈਆਂ ਬਸ ਹੁਣ.
0: ਬਿਲਕੁਲ ਸਹੀ ਗੱਲ,
1: ਨਾਲੇ ਫੜਦੀ ਵੀ ਜਮਾ ਟੋਪ ਦੇ ਕਾਮਨ ਸਿੰਗਰਾਂ ਨੂੰ ਨੇ. ਹੁਣ ਜਿਹੜੇ ਛੋਟੇ ਛੋਟੇ ਹੋਰ ਬਥੇਰੇ ਸਿੰਗਰ ਨੇ, ਕਿੰਨੇ ਗੰਦੇ ਗੰਦੇ ਗਾਣੇ ਗਾਉਂਦੇ ਹੈਗੇ, ਲਾਈਵ ਹੋ ਕੇ ਵੀ ਕਿੰਨੇ ਗੰਦੇ ਗੰਦੇ ਗਾਲਾਂ ਕੱਢਦੇ ਹੈਗੇ, ਉਹ ਨੀ ਸੁਣਦੀ ਇਹਨਾਂ ਨੂੰ.
0: ਬਿਲਕੁਲ ਨਹੀਂ, ਕੁਛ ਨੀ ਸੁਣਦਾ. ਬਸ ਜਦੋਂ

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਅਤੇ ਜੀ ਆਏ ਨੂੰ ਅਸੀਂ ਆਖਦੇ ਹਾਂ। ਅੱਜ ਤਰੀਕ 11 ਜੁਲਾਈ ਅੱਜ ਹੋ ਗਈ ਹੈ, ਸ਼ਾਮ ਦਾ ਵੇਲਾ ਹੈ ਅਤੇ 9:05 ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ। ਸਾਥ ਤੁਹਾਡਾ ਅਤੇ ਸਾਡਾ ਬਣਿਆ ਰਹੇਗਾ 10 ਵਜੇ ਤੱਕ।

0: ਵਿੱਚ ਵੀ ਕਰਦੇ ਹਾਂ ਜੀ ਗੱਲਾਂ ਬਾਤਾਂ। ਨੰਬਰ ਹਮੇਸ਼ਾ ਵਾਂਗ 905-673-3337 ਤੇ ਗੱਲਬਾਤ ਕਰਾਂਗੇ। 905-673-3337 905-673-3337 ਤੇ ਚਲਦੇ ਹਾਂ ਜੀ ਕਾਲ ਦੇ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਸ਼ਵਿੰਦਰ ਜੀ। ਸ਼ਵਿੰਦਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਹੈ?
0: ਹਾਂਜੀ ਹਾਂਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਹੈ?
1: ਠੀਕ ਹੈ ਬਈ, ਬਹੁਤ ਬਹੁਤ ਅਫਸੋਸ ਹੈ ਜਿੱਦਾਂ ਮੈਂ ਤੁਹਾਨੂੰ ਮੈਸੇਜ ਕੀਤਾ, ਵੈਰੀ ਸੈਡ
0: ਜੀ। ਬਿਲਕੁਲ ਜੀ, ਆਪਣੀ ਹੋਈ ਸੀ ਗੱਲਬਾਤ ਜੀ ਜੀ।
1: ਮੈਂ ਕਿਹਾ ਯਾਰ ਪਤਾ ਨੀ ਫੋਨ ਨੀ ਚੱਕਦਾ ਗਾ ਮੈਸੇਜ।
0: ਹਾਂਜੀ ਨਹੀਂ ਜੀ ਬਿਲਕੁਲ, ਫਿਰ ਹੈ ਹੀ ਨੀ ਸੀ ਆਪਾਂ ਇੱਥੇ ਤੇ ਫਿਰ
1: ਹੋ ਗਏ ਸੀ
0: ਅੱਬਾ ਜੀ। ਸਾਲ ਤੋਂ ਏਦਾਂ ਹੀ ਚੱਲਦਾ ਸੀ ਢਿੱਲੇ ਮੱਠੇ ਜੀ ਤੇ ਉਹਦੇ ਕਰਕੇ ਬਸ। ਹਾਂਜੀ
1: ਹਾਂ, ਕੋਈ ਨੀ ਮਹਾਰਾਜ ਤੁਹਾਨੂੰ ਹੌਸਲਾ ਦੇਵੇ, ਪਰਮਾਤਮਾ ਤੰਦਰੁਸਤ ਰੱਖੇ ਤੁਹਾਨੂੰ ਸਾਰੇ ਪਰਿਵਾਰ ਨੂੰ
0: ਜੀ। ਬਿਲਕੁਲ, ਉਹਨਾਂ ਦੀ ਸਿਖਾਈਆਂ ਹੋਈਆਂ ਬਹੁਤ ਗੱਲਾਂ ਨੇ ਜੀ, ਨਾਲ ਬੰਨੀ ਫਿਰਦੇ ਆ ਜੀ, ਇੱਥੇ ਇਸ ਸੀਟ ਤੇ ਵੀ ਬੈਠੇ ਆ, ਰੇਡੀਓ ਤੇ ਆ ਕੇ ਜੋ ਅਸੀਂ ਬੋਲ ਰਹੇ ਆ ਇਹ ਵੀ ਉਹਨਾਂ ਦਾ ਸਦਕਾ ਹੀ ਆ ਸਾਰਾ ਕੁਛ ਤੇ। ਚਲੋ ਓਦਾਂ ਭਾਵੇਂ ਸਾਡੇ ਨਾਲ ਨਹੀਂ ਪਰ ਯਾਦਾਂ ਦੇ ਰਾਹੀਂ ਸਾਡੇ ਨਾਲ ਹਮੇਸ਼ਾ ਰਹਿਣਗੇ,
1: ਆਲਵੇਜ਼ ਰਹਿਣਗੇ ਸਾਡੇ ਦਿਲਾਂ 'ਚ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਕੋਈ ਨੀ ਸੁਣਦੇ ਆ ਪ੍ਰੋਗਰਾਮ, ਮਹਾਰਾਜ ਤੰਦਰੁਸਤ ਰੱਖੇ ਸਭ ਪਰਿਵਾਰ ਨੂੰ ਤੁਹਾਡੇ ਨੂੰ
0: ਜੀ। ਬਹੁਤ ਸ਼ੁਕਰੀਆ ਸ਼ਵਿੰਦਰ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ, ਧੰਨਵਾਦ, ਥੈਂਕ ਯੂ।

ਹਾਂ ਇੱਕ ਬੜੇ ਸ਼ਾਨਦਾਰ ਬੜੇ ਇੱਕ ਸੋਹਣੇ ਗੀਤ ਦੇ ਵੱਲ, ਅਤੇ ਫਿਰ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ। ਅਤੇ ਗੀਤ ਗਾਇਆ ਬੜੀ ਸ਼ਾਨਦਾਰ ਸੁਰੀਲੀ ਆਵਾਜ਼ ਸੁਨਿਧੀ ਚੌਹਾਨ ਵੱਲੋਂ, ਅਤੇ ਅਰਦਾਸ ਕਰਾਂ ਮੂਵੀ ਦੇ ਵਿੱਚੋਂ ਸਤਿਗੁਰ ਪਿਆਰੇ, ਆਓ ਸੁਣੀਏ। ਅਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਤੰਦੂਰੀ ਤੰਦੂਰੀ ਖਾਣਾ ਖਾਣਾ ਹੈ ਤੇ ਤੰਦੂਰੀ ਬੋਇਸ ਹੀ ਜਾਣਾ ਹੈ। ਬੜਾ ਸਵਾਦ ਵਾਲਾ ਫਲੇਵਰਡ ਫੂਡ ਮਿਲਦਾ ਹੈ, ਚਿਕਨ ਟਿੱਕਾ, ਤੰਦੂਰੀ ਸ਼੍ਰਿੰਪ, ਤੰਦੂਰੀ ਫਿਸ਼, ਮਲਾਈ ਚਾਪ, ਤੰਦੂਰੀ ਮੋਮੋਸ ਤੇ ਹਾਂ ਪਨੀਰ ਦੀ ਭੁਰਜੀ। ਬਿਲਕੁਲ ਨਾ ਭੁੱਲਿਆ ਜੇ, ਲੋਕੇਟਡ ਨੇ 7171 ਟੋਰਬਰਮ ਰੋਡ ਦੇ ਉੱਤੇ, ਤੇ ਦੂਸਰੀ ਲੋਕੇਸ਼ਨ ਮੈਕਲੋਗਲਨ ਐਂਡ ਕੁਈਨ ਤੇ 905-955-1111-905-956-2111। ਤੰਦੂਰੀ ਬੋਇਸ।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477-702-2023-647-702-VTEI-license number 1039-4।
1: ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ। ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ, ਤੇ ਨਾਲ ਦੀ ਨਾਲ ਸ਼ਨੀਵਾਰ ਦੀ ਸ਼ਾਮ ਹੈ ਤੇ ਫੂਡ ਅਕਸਰ ਹੀ ਸਾਨੂੰ ਹੁੰਦਾ ਵੀ ਫੂਡ ਖਾਇਆ ਜਾਵੇ ਬੜਾ ਸ਼ਾਨਦਾਰ, ਬੜਾ ਸਵਾਦ ਵਾਲਾ, ਤੇ ਅਸੀਂ ਹਮੇਸ਼ਾ ਰੈਕਮੈਂਡ ਕਰਦੇ ਹਾਂ ਜ਼ਰੂਰ। ਤੁਸੀਂ ਤੰਦੂਰੀ ਬੋਇਸ ਜਾ ਸਕਦੇ ਹੋ, ਹੁਣ 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਸਭ ਤੋਂ ਪਹਿਲੀ ਲੋਕੇਸ਼ਨ 7171 ਟੋਰਬਰਮ ਰੋਡ ਤੇ ਤੁਸੀਂ ਜਾ ਕੇ ਫੂਡ ਟਰਾਈ ਕਰੋ, 24 ਘੰਟੇ ਖੁੱਲ੍ਹੇ ਨੇ। ਤੁਸੀਂ ਅਗਰ ਨੌਰਥ ਵਾਲੇ ਪਾਸੇ ਰਹਿ ਰਹੇ ਹੋ, ਤੁਸੀਂ ਉੱਥੇ ਵੀ ਔਰੰਜਵਿਲ ਤੋਂ ਸ਼ੈਲਬਰ ਨੂੰ ਜਾਂਦੇ ਹੋਏ ਤੁਸੀਂ ਉੱਥੇ ਵੀ ਫੂਡ ਦਾ ਇੰਜੋਏ ਕਰ ਸਕਦੇ ਹੋ। ਤੰਦੂਰੀ ਬੋਇਜ਼ ਢਾਬਾ ਉੱਥੇ ਖੁੱਲ੍ਹੇ ਆ, ਤੁਸੀਂ ਨੌਰਥ ਵੱਲ ਜਾਣਾ ਤਾਂ ਜ਼ਰੂਰ ਉੱਥੇ ਇੰਜੋਏ ਕਰਿਆ ਜੇ। ਅਤੇ ਨਾਲ ਦੀ ਨਾਲ ਹੋਰ ਕੁਈਨ ਐਂਡ ਮੈਕਲੋਗਲਨ 'ਤੇ ਵੀ ਤੰਦੂਰੀ ਬੋਇਜ਼ ਦੀ ਲੋਕੇਸ਼ਨ ਹੈ ਤੀਜੀ। ਅਤੇ ਜੇ ਚੌਥੀ ਦੀ ਗੱਲਬਾਤ ਕਰੀਏ, ਉਹ ਵੀ ਤੁਸੀਂ ਜ਼ਰੂਰ ਜਾ ਸਕਦੇ ਹੋ, ਜੋ ਕਿ ਡੇਅਰੀ ਰੋਡ ਦੇ ਉੱਤੇ ਪੈਂਦੀ ਹੈ। ਤੰਦੂਰੀ ਬੋਇਜ਼ 3221 ਡੈਰੀ ਰੋਡ ਵੈਸਟ ਦੇ ਉੱਤੇ, ਅਤੇ 4 ਲੋਕੇਸ਼ਨਾਂ ਨੇ। ਕਿਤੇ ਮਰਜ਼ੀ ਜਾਓ ਅਤੇ ਸ਼ਾਨਦਾਰ ਖਾਣਾ ਤੰਦੂਰੀ ਬੋਇਜ਼ ਦਾ ਜ਼ਰੂਰ ਖਾਓ। ਕਿਸੇ ਨੂੰ ਅਗਰ ਮੌਰਗੇਜ ਦੀ ਭਾਲ ਹੈ, ਫਸਟ ਜਾਂ ਸੈਕਿੰਡ ਮੌਰਗੇਜ ਤੁਸੀਂ ਲੱਭ ਰਹੇ ਹੋ, ਜਾਂ ਤੁਹਾਡੀ ਮੌਰਗੇਜ ਰਿਨਿਊਅਲ 'ਤੇ ਆਈ ਹੋਈ ਹੈ, ਅਤੇ ਤੁਸੀਂ ਸੋਚ ਰਹੇ ਹੋ ਯਾਰ ਬੈਸਟ ਆਪਸ਼ਨ ਕਿਹੜੀ ਹੋ ਸਕਦੀ ਹੈ, ਅਤੇ ਜ਼ਰੂਰ ਤੁਸੀਂ GNE ਮੌਰਗੇਜਿਸ ਦੇ ਮਯੰਕ ਭਟਨਾਗਰ ਜੀ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਬੜਾ ਹੀ ਲੰਬਾ ਤਜਰਬਾ ਇਹਨਾਂ ਦਾ ਮੌਰਗੇਜ ਇੰਡਸਟਰੀ ਦੇ ਵਿੱਚ, ਅਤੇ ਸੰਪਰਕ ਕਰੋ 6477-702-2023 'ਤੇ 6477-702-2023 6477-702-2023 ਮਯੰਕ ਭਟਨਾਗਰ ਜੀ।

0: ਬੜਾ ਰੌਲਾ ਰੌਲਾ ਕਿਸ ਚੀਜ਼ ਦਾ? ਫੀਫਾ ਵਰਲਡ ਕੱਪ ਦਾ, ਅਤੇ ਅੱਜ ਵੀ ਜਿਹੜਾ ਮੈਚ ਹੋਇਆ ਦਿਨੇ ਪਹਿਲਾਂ ਸ਼ਾਮ ਜੀ ਨੂੰ ਨਾਰਵੇ ਅਤੇ ਇੰਗਲੈਂਡ ਦਾ, ਅਤੇ ਇੰਗਲੈਂਡ ਹੁਣ ਟੌਪ 4 ਦੇ ਵਿੱਚ ਕਹਿ ਲਓ ਸੈਮੀਫਾਈਨਲਸ ਦੇ ਵਿੱਚ ਪਹੁੰਚ ਚੁੱਕਿਆ, ਅਤੇ ਦੂਸਰਾ ਮੈਚ ਜੋ ਹੁਣ ਚੱਲ ਰਿਹਾ ਅੱਜ ਇਸ ਟਾਈਮ 'ਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦਾ, ਅਤੇ ਅਰਜਨਟੀਨਾ ਆਲਰੇਡੀ ਇੱਕ ਗੋਲ ਕਰ ਚੁੱਕਿਆ, ਇੱਕ ਗੋਲ ਦੇ ਨਾਲ ਅੱਗੇ ਚੱਲ ਰਿਹਾ, ਚਾਂਸਿਸ ਦੇਖੋ ਕਿਹਦੇ ਬਣਦੇ ਆ। ਅਤੇ ਫਿਰ ਸੈਮੀਫਾਈਨਲਸ ਦੇ ਵਿੱਚ ਫਰਾਂਸ ਸਪੇਨ ਨਾਲ ਖੇਡੇਗਾ, ਅਤੇ ਇੰਗਲੈਂਡ ਕਿਹਦੇ ਨਾਲ ਖੇਡੇਗਾ ਇਹ ਵੀ ਥੋੜ੍ਹੇ ਘੰਟੇ ਦੇ ਵਿੱਚ ਹੀ ਹੋ ਜਾਣਾ ਤੈਅ ਵੀ ਕਿਹੜਾ ਬੰਦਾ ਕਿਹੜੀ ਟੀਮ ਇੰਗਲੈਂਡ ਦੇ ਨਾਲ ਖੇਡੇਗੀ। ਅਤੇ ਇਹ ਮੁਕਾਬਲੇ ਹੁਣ ਅੱਜ ਹੋ ਰਿਹਾ, ਅਤੇ ਅਗਲਾ ਮੁਕਾਬਲਾ ਹੋਣਾ ਫਰਾਂਸ ਅਤੇ ਸਪੇਨ ਦਾ 14 ਤਰੀਕ ਨੂੰ ਮੰਗਲਵਾਰ ਨੂੰ, ਅਤੇ ਉਸ ਤੋਂ ਬਾਅਦ ਜੁਲਾਈ 15 ਬੁੱਧਵਾਰ ਨੂੰ ਇੰਗਲੈਂਡ ਅਤੇ ਜਿਹੜੀ ਵੀ ਟੀਮ ਹੁਣ ਜਿੱਤੇਗੀ ਅੱਜ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦਾ, ਅਤੇ ਉਹਦੇ ਵਿੱਚ ਅਤੇ ਫਾਈਨਲ ਵੀ ਬਸ ਆ ਗਿਆ ਅਗਲੇ ਐਤਵਾਰ ਜੁਲਾਈ 19 ਨੂੰ ਫਿਰ ਫੀਫਾ ਵਰਲਡ ਕੱਪ ਫਾਈਨਲ ਵੀ ਹੋਏਗਾ। ਅਤੇ ਜਿਹੜੇ ਵੀ ਫੈਨ ਨੇ ਫੀਫਾ ਵਰਲਡ ਕੱਪ ਸੋਕਰ ਦੇ, ਬਹੁਤ ਦੁਨੀਆ ਫੈਨ ਆ, ਅਤੇ ਤੁਸੀਂ ਵੈਸੇ ਤਾਂ ਇੰਜੋਏ ਕਰ ਹੀ ਰਹੇ ਹੋਣੇ ਇਸ ਟਾਈਮ ਮੈਚ, ਅਤੇ ਲਾਈਵ ਵੀ ਆਪਾਂ ਦੱਸਦੇ ਰਹਾਂਗੇ। ਅਰਜਨਟੀਨਾ ਇੱਕ ਗੋਲ ਦੇ ਬੜਤ ਦੇ ਨਾਲ ਅੱਗੇ ਚੱਲ ਰਹੇ ਨੇ, ਅਤੇ ਦੇਖੋ ਅੱਗੇ ਫਾਈਨਲ ਤੱਕ ਕੀ ਬਣਦਾ। ਨੰਬਰ ਹੈ ਸਟੂਡੀਓ ਦਾ 905-673-3337-9057-33-3337। ਅਤੇ ਥੋੜ੍ਹੀ ਦੇਰ ਦੇ ਵਿੱਚ ਤਕਰੀਬਨ ਫੋਨ 'ਤੇ ਆਪਾਂ ਗੱਲਬਾਤ ਕਰਨ ਵਾਲੇ ਹਾਂ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਕੋਈ ਵੀ ਪੋਲਿਸੀ ਤੁਸੀਂ ਰਿਵਿਊ ਕਰਵਾਉਣੀ ਹੈ, ਕੋਈ ਨਵੀਂ ਲੈਣੀ ਚਾਹ ਰਹੇ ਹੋ, ਅਤੇ ਕੋਈ ਹੁਣ ਸਮਰ ਦੇ ਟਾਈਮ ਦੇ ਵਿੱਚ ਵਿਜ਼ਿਟ ਕਰ ਰਿਹਾ, ਅਤੇ ਉਹਨਾਂ ਦੇ ਲਈ ਤੁਸੀਂ ਵਿਜ਼ਿਟਰ ਵੀਜ਼ਾ ਵੀ ਚਾਹੀਦਾ, ਬੜਾ ਕੁਛ RESP RRSP ਦੀਆਂ ਸੇਵਾਵਾਂ ਉਮਰਪ੍ਰੀਤ ਚਾਵਲਾ ਜੀ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਹਰਦੀਪ ਜੀ,
0: ਕੀ ਹਾਲ ਚਾਲ ਹੈ ਕੁਲਦੀਪ ਜੀ?
1: ਸਾਡੇ
0: ਵਾਲਾ ਰੇਡੀਓ, ਬਿਲਕੁਲ ਜੀ, ਤੁਹਾਡੇ ਵਾਲਾ ਰੇਡੀਓ ਆ ਗਿਆ ਜੀ।
1: ਜੀ ਜੀ, ਇੰਡੀਆ ਗਿਆ ਮੈਂ 6-7 ਮਹੀਨੇ ਆਇਆ ਜੀ।
0: ਹਾਂਜੀ,
1: ਮੈਂ ਇੰਡੀਆ ਗਿਆ ਸੀ, 6-7 ਮਹੀਨੇ ਆਇਆ।
0: ਅੱਛਾ, ਤੁਸੀਂ ਇੰਡੀਆ ਗਏ ਸੀ? ਅੱਛਾ ਅੱਛਾ, ਕਿੰਨਾ ਟਾਈਮ ਲਾਏ?
1: 7 ਮਹੀਨੇ ਲਾਇਆ ਜੀ।
0: ਕਿੰਨੇ?
1: 7 ਮਹੀਨੇ।
0: 7 ਮਹੀਨੇ, ਤੁਹਾਡਾ ਵਧੀਆ ਜੀ, ਪੂਰੇ ਨਜ਼ਾਰੇ। ਉਹ ਵਾਲਾ ਟਾਈਮ ਵੀ ਬੜਾ ਸੋਹਣਾ ਹੁੰਦਾ ਕਿ ਨਹੀਂ?
1: ਮਹੀਨੇ
0: ਕ ਦੀ ਗੱਲ ਹੈ, ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ, 1.5-1.5 ਮਹੀਨੇ ਦੇ ਨੇੜੇ, ਤੇ ਫਾਦਰ ਜੀ ਬਸ ਚਲਾਣਾ ਕਰ ਗਏ ਜੀ, ਤੇ ਉਹਦੇ ਕਰਕੇ ਮੈਂ ਵੀ ਇੰਡੀਆ ਹੀ ਗਿਆ ਸੀਗਾ, ਤਾਂ ਕਰਕੇ ਆਪਾਂ ਰੇਡੀਓ ਤੇ ਵੀ ਨਹੀਂ ਆ ਸਕੇ।
1: ਤੇ ਬਹੁਤ ਅਫਸੋਸ ਵਾਲੀ ਗੱਲ ਹੈ, ਚਲੋ ਬਜ਼ੁਰਗਾਂ ਦੀ ਸਦਾ ਹੀ ਲੋੜ ਹੈ ਜੀ, ਮਾਪਿਆਂ ਦੀ, ਚਲੋ ਗੱਲ ਹੈ ਵੀ ਉਮਰ ਦੇ ਨਾਲ ਸਿਸਟਮ ਜਿਵੇਂ ਹੈ ਜੀ,
0: ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜੀ, ਬੰਦਾ ਜਿੰਨਾ ਮਰਜ਼ੀ ਕਹਿ ਲੇ ਮੈਂ ਵੱਡਾ ਹੋ ਗਿਆ, ਪਰ ਲੋੜ ਤਾਂ ਹਮੇਸ਼ਾ ਰਹਿੰਦੀ ਹੈ ਜੀ।
1: ਨਹੀਂ ਜੀ, ਪਿਓ ਦਾ ਚਮਕਦਾ ਸੂਰਜ ਹੈ ਜੀ, ਇੱਕ ਗਰਮੀ ਵੀ ਉਹਦੀ ਝੱਲਣੀ ਦੀ ਪੈਂਦੀ, ਪਰ ਉਹਦੇ ਚਮਕੇ ਦੇ ਨਾਲ ਆਪਾਂ ਸਦਾ ਹੀ ਜਿਵੇਂ ਚਮਕਦੇ ਰਹਿੰਦੇ ਹਾਂ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਕਹਿੰਦੇ ਆ ਬਾਪੂ ਇੱਕ ਸੂਰਜ ਦੀ ਤਰ੍ਹਾਂ ਹੁੰਦਾ, ਸੂਰਜ ਗਰਮ ਤਾਂ ਜ਼ਰੂਰ ਹੁੰਦਾ, ਜੇ ਨਾ ਹੋਵੇ ਤੇ ਹਨੇਰਾ ਹੋ ਜਾਂਦਾ, ਤੇ ਉਹ ਵਾਲੀ ਗੱਲ ਹੈ।
1: ਇਹ ਆਪਣਾ ਪਿਛਾ ਉਹ ਬੈਕ ਹੋਮ ਰਹਿੰਦੀ ਉੱਤੇ ਆਪਣਾ ਏਰੀਆ ਹੀ ਇਧਰ ਹੈ ਜੀ।
0: ਹਾਂਜੀ ਹਾਂ, ਹਾਂਜੀ ਹਾਂਜੀ ਹਾਂਜੀ,
1: ਠੀਕ ਹੈ। ਬਸ ਸੱਚੇ ਪਾਤਸ਼ਾਹ ਚਲੋ ਆਪਣੇ ਚਰਨਾਂ ਦੀ ਦਾਸ ਰੱਖੀ ਜੀ, ਚਲੋ ਬਹੁਤ ਵਧੀਆ, ਠੀਕ ਹੈ ਸਰ।
0: ਚਲੋ ਹਾਂਜੀ ਕੁਲਦੀਪ ਜੀ, ਬਹੁਤ ਧੰਨਵਾਦ ਜੀ ਕਾਲ ਦਾ ਤੁਹਾਡੀ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਅਤੇ ਬਿਲਕੁਲ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ, ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ੀਗਨੇਸ਼ਨ। ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ 647-4416-1616 'ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਕੋਈ ਕੋਟੇਸ਼ਨ ਚਾਹੀਦੀ ਹੈ, ਕੋਈ ਪੋਲਿਸੀ ਰਿਵਿਊ ਕਰਵਾਉਣੀ ਹੈ, ਅਤੇ ਬੜਾ ਹੀ ਸ਼ਾਨਦਾਰ ਨਾਮ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਵੈਲਕਮ।
2: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ

ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ, ਅਤੇ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਹੋਵੇ, ਅੱਜ ਜ਼ਿਆਦਾ ਧਿਆਨ ਆਪਾਂ ਫਿਰ ਗੀਤ ਸੰਗੀਤ ਵੱਲ ਹੀ ਰੱਖਾਂਗੇ, ਕੋਈ ਵੀ ਮਿਊਜ਼ਿਕ ਤੁਸੀਂ ਚਲਵਾਉਣਾ ਚਾਹੁੰਦੇ ਹੋ, ਕੋਈ ਵੀ ਗੀਤ, ਅਤੇ ਜ਼ਰੂਰ ਰਿਕੁਐਸਟ ਕਰ ਸਕਦੇ ਹੋ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ। ਅਤੇ ਇੱਕ ਬੜਾ ਸ਼ਾਨਦਾਰ ਗੀਤ ਹੈ, ਹਾਰਵੀ ਸੰਧੂ ਦਾ ਗਾਇਆ ਹੋਇਆ ਗੀਤ ਹੈ ਬਾਪੂ ਯਾਰ, ਅਤੇ ਆਹ ਗੀਤ ਸੁਣਦੇ ਹਾਂ ਅਤੇ ਫਿਰ ਜੁੜਦੇ ਹਾਂ ਦੁਬਾਰਾ ਪ੍ਰੋਗਰਾਮ ਸਰਬ ਰੇਡੀਓ 'ਚ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਤੇ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਬੜੀ ਸ਼ਾਨਦਾਰ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਖਾਸ ਕਰਕੇ ਤੁਹਾਡੇ ਕਰੀਅਰ ਨੂੰ ਲੈ ਕੇ। ਇਨਸਾਨ ਨੂੰ ਹੁੰਦਾ ਵੀ ਯਾਰ ਕਰੀਅਰ ਦੇ ਵਿੱਚ ਕੁਛ ਨਵਾਂ ਸਿੱਖਿਆ ਜਾਵੇ, ਕੁਛ ਇੰਪਰੂਵਮੈਂਟ ਕੀਤੀ ਜਾਵੇ ਜਿਹਦੇ ਕਰਕੇ ਸਾਡੀ ਇਨਕਮ ਵਿੱਚ ਇਜ਼ਾਫਾ ਹੋਵੇ, ਸਾਡੇ ਸਕਿੱਲਸ ਦੇ ਵਿੱਚ ਇਜ਼ਾਫਾ ਹੋਵੇ। ਅਤੇ ਉਹਦੇ ਵਿੱਚ ਇਜ਼ਾਫਾ ਜਦੋਂ ਆਪਾਂ ਕਰਦੇ ਹਾਂ ਸਾਨੂੰ ਸਟੱਡੀ ਕਰਨੀ ਪੈਂਦੀ ਹੈ, ਪਰ ਕਈ ਚੀਜ਼ਾਂ ਦੇ ਵਿੱਚ ਸਾਡੀ ਹੈਲਪ ਕਰਦੀ ਹੈ ਸਾਡੀ ਸਟੱਡੀ ਦੇ ਵਿੱਚ ਗੌਰਮੈਂਟ। ਗੌਰਮੈਂਟ ਗ੍ਰਾਂਟ ਪ੍ਰੋਵਾਈਡ ਕਰਦੀ ਹੈ, ਅਤੇ ਉਹ ਕਿੱਦਾਂ ਵਰਕ ਕਰਦੀ ਹੈ, ਕਿੱਦਾਂ ਕਿਵੇਂ ਹੋ ਸਕਦਾ, ਕਿਵੇਂ ਅਸੀਂ ਸਟੱਡੀ ਕਰ ਸਕਦੇ ਹਾਂ, ਅਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਸਾਰਾਂਸ਼ ਜੀ। ਪਹਿਲਾਂ ਤਾਂ ਵੈਲਕਮ ਕਰਦੀ ਹੈ ਸਾਰਾਂਸ਼ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਯੂ ਨੋ ਐਂਡ ਦੈਨ ਵੈਲਕਮ ਬੈਕ
0: ਜੀ। ਸਾਰਾਂਸ਼ ਜੀ ਬਹੁਤ ਸ਼ੁਕਰੀਆ, ਅਤੇ ਕੀ ਹਾਲ ਚਾਲ ਹੈ ਸਾਰਾਂਸ਼ ਜੀ?
1: ਵਧੀਆ ਜੀ, ਵਧੀਆ ਜੀ, ਬਸ ਇੱਕ ਮਿੰਟ, ਬੱਚਾ ਲੱਗਦਾ ਬੱਚੇ ਨੂੰ ਇੰਟਰਵਿਊ ਦੇਣਾ ਅੱਜ।
0: ਅੱਛਾ, ਬੱਚਾ ਕਹਤਾ ਵੀ ਅੱਜ ਮੈਨੇ ਇਨਫੋਰਮੇਸ਼ਨ ਦੇਣੀ ਹੈ, ਤੇ ਬਿਲਕੁਲ ਸਾਰਾਂਸ਼ ਜੀ, ਜਿਵੇਂ ਕਿ ਤੁਸੀਂ ਅਕਸਰ ਪਹਿਲਾਂ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਤੇ ਆਪਾਂ ਜ਼ਰੂਰ ਪੁੱਛਣਾ ਚਾਹਾਂਗੇ ਯੂਨੀ ਗਲੋਬਲ ਐਡਵਾਈਜ਼ਰੀ, ਜੇ ਇਨਸਾਨ ਨੇ ਲੈਣਾ ਹੋਵੇ ਗ੍ਰਾਂਟ ਕਿਵੇਂ ਅਵੇਲ ਕੀਤੀ ਜਾ ਸਕਦੀ ਹੈ, ਖਾਸ ਕਰਕੇ ਜਦੋਂ ਆਪਾਂ ਅਸੀਂ PR ਵੀ ਹਾਂ, ਸਿਟੀਜ਼ਨ ਹਾਂ ਇੱਥੇ, ਤੇ ਅਸੀਂ ਸੋਚਦੇ ਹਾਂ ਵੀ ਯਾਰ ਕਿਵੇਂ ਚੇਂਜ ਕਰੀਏ, ਕੀ ਸਾਡੀ ਗਵਰਨਮੈਂਟ ਹੈਲਪ ਕਰ ਸਕਦੀ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
1: ਹਾਂਜੀ, ਸੋ ਜੋ ਮੈਂ ਇਨਫੋਰਮੇਸ਼ਨ ਦੇ ਰਹਾ ਹੂੰ ਸਿਰਫ ਨੈਕਸਟ ਵੀਕ ਤੱਕ ਵੈਲਿਡ ਹੈ।
0: ਅੱਛਾ ਜੀ,
1: ਯੇ ਨਹੀਂ ਕਿ ਆਪ ਉਸਕੇ ਬਾਅਦ ਆਏਂਗੇ
0: ਜੀ,
1: ਫਿਰ ਆਪਕੋ ਫੋਨ ਮਤਲਬ ਫਿਰ ਉਸਕੇ ਬਾਅਦ ਵੈਲਿਡ ਨਹੀਂ ਹੈ, ਫਿਰ ਨਈ ਚੀਜ਼ ਹੈ, ਗਵਰਨਮੈਂਟ ਪ੍ਰੋਗਰਾਮ ਚੇਂਜ ਕਰ ਰਹੀ ਹੈ ਆਪਣਾ
0: ਜੀ।
1: ਆਜ ਕੀ ਡੇਟ ਮੇ ਗ੍ਰਾਂਟਸ ਐਗਜ਼ਿਸਟ ਕਰਤੀ ਹੈ ਤੋ ਆਪਕੋ ਮਿਲ ਰਹੀ ਹੈ, ਇੱਕ ਹਫਤੇ ਬਾਅਦ ਆਏਂਗੇ ਤੋ ਮੇਰੇ ਖੁਦ ਕੀ ਦੁਕਾਨ ਤੋ ਹੈ ਨਹੀਂ, ਹਮ ਤੋ ਜ਼ਰੀਆ ਹੈ
0: ਜੀ, ਬਿਲਕੁਲ।
1: ਇੱਕ ਹਫਤੇ ਬਾਅਦ ਪਾਲਿਸੀ ਗਵਰਨਮੈਂਟ ਕੀ ਚੇਂਜ ਹੋ ਰਹੀ, ਗ੍ਰਾਂਟਸ ਬੰਦ, ਲੋਨ ਸਟਾਰਟ, ਗ੍ਰੋਸ ਇਜ਼ ਸੇਮ। ਅਗਰ ਆਜ ਫੈਮਿਲੀ ਆਫ ਫੋਰ ਕੋ, ਫੈਮਿਲੀ ਆਫ ਫੋਰ ਮੇ ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ ਤੋ ਉਨਕੋ 45 ਟੂ ਲਾਈਕ ਸੋਰੀ ਹਸਬੈਂਡ ਵਾਈਫ ਦੋਨੋ ਪੜ੍ਹ ਰਹੇ ਅਗਰ
0: ਜੀ
1: ਤੋ ਉਨਕੋ 80,000 ਕੀ ਫੰਡਿੰਗ ਆਤੀ ਹੈ, 40,000 ਉਸਮੇ ਸੇ ਗ੍ਰਾਂਟ ਹੈ, 40,000 ਆਪਸ਼ਨਲ ਲੋਨ ਹੈ 0% ਪੇ
0: ਜੀ।
1: ਇੱਕ ਹਫਤੇ ਬਾਅਦ ਅਗਰ ਆਏਂਗੇ ਹਮਾਰੇ ਪਾਸ ਫੈਮਿਲੀ ਆਫ ਫੋਰ ਕੋ, 80,000 ਕਾ ਲੋਨ ਹੀ ਲੋਨ ਹੈ, ਗ੍ਰਾਂਟ ਹੈ ਹੀ ਨਹੀਂ।
0: 40,000 ਗ੍ਰਾਂਟ ਫਿਰ ਨਹੀਂ ਮਿਲੇਗੀ, ਮਤਲਬ ਉਹ ਫਿਰ ਲੋਨ ਦੇ ਰੂਪ ਦੇ ਵਿੱਚ ਮਿਲੇਗੀ, ਤੇ ਤੁਹਾਨੂੰ ਉਹਦਾ ਇੰਟਰਸਟ ਦੇਣਾ ਪਏਗਾ। ਇੰਟਰਸਟ ਛੱਡੋ, ਤੁਹਾਨੂੰ ਪੈਸੇ ਵੀ ਵਾਪਸ ਕਰਨੇ ਪੈਣਗੇ, ਪਰ ਗ੍ਰਾਂਟ ਦੇ ਵਿੱਚ ਜੋ ਤੁਹਾਨੂੰ ਮਿਲ ਗਿਆ ਉਹ ਤੁਹਾਡਾ ਹੀ ਹੈ।
1: ਬਿਲਕੁਲ ਜੀ, ਬਿਲਕੁਲ, ਇਸ ਲਈ ਹਮ ਇਸ ਲਈ ਅਵੇਅਰਨੈਸ ਕਰ ਰਹੇ ਇਤਨੀ, 30,000-100,000 ਕੀ ਫੰਡਿੰਗ ਹਾਸਿਲ ਕਰੇ, ਆਪਣੇ ਖਾਤੇ ਮੇ ਸੀਧਾ ਪੈਸਾ ਗਵਰਨਮੈਂਟ ਡਾਲਤੀ, ਹਮਾਰੇ ਪਾਸ ਨਹੀਂ ਆਤਾ, ਤੋ ਇਹ ਕੁੰਡੀ ਨਹੀਂ ਰੱਖੀ ਹਮਨੇ ਇਸਕੇ ਅੰਦਰ
0: ਜੀ।
1: ਹਮਾਰੀ ਚੀਜ਼ ਕਿਤਨੀ ਹੈ, 199 ਜਾਂ 499, ਕਾਮ ਹੋਣੇ ਕੇ ਬਾਅਦ ਲੇਤੇ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ, ਲਾਸਟ ਵੀਕ 29 ਲੋਕੋ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ, ਅਬ ਹਮ ਸੈਟਰਡੇ ਕੋ ਉਨਸੇ ਫੋਨ ਕਰਕੇ ਆਪਣੀ ਫੀ ਛੋਟੀ ਸੀ ਫੀਸ ਮੰਗਤੇ ਹੈ, ਤੋ ਕੋਈ ਕੈਚ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਗ੍ਰੀਡੀਨੈਸ ਨਹੀਂ ਹੈ ਜੀ। 8 ਸਾਲ ਹੋ ਗਏ ਬਹੁਤੋ ਕੋ ਅਸਿਸਟ ਕਰ ਚੁੱਕੇ ਹੈ, ਨੋ ਏਜ ਲਿਮਿਟ, ਆਪ ਚਾਹੇ 75 ਈਅਰਸ ਕੇ ਪੈਨਸ਼ਨ ਪੇ ਹੈ, ਚਾਹੇ ਆਪ ਲਾਈਕ 40 ਈਅਰਸ ਕੇ ਹੈ, ਸੈਲਫ ਇੰਪਲੋਇਡ ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ ਹੈ, ਜਿਨਕੀ ਇਨਕਮ ਨੋਟਿਸ ਆਫ ਅਸੈਸਮੈਂਟ 2024 ਮੇ ਲੈਸ ਦੈਨ $70,000 ਹੈ ਫੈਮਿਲੀ ਕੀ, ਸਿਰਫ ਉਨ੍ਹੀਂ ਕੋ ਫਾਇਦਾ ਹੈ
0: ਜੀ,
1: ਸਿਰਫ ਅਗਰ ਜਿਨਕੀ ਐਨੋਏ ਪੇ ਇਨਕਮ ਕਮ ਹੈ, ਉਹ ਕਿਸ ਕੀ ਹੋਤੀ ਹੈ, ਜੋ ਆਪਣੇ ਟੈਕਸਿਸ ਖੁਦ ਕਰਤੇ, ਸੱਚ ਸੈਲਫ ਇੰਪਲੋਇਡ ਬੰਦੇ, ਰਾਈਟ, ਸਮਾਲ ਬਿਜ਼ਨਸ ਓਨਰ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਅੱਛਾ ਬੈਨੀਫਿਟ ਹੈ, ਮਿਸ ਨਾ ਕਰੇ, ਹਮਾਰੀ ਚੀਜ਼ ਕਾ ਕਹੇ ਆਪ ਨਹੀਂ ਦੇਂਗੇ, ਆਪਕਾ ਪੜੋਸੀ ਦੇ ਦੇਗਾ, ਕਿਉਂਕਿ ਆਲਰੇਡੀ ਬਹੁਤ ਲੋਕੀ ਲਾਹਾ ਲੈ ਚੁੱਕੇ ਨੇ, ਆਪਣੀ ਤੁਸੀਂ ਪਿੱਛੇ ਨਾ ਰਹੋ, ਤੇ 30 ਤੋਂ ਲੈ ਕੇ $1,00,000 ਦੀ ਫੰਡਿੰਗ ਦਾ ਨੁਕਸਾਨ ਨਾ ਕਰਾਓ।
0: ਬਿਲਕੁਲ, ਤੇ ਨਾਲੇ ਇਹਦੇ ਵਿੱਚ ਇਹ ਨਹੀਂ ਵੀ ਇਕੱਲਾ ਇਨਸਾਨ, ਇਹ ਫੈਮਿਲੀ ਦੀ ਇਨਕਮ ਕਾਊਂਟ ਹੋਏਗੀ, 70,000 ਤੋਂ ਜਿਹਦੀ ਘੱਟ ਹੈ ਉਹਦੇ ਲਈ ਬਹੁਤ ਫਾਇਦਾ ਹੈ। ਤੇ ਤੁਸੀਂ ਜ਼ਰੂਰ ਸਾਰਾਂਸ਼ ਜੀ ਨਾਲ ਗੱਲਬਾਤ ਕਰੋ, ਤੇ ਮੈਂ ਜਦੋਂ ਆਫਿਸ ਵਿਜ਼ਿਟ ਕੀਤਾ ਤੇ ਇਹਦੇ ਵਿੱਚ ਇਹ ਨਹੀਂ ਵੀ ਜੇ ਤੁਹਾਨੂੰ ਗ੍ਰਾਂਟ ਮਿਲ ਰਹੀ ਹੈ ਤੇ ਪਹਿਲਾਂ ਸਾਰਾਂਸ਼ ਦੇ ਅਕਾਊਂਟ ਵਿੱਚ ਜਾਏਗੀ ਫਿਰ ਉਹ ਤੁਹਾਨੂੰ ਟ੍ਰਾਂਸਫਰ ਕਰਨਗੇ, ਨਹੀਂ, ਉਹ ਸਿੱਧੀ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਟ੍ਰਾਂਸਫਰ ਹੋਣੀ ਹੈ। ਜਦੋਂ ਪੈਸੇ ਆ ਗਏ ਤੁਸੀਂ ਬਾਅਦ ਦੇ ਵਿੱਚ ਆਪ ਜਾ ਕੇ ਸਾਰਾਂਸ਼ ਜੀ ਨੂੰ ਥੈਂਕ ਯੂ ਕਰਨਾ ਤੇ ਆਪ ਜਾ ਕੇ ਤੁਸੀਂ ਉਹਨਾਂ ਦੀ ਫੀਸ ਦੇਣੀ ਹੈ। ਤੇ ਇੰਨਾ ਕਲੀਅਰ ਕੱਟ ਇਹ ਫਾਰਮੂਲਾ ਜਾ, ਇਹਦੇ ਵਿੱਚ ਵਾਕਈ ਕੋਈ ਐਵੇਂ ਲੁਕੋ ਨਹੀਂ ਹੈਗਾ, ਜਾਂ ਜਿਵੇਂ ਸਾਰਾਂਸ਼ ਕਹਿੰਦੇ ਕੋਈ ਕੁੰਡੀ ਵਾਲਾ ਕੰਮ ਨਹੀਂ। ਕੀ ਸਾਰਾਂਸ਼?
1: ਬਿਲਕੁਲ ਜੀ, ਬਿਲਕੁਲ ਜੀ, ਕੋਈ ਕੈਚ ਹਮਨੇ ਰੱਖਾ ਨਹੀਂ, ਐਂਡ ਟੂ ਐਂਡ ਹਮਾਰੇ ਪੈਸਾ ਜ਼ਰੂਰ ਮਿਲਤੇ ਹੈ, ਕੁਛ ਲੋਕ 29 ਲੋਕ ਦੀ ਫੰਡਿੰਗ ਲਾਸਟ ਵੀਕ ਗਿਰੀ ਹੈ, 25 ਨੇ ਪੈਸੇ ਦੇ ਦਿੱਤੀ, 4 ਫੋਨ ਨਹੀਂ ਉਠਾ ਰਹੇ, ਤੋ ਮਤਲਬ ਹਮਾਰਾ ਨੁਕਸਾਨ ਹੋ ਜਾਤਾ, ਲੇਕਿਨ ਆਪਕਾ ਨਹੀਂ ਹੋ ਸਕਤਾ, ਕਿਉਂਕਿ ਆਪਣੇ ਚਾਬੀ ਆਪਕੇ ਕੋਲ ਰੱਖੀ ਹੈ।
0: ਤੇ ਸਾਰਾਂਸ਼ ਜੀ, ਇਹਦੇ ਵਿੱਚ ਫਿਰ ਕੋਰਸਿਸ ਕਿਹੜੇ ਕਿਹੜੇ ਅਵੇਲੇਬਲ ਹੈ, ਤੇ ਅਸੀਂ ਕਿਵੇਂ ਕਰ ਸਕਦੇ ਹਾਂ, ਸਾਨੂੰ ਕਾਲਜ ਜਾਣਾ ਪਏਗਾ, ਅਸੀਂ ਘਰੋਂ ਕਰ ਸਕਦੇ ਹਾਂ, ਇਹਦੇ ਬਾਰੇ ਵੀ ਜ਼ਰੂਰ ਦੱਸੋ।
1: ਫੁੱਲੀ ਆਨਲਾਈਨ ਕੋਰਸਿਸ ਨੇ
0: ਜੀ,
1: ਆਸਾਨ ਨੇ, ਐਗਜ਼ਾਮੀਨੇਸ਼ਨ ਨਹੀਂ ਹੈਗੀ
0: ਜੀ,
1: ਆਸਾਨ ਸੇ ਲਈ ਕੋਰਸਿਸ ਹੈ, ਔਰ ਲਾਈਕ 2-3 ਘੰਟੇ ਆਪਨੇ ਲਗਾਨੇ, ਪੂਰਾ ਦਿਨ ਨਹੀਂ ਲਗਾਨਾ, ਫੋਨ ਪੇ ਪੂਰਾ ਦਿਨ ਰੀਲ ਹੀ ਤੋ ਦੇਖਤੇ ਹੈ, ਕਲਾਸਿਸ ਲਗਾਏਂਗੇ, ਫੰਡਿੰਗ ਆਏਗੀ, ਸਕਿੱਲ ਵੀ ਹਾਸਿਲ ਕਰੇਂਗੇ, ਮੈਨੇਜਮੈਂਟ, ਅਕਾਊਂਟਿੰਗ ਜੈਸੇ ਆਸਾਨ ਸੇ ਕੋਰਸਿਸ ਕਰੇਂਗੇ, ਐਗਜ਼ਾਮੀਨੇਸ਼ਨ ਨਹੀਂ ਹੈ, ਆਸਾਨ ਸੇ ਅਸਾਈਨਮੈਂਟਸ ਹੈ, ਉਹ ਆਰਾਮ ਸੇ ਹੋ ਜਾਏਗੀ, ਤੋ ਇਸਮੇ ਕੁਛ ਕੈਚ ਨਹੀਂ ਹੈ ਜੀ, ਕੋਈ ਕੁੰਡੀ ਨਹੀਂ ਹੈ ਇਸਕੇ ਅੰਦਰ, ਇਤਨੇ ਲੋਕੀ ਆਲਰੇਡੀ ਲਾਹ ਲੈ ਚੁੱਕੇ ਨੇ। ਆਫਿਸ ਸਾਡਾ ਪ੍ਰੋਪਰ ਹੈਗਾ 218 ਐਕਸਪੋਰਟ ਬੁਲੇਵਰਡ ਤੇ। ਸਰ ਭਾਈ ਇਤਨੀ ਵਾਰ ਆਏ ਹੂੰ ਯਹਾਂ ਪੇ ਲਾਈਵ ਕਰਨੇ ਵਾਲੇ ਆਫਿਸ ਮੇ,
0: 1000
1: ਸਕੁਏਅਰ ਫੀਟ ਕਾ ਆਫਿਸ ਹੈ, 7 ਬੰਦੇ ਕਾਮ ਕਰਤੇ, ਕੋਈ ਚਾਬੀ ਨਹੀਂ ਹੈ, 8 ਸਾਲ ਹੋ ਗਏ, ਬਹੁਤ ਕੁਛ ਅਸਿਸਟ ਕਰ ਚੁੱਕੇ ਹੈ, ਐਂਡ ਟੂ ਐਂਡ ਕੋਈ ਵੀ ਇਸਮੇ ਛਿਪੀ ਹੋਈ ਚੀਜ਼ ਨਹੀਂ ਹੈ।
0: ਕਿਆ ਬਾਤ ਹੈ। ਤੇ ਸਰ ਆਜ ਜੀ ਇਹ ਮਿਨੀਮਮ ਤੇ ਮੈਕਸਿਮਮ ਕੋਰਸਿਸ ਕੀ ਹੈ, ਡਿਊਰੇਸ਼ਨ ਇਹਦੀ?
1: 1 ਇਅਰ ਕੇ ਕੋਰਸਿਸ ਮੇ ਜ਼ਿਆਦਾ ਫੰਡਿੰਗ ਆਤੀ ਹੈ, ਜਿਸ ਅਕਾਊਂਟਿੰਗ ਹੋ ਗਿਆ, ਔਰ ਹਮਾਰੇ ਪਾਸ ਜ਼ਿਆਦਾ 1 ਇਅਰ ਕੇ ਕੋਰਸਿਸ ਹੀ ਹੈ। ਹਮ ਸਿਰਫ ਉਨੀ ਕੋਰਸਿਸ ਮੇ ਡੀਲ ਕਰਤੇ ਜੋ ਆਸਾਨ ਹੈ, ਆਸਾਨੀ ਸੇ ਪਾਸ ਹੋ ਜਾਏਂਗੇ, ਚਾਹੇ ਆਪਕੋ ਬੇਸਿਕ ਇੰਗਲਿਸ਼ ਆਤੀ ਹੈ, ਯੂ ਆਰ ਗੁੱਡ ਟੂ ਗੋ। PR citizen protected person ਹੈ, ਕੋਈ ਰਿਫਿਊਜੀ ਦਾ ਕੇਸ ਅਪਰੂਵ ਹੋ ਗਿਆ ਹੈ, ਇਨਕਮ ਕਮ ਹੈ ਆਪਕੀ ਐਨਯੂਏ ਪੇ, ਆਪ ਐਲੀਜੀਬਲ ਹੈ, ਪੀਛੇ ਨਾ ਰਹੇ। ਹਮ ਜਬ ਗੈਸ ਸਟੇਸ਼ਨ ਕਾ, ਗੈਸ ਸਟੇਸ਼ਨ ਪੇ ਇਤਨੀ ਭੀੜ ਹੈ ਅੱਜਕਲ, ਰਾਈਟ
0: ਜੀ,
1: ਥੋੜੀ ਸੀ ਗੈਸ ਸਸਤੀ ਹੋਤੀ, ਲਾਈਨ ਦੂਰ ਤੱਕ ਲੱਗ ਜਾਤੀ ਹੈ, $10 ਬਚਤੇ ਨਾ ਆਪਕੇ ਪਾਸ, ਠੀਕ ਹੈ। ਅਬ 30,000 ਸੇ ਲੱਖ ਡਾਲਰ ਕੇ ਲਿਏ ਆਪਣੀ ਗਾੜੀ ਨਹੀਂ ਮੋੜ ਸਕਤੇ, ਪਰ ਆਫਿਸ ਨਹੀਂ ਆ ਸਕਤੇ ਆਪ, ਤੇ ਕਾਲ ਨਹੀਂ ਘੁਮਾ ਸਕਤੇ, ਤੇ ਇਸਮੇ ਆਪਕਾ ਹੀ ਨੁਕਸਾਨ ਹੈ, ਹਮਾਰਾ ਕਿਆ ਜਾ ਰਹਾ ਹੈ, ਜੈਸੇ ਬੋਲਾ ਹਮਾਰੀ ਚੀਜ਼ ਤੋ ਔਰ ਲੋਕ ਦੇ ਰਹੇ ਹੈ ਆਰਾਮ ਸੇ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ, ਤੇ ਜ਼ਰੂਰ ਤੁਸੀਂ ਵੀ ਇਨਫੋਰਮੇਸ਼ਨ ਲੈਣੀ ਹੈ, ਕਾਲ ਇੱਕ ਵਾਰੀ ਜ਼ਰੂਰ ਕਰੋ। ਇਹ ਤੇ ਸਾਰਾਂਸ਼ ਨੇ ਦੱਸਿਆ ਵੀ ਜਿਹੜਾ ਹਸਬੈਂਡ ਵਾਈਫ ਹੈ ਉਹਨਾਂ ਦੇ 40 ਤੱਕ ਗ੍ਰਾਂਟ ਬਣਦਾ, ਜੇ ਤੁਹਾਡੀ ਫੈਮਿਲੀ ਦੇ ਵਿੱਚ ਬੱਚੇ ਹੈ 1 ਜਾਂ 2 ਫਿਰ ਗ੍ਰਾਂਟ ਉਸ ਹਿਸਾਬ ਨਾਲ ਵੱਧ ਵੀ ਹੋ ਸਕਦੀ ਹੈ। ਤੇ ਤੁਸੀਂ ਕਿਵੇਂ ਐਲੀਜੀਬਲ ਹੋ ਸਕਦੇ ਹੋ, ਕੀ ਕੁਛ ਰਿਕੁਆਇਰਮੈਂਟ ਹੈ, ਕੀ ਡਾਕੂਮੈਂਟੇਸ਼ਨ ਚਾਹੀਦੀ ਹੈ ਉਹਦੇ ਲਈ, ਤੁਸੀਂ ਸਰਾਂ ਜੀ ਵੈਸੇ ਦੱਸ ਹੀ ਦਿਓ ਤੁਸੀਂ ਲਾਈਟ ਜਾ ਵੀ ਕੀ ਕੁਛ ਡਾਕੂਮੈਂਟੇਸ਼ਨ ਚਾਹੀਦੇ ਹੈ।
1: ਡਾਕੂਮੈਂਟ ਇਸਮੇ ਸਭ ਸੇ ਆਸਾਨ ਲਗਤੇ ਹੈ, ਸਭ ਸੇ ਈਜ਼ੀ ਡਾਕੂਮੈਂਟ ਹੈ ਇਸ ਚੀਜ਼ ਮੇ
0: ਜੀ,
1: ਹਮ ਕੋਈ ਹੇਰਾ ਫੇਰੀ ਵਾਲਾ ਕੰਮ ਕਰਤੇ ਨਹੀਂ ਜਿਸਮੇ ਕਨਫਿਊਜ਼ਨ ਹੋ, ਜਿਸਮੇ ਰਿਕਾਰਡ ਸਿਲਤੇ ਹੋ
0: ਜੀ।
1: ਆਪਕਾ ਐਨਯੂਏ ਲਗਤਾ ਹੈ, ਜਿਤਨੀ ਇਨਕਮ ਕਮ ਹੈ ਉਤਨਾ ਫਾਇਦਾ, ਕਿਉਂਕਿ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹੇ ਪਾਗਲ ਬਣਾਉਣੇ ਕੇ ਲਿਏ, ਬੈਂਕ ਸੇ ਫੰਡਿੰਗ ਥੋੜੀ ਦੇ ਰਹੇ ਆਪਕੋ
0: ਜੀ,
1: ਤੋ ਕਾਗਜ ਹਿਲ ਹੀ ਨਹੀਂ ਸਕਤੇ, ਗਵਰਨਮੈਂਟ ਕੇ ਪਾਸ ਆਪਕੇ ਕਾਗਜ ਪਹਿਲੇ ਸੇ ਹੀ ਹੈ, ਆਪਕਾ ਐਨਯੂਏ, ਬੱਚੋ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਅਗਰ ਆਪ ਸਿੰਗਲ ਆਪਕੋ ਫਾਇਦਾ ਨਹੀਂ ਹੈ, ਸਿਰਫ ਲੋਨ ਆਤਾ ਹੈ, ਅਗਰ ਆਪ ਮੈਰਿਡ ਹੈ ਅੱਛਾ ਫਾਇਦਾ, ਮੈਰਿਡ ਵਿਦ ਕਿਡਸ ਦਾ ਬਹੁਤ ਅੱਛਾ ਫਾਇਦਾ ਹੈ, ਲੇਕਿਨ ਕਬ ਤੱਕ, 1 ਹਫਤੇ ਤੱਕ, ਅਗਰ 1 ਹਫਤੇ ਬਾਅਦ ਆਪ ਆਏਂਗੇ ਤੇ ਮੈਰਿਡ ਬੰਦੋ ਕੋ ਫਾਇਦਾ ਨਹੀਂ ਹੋਗਾ ਸਕਿਲ ਡਿਵੈਲਪਮੈਂਟ ਕਰਨੇ ਮੇ, ਕਿਉਂਕਿ ਗਵਰਨਮੈਂਟ ਕਾ ਸਾਰਾ ਲੋਨ ਹੀ ਆਏਗਾ ਉਨਕੋ
0: ਜੀ।
1: ਲੇਕਿਨ ਉਹ ਤੋਂ ਅਭੀ ਫਾਇਦਾ ਹੈ, ਆਪ ਕਾਲ ਕਰੇ, ਆਪਕੀ ਕਾਲ ਸ਼ਾਇਦ ਅਭੀ ਵੀ ਉਠਾ ਲੇਂਗੇ, ਆਪ ਹਮੇ ਕਾਲ ਕਰੇ, ਆਫਿਸ ਆਏ 218 ਐਕਸਪੋਰਟ ਬੁਲੇਵਰਡ ਮੰਡੇ ਕੋ, ਕੋਈ ਕੈਚ ਨਹੀਂ ਹੈ, 30,000 ਸੇ 100,000 ਦੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਬਹੁਤ ਲੋਕੀ ਆਲਰੇਡੀ ਕਰ ਚੁੱਕੇ ਨੇ ਜੀ, ਕੁਛ ਇਸਮੇ ਕੈਚ ਨਹੀਂ, ਕੋਈ ਰਿਕਾਰਡ ਨਹੀਂ ਮਿਲ ਰਿਹਾ, ਆਪਕੇ ਸਭ ਐਥੀਕਲ ਵੇ ਮੇ ਸਾਫ ਕਾਮ ਸਹੀ ਤਰੀਕੇ ਸੇ ਕਰ ਰਹੇ ਹੈ। ਗਵਰਨਮੈਂਟ ਨੇ 900 ਮਿਲੀਅਨ ਔਰ ਯੂਕਰੇਨ ਕੋ ਅਨਾਊਂਸ ਕਰ ਦਿਆ ਹੈ, ਜਬ ਵਹਾਂ ਗਵਰਨਮੈਂਟ ਪੈਸੇ ਦੇਤੀ ਹੈ, 30 ਬਿਲੀਅਨ ਦੇ ਚੁੱਕੀ ਹੈ, 900 ਮਿਲੀਅਨ ਔਰ ਦੇ ਰਹੀ ਹੈ, ਤਬ ਹਮੇ ਹੈਰਾਨੀ ਨਹੀਂ ਹੋਤੀ, ਜਬ ਗਵਰਨਮੈਂਟ ਆਪ ਇਨਵੈਸਟ ਕਰ ਰਹੀ ਹੈ,
0: ਬਿਲਕੁਲ। ਆਪਣੀ ਕੰਟਰੀ ਤੇ ਜਦੋਂ ਬੰਦਾ ਸਕਿੱਲ ਤੇ ਇਨਵੈਸਟ ਕਰਦਾ ਤੇ ਕੰਟਰੀ ਨੂੰ ਸਾਰਿਆਂ ਨੂੰ ਫਾਇਦਾ ਹੁੰਦਾ। ਤੇ ਸਰਾਂ ਜੀ ਨੰਬਰ ਵੀ ਜ਼ਰੂਰ ਦੱਸੋ ਕਿੱਥੇ ਕੰਟੈਕਟ ਕਰ ਸਕਦੇ ਹਾਂ ਜੀ।
1: ਨੰਬਰ ਹੈਗਾ ਜੀ 4372461375, 4372461375, 4372643175, ਤੁਸੀਂ ਹੁਣ ਵੀ ਕਾਲ ਤੇ ਟੈਕਸਟ ਤੇ ਵਟਸਐਪ ਕਰ ਸਕਦੇ ਹੋ, 4372461375, 4372643175। ਨੰਬਰ ਇੱਕ ਔਰ ਬਾਰ, ਡਰਾਈਵ ਕਰ ਰਹੇ ਤੋ ਆਰਾਮ ਸੇ ਆਪਣੇ ਲਾਈਕ ਸਾਈਡ ਬੈਠਾ ਉਸਕੋ ਬੋਲੇ ਵੋ ਨੋਟ ਕਰ ਲੇ, 4372461375, 4372643175।
0: ਬਿਲਕੁਲ ਇਹ ਨੰਬਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜੇ ਸਾਨੂੰ ਸਾਡੀ ਗਵਰਨਮੈਂਟ ਹੈਲਪ ਕਰਦੀ ਹੋਵੇ ਸਾਡੇ ਸਕਿੱਲ ਇੰਪਰੂਵਮੈਂਟ ਦੇ ਵਿੱਚ ਤੇ ਕਿਉਂ ਨਹੀਂ, ਤੇ 4372461375 ਤੇ ਤੁਸੀਂ ਜ਼ਰੂਰ ਕਾਲ ਕਰੋ, ਨੰਬਰ ਸੇਵ ਰੱਖੋ 4372643175, ਯੂਨੀ ਗਲੋਬਲ ਐਡਵਾਈਜ਼ਰੀ। ਤੇ ਸਰਾਂਸ਼ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਤੇ ਪ੍ਰੋਗਰਾਮ ਸਰਬ ਰੇਡੀਓ ਤੇ ਚੱਲਦੇ ਹਾਂ ਆਪਾਂ, ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ ਮਿਲਾ, ਆਲ ਟਾਈਮ ਫੇਵਰੇਟ ਬੀਰ ਸਿੰਘ, ਜੋ ਗਾਣੇ ਲਿਖਦੇ ਵੀ ਬੜੇ ਸ਼ਾਨਦਾਰ ਨੇ, ਗਾਇਕੀ ਵੀ ਬੜੀ ਸ਼ਾਨਦਾਰ ਹੈ, ਆਲ ਟਾਈਮ ਫੈਨ ਤੇ ਆਓ, ਇੱਕ ਬੜਾ ਸ਼ਾਨਦਾਰ ਗੀਤ ਹੈ ਸਾਰਿਆਂ ਦੇ ਲਈ। ਸਰਬੱਤ ਦੇ ਭਲੇ ਦੀ ਆਪਾਂ ਗੱਲ ਕਰਦੇ ਹਾਂ ਤੇ ਗੀਤ ਦੇ ਵਿੱਚ ਉਹੀ ਹੈ, ਤੇ ਆਓ ਸੁਣਦੇ ਹਾਂ ਭਲੀ ਕਰੇ ਕਰਤਾਰ।

ਬਿਲਕੁਲ ਜੀ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਅਤੇ ਉਮੀਦ ਹੈ ਹਮੇਸ਼ਾ ਵਾਂਗ ਪ੍ਰੋਗਰਾਮ ਪਸੰਦ ਕੀਤਾ। ਇਹੀ ਸੀ ਵੀ ਵਧੀਆ ਗੀਤ ਸੰਗੀਤ ਸੁਣਾਈਏ ਅੱਜ, ਜਿਹਦਾ ਕੁਛ ਮਤਲਬ ਨਿਕਲੇ। ਅਤੇ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਇੱਥੇ ਹੀ ਦੋ ਇਜਾਜ਼ਤ ਅਤੇ ਮਿਲਾਂਗੇ ਆਪਾਂ ਅਗਲੇ ਸ਼ਨੀਵਾਰ। ਤਦ ਤੱਕ ਲਈ ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

factory at all the grocery stores.

ఓం నమో గురు గోరఖనాథాయ ధనలక్ష్మి ఆకర్షణ.

ಬಾಗಿ ಗುರು ಪೂರ್ಣಕಾಮ ಪೂರ್ಣಕಾಮ ಅವರಿಂದ ಜಾರ ಮೇಲೆ.

സ്മരേൻ നിത്യം ആയു.

शनै शर पातु मानं मे।

ಸೂರ್ಯಸುತೆ ಮೇ ಜನ್ಮ ಗಿರಿಯೇ ಪ್ರಭಜಂ ಪಠೇ ನಿತ್ಯಂ.

ಋಣಬಂಧ ವಿಮೋಚಂ ಚ ಸತ್ಯಮೇವ ನ ಸಂಶಯಃ.

ಶಸ್ತ್ರಾನ್ಯುತ್ಪನ್ನಾನಿ ವಹ್ನಿ ಸ್ಯಾತ್ ಚಂದ್ರಶೀತಲಃ.

Hallelujah, God, yeah.

ਤੂੜੀ ਵਾਲਿਆਂ ਬਾਬਾ ਬਾਲਕ ਨਾਥ।

ਦਿਲਾਂ ਨੂੰ ਮਿਲਾ ਗਏ ਆੜ ਤੇ ਤੂੰ ਲੈ ਕੇ ਕਿੰਨੇ।

Bienvenido.

मेरी भूख सपनी बन जाए।

Mama, I'm gonna be my sister.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416

0: 450-6680 416-450-6680 या ईमेल करो sales@paradisedevelopments.com। वधेरे जानकारी लिए विजिट करो paradisedevelopments.com।
1: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਚਿਹਰਿਆਂ ਉੱਤੇ ਲਾਲੀ ਹੋਏਗੀ, ਬੁੱਲਾਂ 'ਤੇ ਮੁਸਕਰਾਹਟ ਹੋਏਗੀ, ਅੱਖਾਂ ਵਿੱਚ ਇੱਕ ਜਲਾਅ ਹੋਏਗਾ, ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਔਰ ਇਸ ਜ਼ਿੰਦਗੀ ਜ਼ਿੰਦਾ ਦਿਲੀ ਨੂੰ ਹੋਰ ਜ਼ਿੰਦਾ ਦਿਲੀ ਨਾਲ, ਚੜ੍ਹਦੀ ਕਲਾ ਨਾਲ, ਔਰ ਹਰ ਮੈਦਾਨ ਫਤਿਹ ਕਰਨ ਲਈ ਆਪਾਂ ਸੰਕਲਪ ਕਰਨਾ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਜੀਵਨ ਦਾ ਨਾਮ ਆ। ਜ਼ਿੰਦਗੀ ਕਰੋਲਿੰਗ ਜਾਂ ਰੀਂਗਣ ਦਾ ਨਾਮ ਨਹੀਂ ਹੈ, ਔਰ ਇਸ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਆ। ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਨਾ ਜਾਣੇ ਕਿਸ ਘੜੀ ਜ਼ਿੰਦਗੀ ਕੀ ਸ਼ਾਮ ਹੋ ਜਾਏ। ਇਸ ਜ਼ਿੰਦਗੀ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਣ ਦਾ ਯਤਨ ਕਰੋ, ਤੁਹਾਨੂੰ ਚਾਰੇ ਪਾਸੇ ਕੁਦਰਤ ਦੇ ਨਜ਼ਾਰੇ ਨਜ਼ਰ ਆਉਣਗੇ। ਕਿਤੇ ਧੁੱਪ ਨਜ਼ਰ ਆਏਗੀ, ਕਿਤੇ ਛਾਂ ਨਜ਼ਰ ਆਏਗੀ, ਗਰਮੀ ਸਰਦੀ ਹਾੜ ਸਿਆਲ ਤੋਂ ਸੁਬਹਾ ਸ਼ਾਮ ਇਹ ਸਭ ਕੁਝ ਚੱਲਦਾ ਰਹਿਣਾ, ਔਰ ਜ਼ਿੰਦਗੀ ਜਿਹੜੀ ਆ ਉਸ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਕੀ ਹਾਲ ਹੈ, ਖੁਸ਼ ਹੋ? 905-673-3333 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੁਸੀਂ ਟੈਲੀਫੋਨ ਕਰੋਗੇ ਨਾ, ਮੇਰਾ ਖੂਨ ਵੱਧ ਜੂਗਾ, ਅਤੇ ਜੇ ਮੈਂ ਤੁਹਾਡੀ ਗੱਲਬਾਤ ਦਾ ਪਿਆਰ ਨਾਲ ਜਵਾਬ ਦਿੱਤਾ ਤਾਂ ਫਿਰ ਤੁਹਾਡੇ ਪੱਲੇ ਦੇ ਵਿੱਚ ਵੀ ਬਹੁਤ ਖੁਸ਼ੀਆਂ ਔਰ ਖੇੜੇ ਔਰ ਜ਼ਿੰਦਗੀ ਜਿਹੜੀ ਆ ਉਹਨੂੰ ਹੋਰ ਚੜ੍ਹਦੀ ਕਲਾ ਨਾਲ ਜਿਉਣ ਦਾ ਇੱਕ ਚਾਅ ਜਿਹਾ ਪੈਦਾ ਹੋਊਗਾ, ਕਿਉਂਕਿ ਇਨਸਾਨ ਨੂੰ ਹੀ ਇੱਕ ਦੂਜੇ ਨਾਲ ਗੱਲ ਕਰਨ ਦੀ ਤੌਫੀਕ ਜਿਹੜੀ ਆ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਨੇ, ਅੱਲਾ ਨੇ, ਭਗਵਾਨ ਨੇ, ਗੋਡ ਨੇ, ਜੇ ਕਿਸੇ ਪ੍ਰਾਣੀ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ ਤਾਂ ਇਹ ਸ਼ਕਤੀ ਕੇਵਲ ਇਨਸਾਨ ਕੋਲੇ ਹੀ ਆ। 905-673-3333 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਤੁਹਾਨੂੰ ਕੁਛ ਤੋਹਫ਼ੇ ਦੇਈਏ। ਲਓ ਸਭ ਤੋਂ ਪਹਿਲਾਂ ਤਾਂ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ ਕਾਰਪੈਂਟਰ ਦੀ ਜ਼ਰੂਰਤ ਆ। ਜੇ ਤੁਸੀਂ ਕੈਬਨਟਰੀ ਔਰ ਕਾਰਪੈਂਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਿਕਾ ਦਾ। ਜੈਕ ਜੀ ਨੂੰ ਕਾਲ ਕਰੋ, ਲੋਕੇਸ਼ਨ ਤੁਹਾਡੇ ਕੰਮ ਦੇ ਬਿਲਕੁਲ ਨੇੜੇ ਸਟੀਲ ਅਤੇ ਟੋਮਕਨ 'ਤੇ ਆ। ਜੈਗ ਨੂੰ ਕਾਲ ਕਰੋ, ਕਾਰਪੈਂਟਰ ਦੀ ਲੋੜ ਹੈ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ। 416-822-2239 416-822-2239 ਟੈਲੀਫੋਨ ਨੰਬਰ ਹੈ। ਜਾਂ ਫਿਰ ਤੁਸੀਂ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ 1 ਰੀਗਨ ਰੋਡ ਉੱਤੇ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, ਰੀਗਨ ਰੋਡ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਜਾਣ ਦੀ ਦੂਰੀ ਉੱਤੇ ਰੋਇਲ ਪਰਫਿਊਮ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋ ਗਈ ਆ। ਬ੍ਰੈਂਡਡ ਪਰਫਿਊਮ ਮਾਰਕੀਟ ਵਿੱਚ $400-500 ਦਾ ਜਿਹੜਾ ਮਿਲ ਰਿਹਾ ਉਹ ਤੁਹਾਨੂੰ ਉਹੀ ਫਰੈਗਰੈਂਸ ਜਿਹੜੀ ਆ ਉਹ $50 ਵਿੱਚ ਮਿਲੂਗੀ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਆਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ 6 ਤੋਂ 8 ਘੰਟੇ ਪਰਫਿਊਮ, ਯਾਨੀ ਕਿ ਤੁਸੀਂ ਪਰਫਿਊਮ ਲਾ ਲਿਆ ਅੱਜ ਰਾਤ ਨੂੰ ਅਤੇ ਕੱਲ੍ਹ ਸਾਰਾ ਦਿਨ ਵੀ ਉਹ ਪਰਫਿਊਮ ਤੁਹਾਡੀ ਪੂਰੀ ਕਹਿੰਦੇ ਆ ਕਿ ਬਾਡੀ ਦੇ ਵਿੱਚੋਂ ਲਪਟਾ ਮਾਰੂਗਾ। ਔਰ ਇਹਨਾਂ ਕੋਲ ਦੁਬਈ ਦਾ ਇਤਰ ਵੀ ਆਇਆ ਹੋਇਆ, $25 ਤੋਂ ਸ਼ੁਰੂ ਹੁੰਦੇ ਆ। ਔਡਰ ਕਰ ਸਕਦੇ ਹੋ ਔਨਲਾਈਨ www.royalperfumes.co.te ਰੋਇਲ ਪਰਫਿਊਮ www.royalperfume.co.te ਔਰ ਯਾਨੀ ਤੇ ਰੋਇਲ ਪਰਫਿਊਮ ਡੋਟ ਕੋ ਤੇ 437-315-0701 437-315-0701 'ਤੇ ਤੁਸੀਂ ਕਾਲ ਕਰ ਸਕਦੇ ਹੋ। 905-673-3333 ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਫਿਰ ਗੱਲਾਂ ਬਾਤਾਂ ਆਈਸ ਬ੍ਰੇਕਿੰਗ ਕਰਨੀ ਹੁੰਦੀ ਆ,
ਪਹਿਲੀ ਕਾਲ ਜਦੋਂ ਆ ਗਈ ਨਾ ਫਿਰ ਉਦੋਂ ਬਾਅਦ ਲਾਈਨਾਂ ਲੱਗ ਜਾਣੀਆਂ ਕਾਲਾਂ ਦੀਆਂ ਤੇ ਤੁਸੀਂ ਜਲਦੀ ਕਰੋ ਤੇ ਤੁਸੀਂ ਨੰਬਰ ਲੈਣ ਵਾਲੇ ਬਣੋ, ਫਸਟ ਨੰਬਰ 1 ਬਣੋ ਹਮੇਸ਼ਾ ਜ਼ਿੰਦਗੀ ਚ ਨੰਬਰ 1, ਔਰ ਇਹ ਗੀਤ ਦੇ ਮਿਊਜ਼ਿਕ ਨੂੰ ਪਹਿਚਾਣੋ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 905 673 3337।

0: ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਪਹਿਲੀ ਕਾਲ ਲੈਂਦੇ ਹਾਂ ਜੀ। ਵੈਲਕਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
0: ਬਿਲਕੁਲ, ਬੜੀ ਮਿਹਰਬਾਨੀ। ਕੌਣ ਸਾਹਿਬ ਬੋਲਦੇ ਹੋ?
1: ਮੈਂ ਰਵਿੰਦਰ ਬੋਲਦਾ ਜੀ, ਬਠਿੰਡੇ ਵਾਲਾ।
0: ਉਹ ਬਠਿੰਡੇ ਵਾਲੇ ਹੋ, ਕੀ ਹਾਲ ਚਾਲ ਹੈ? ਅੱਜ ਮੈਂ ਪ੍ਰਗਟ ਭਾਗੂ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਬਠਿੰਡਾ ਮੀਂਹ ਨੂੰ ਤਰਸ ਰਿਹਾ ਤੇ ਇਧਰਲੇ ਪਾਸੇ ਮੋਹਾਲੀ ਚ ਤੇ ਚੰਡੀਗੜ੍ਹ ਚ ਪੂਰਾ ਮੀਂਹ ਬਰਸ ਰਿਹਾ ਤੇ ਕੀ ਹਾਲ ਚਾਲ ਹੈ ਬਠਿੰਡੇ ਵਾਲੇ? ਹੋਰ
1: ਵਧੀਆ ਜੀ, ਵਧੀਆ, ਠੀਕ ਠਾਕ, ਤੁਸੀਂ ਦੱਸੋ ਜੀ।
0: ਬਠਿੰਡਾ ਤਾਂ ਹੁਣ ਕਹਿੰਦੇ ਸਵਿਟਜ਼ਰਲੈਂਡ ਹੀ ਬਣਿਆ ਪਿਆ, ਏਡੇ ਵੱਡੇ ਵੱਡੇ ਮਾਲ ਕੀ ਤੇ ਬਹੁਤ ਤਰੱਕੀਆਂ
1: ਤੇ ਵੱਡੇ ਪੁਲ ਬਣਾ ਦੇ ਜੀ, ਹਾਂ ਤਕੜਾ ਕੰਮ ਕੀਤਾ ਪਿਆ, ਵੱਡੇ ਵੱਡੇ ਪੁਲ ਬਣੇ ਆ ਜੀ।
0: ਕੀ ਬਾਤ ਹੈ, ਕੀ ਬਾਤ ਹੈ, ਜਿਉਂਦੇ ਵਸਦੇ ਰਹੋ। ਤੇ ਹੋਰ ਸੁਣਾਓ, ਪਰਿਵਾਰ ਠੀਕ ਹੈ?
1: ਹਾਂਜੀ, ਵਧੀਆ, ਠੀਕ ਠਾਕ ਜੀ। ਹੋਰ ਤੁਸੀਂ ਦੱਸੋ, ਆਪਣਾ ਠੀਕ ਹੈ?
0: ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਥੈਂਕ ਯੂ।
1: ਹੈਗਾ ਜੀ ਚਰਖਾ ਗਲੀ ਦੇ ਵਿੱਚ ਡਾਲ ਹੈ ਸਰਦੂਲ ਸਿਕੰਦਰ ਜੀ ਦਾ ਜੀ।
0: ਹਾਏ ਹਾਏ ਹਾਏ ਹਾਏ, ਸਰਦੂਲ ਸਿਕੰਦਰ ਦਾ ਚਰਖਾ ਗਲੀ ਦੇ ਵਿੱਚ ਡਾਲਿਆ? ਇਹ ਚਰਖਾ ਵੀ, ਚਰਖੇ ਨੇ ਵੀ ਕਾਫੀ ਵਿਪਤਾ ਪਾਈ ਹੈ ਮੇਰੇ ਖਿਆਲ ਆ ਤੇ।
1: ਹਾਂ
0: ਚਲੋ, ਖੈਰ, ਥੈਂਕ ਯੂ ਵੈਰੀ ਮੱਚ। ਉਧਰ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਆਪਣੇ ਮਾਸਟਰ ਸਲੀਮ ਨਾਲ, ਤੇ ਜਦੋਂ ਉਹਨਾਂ ਨੇ ਕਿਹਾ ਨਾ, ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ, ਇਹ 24 ਤਾਰੀਖ ਨੂੰ ਮਾਸਟਰ ਸਲੀਮ ਸਾਡੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਅਗਲੀ ਕਾਲ ਲੈਂਦੇ ਆ, 7488 ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸੁਣਿਓ,
2: ਬਹੁਤ ਵਧੀਆ ਜੀ।
0: ਕੀ ਨਾਮ ਹੈ?
2: ਤੁਹਾਡੇ ਪ੍ਰੋਗਰਾਮ ਸੁਣ ਰਿਹਾ ਤੇ ਵਧੀਆ ਇੰਜੋਏ ਕਰ ਰਿਹਾ ਭਾਜੀ।
0: ਆਪਣਾ ਨਾਮ ਦੱਸੋ, ਆਪਣਾ ਨਾਮ ਦੱਸੋ।
2: ਪਰਮਜੀਤ।
0: ਪਰਮਜੀਤ ਸਿੰਘ ਜੀ, ਪਰਮਜੀਤ ਕੀ ਹਾਲ ਆ ਵੀਰੇ?
2: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਆ ਤੇ ਇੰਜੋਏ ਕਰ ਰਹੇ ਜੀ।
0: ਵੈਰੀ ਗੁੱਡ, ਇੰਜੋਏ ਕਰੋ। ਤੇ
2: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਹੈ ਜੀ?
0: ਸਰਦੂਲ ਸਿਕੰਦਰ ਭਾਜੀ ਦਾ ਗਾਣਾ, ਬਿਲਕੁਲ, ਗਾਣਾ ਬਿਲਕੁਲ ਵਧੀਆ। ਤੇ ਮਿਊਜ਼ਿਕ ਕਿਹਦਾ ਦਿੱਤਾ ਹੋਇਆ ਪਤਾ?
2: ਨਹੀਂ ਜੀ।
0: ਅੱਛਾ, ਮਿਊਜ਼ਿਕ ਜੈਦੇਵ ਜੀ ਦਾ, ਜਿਹੜੇ ਪਹਿਲਾਂ ਚਰਨਜੀਤ ਹੂਜਾ ਸਾਹਿਬ ਨਾਲ ਕੰਮ ਕਰਦੇ ਸੀ। ਬਹੁਤ ਸਾਰੇ ਕਲਾਕਾਰ ਬਾਅਦ ਦੇ ਵਿੱਚ ਜੈਦੇਵ ਜੀ ਦੇ ਮਿਊਜ਼ਿਕ 'ਚ ਉਹਨਾਂ ਨੇ ਗਾਇਆ। ਅੱਜ ਕੱਲ੍ਹ ਵੀ ਜੈਦੇਵ ਜੀ ਬੜੇ ਕਹਿੰਦੇ ਹੁੰਦੇ ਆ ਸਰਗਰਮ ਨੇ। ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਦਾ ਇੱਕ ਕਾਲ ਹੋਰ ਲੈ ਲਈਏ, 1922 ਜੀ, ਵੈਲਕਮ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ,
3: ਆਪਾਂ ਤਾਂ ਫੇਰ ਵੀ ਨੰਬਰ ਲਾ ਗਏ ਵੀਰੇ।
0: ਫਿਰ ਕਹਿਣਾ ਸੀ ਨਾ ਤਿਓ
3: ਨੰਬਰਾਂ ਚ,
0: ਫਿਰ ਕਹਿੰਦੇ ਸੀ ਜੇ ਤਿੰਨਾਂ ਚ ਨਾ ਆਉਂਦੇ, ਫਿਰ ਕਹਿੰਦੇ ਨਾ ਤਿੰਨਾਂ ਚ, ਨਾ ਤੇਰਾਂ ਚ, ਨਾ ਟੋਕਰੀ ਦੇ ਵੀਰਾਂ ਚ।
3: ਹਾਂਜੀ, ਐ ਲਾ ਲੋ,
0: ਮਿਹਰਬਾਨੀ, ਜਿਉਂਦੇ ਰਹੋ।
3: ਦੱਸ ਗਏ ਬਾਈ ਜੀ,
0: ਕੀ ਨਾਮ, ਕੀ ਹੈ ਤੁਹਾਡਾ ਨਾਮ?
3: ਆਪਣਾ ਨਾਮ ਹੈਗਾ ਰਾਜਵਿੰਦਰ ਸਿੰਘ।
0: ਪਤਾ ਕੀ, ਰਾਜਵਿੰਦਰ ਇਹ ਕੋਈ ਟੈਸਟ ਨਹੀਂ ਹੈ, ਇਹ ਤਾਂ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਜਿਹਾ, ਬਈ ਥੋੜੀ ਜਿਹੀ ਗੱਲਬਾਤ ਹੋ ਜਾਵੇ, ਗੱਲ ਸ਼ੁਰੂ ਕਰਨ ਦਾ, ਆਈਸ ਬ੍ਰੇਕਿੰਗ ਕਹਿੰਦੇ ਆ ਇਹਨੂੰ। ਔਰ ਤੁਸੀਂ ਪੁਰਾਣਾ ਜ਼ਮਾਨਾ ਜਿਹੜਾ ਸੀ ਉਹਦੇ ਚ ਗੱਲ ਸ਼ੁਰੂ ਕਰਨੀ ਵੀ ਔਖੀ ਹੁੰਦੀ ਸੀ। ਕਿੰਨਾ ਕਿੰਨਾ ਚਿਰ ਬੰਦਾ ਮਗਰ ਮਗਰ ਤੁਰਿਆ ਫਿਰਦਾ ਸੀ ਲਾਲਾ ਜੀ ਸਿਰ ਦਾ, ਤੇ ਗੱਲ ਕਿਸੇ ਪਾਸੇ ਲੱਗਦੀ ਨੀ ਸੀ, ਹੈਨਾ? ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ, ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਹਾਡੇ ਵਾਸਤੇ ਬਹੁਤ, ਜਿਵੇਂ ਮੈਂ ਪਹਿਲਾਂ ਦੱਸਿਆ, ਐਚ ਕੇ ਮੂਵਰਸ ਵੱਲੋਂ ਸਪੋਂਸਰ ਕੀਤਾ ਜਾਊਗਾ। ਐਚ ਕੇ ਮੂਵਰਸ, ਉੱਤਰੀ ਅਮਰੀਕਾ ਚ ਕਿਤੇ ਵੀ ਮੂਵ ਹੋਣਾ ਨਾ, ਬਿਲਕੁਲ ਸਿਕਿਓਰ, ਬਿਲਕੁਲ ਤੁਹਾਡੇ ਕਹਿੰਦੇ ਹੁੰਦੇ ਆ ਕਿ ਫੁੱਲਾਂ ਵਰਗਾ ਸਮਾਨ ਐਨ ਸ਼ੀਸ਼ੇ ਦੇ ਗਲਾਸਾਂ ਵਾਂਗੂ ਸਾਂਭ ਕੇ ਰੱਖਿਆ ਜਾਊਗਾ। ਐਚ ਕੇ ਮੂਵਰਸ, 416-524-6704 ਟੈਲੀਫੋਨ ਨੰਬਰ ਹੈ, 416-524-6704। ਬੜੀ ਜਲਦ ਆਪਾਂ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਪਸ ਵਿੱਚ ਕਰਾਂਗੇ, ਤੇ ਤੁਸੀਂ ਇਨ ਦਾ ਮੀਨ ਟਾਈਮ ਆਪਣੀ ਹਾਜ਼ਰੀ ਲਗਵਾਉਂਦੇ ਰਹੋ। ਤੇ ਆਪਾਂ ਕੁਝ ਕਿਸ ਤਰ੍ਹਾਂ ਦਾ ਮੌਸਮ ਆ ਬਾਹਰ, ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਵੀ ਸਾਡੇ ਨਾਲ ਸਾਂਝੀ ਕਰੋ, ਤੇ ਅਗਰ ਤੁਹਾਨੂੰ ਕੋਈ ਕਾਰ ਵੈਨ ਟਰੱਕ ਚਲਾਉਣ ਵਾਲਾ ਸੱਜਣ ਪੁੱਠ ਸਿੱਧੇ ਆਠੇ ਪਾਉਂਦਾ ਤੁਰਿਆ ਜਾਂਦਾ, ਉਹ ਵੀ ਸਾਡੇ ਨਾਲ ਸਾਂਝਾ ਕਰੋ। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ 905-600-73-33-37 ਤੇ ਹੋਵੇਗੀ। ਆਓ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ। ਸਰਦੂਲ ਸਾਹਿਬ, ਲੈ ਫਿਰ ਚੱਕ ਦਿਓ ਫਟੇ ਤੇ ਫਿਰ ਮਾਸਟਰ ਸਲੀਮ ਨੇ 24 ਤਾਰੀਖ ਨੂੰ ਜਿਹੜੀਆਂ ਗਰਾਰੀਆਂ ਪੇਸ਼ ਕਰਨੀਆਂ ਕਿਆ ਬਾਤ ਹੈ ਮਾਸਟਰ ਸਲੀਮ ਲਾਈਵ ਇਨ ਕਾਨਸਰਟ 24 ਸਪਟੰਬਰ ਨੂੰ ਪੇਸ਼ ਹੋ ਰਿਹਾ

0: ਤਾਂ ਚਰਖੇ ਤਕਰੀਬਨ ਗਾਇਬ ਹੋ ਗਏ ਕਿਉਂਕਿ ਸਾਰਾ ਕੁਛ ਮਸ਼ੀਨੀਕਰਨ ਹੋ ਗਿਆ। ਔਰ ਪਹਿਲਾ ਸਮਾਂ ਸੀ ਤੁਹਾਡੇ ਵਿੱਚੋਂ ਕੁਝ ਸੱਜਣਾਂ ਨੇ ਉਮੀਦ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਪਣੇ ਪਿੰਡਾਂ 'ਚ ਦਲਾਨ ਹੁੰਦੇ ਸੀ, ਦਲਾਨ ਜਾਣਦੇ ਹੋ, ਦਲਾਨ ਆਪਣੇ ਕਮਰਿਆਂ ਦੇ ਮੂਹਰੇ ਇੱਕ ਖੁੱਲ੍ਹਾ ਜਿਹਾ ਆਪਣਾ ਕਮਰਾ ਹੁੰਦਾ ਸੀ ਉਹਨੂੰ ਦਲਾਨ ਕਹਿੰਦੇ ਸੀ। ਔਰ ਉਹਦੇ ਵਿੱਚ ਛੇ ਛੇ ਸੱਤ ਸੱਤ ਅੱਠ ਅੱਠ ਦਸ ਦਸ ਵੀਹ ਵੀਹ ਪੰਦਰਾਂ ਪੰਦਰਾਂ ਕੁੜੀਆਂ ਪਿੰਡ ਦੀਆਂ ਇਕੱਠੀਆਂ ਹੋ ਕੇ ਚਰਖਾ ਡਾਹ ਕੇ ਚਰਖਾ ਕੱਤਦੀਆਂ ਸੀ, ਪੂਣੀਆਂ ਕੱਤਦੀਆਂ ਸੀ ਅਤੇ ਨਾਲ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ। ਔਰ ਸੱਚੀ ਮੁੱਚੀ ਬਹੁਤ ਸਾਰਾ ਹੁਸਨ ਜਿਹੜਾ ਇੱਕ ਥਾਂ 'ਤੇ ਇਕੱਠਾ ਹੋਇਆ ਹੁੰਦਾ ਸੀ। ਤੁਹਾਡੇ ਵਿੱਚੋਂ ਕਿਸੇ ਨੇ ਕਦੇ ਚਰਖਾ ਕੱਤਦੀਆਂ ਕੁੜੀਆਂ ਵੇਖੀਆਂ? ਕਾਫੀ ਕੋਈ ਬਹੁਤ ਪਹਿਲਾਂ ਪਹਿਲਾਂ ਦੀਆਂ ਗੱਲਾਂ ਨੇ ਇਹ। ਉਹਨਾਂ ਸਮਿਆਂ ਨੂੰ ਯਾਦ ਕਰਕੇ ਅਗਰ ਤੁਹਾਡੇ ਕੋਲ ਕੋਈ ਉਸ ਸਮੇਂ ਦੀ ਕੋਈ ਰੇਖਾ ਚਿੱਤਰ ਤੁਸੀਂ ਖਿੱਚ ਸਕਦੇ ਹੋ, ਮੇਰੇ ਖਿਆਲ ਹੁਣ ਤਾਂ ਤੁਹਾਨੂੰ ਪਤਾ ਕਿ ਕੱਤੇ ਅੱਕ ਤਾਂ ਇਹ ਮਿਲ ਜਾਂਦਾ ਸਾਰਾ ਕੁਛ, ਪਹਿਲੀਆਂ 'ਚ ਹੁੰਦਾ ਸੀ ਚਰਖਾ ਗਲੀ ਦੇ ਵਿੱਚ ਡਾਹ ਕੇ ਅਤੇ ਆਪਣੇ ਮਾਹੀ ਨੂੰ ਯਾਦ ਕੀਤਾ ਜਾਂਦਾ ਸੀ। ਕਈ ਜਿਹੜੀਆਂ ਵਿਆਹੀਆਂ ਹੋਈਆਂ ਲੇਡੀਜ਼ ਸੀਗੀਆਂ ਉਹ ਆਪਣੇ ਪਤੀ ਉਹਨਾਂ ਦੇ ਕਿਤੇ ਲਾਮ 'ਤੇ ਗਏ ਹੋਏ, ਫੌਜ 'ਚ ਗਏ ਹੋਏ ਜਾਂ ਕਿਤੇ ਬਾਹਰ ਭਰਤੀ ਹੋਏ ਹੋਏ ਆ, ਉੱਥੋਂ ਉਹਨਾਂ ਦੀ ਹੂਕ ਨਿਕਲਦੀ ਹੁੰਦੀ ਸੀ, ਸੁਣ ਚਰਖੇ ਦੀ ਮਿੰਨੀ ਮਿੰਨੀ ਘੂਕ ਮਾਹੀਆ। ਮੈਨੂੰ ਯਾਦ ਆਉਂਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ, ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਔਰ ਮਾਸਟਰ ਸਲੀਮ ਨੇ ਗਾਇਆ। ਔਰ ਆਉਣ ਵਾਲੇ ਦਿਨਾਂ 'ਚ ਅੱਜ ਪੋਸਟਰ ਰਿਲੀਜ਼ ਹੋ ਰਿਹਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਬਹੁਤ ਵੱਡਾ, ਸੀਤਲ ਪਨੇਸਰ ਅਤੇ ਉਹਨਾਂ ਦੀ ਪੂਰੀ ਟੀਮ ਕਰਵਾ ਰਹੀ ਹੈ ਅਤੇ ਸਾਡੇ ਸ਼ਹਿਰ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਸਾਹਿਬ ਆਪਣੇ ਸੁਰਾਂ ਦੀ ਛੈਬਰ ਲਾਉਣ ਵਾਸਤੇ ਆ ਰਹੇ ਨੇ ਅਤੇ ਤੁਸੀਂ ਵੀ ਉਹਦੀ ਤਿਆਰੀ ਖਿੱਚ ਲਓ ਅਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਏਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ। 905-673-3337 ਤੁਸੀਂ ਕਿਤੇ ਚਰਖਾ ਕੱਤਦੀਆਂ ਬੀਬੀਆਂ ਦੇਖੀਆਂ ਹੋਣ ਲੇਡੀਜ਼ ਲੜਕੀਆਂ ਤਾਂ, ਜਾਂ ਫਿਰ ਤੁਹਾਨੂੰ ਉਸ ਸਮੇਂ ਦੀ ਕੋਈ ਯਾਦ ਤੁਹਾਡੇ ਨਾਲ ਹੋਵੇ ਤਾਂ, ਨਹੀਂ ਤਾਂ ਫਿਰ ਮੇਰਾ ਖਿਆਲ ਆ ਕਿ ਕਿਉਂਕਿ ਬਹੁਤ ਸਾਰੇ ਵਿਰਲੇ ਲੋਕ ਹੀ ਹੋਣਗੇ ਜਿਨ੍ਹਾਂ ਨੇ ਚਰਖਾ, ਹੁਣ ਤਾਂ ਚਰਖਾ ਮਿਊਜ਼ੀਅਮਾਂ ਦੇ ਵਿੱਚ ਰਹਿ ਗਿਆ ਜਾਂ ਜਿਹੜੇ ਉੱਥੇ ਵੱਡੇ ਵੱਡੇ ਆਪਣੇ ਬਣੇ ਹੋਏ ਨੇ ਢਾਬੇ ਉਹਨਾਂ 'ਤੇ ਕਿਤੇ ਨਾ ਕਿਤੇ ਚਰਖਾ ਪਿਆ ਤੁਹਾਨੂੰ ਨਜ਼ਰ ਆ ਜਾਂਦਾ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਤਾਂ ਬਈ ਮੱਲੀ ਟੈਂਟ ਸਰਵਿਸ ਦੀ ਬੱਲੇ ਬੱਲੇ ਹੋਈ ਪਈ ਆ। ਬੀਤੇ ਦਿਨੀ ਮੈਂ ਇੱਕ ਦੋ ਵਿਆਹਾਂ 'ਤੇ ਜਾਗੋ ਵਗੈਰਾ 'ਤੇ ਗਿਆ ਅਤੇ ਉੱਥੇ ਮੱਲੀ ਟੈਂਟ ਹਾਊਸ ਦੇ ਨਾ ਬੋਰਡ ਲੱਗੇ ਦੇਖੇ, ਇੰਨਾ ਖੂਬਸੂਰਤ ਪ੍ਰਬੰਧ ਕੀਤਾ ਉਹਨਾਂ ਨੇ। ਇੱਕ ਦਿਨ ਮੀਂਹ ਪੈ ਰਿਹਾ ਸੀ ਕਿਸੇ ਦੇ ਪਰ ਮੱਲੀ ਟੈਂਟ ਨੇ ਵਾਟਰਪਰੂਫ ਉੱਥੇ ਟੈਂਟ ਲਾ ਦਿੱਤੇ ਸੀ, ਬੈਂਕਟ ਕਨਵੈਨਸ਼ਨ ਸੈਂਟਰ ਹੀ ਲੱਗਦਾ ਸੀ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਜੀ, ਸਤਿ ਸ਼੍ਰੀ ਅਕਾਲ
1: ਜੀ। ਵੀਰ ਜੀ ਕੀ ਹਾਲ ਜੇ?
0: ਉਹ ਠੀਕ ਹੈ ਜੀ, ਠੀਕ ਹੈ ਜਨਾਬ, ਤੁਸੀਂ ਸੁਣਾਓ।
1: ਵੀਰ ਜੀ ਮੇਰੀ ਦਾਦੀ ਵੀ ਅੱਲਾ ਜਨਰਲ ਸੀਵ ਕਰੇ ਚਰਖਾ ਕੱਤਿਆ, ਅਸੀਂ ਵੇਖਿਆ, ਆਪਣੀ ਵਾਲਦਾ ਨੂੰ ਵੀ ਦੇਖਿਆ ਤੇ ਆਪਣੀਆਂ ਭੈਣਾਂ ਨੂੰ ਵੀ।
0: ਕਿਆ ਬਾਤ ਹੈ! ਕਿਹੜੇ ਸ਼ਹਿਰ, ਕਿਹੜੇ ਪਿੰਡ ਪਾਕਿਸਤਾਨ ਦੇ ਵਿੱਚ? ਮੁਲਤਾਨ ਤੋਂ? ਅੱਛਾ,
1: ਮੁਲਤਾਨ।
0: ਕਿਆ ਬਾਤ!
1: ਫੈਸਲਾਬਾਦ ਵੀ, ਫੈਸਲਾਬਾਦ ਤੇ ਵੈਸੇ ਵੀ ਮਾਨਚੈਸਟਰ ਆਫ ਟੈਕਸਟਾਈਲ ਕਹਾਉਂਦਾ
0: ਕਹਾਉਂਦਾ ਕਹਾਉਂਦਾ ਮੁਲਤਾਨ ਦੀ
1: ਚਰਖਾ ਤੇ।
0: ਜੀ ਜੀ ਜੀ,
1: ਹਾਂਜੀ,
0: ਤੁਸੀਂ ਦੱਸ ਰਹੇ ਸੀ ਕੁਛ ਚਰਖੇ ਬਾਰੇ।
1: ਮੁਲਤਾਨ ਦੀ ਭਾਈਜਾਨ ਉਹ ਪੂਰੀ ਵਰਲਡ ਵਿੱਚ ਇੱਕ ਤਾਂ ਸਿਟੀ ਆਫ ਮੈਂਗੋ ਬੜਾ ਮਸ਼ਹੂਰ ਹੈ।
0: ਅੱਛਾ,
1: ਤੇ ਦੂਸਰਾ ਮੁਲਤਾਨ ਦਾ ਸੋਨ ਹਲਵਾ ਜਿਹੜਾ ਨਾ ਇੱਕ ਸਵੀਟ ਹੈ, ਉਹ ਵਰਲਡ ਵਾਈਡ
0: ਸੋਨ ਹਲਵਾ
1: ਫੇਮਸ ਹੈ।
0: ਅੱਛਾ, ਸੋਨ ਹਲਵਾ। ਅੱਛਾ, ਮੁਲਤਾਨ ਮੁਲਤਾਨ ਜਿਹੜਾ ਹੈ ਉੱਥੇ ਕਿਹੜਾ ਅੰਬ ਜ਼ਿਆਦਾ ਹੁੰਦਾ ਹੈ?
1: ਇਹ ਅਨਵਰ ਟੋਰ ਜਿਹੜਾ ਅੰਬਾਂ ਦਾ ਬਾਦਸ਼ਾਹ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਕਮਾਲ ਦੀ।
1: ਸ਼ਹਿਰ ਦੇ ਵਿੱਚ ਅਸੀਂ ਤੇ ਉੱਥੇ ਲੱਸੀ ਪਾ ਤੇ ਲੈ ਜਾਣੀ, ਬਰਫ਼ ਤੇ ਕੂਲਰ ਲੈ ਜਾਣੇ ਤੇ ਟੱਪ ਲੈ ਜਾਣਾ ਤੇ ਬਾਗ ਦੇ ਵਿੱਚ ਮੁਕਾਬਲੇ ਨਾਲ ਖਾਂਦੇ ਹੁੰਦੇ ਸਾਂ। ਉਸ ਦੌਰ ਹੀ ਸਸਤਾ ਸੀ, ਯਕੀਨ ਕਰੋ 100 ਰੁਪਏ ਕਿਲੋ।
0: ਨਹੀਂ ਹੁਣ ਵੀ ਅੰਬ ਬਹੁਤ ਨੇ ਉੱਥੇ ਕਿ ਹੁਣ ਸਾਡੇ ਪਿੰਡਾਂ 'ਚ ਤਾਂ ਜਿਹੜੇ ਅੰਬਾਂ ਦੇ?
1: ਨਹੀਂ ਨਹੀਂ, ਅੰਬ ਉੱਥੇ ਅੰਬ ਅਜੇ ਉੱਥੇ ਆਉਣਾ ਹੀ ਹੈ।
0: ਅੱਛਾ,
1: ਬੜੇ ਬਾਗ ਨੇ ਉੱਥੇ ਤੇ ਕਦੀ ਆਓ ਨਾ ਮੁਲਤਾਨ ਤੇ ਤੁਹਾਨੂੰ ਦਿਖਾਈਏ ਫਿਰ ਤੇ ਮਜ਼ਾ ਆਵੇ। ਤੇ ਫਿਰ ਉਹ ਗਾਣਾ ਇੱਕ ਜਿਹੜਾ ਅੱਜ ਕੱਲ ਲੇਟੈਸਟ ਆਇਆ, ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ, ਇੱਕ ਤੇਰੀ ਅੱਖ ਕ੍ਰਸ਼ ਨੀ ਕੋਈ ਇਸ ਤਰ੍ਹਾਂ ਦਾ ਹੈਗਾ ਨਾ, ਬੜਾ ਫੇਮਸ ਆ ਉਹ ਵੀ।
0: ਉਹ ਤੇ ਮੈਂ ਲਾ ਰਿਹਾ ਉਹੀ ਲੱਗਿਆ ਹੋਇਆ।
1: ਨੁਸਰਤ ਫਤਿਹ ਅਲੀ ਸਾਹਿਬ ਨੇ ਕਿਹਾ ਸੀ ਸੁਣ ਚਰਖੇ ਦੀ
0: ਮਿੱਠੀ ਮਿੱਠੀ ਘੂਕ, ਕਿਆ ਬਾਤ, ਜ਼ਰੂਰ ਸੁਣਾਉਣੇ ਆ, ਜ਼ਰੂਰ ਸੁਣਾਉਣੇ ਆ।
1: ਤੇ ਮਜ਼ਾ ਆ ਗਿਆ ਜੀ, ਤਾਂ
0: ਮੈਂ
1: ਆਪ ਮਜ਼ਾ ਆ ਗਿਆ ਤੁਹਾਡਾ।
0: ਮੈਂ ਲਾਹੌਰ
1: ਤਾਂ ਵੀ ਉੱਥੇ ਪਿੰਡਾਂ ਵਿੱਚ,
0: ਮੈਂ ਲਾਹੌਰ ਔਰ ਨਨਕਾਣਾ ਸਾਹਿਬ ਲਾਹੌਰ ਪੰਜਾਬ ਸਾਹਿਬ ਇੱਥੇ ਤਾਂ ਮੈਂ ਗਿਆ, ਪਰ ਮੈਨੂੰ ਇਸਲਾਮਾਬਾਦ ਮੁਲਤਾਨ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਮੇਰਾ ਖਿਆਲ ਆ ਕਿ ਨੈਕਸਟ ਜਿਹੜੀ ਮੁਲਤਾਨ ਦੀ ਫੇਰੀ ਹੋਣੀ ਚਾਹੀਦੀ ਆ।
1: ਮੈਨੂੰ ਦੱਸਿਓ ਨਾ, ਫਿਰ ਇਕੱਠੇ ਜਾਵਾਂਗੇ ਦੋਵੇਂ ਵੀਰ।
0: ਠੀਕ ਹੈ ਭਾਈ ਜਾਨ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਾਈ ਜਾਨ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਹੈ ਪੰਜਾਬੀ ਚੈਨਲ 6684 ਜੀ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ?
1: ਕਿੱਦਾਂ? ਵਧੀਆ ਵਧੀਆ।
0: ਅੱਛਾ,
1: ਬੜਾ ਚੰਗਾ ਲੱਗਾ ਤੁਹਾਡੇ।
0: ਕੌਣ ਬੋਲਦੇ ਹੋ?
1: ਮੈਂ ਇੰਦਰਜੀਤ ਬੋਲਦਾ।
0: ਓ ਬੱਲੇ ਇੰਦਰਜੀਤ, ਜਿਉਂਦੇ ਵਸਦੇ ਰਹੋ, ਕੀ ਹਾਲ ਚਾਲ ਹੈ, ਹੋਰ ਸੁਣਾਓ, ਠੀਕ ਹੋ?
1: ਬਹੁਤ ਵਧੀਆ ਬਹੁਤ ਵਧੀਆ, ਹੋਰ ਸੁਣਾਓ ਤੁਸੀਂ, ਸਿਹਤ ਤਾਂ ਠੀਕ ਹੋ?
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ,
1: ਮੈਂ ਤਾਂ ਕਹਿੰਦਾ ਨਾ ਨਵੀਂ ਭਾਈ ਨੂੰ, ਮੈਂ ਤੁਸੀਂ ਛੁੱਟੀ ਛੱਟੀ ਲੈ ਕੇ,
0: ਨਹੀਂ ਤੁਸੀਂ ਦੱਸੋ, ਮੈਨੂੰ ਨੀ ਪਤਾ ਕੀ ਦਾ ਮੋਤੀ ਗਾਣਾ, ਕੀ ਦਾ?
1: ਕਲੇਰ ਦਾ ਮੋਤੀ।
0: ਹਾਂ
1: ਮੋਤੀ, ਕੰਠ ਕਲੇਰ ਦਾ,
0: ਕੰਠ ਕਲੇਰ ਦਾ ਮੋਤੀ। ਇਹ ਨਵਾਂ ਆਇਆ?
1: ਨਹੀਂ ਨਹੀਂ, ਪੁਰਾਣਾ ਹੀ ਆ।
0: ਅੱਛਾ, ਪੁਰਾਣਾ ਹੀ
1: ਆ। ਦੋ ਬੋਲ ਇਹ ਵਾਲੇ ਆ, ਭਾਵੇਂ ਕਹਿ ਦੇ ਅਨਮੋਹ, ਭਾਵੇਂ ਕੋਡੀਆਂ ਚਤੋ।
0: ਬੱਲੇ ਇੰਦਰਜੀਤ, ਕਹਿੰਦੇ ਖੁਦ ਗਵਈਆ ਨਿਕਲਿਆ।
1: ਪਾਣੀ ਹੰਝੂ ਬਣ ਵਗੇ ਤੇਰੇ ਇਸ਼ਕ ਕਹਾਣੀ, ਜੇ ਤੂੰ ਸਮਝੇ ਤਾਂ ਮੋਤੀ, ਜੇ ਤਾਂ ਸਮਝੇ ਤਾਂ

0: ਪੰਜਾਬੀ ਲੈਣਾ ਟੀ ਐਸ ਸੀ ਕੰਸਟਰਕਸ਼ਨ, ਇਹ ਟੀ ਐਸ ਸੀ ਵਾਲੇ ਨਾ ਬਹੁਤ ਪਿਆਰ ਨਾਲ, ਅਸੀਂ ਵੀ ਬੜੇ ਇਹਨਾਂ ਕੋਲੋਂ ਡਰਾਈਵੇ ਬਣਵਾਏ ਆ, ਬੈਕ ਜਿਹੜਾ ਯਾਰਡ ਹੈ ਉੱਥੇ ਕੰਸਟਰਕਸ਼ਨ ਖੂਬਸੂਰਤ ਕਰਵਾਈ ਆ। ਟੀ ਐਸ ਸੀ ਕੰਸਟਰਕਸ਼ਨ ਬੜੇ ਬੀਬੇ ਬੰਦੇ ਆ, ਬੜਾ ਸਾਫ ਸੁਥਰਾ ਕੰਮ ਕਰਦੇ ਆ, ਬਹੁਤ ਕਹਿੰਦੇ ਹੁੰਦੇ ਆ ਕਿ ਰੀਝ ਨਾਲ, ਰੀਝਾਂ ਨਾਲ ਤੋਂ ਬਹੁਤ ਪਿਆਰ ਨਾਲ ਅਤੇ ਬੜੀ ਰੀਜ਼ਨੇਬਲ ਰੇਟ ਨਾਲ। ਟੀ ਐਸ ਸੀ ਕੰਸਟਰਕਸ਼ਨ 416-930-4248 ਟੈਲੀਫੋਨ ਨੰਬਰ ਹੈ, 416-930-4248। ਅਤੇ ਇਸ ਵੇਲੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਤੋਂ ਸਾਡੇ ਪ੍ਰਾਊਡ ਸਪੋਂਸਰ ਨੇ ਮਨਜੀਤ, ਵੇਖਦੇ ਹਾਂ ਕਿ ਵੀਕਐਂਡ 'ਤੇ ਕੀ ਕੁਝ ਸਪੈਸ਼ਲ ਲਾਇਆ ਜੀ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬੌਕਸਿੰਗ ਵੀਕ ਇਨ ਜੁਲਾਈ, ਸੋ ਬੌਕਸਿੰਗ ਵੀਕ ਦੀਆਂ ਪ੍ਰਾਈਸ ਸਿਸਟਮ ਜੁਲਾਈ ਮੰਥ 'ਚ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਇੰਸ ਜੰਕਸ਼ਨ ਤੇ, ਜਿੱਥੇ ਕਿ ਸਭ ਤੋਂ ਪਹਿਲੀ ਡੀਲ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਜੁਲਾਈ ਅਗਸਤ ਸਪਟੰਬਰ ਤੱਕ ਵੀ ਤੁਹਾਡੀ ਡਿਲੀਵਰੀ ਹੈ, ਤੇ ਇਹ ਬੌਕਸਿੰਗ ਵੀਕ ਦੀ ਪ੍ਰਾਈਸਿਸ ਨੂੰ ਲੌਕ ਕਰੋ, ਜਿਹਦੇ ਵਿੱਚ 36 ਇੰਚ ਦਾ ਸੈਮਸੰਗ ਬ੍ਰਾਂਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਸੈਮਸੰਗ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਸਪਲਾਈਜ਼ ਕੰਟਰੈਕਟਰ ਵੀਰ ਨੋਟ ਕਰੋ ਕਿ ਕੋਈ ਵੀ ਬਿਲਡਿੰਗ ਸਪਲਾਈਜ਼ ਦਾ ਤੁਸੀਂ ਬੇਸਮੈਂਟ ਬਣਾਉਂਦੇ ਹੋ, ਤੁਸੀਂ ਵੱਡੇ ਘਰ ਬਣਾਉਂਦੇ ਹੋ ਔਰ ਤੁਸੀਂ ਕੋਈ ਰੈਨੋਵੇਸ਼ਨ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਸੇਵਾ ਦਾ ਮੌਕਾ ਦਿਓ। ਨੰਬਰ ਹੈ 647-961-0585 647-961-0585। ਅਨਮੋਲ ਮੋਤੀ ਇੰਦਰਜੀਤ ਬੜਾ ਮਿੱਠਾ ਮਿੱਠਾ ਬੋਲ ਕੇ ਕਹਿ ਕੇ ਗਿਆ ਕਿ ਆ ਗਾਣਾ ਸੁਣਾ ਦਿਓ ਅੰਕਲ ਜੀ।

0: 4758 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਸਿੱਧਮਾ ਸਾਹਿਬ ਜੀ।
0: ਓ ਸਤਿ ਸ੍ਰੀ ਅਕਾਲ, ਕਾਇਮ ਹੋ
1: ਸਿੱਧਮਾ ਜੀ? ਕਾਇਮ ਮੇਰਾ ਇੱਕ ਗਾਣਾ ਲਾ ਦੂੰਗਾ, ਇੱਕ
0: ਲਾ ਦਾਂਗੇ ਲਾ ਦਾਂਗੇ। ਕਿਹੜਾ ਗਾਣਾ ਸੁਣ?
1: ਬੁਲ ਬੁਲ ਬੁਲ ਬੁਲ ਬੁਲ ਬੁਲ
0: ਬੁਲ ਬੁਲ
1: ਸਤਿੰਦਰ ਸਰਤਾਜ ਦਾ।
0: ਅੱਛਾ, ਬੁਲ ਬੁਲ ਸਤਿੰਦਰ ਸਰਤਾਜ ਦਾ, ਕਿਆ ਬਾਤ ਹੈ। ਬਹੁਤ ਬਹੁਤ ਪਿਆਰ ਸਤਿਕਾਰ ਜ਼ਰੂਰ ਲਾਵਾਂਗੇ। 2966 ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ, ਖੁਸ਼ ਹੋ? ਬੱਲੇ ਬੱਲੇ ਬੱਲੇ ਬੱਲੇ, ਕੌਣ ਬੋਲਦੇ ਹੋ?
2: ਅੰਮ੍ਰਿਤ ਬੋਲਦਾ ਜੀ।
0: ਹਾਂ ਜੀ ਅੰਮ੍ਰਿਤ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਸ ਠੀਕ ਹੈ ਜੀ, ਤੇ 401 ਤੇ ਸਲੋ ਡਾਊਨ ਹੋਇਆ ਜੀ ਬਹੁਤ ਜ਼ਿਆਦਾ ਜੀ, ਟਰਫ ਲਾਈਨ ਕ੍ਰੋਸ ਕਰਕੇ।
0: 401 ਈਸਟ ਔਰ ਵੈਸਟ ਬਾਊਂਡ?
2: ਈਸਟ ਬਾਊਂਡ, ਵੈਸਟ ਬਾਊਂਡ, ਸੌਰੀ ਵੈਸਟ ਬਾਊਂਡ।
0: ਵੈਸਟ ਬਾਊਂਡ 401 ਤੇ ਕਿੱਥੇ ਕੁ ਜ਼ਿਆਦਾ ਪ੍ਰੋਬਲਮ ਆ?
2: ਗਲਫ ਲਾਈਨ ਕ੍ਰੋਸ ਕਰਕੇ ਸਲੋ ਹੀ ਹੈ ਜੀ, ਬਸ ਤੁਰ ਪੈਂਦਾ, ਬਹੁਤ ਜ਼ਿਆਦਾ ਸਲੋ ਹੋਇਆ ਪਿਆ।
0: ਲਵੀ 401 ਤੇ ਜਾਣ ਵਾਲੇ ਹੋ, ਥੋੜਾ ਜਿਹਾ GPS ਵਗੈਰਾ ਲਾ ਲਓ, ਪਾਸੇ ਆਸੇ ਤੁਹਾਨੂੰ ਪਤਾ ਲੱਗ ਜੂਗਾ ਕਿ ਗੋਲਫ ਲਾਈਨ ਤੋਂ ਅੱਗੇ ਕਾਫੀ ਸਲੋ ਆ ਸਾਡੇ
2: ਹਾਈਵੇ 6 ਤੱਕ ਸਲੋ ਹੈ ਜੀ, ਲਵੀ 6।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਥੈਂਕ ਯੂ। ਪਲੀਜ਼ ਤੁਸੀਂ ਆਪਣਾ ਖਿਆਲ ਰੱਖਿਓ ਤੇ ਡਰਾਈਵ ਵੈਰੀ ਕੇਅਰਫੁਲੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਤੇ ਜਾਂਦੇ ਆ। 4984 ਜੀ ਵੈਲਕਮ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
3: ਹਾਂਜੀ ਤੁਸੀਂ ਚਰਖੇ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਆਪਣੇ ਤਾਈ ਜੀ ਨੂੰ ਦੇਖਿਆ ਇਹ ਚਰਖਾ ਕੱਤਦੇ ਨੂੰ।
0: ਅੱਛਾ,
3: ਤਾਈ ਜੀ ਮੇਰੇ ਕਾਫੀ ਵੱਡੀ ਉਮਰ ਦੇ ਨੇ ਤੇ ਉਹ ਪਾਕਿਸਤਾਨ ਤੋਂ ਆਏ ਸੀ ਇੱਧਰ ਉਧਰੋਂ।
0: ਅੱਛਾ,
3: ਤੇ ਹੋਰ ਨੀ ਮੈਂ ਕਿਸੇ ਨੂੰ ਵੇਖਿਆ ਜੀ, ਤੇ ਉਹਨਾਂ ਦੇ ਘਰੇ ਹੁੰਦਾ ਸੀਗਾ ਤੇ ਉਹ ਕੀ ਜਾਂਦੇ ਉਹਨੂੰ ਜਿਹੜੀ ਵੱਟਦੇ ਆ, ਉਹਦਾ ਨਾਮ ਭੁੱਲ ਗਿਆ ਮੈਨੂੰ,
0: ਪੂਣੀ
3: ਵੱਟਦੇ ਹੁੰਦੇ ਸੀ।
0: ਪੂਣੀ ਪੂਣੀ
3: ਪੂਣੀ ਪੂਣੀ, ਹਾਂਜੀ ਹਾਂਜੀ, ਉਹ ਵੱਟਦੇ ਹੁੰਦੇ ਸੀ ਬਹਿ ਕੇ ਉੱਥੇ ਤੇ ਦੁਪਹਿਰੇ, ਤੇ ਨਾਲੇ ਚਰਖੇ ਤੋਂ ਗਾਣਾ ਇੱਕ ਕਮਲੀਰ ਉਹਨਾਂ ਨੇ ਵੀ ਗਾਇਆ, ਚਰਖਾ ਕਰਦੀ ਕੱਟਦੀ ਕੁੜੀਏ ਗਾਇਆ ਨਾ ਕਰਨ,
0: ਕਿਆ ਗਾਇਆ ਯਾਰ, ਕਿਆ ਗਾਇਆ
3: ਗਾਣਾ, ਬਹੁਤ ਜ਼ਿਆਦਾ ਵਧੀਆ ਗਾਣਾ ਜੀ,
0: ਜ਼ਰੂਰ ਸੁਣਾਉਂਦੇ ਆ ਤੁਹਾਨੂੰ। ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ,
3: ਹਾਂਜੀ ਇਹ ਮੈਨੂੰ ਸਮਝ ਨੀ ਲੱਗੀ ਵੀ ਇਹ ਕਿਉਂ ਮਨਾ ਕੀਤਾ ਉਹਨੂੰ।
0: ਨਹੀਂ ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਚ ਇੱਥੇ 25 ਜੁਲਾਈ ਨੂੰ ਟੀਮ 4 ਐਂਟਰਟੇਨਮੈਂਟ ਵੱਲੋਂ ਆ ਰਹੇ ਤਿੰਨੇ ਭਰਾ।
3: ਹਾਂਜੀ ਹਾਂਜੀ ਮੈਨੂੰ ਪਤਾ ਜੀ, ਫੁੱਲ ਨੌਲੇਜ।
0: ਹਾਂ ਦੇਖਣ ਜਾਣਾ, ਨੌਲੇਜ ਨੀ ਕੱਲੀ ਰੱਖਣੀ, ਟਿਕਟਾਂ ਲੈਣੀਆਂ।
3: ਬਿਲਕੁਲ ਜੀ, ਪਰਿਵਾਰ ਨਾਲ ਜਾਵਾਂਗੇ।
0: ਹਾਂ ਬਹੁਤ ਇਹਨਾਂ ਦਾ ਸ਼ੋਅ ਦੇਖਣ ਵਾਲਾ ਹੁੰਦਾ ਤੇ ਮਾਰ ਤਿੰਨੇ ਇੱਕ ਤੱਕ ਚੜਦੇ ਆ, ਭਰਾਵਾਂ ਚ ਇਤਫਾਕ ਆ, ਪਿਆਰ ਹੈ, ਤੇ ਕਹਿੰਦੇ ਹੁੰਦੇ ਆ ਬਸ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਸੰਤਾਰ ਆਪਣਾ ਵਾਰਸ ਤੇ ਦੂਜਾ ਕਮਲ ਹੀਰ ਸਟੇਜ ਤੇ ਆਉਂਦੇ ਆ ਤਾਂ ਫਿਰ ਧਮਾਲਾ ਪੈ ਜਾਂਦਾ।
3: ਵਾਰਸ ਭਾਜੀ ਉਹਨਾਂ ਨੇ ਪਹਿਲੇ ਪ੍ਰੋਗਰਾਮਾਂ ਚ ਪ੍ਰੋਗਰਾਮ ਸਾਡਾ ਹੀ ਕੀਤਾ ਸੀਗਾ।
0: ਅੱਛਾ, ਵੈਰੀ ਗੁੱਡ, ਤਾਂ ਫਿਰ ਦੱਸਾਂਗੇ ਉਹਨਾਂ ਨੂੰ, ਉਹਨਾਂ ਨੇ ਆਉਣਾ ਮੇਰੇ ਕੋਲ ਥੋੜੇ ਦਿਨਾਂ ਨੂੰ, ਤੇ ਨਾਂ ਦੱਸ ਦਿਓ ਆਪਦਾ, ਤੁਹਾਡਾ ਕਿੱਥੇ ਆ, ਤੁਹਾਡਾ ਕਿੱਥੇ ਕੀਤਾ ਸੀ ਉਹਨੇ ਪ੍ਰੋਗਰਾਮ, ਕਿਹੜਾ ਪਿੰਡ ਹੈ? ਬਰਾਤ ਗਏ ਹੋ, ਪਿੰਡ ਦਾ ਪਤਾ ਹੀ ਨੀ ਬਾਈ ਬਾਪ?
3: ਨਹੀਂ ਨੀ ਭਾਵੀ ਉਹਨਾਂ ਦੇ ਪਿੰਡ ਨੀ, ਮੈਂ ਕਦੀ ਗਿਆ ਉੱਧਰ ਬਸੀ ਬੁਸੀ ਵੱਲ ਹੀ ਭਾਜੀ।
0: ਤੇ ਵਿਆਹ ਕਿੱਥੇ ਹੋਇਆ ਸੀ? ਮੈਨੂੰ ਨਹੀਂ
3: ਨੌਲੇਜ ਹੈਗੀ ਇਸ ਗੱਲ ਦੀ, ਇੰਨਾ ਪਤਾ ਸੀ ਉੱਥੇ
0: ਬਾਅਦ
3: ਅਸੀਂ, ਮੈਂ 3-4 ਸਾਲ ਦਾ ਸੀਗਾ ਤੇ ਗੱਲ ਹੈਗੀ ਆ 94 ਦੀ।
0: ਇਹਦਾ ਮਤਲਬ ਤੁਹਾਨੂੰ ਤਾਂ ਫਿਰ ਉੱਥੇ ਨਾਲ ਲੈ ਕੇ ਹੀ ਨੀ ਗਏ ਹੈ? ਫਰੰਟ ਪੇਜ ਤੇ ਕੱਲੇ ਆਪਣੇ ਦੋਨੋਂ ਹੀ ਆਉਂਦੇ ਆ ਇਹ ਵਾਰਸ ਤੇ, ਉਹ ਥੋੜਾ ਜਿਹਾ ਉਹਨੂੰ ਛੁਪੇ ਰਹਿਣ ਦੀ ਚਾਹ ਰਹਿੰਦੀ ਆ, ਕਲਾਕਾਰ ਬਾਹਲਾ ਵੱਡਾ ਹੋ ਇਹਨਾਂ ਨਾਲੋਂ ਵੀ।
3: ਹਾਂਜੀ ਇੱਕ ਵਾਰੀ ਉੱਥੇ ਲੋਪੋ ਕੇ ਜਗਾਵੇ ਵੇਖਿਆ ਸੀ, ਉੱਥੇ ਮੇਰੇ ਮਾਮਾ ਜੀ ਉਹਦੇ ਗਰੁੱਪ ਦੇ ਹੈਗੇ ਸੀ, ਮਾਝਾ ਗਰੁੱਪ ਦੇ ਪ੍ਰਧਾਨ, ਉੱਥੇ ਕਾਫੀ ਵਾਰੀ ਸੱਦ ਸੀ।
0: ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਲੈਣਾ, 905-600-73-33-37। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਸਾਡੇ ਕੋਲ ਨਾ ਬਿਯੋਂਡ ਆਈਵੇਅਰ ਦੇ ਰੋਮੀ ਜੀ ਆਏ ਹੋਏ ਨੇ ਤੇ ਰੋਮੀ ਸਾਹਿਬ ਨਵੀਂ ਸਿੱਧੂ ਨਾਲ ਇੱਕ ਬੜੀ ਪਿਆਰੀ ਮਿੱਠੀ ਗੱਲਬਾਤ ਕਰ ਰਹੇ ਨੇ।
4: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ ਪੰਜ ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
5: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
5: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ। ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ, ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ, ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essler they branded lenses hai gaya, it hit $249 the package hai ga complete.
4: Very good.
5: And bachyaste ajkal blue light glasses, eh package assi banaya hai ga specifically for bachyaste jinna da screen time jyada hai ga, so frame with lenses and blue coating, eh $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ।
4: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਅੱਜ ਕੀ?
5: ਯੈਸ,
4: ਵੈਰੀ ਗੁੱਡ। ਐਂਡ ਦੇ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ। ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀਆਂ, ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937 ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
4: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937 ਬਿਯੋਂਡ ਆਈਵੇਅਰ, 9057933937 ਰੋਮੀ ਥੈਂਕ ਯੂ।
0: ਥੈਂਕ ਯੂ। ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ। ਇੱਕ ਤੁਹਾਨੂੰ ਫਾਰਮ ਵਰਕਰ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ। ਚੰਗੀ ਤਨਖਾਹ ਦੇਣਗੇ, ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ, ਘਰੋਂ ਡਰੋਪ ਕਰਨਗੇ, ਬੜਾ ਅੱਛਾ ਐਟਮੋਸਫੀਅਰ ਹੋਊਗਾ ਅਤੇ ਚਾਹ ਪਾਣੀ ਵੀ ਪਿਲਾਉਣਗੇ। ਫਾਰਮ ਵਰਕਰ ਚਾਹੀਦੇ ਆ, ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ। ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨ ਜਾਣਾ ਚਾਹੁੰਦੇ ਆ ਜਾਂ ਗ੍ਰੀਨ ਹਾਊਸ 'ਚ ਕੰਮ ਕਰਨਾ ਜਾਣਾ ਚਾਹੁੰਦੇ ਆ, ਤਾਂ ਉਹ ਕਾਲ ਕਰ ਲੈਣ ਅਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ, ਤੁਹਾਨੂੰ ਡਰੋਪ ਕੀਤਾ ਜਾਵੇਗਾ। ਨੰਬਰ ਹੈ 647-278-5394, 647-278-5394, 647-278-5394 ਟੈਲੀਫੋਨ ਨੰਬਰ ਆ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਨੰਬਰ ਹੋਰ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਅਜੇ ਤੱਕ ਗਿੱਲ ਫਾਰਮ 'ਤੇ ਨਹੀਂ ਗਏ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਬਿਲਕੁਲ ਪੰਜਾਬ ਵਰਗੀ ਫੀਲਿੰਗ ਲੈਣ ਲਈ ਗਿੱਲਾਂ ਦੇ ਫਾਰਮ 'ਤੇ ਜਾਓ, ਕੈਲਡਨ ਵਿੱਚ ਡਿਕਸੀ ਅਤੇ ਕਿੰਗ ਦੇ ਨੇੜੇ। ਇੰਨਾ ਖੂਬਸੂਰਤ ਤੁਹਾਡਾ, ਮੈਂ ਕਹਿੰਦਾ ਉੱਥੇ ਜਾ ਕੇ ਤੁਹਾਡੀ ਜਿਹੜੀ ਵਿਜ਼ਿਟ ਆ ਨਾ, ਮੈਂ ਕਹਿੰਦਾ ਤੁਸੀਂ ਕਹੋਗੇ ਯਾਰ ਖੁੱਲ੍ਹੀ ਆਕਸੀਜਨ, ਹਰੀਆਂ ਤਾਜ਼ੀਆਂ ਸਬਜ਼ੀਆਂ, ਚੱਕੀ ਦਾ ਆਟਾ ਔਰ ਦੇਸੀ ਜਿਹੜੇ ਆਂਡੇ, ਅਤੇ ਨਾਲ ਤੁਹਾਨੂੰ ਫਾਰਮ ਦਾ ਫਰੈਸ਼ ਦੁੱਧ ਮਿਲੂਗਾ। ਖੋਆ ਮਾਰ ਕੇ ਖਾਓ, ਪਿੰਨੀਆਂ ਬਣਾਓ ਅਤੇ ਗਿੱਲ ਫਾਰਮ 'ਤੇ ਜਾਓ। 905-925-2300 ਫੋਨ ਨੰਬਰ ਹੈ, 905-925-2300 ਤੇ ਮਾਸਟਰ ਸਲੀਮ ਨੇ ਇੱਕ ਯਾਰ ਕਮਾਲ ਦੀ ਤੁਹਾਡੇ ਵਾਸਤੇ ਮੈਂ ਉਹਦੀ ਉਹਨਾਂ ਦੀ ਪੇਸ਼ਕਾਰੀ ਪੇਸ਼ ਕਰਨ ਲੱਗਿਆ। ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਲੇਰ ਮਹਿੰਦੀ ਵੀ ਬੈਠੇ ਆ, ਰਿਚਾ ਸ਼ਰਮਾ ਜੀ ਵੀ ਬੈਠੇ ਆ, ਅਤੇ ਮਾਸਟਰ ਸਲੀਮ ਨੇ ਜਿਹੜੀਆਂ ਸੁਰਾਂ ਲਾਈਆਂ ਨਾ, ਅਤੇ 24 ਤਰੀਕ ਨੂੰ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ ਲੱਗਣੀਆਂ, ਅਤੇ ਜ਼ਰਾ ਕਿ ਇਹਨੂੰ ਆਪਾਂ ਆਨੰਦ ਲੈ ਲਈਏ। ਮੈਂ ਵੀ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਇਸ ਮਾਹੌਲ ਦਾ, ਪ੍ਰੋਗਰਾਮ ਪੰਜਾਬੀ ਲੈਣਾ।
6: ਦੁੱਖਾਂ ਦੀਆਂ ਪੂਣੀਆਂ

ਸਲੀਮ ਦੇ ਸ਼ੋਅ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੋਂ ਪ੍ਰਭ ਸੰਧੂ ਨੂੰ ਵੀ ਕਾਲ ਕਰ ਸਕਦੇ ਹੋ 437-223-9099 437-223-9099 ਜਾਂ ਫਿਰ ਮਿਸਟਰ ਰੋਹਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਲਾਈਵ ਇਨ ਕੌਨਸਰਟ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਪ੍ਰਭ ਸੰਧੂ ਨੇ ਕਹਿੰਦੇ ਨੇ ਕਿ ਉਹਦੀ ਮਾਸਟਰ ਆਫ ਸੈਰੇਮਨੀ ਕੀਤੀ ਅਤੇ ਬਹਿਜਾ ਬਹਿਜਾ ਕਰਵਾ ਦਿੱਤੀ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ।

0: ਇਹ ਸੁਰਾਂ ਮਿਸਿਸਾਗਾ ਕਨਵੈਨਸ਼ਨ ਸੈਂਟਰ 'ਚ ਲੱਗਣਗੀਆਂ ਅਤੇ ਤੁਸੀਂ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਜਿਹੜੀਆਂ ਨੇ ਬੜੀਆਂ ਤੇਜ਼ੀ ਨਾਲ ਵਿਕ ਰਹੀਆਂ ਨੇ, ਬਹੁਤ ਹੀ ਖੂਬਸੂਰਤ ਮਾਹੌਲ ਹੋਏਗਾ। ਔਰ ਉਡਾਨ ਰੇਡੀਓ ਤੋਂ ਮਿਸਟਰ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਨਾਲ ਨੰਬਰ ਪ੍ਰਭ ਸੰਧੂ ਦਾ ਚੇਤੇ ਹੀ ਕਰ ਲਈਏ ਯਾਰ, ਕਿੱਦਾਂ ਕੁ ਕੰਮ ਹੈ ਸਤਿੰਦਰਪਾਲ। ਉਡਾਨ ਨੰਬਰ ਸੌਖਾ ਜਿਹਾ ਹੀ ਆ, 437-223-9099, 437-223-9099 'ਤੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਪ੍ਰੋਗਰਾਮ ਪੰਜਾਬੀ ਦੇ ਨਾਲ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਤੇ ਕੱਲ੍ਹ ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਜੀ ਤੁਹਾਡੀ ਇੱਕ ਕੈਸਟ ਆਈ ਸੀ, ਸਰਸਾ ਨਦੀ ਕਿਨਾਰਿਓਂ ਦੋ ਜੰਜਾਂ ਚੜ੍ਹੀਆਂ, ਛੋਟੇ ਸਾਹਿਬਜ਼ਾਦਿਆਂ ਦੀ, ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਰਚਨਾ, HMV ਕੰਪਨੀ 'ਚ ਅਸੀਂ ਰਿਕਾਰਡ ਕਰਾਈ ਸੀ। ਅਤੇ ਉਹ ਸੱਜਣ ਕਹਿਣ ਲੱਗੇ ਜੀ ਮੈਨੂੰ ਉਹ ਕੈਸਟ ਚਾਹੀਦੀ ਆ। ਮੈਂ ਕਿਹਾ ਜੀ ਫਿਰ ਉਹ ਤਾਂ ਢਿੱਲੋਂ ਵੀਡੀਓ ਤੋਂ ਹੀ ਮਿਲ ਸਕਦੀ ਆ ਤੁਹਾਨੂੰ, ਉਹਨਾਂ ਨੂੰ ਕਾਲ ਕਰੋ ਅਤੇ USB 'ਤੇ ਤੁਹਾਨੂੰ ਪਾ ਦੇਣਗੇ। ਅਤੇ 905-204-1313 ਢਿੱਲੋਂ ਵੀਡੀਓ ਦਾ ਟੈਲੀਫੋਨ ਨੰਬਰ ਹੈ। ਅੱਜ ਦਿਨ ਸ਼ੁੱਕਰਵਾਰ ਆ, ਜੁੰਮਾ। ਪਿਛਲੇ ਦਿਨ ਮੈਨੂੰ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਐਸਾ ਫਰਨੀਚਰ ਤੁਸੀਂ ਕੇਵਲ ਅਤੇ ਕੇਵਲ ਗ੍ਰੈਂਡ ਹੋਮ ਫਰਨੀਚਰ ਤੋਂ ਹੀ ਲੈ ਸਕਦੇ ਹੋ। ਦੋ ਲੋਕੇਸ਼ਨਸ ਨੇ ਉਹਨਾਂ ਦੀ, 6685 ਟੋਮਕਨ ਰੋਡ ਅਤੇ 294 ਇੱਧਰ ਵਾਕਰਸ ਰੋਡ ਉੱਤੇ ਆ। ਤੋ ਗ੍ਰੈਂਡ ਹੋਮ ਫਰਨੀਚਰ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਯਾਰ ਘੰਟਾ ਇੱਕ ਬੀਤ ਗਿਆ, ਅਜੇ ਤਾਂ ਗੋੜੇ 'ਚੋਂ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਤੱਕ ਇਜ਼ ਰਨਿੰਗ। ਬਾਪੂ ਪਾਰਸ ਨੇ ਬੜਾ ਸੋਹਣਾ ਲਿਖਿਆ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਨੇ HMV ਕੰਪਨੀ 'ਚ ਰਿਕਾਰਡ ਕਰਾਇਆ। ਕਹਿੰਦੇ ਰਫਤਾਰ ਜ਼ਮਾਨੇ ਦੀ, ਇਹ ਸਮੇਂ ਨੂੰ ਨਾ ਆਪਾਂ ਤੇਜ਼ ਨਹੀਂ ਕਰ ਸਕਦੇ, ਇਹਨੂੰ ਹੌਲੀ ਨਹੀਂ ਕਰ ਸਕਦੇ। ਆਪਾਂ ਕਹਿ ਨਹੀਂ ਸਕਦੇ ਸੂਰਜ ਇੰਨੇ ਵਜੇ ਚੜ੍ਹੇ ਅਤੇ ਇੰਨੇ ਵਜੇ ਛਿਪੇ, ਆਪਾਂ ਕਹਿ ਨਹੀਂ ਸਕਦੇ, ਨਾ ਹੀ ਆਪਣੇ ਹੱਥ 'ਚ ਇਹ ਕੁਦਰਤ ਨੇ ਚੀਜ਼ ਦਿੱਤੀ ਨਹੀਂ ਕਿ ਸਮੇਂ ਨੂੰ ਆਪਾਂ ਬੰਨ ਲਾ ਸਕੀਏ, ਸਮੇਂ ਨੂੰ ਆਪਾਂ ਰੋਕ ਸਕੀਏ। ਕਿੰਨੀ ਸੋਹਣੀ ਗੱਲ ਲਿਖੀ, ਕਹਿੰਦੇ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀ, ਗਏ ਲੁੱਟ ਵਿਚਾਰੀ ਨੂੰ, ਨਾਦਰ ਸ਼ਾਹ ਵਰਗੇ ਕਰ ਧਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਤੋ ਰਫਤਾਰ ਜ਼ਮਾਨੇ ਦੀ, ਇਹਨੂੰ ਨਹੀਂ ਰੋਕ ਸਕਦਾ ਕੋਈ, ਕੋਈ ਮਹਾਬਲੀ, ਕੋਈ ਰਾਜਾ, ਕੋਈ ਰੰਕ, ਕੋਈ ਪੈਸੇ ਵਾਲਾ, ਕੋਈ ਵੱਡੇ ਤੋਂ ਵੱਡਾ ਕਹਿੰਦੇ ਹੁੰਦੇ ਆ ਦੁਨੀਆਂ ਦਾ ਮਾਲਕ ਜਿਹੜਾ ਆਪਦੇ ਆਪ ਨੂੰ ਸਿਕੰਦਰ ਸਮਝਦਾ ਹੋਵੇ, ਉਸ ਜ਼ਮਾਨੇ ਦੀ ਰਫਤਾਰ ਨੂੰ ਨਹੀਂ ਰੋਕ ਸਕਦਾ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313।
0: ਕਿਆ ਬਾਤ ਹੈ, ਮਾਸਟਰ ਸਲੀਮ ਰੂਹ ਦਾ ਸਫ਼ਰ। ਔਰ ਟ੍ਰਿਬਿਊਟ ਨੇ ਪੂਰਨ ਸ਼ਾਹ ਖੋਟੀ ਜੀ ਨੂੰ, ਜਨਾਬ ਪੂਰਨ ਸ਼ਾਹ ਖੋਟੀ ਜੀ ਨੂੰ। ਬੀਤੇ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਮੈਂ ਵੀ ਪੂਰਨ ਸ਼ਾਹ ਖੋਟੀ ਸਾਹਿਬ ਨੂੰ ਸਟੈਂਡਿੰਗ ਓਵੇਸ਼ਨ ਸਾਰੀ ਸਾਡੀ ਟੀਮ ਨੇ ਦਿੱਤਾ, ਜਿੰਨੇ ਵੀ ਸਾਡੇ ਮੀਡੀਆ ਪਰਸਨ ਸੀਗੇ। ਤੋ ਇਸ ਸ਼ੋਅ ਦੀ ਸਪੋਂਸਰਸ਼ਿਪ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਮਿਸਟਰ ਰੋਹਨ ਨੂੰ ਕਾਲ ਕਰ ਸਕਦੇ ਹੋ, 647-788-9973, 6478-9873। ਪ੍ਰੋਗਰਾਮ ਪੰਜਾਬੀ ਨਾਲ ਇੱਕ ਕਾਲ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ। ਜੀ ਵੈਲਕਮ, ਹੈਲੋ,
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਜੀ।
0: ਬੱਲੇ ਬੱਲੇ ਬੱਲੇ ਭਾਜੀ ਕੀ ਹਾਲ ਆ ਤਕੜੇ ਹੋ?
2: ਬਾ ਮੇਰ ਆ ਬਾਬੇ ਜੀ, ਤੁਸੀਂ ਸੁਣਾਓ ਕਿਵੇਂ ਆ?
0: ਮੈਂ ਕਿਹਾ ਬੱਲੇ ਬੱਲੇ ਆ ਕਾਟੋ ਫੁੱਲਾਂ ਦੇ ਖੇਡ ਦੀ ਆ।
2: ਸਵਾਦ ਆ ਗਿਆ ਨਾ?
0: ਆ ਗਿਆ ਨਾ ਸਵਾਦ ਬਿਲਕੁਲ।
2: ਫਰਾਈਡੇ ਬਣਾਤਾ ਤੁਸੀਂ?
0: ਬਿਲਕੁਲ, ਥੈਂਕ ਯੂ ਵੈਰੀ ਮਚ। ਤੁਸੀਂ ਵੀ ਕਾਲ ਕਰਕੇ ਫਰਾਈਡੇ ਬਣਾ ਦਿੱਤਾ। ਤੇ ਹੋਰ ਸੁਣਾਓ ਕੀ ਹਾਲ ਆ? ਬੱਚਿਆਂ ਨੂੰ ਕਿਤੇ ਗੇਮ ਤੇ ਲੈ ਕੇ ਗਏ ਹੋ ਕਿ ਅੱਜ ਛੁੱਟੀ ਆ?
2: ਨਹੀਂ, ਬੱਚੇ ਗਏ ਹੋ ਲਾਸ ਵੇਗਸ ਟੂਰਨਾਮੈਂਟ ਖੇਲਣ।
0: ਅੱਛਾ, ਕਿਹੜੀ ਗੇਮ ਖੇਡਦੇ ਆ ਉਹ?
2: ਬਾਸਕਟਬਾਲ ਸਮਰ।
0: ਅੱਛਾ, ਸਮਰ ਲੀਗ ਚੱਲ ਰਹੀ। ਅੱਛਾ, ਲਾਸ ਵੇਗਸ ਦੇ ਵਿੱਚ? ਬਈ ਬੜੀ ਵੱਡੀ ਗੱਲ ਆ ਔਰ ਬਹੁਤ ਇਹ ਇੱਕ ਵੱਡੀ ਪ੍ਰਾਪਤੀ ਆ ਜੇ ਬੱਚੇ ਲਾਸ ਵੇਗਸ ਤੱਕ ਖੇਡਣ ਗਏ। ਉਮੀਦ ਹੈ ਕਿ ਕਿਸੇ ਦਿਨ NBA ਚ ਵੀ ਖੇਡਣਗੇ।
2: ਆਪਦਾ ਮੂੰਹ ਪਖਤਾ ਬਾਰ ਹੋਈ।
0: ਕੀ ਬਾਤ ਆ, ਬਹੁਤ ਅੱਛੇ। ਤੇ ਅੱਜ ਫਿਰ ਤੁਹਾਨੂੰ ਕੋਈ ਗੀਤ ਸੰਗੀਤ ਸੁਣਾਈਏ ਜਾਂ ਕੋਈ ਹੋਰ ਤੁਹਾਡੀ ਫਰਮਾਇਸ਼ ਪੂਰੀ ਕਰੀਏ?
2: ਮੈਂ ਕਿਹਾ ਤੁਹਾਡੀਆਂ ਗੱਲਾਂ ਬਾਤਾਂ ਤਾਂ ਲੱਗਦਾ ਸੀ ਬੰਦਾ ਜਾ ਕੇ ਜਿਉਂਦਿਆਂ ਦੇ ਮੇਲੇ ਹੀ ਆ।
0: ਹਾਂ, ਸੁਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ। ਤੇ ਅੱਜ ਕੱਲ ਹਰਭਜਨ ਮਾਲ ਯੂਰਪ ਟੂਰ ਕਰ ਰਹੇ ਨੇ ਤੇ ਉੱਥੇ ਜੱਗ ਜਿਉਂਦਿਆਂ ਦੇ ਮੇਲੇ ਬਰਲਿਨ ਦੇ ਵਿੱਚ ਹਰਭਜਨ ਮਾਨ ਪਹੁੰਚੇ ਹੋਏ ਆ। ਜ਼ਰੂਰ ਤੁਹਾਨੂੰ ਜੱਗ ਜਿਉਂਦਿਆਂ ਦੇ ਮੇਲੇ ਸੁਣਾਉਣੇ ਆ ਤੇ ਬਹੁਤ ਪਿਆਰੀ ਗੱਲ ਹੈ। ਹੈ ਤਾਂ ਮੇਲੇ ਤਾਂ ਜਿਉਂਦਿਆਂ ਦੇ ਹੀ ਆ, ਹਨਾ? ਦਰਗਾਹੀ ਜਾ ਕੇ ਕਿੱਥੇ ਮੇਲ ਹੁੰਦਾ?
3: ਕਰ ਲੋ
0: ਦੁਬਾਰਾ ਭਾਵੇਂ ਐਕਸੀਡੈਂਟ ਹੋਇਆ। ਪਲੀਜ਼ ਤੁਸੀਂ ਆਪਣਾ ਖਿਆਲ ਰੱਖੋ ਤੇ ਕਾਫੀ ਲੰਬਾ ਜਾਮ ਲੱਗਿਆ ਹੋਇਆ ਸਾਡੇ ਭਾਜੀ ਨੇ ਸਾਨੂੰ ਦੱਸਿਆ। ਪ੍ਰੋਗਰਾਮ ਪੰਜਾਬੀ 905-673-33-37। ਇੱਕ ਵਾਰ ਫਿਰ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਰਾਇਲ ਪਰਫਿਊਮ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਆ 1 ਰੀਗਨ ਰੋਡ ਉੱਤੇ, ਯੂਨਿਟ ਨੰਬਰ 9, ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਆ। ਜਿਹੜੇ ਬ੍ਰੈਂਡਡ ਪਰਫਿਊਮ ਤੁਹਾਨੂੰ ਮਾਰਕੀਟ ਵਿੱਚ $400-500 ਦੇ ਮਿਲਦੇ ਆ, ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਕੁਆਲਿਟੀ ਤੇ ਕੁਆਂਟਿਟੀ $50 ਚ ਮਿਲ ਰਹੀ ਆ। ਰਾਇਲ ਪਰਫਿਊਮ ਮਸ਼ਹੂਰ ਨੇ, ਉਹਨਾਂ ਦੇ ਆਇਲਸ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ ਇਸ ਕਰਕੇ ਪਰਫਿਊਮ 6-8 ਘੰਟੇ ਮਿਨੀਮਮ 6-8 ਘੰਟੇ ਤੁਹਾਡਾ ਪਰਫਿਊਮ ਲਪਟਾ ਮਾਰਦਾ ਔਰ ਅਗਲੇ ਦਿਨ ਤਾਂ ਵਿੱਕੀ ਵੀ ਤੁਹਾਡੇ ਕਹਿੰਦੇ ਖੁਸ਼ਬੂ ਆਉਂਦੀ ਰਹਿੰਦੀ ਆ। ਇਹ ਬਹੁਤ ਜ਼ਰੂਰੀ ਆ ਡਿਓਡਰੈਂਟ ਲਾਉਣਾ, ਪਰਫਿਊਮ ਲਾਉਣਾ ਇਹਨਾਂ ਮੁਲਕਾਂ 'ਚ। ਜੇ ਤੁਹਾਡੇ ਕੋਲੋਂ ਸੋਹਣੀ ਸਮੈਲ ਆਉਂਦੀ ਆ ਤਾਂ ਲੋਕ ਪਿਆਰ ਕਰਦੇ ਆ, ਅਤੇ ਜੇ ਕਿਤੇ ਕਿਸੇ ਗੱਲ ਕਾਰਨ ਤੁਸੀਂ ਨਾ ਲਾਓ ਨਾ ਪਰਫਿਊਮ ਵਗੈਰਾ। ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ 2 ਪਰਫਿਊਮ ਖਰੀਦੋ 1 ਫਰੀ ਮਿਲ ਰਹੀ ਆ, buy 2 get 1 free। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਨਾਮ ਲੈਣ 'ਤੇ ਦੁਬਈ ਤੋਂ ਇਹਨਾਂ ਕੋਲ ਇਤਰ

ਨਿਊਜ਼ ਬੁਲੇਟਿਨ ਨਾਲ ਜੁੜਿਆ ਜਾਵੇਗਾ। ਪੰਜਾਬ ਤੋਂ ਸਿੱਧੀਆਂ ਖਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ ਤੇ ਸਵੇਰੇ 7:30 to 8 ਵਾਲੇ ਪ੍ਰੋਗਰਾਮ 'ਚ, ਕੱਲ ਨੂੰ ਤਾਂ 6 to 8 ਹੋਏਗਾ, ਤੇ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਨਿਊਜ਼ ਬੁਲੇਟਿਨ ਨਾਲ ਜੋੜਨਗੇ। ਔਰ ਇਕੱਲੀ ਇਕੱਲੀ ਖਬਰ ਜਿਹੜੀ ਹੈ ਨਾ, ਐਨ ਕਰਾਂ ਜਿਹੜੀ ਸਤਲੁਜ ਫਿਲਮ ਦਾ ਔਰ ਬਾਕੀ ਜਿਹੜੀ ਪੰਜਾਬ ਦੀ ਸਰਕਾਰ ਬਾਰੇ, ਅਕਾਲੀ ਦਲ ਕਾਂਗਰਸ ਪਾਰਟੀ ਕਿੱਥੇ ਖੜੀ ਹੈ, ਜਾਂ ਪੰਜਾਬ ਵਿੱਚ ਮੌਸਮ ਕਿਹੋ ਜਿਹਾ।

ਦਿਲ ਕਰ ਰਿਹਾ ਤਾਂ ਹੀ ਤਾਂ ਸਿੱਧ ਕਰਨ ਲੱਗਿਆ ਤੇਰਾ ਸੁਣ ਕੇ ਸੋਹਣਿਓ

Oh, my God.

ਨਜ਼ਾਰਾ ਮੇਰੇ ਸਾਹ।

Stop.

జన్మలగ్నస్థితా సర్వాన్

శస్త్రాణ్యుత్పలాని వహ్ని స్యాచ్చంద్రశీతలః।

Don't start to prepare.

ਮੈਨੂੰ ਤੇਰੇ ਕੋਈ ਸ਼ਹਿਰ ਆਏ ਦੇ ਮੋਲ ਦੀ।

दिलानू मिला गए आरती तू लेके किन्तु।

या मेरी भुख तपनी भाई।

ख्याल कॉल आए बा।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ 12 ਜੁਲਾਈ 2026 ਦੇ ਐਤਵਾਰ ਜੀ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਜੀ ਨਿੱਘੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਆਓ ਜੀ ਐਤਵਾਰ ਦਾ ਇਹ ਦਿਨ ਇਕੱਠਿਆਂ ਸ਼ੁਰੂ ਕਰੀਏ ਅਤੇ ਲਈਏ ਉਸ ਪਰਮਾਤਮਾ ਦਾ ਨਾਂ ਸਭ ਤੋਂ ਪਹਿਲਾਂ ਅਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
4: ਸਤਾਂ ਦਾ

सहज मिला मिलिया न आवण जाण ठाकुर महदास दास महसूस।

ਗੁਰਮੁਖ ਭਗਤ ਸਹਿਜ ਘਰ ਪਾਈਆ, ਬਿਨ ਗੁਰ ਭੇਟੇ ਮਰ ਆਈਆ।

ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ।

0: Deus do povo, tem ora Nanak sahaj paaye gun gaaye Waheguru ji ka khalsa Waheguru ji ki fateh Tanasri महला पहला सहज मिला मिलिया प्रवान ना ते सुमरण ना आवन जान ठाकुर मह दास दास मह सोय जह देखा तह आवर न कोए
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਇਸ ਸਫ਼ਰ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ ਜੀ। ਐਤਵਾਰ ਦਾ ਦਿਨ ਸ਼ੁਰੂ ਕਰ ਰਹੇ ਹਾਂ, ਜੋ ਵੀਕਐਂਡ ਦਾ ਜੋ ਆਨੰਦ ਹੈ ਇਸ ਨੂੰ ਅੱਜ ਦਾ ਦਿਨ ਬਿਲਕੁਲ ਕੰਟੀਨਿਊ ਰੱਖੇਗਾ। ਅਤੇ ਉਮੀਦ ਕਰਦੇ ਹਾਂ ਜੀ ਪਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਅੱਜ ਦਾ ਦਿਨ ਜੋ ਹੈ ਸਾਰਿਆਂ ਦਾ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ। ਜੋ ਤੁਸੀਂ ਅੱਜ ਸੋਚਿਆ, ਜੋ ਪਲਾਨਸ ਅੱਜ ਬਣਾਏ ਨੇ, ਭਾਵੇਂ ਤੁਸੀਂ ਛੁੱਟੀ 'ਤੇ ਹੋ ਜਾਂ ਫਿਰ ਜੋ ਕੰਮ ਅੱਜ ਵੀ ਹੈ, ਪਰ ਅੱਜ ਦਾ ਦਿਨ ਉਹਨਾਂ ਸਾਰਿਆਂ ਪਲਾਨਸ ਨੂੰ ਪੂਰਾ ਜ਼ਰੂਰ ਕਰੇ ਜੀ। ਅਤੇ ਮੌਸਮ ਖੈਰ ਉਸ ਗੱਲ ਨੂੰ ਜ਼ਰੂਰ ਪੂਰਾ ਕਰ ਰਿਹਾ, ਕਿਉਂਕਿ 17 ਡਿਗਰੀ ਇਸ ਵੇਲੇ ਦਾ ਤਾਪਮਾਨ ਹੈ। ਹਲਕੀ ਫੁਲਕੀ ਠੰਡੀ ਠੰਡੀ ਜੀ ਜੋ ਇਹ ਸਵੇਰ ਹੈ, ਜੋ ਸੈਰ ਲਈ ਜੀ ਪਰਫੈਕਟ ਮੌਸਮ ਹੈ। ਅਤੇ ਦਿਨ ਭਰ ਅੱਜ 28 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਧੁੱਪ ਤਿੱਖੀ ਹੋਣ ਵਾਲੀ ਹੈ, ਸੋ ਜਦੋਂ ਬਾਹਰ ਜਾਣਾ ਫਿਰ ਥੋੜ੍ਹਾ ਆਪਣਾ ਖਿਆਲ ਰੱਖਣਾ ਵੀ ਬਣਦਾ। ਪਰ ਕਹਿ ਸਕਦੇ ਹਾਂ ਕਿ ਓਨੀ ਵੀ ਗਰਮੀ ਨਹੀਂ ਹੋਣੀ। ਜਦੋਂ 30 ਡਿਗਰੀ ਤੋਂ ਉੱਤੇ ਟੈਂਪਰੇਚਰ ਜਾਂਦਾ, ਜਦੋਂ ਲੱਗਦਾ ਕਿ ਹੁਣ ਵਾਕਈ ਬਹੁਤ ਗਰਮੀ ਹੈ, ਪਰ ਚਲੋ ਫਿਰ ਵੀ 27 ਡਿਗਰੀ ਹੋਣਗੇ। ਅਤੇ ਇਹਨਾਂ 27 ਡਿਗਰੀ ਦੇ ਨਾਲ ਤੁਸੀਂ ਜੀ ਅੱਜ ਦਾ ਜੋ ਬਾਹਰ ਦਾ ਆਪਣਾ ਪਲਾਨ ਹੈ ਉਸ ਨੂੰ ਪੂਰਾ ਸਾਕਾਰ ਕਰ ਸਕੋਗੇ, ਕਿਉਂਕਿ ਅੱਜ ਮੀਂਹ ਦੇ ਕੋਈ ਵੀ ਅਸਾਰ ਨਹੀਂ ਜਾਪਦੇ। ਅੱਜ ਦਾ ਦਿਨ ਜੋ ਚੜ੍ਹਿਆ ਹੈ, ਜਿੱਥੇ 5:48 'ਤੇ ਜੋ ਸੂਰਜ ਚੜ੍ਹ ਚੁੱਕਾ ਹੈ, ਹੌਲੀ ਹੌਲੀ ਜੋ ਸੂਰਜ ਦੀਆਂ ਕਿਰਨਾਂ ਨੇ ਉਹ ਸਾਡੇ ਤੱਕ ਪਹੁੰਚ ਰਹੀਆਂ ਨੇ, ਬਹੁਤ ਸਾਰੀ ਪੋਜ਼ਿਟਿਵਿਟੀ ਜੋ ਲੈ ਕੇ ਆ ਰਹੀਆਂ ਨੇ। ਅਤੇ ਜੀ ਦਿਨ ਅੱਜ ਸੰਪੂਰਨ ਹੋਵੇਗਾ ਸ਼ਾਮੀ 9 ਵਜੇ। ਸੋ ਜੋ 9 ਵਜੇ ਦਾ ਸਮਾਂ ਜੋ ਹੈ ਉਹ ਸਨਸੈਟ ਦਾ ਤੈਅ ਹੈ। ਸੋ ਪੂਰਾ ਦਿਨ ਜੀ ਐਤਵਾਰ ਦਾ ਜੋ ਦਿਨ ਜੋ ਆਪਣਿਆਂ ਲਈ ਖਾਸ ਤੌਰ 'ਤੇ ਜੋ ਰੱਖਿਆ ਹੁੰਦਾ ਸੀ, ਅਤੇ ਅੱਜ ਦਾ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ, ਅਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅਤੇ ਸਾਡੇ ਸਟੂਡੀਓ ਦੇ ਨੰਬਰ ਨੇ 905-673-3337 905-673-3337 ਜੀ ਇਹ ਨੰਬਰ ਨੇ। ਅਤੇ ਨਾਲ ਹੀ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਜੇਕਰ ਸੁਣਨਾ ਹੈ ਤਾਂ ਮੈਂ ਇਹ ਨੰਬਰ ਵੀ ਜ਼ਰੂਰ ਸਾਂਝੇ ਕਰਾਂ, ਨੰਬਰ 416-477-2040 416-470-2040 ਨੰਬਰ ਹੈ। US ਦੇ ਵਿੱਚ ਵੀ ਤੁਸੀਂ ਫੋਨ ਰਾਹੀਂ ਸਾਨੂੰ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜੇਕਰ ਰੇਡੀਓ ਦੀ ਆਵਾਜ਼ ਉੱਥੇ ਤੱਕ ਚਲੋ ਨਹੀਂ ਪਹੁੰਚ ਰਹੀ, ਪਰ ਫੋਨ ਰਾਹੀਂ ਅਸੀਂ ਬਿਲਕੁਲ ਪਹੁੰਚਾਂਗੇ। 641-741-0860 641-741-0860 ਜੀ ਇਹ ਨੰਬਰ US ਦੇ ਲਈ ਨੇ। ਅਤੇ ਨਾਲ ਹੀ ਖਾਸ ਤੌਰ 'ਤੇ ਜੀ ਪੰਜਾਬੀ ਲਹਿਰਾਂ ਰੇਡੀਓ ਦੀ ਐਪ ਜੋ ਹੈ ਇਹ ਵੀ ਤੁਸੀਂ ਬਿਲਕੁਲ ਯਾਦ ਰੱਖਣੀ ਹੈ, ਇਹ ਵੀ ਨੋਟ ਕਰਨੀ, ਤਾਂ ਜੋ ਕਿ ਤੁਸੀਂ ਐਪ ਨੂੰ ਫੋਨ 'ਚ ਪਾ ਕੇ ਤੁਸੀਂ ਪ੍ਰੋਗਰਾਮ ਨੂੰ ਫਿਰ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਜੋ ਹੈ ਉਹ ਲਾਈਵ ਸੁਣ ਸਕਦੇ ਹੋ। ਅਤੇ ਫਿਰ ਕੋਈ ਵੀ ਮੁਸ਼ਕਿਲ ਨਹੀਂ ਹੋਣੀ, ਜੇਕਰ ਇੰਟਰਨੈਟ ਹੈ ਤੁਹਾਡੇ ਫੋਨ ਦੇ ਵਿੱਚ ਤਾਂ ਫਿਰ ਪ੍ਰੋਗਰਾਮ ਨੂੰ ਲਾਈਵ ਜੋ ਹੈ ਬਿਲਕੁਲ ਸੁਣਿਆ ਜਾ ਸਕਦਾ ਜੀ। ਸੋ ਐਤਵਾਰ ਦਾ ਦਿਨ ਖੁਸ਼ੀਆਂ ਦੇ ਨਾਲ ਜੀ ਬਹੁਤ ਸਾਰੇ ਗ੍ਰੈਟੀਟਿਊਡ ਦੇ ਨਾਲ ਸ਼ੁਰੂ ਕਰੀਏ, ਕਿਉਂਕਿ ਮੈਂ ਮੰਨਦੀ ਹਾਂ ਕਿ ਗ੍ਰੈਟੀਟਿਊਡ ਹੀ ਸਭ ਤੋਂ ਬੈਸਟ ਜੋ ਐਟੀਟਿਊਡ ਹੈ। ਜੇਕਰ ਸਵੇਰੇ ਸਵੇਰੇ ਉਸ ਪਰਮਾਤਮਾ ਦਾ ਹਰ ਛੋਟੀ ਮੋਟੀ ਗੱਲ ਲਈ ਸ਼ੁਕਰਾਨਾ ਕਰਦੇ ਰਹੀਏ, ਅਤੇ ਫਿਰ ਜੋ ਫੀਲਿੰਗਸ ਜੋ ਨੇ ਉਹ ਤੁਹਾਡੀਆਂ ਜੋ ਹੁੰਦੀਆਂ ਨੇ ਸਵੇਰੇ ਸਵੇਰੇ ਉਹ ਇੰਨੀ ਪੋਜ਼ਿਟਿਵਿਟੀ ਦੇ ਨਾਲ ਭਰ ਜਾਂਦੀਆਂ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਅਤੇ ਫਿਰ ਇਹ ਜੋ ਖੁਸ਼ੀ ਹੈ ਫਿਰ ਇਹ ਹੋਰ ਖੁਸ਼ੀਆਂ ਨੂੰ ਜ਼ਰੂਰ ਜੀ ਆਪਣੇ ਵੱਲ ਖਿੱਚਦੀ ਹੈ। ਸੋ ਇਹੀ ਜੋ ਕੁਦਰਤ ਦਾ ਜੋ ਨਿਯਮ ਹੈ, ਇਹੀ ਕੁਦਰਤ ਦਾ ਲਾਅ ਹੈ, ਅਤੇ ਵੱਧ ਤੋਂ ਵੱਧ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੀਏ। ਕਿਉਂਕਿ ਕਈ ਵਾਰੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਚਲੋ ਪੜਾਅ ਜੋ ਨੇ ਉਹ ਹਰ ਕਿਸਮ ਦੇ ਚੱਲ ਰਹੇ ਹੁੰਦੇ ਨੇ, ਪਰ ਸਾਨੂੰ ਇਹ ਦੇਖਣਾ ਚਾਹੀਦਾ ਕਿ ਕੋਈ ਤਾਂ ਚੀਜ਼ ਹੈ ਜਿਸ ਨਾਲ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ, ਜਿਸ ਵਜ੍ਹਾ ਕਰਕੇ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ। ਅਤੇ ਅਜਿਹੀਆਂ ਛੋਟੀ ਮੋਟੀ ਚੀਜ਼ਾਂ ਜੋ ਨੇ ਉਹ ਅਸੀਂ ਰੋਜ਼ ਕਾਊਂਟ ਵੀ ਨਹੀਂ ਕਰਦੇ, ਰੋਜ਼ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਉਹ ਸ਼ਾਇਦ ਕਿਸੇ ਹੋਰ ਦੀ ਡ੍ਰੀਮ ਹੋ ਸਕਦੀ ਹੈ ਜੋ ਅਸੀਂ ਜੀ ਰਹੇ ਹੁੰਦੇ ਹਾਂ। ਸੋ ਹਰ ਗੱਲ ਦੇ ਵਿੱਚ ਜੋ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਬਿਲਕੁਲ ਬਣਦਾ ਹੈ। ਸੋ ਜੀ ਸਵੇਰੇ ਸਵੇਰੇ ਜਦੋਂ ਅਸੀਂ ਕਰਦੇ ਹਾਂ ਤਾਂ ਫਿਰ ਜੋ ਅਲੱਗ ਹੀ ਪੋਜ਼ਿਟਿਵਿਟੀ ਜੋ ਮਨ ਦੇ ਵਿੱਚ ਆਉਂਦੀ ਹੈ, ਮੇਰੇ ਖਿਆਲ ਉਸ ਦਾ ਕੋਈ ਜੋ ਹੈ ਜੋ ਕੋਈ ਉਸ ਦੀ ਹੋਰ ਕੋਈ ਇਗਜ਼ਾਮਪਲ ਜੋ ਹੈ ਉਹ ਨਹੀਂ ਹੈ। ਸੋ ਜੀ ਇਸ ਦੇ ਨਾਲ ਹੀ ਸਵੇਰੇ ਸਵੇਰੇ ਮੈਂ ਤੁਹਾਨੂੰ ਇਹ ਸੰਦੇਸ਼ ਵੀ ਬਿਲਕੁਲ ਦੇ ਦੇਵਾਂ ਕਿ ਮਾਸਟਰ ਸਲੀਮ ਜੋ ਨੇ ਇਹ ਟੋਰੋਂਟੋ ਦੇ ਵਿੱਚ ਆ ਰਹੇ ਨੇ ਜੀ, ਅਤੇ ਇਹਨਾਂ ਦੀ ਜੋ ਪਿਆਰੀ ਆਵਾਜ਼ ਹੈ, ਰੂਹ ਦਾ ਸਫ਼ਰ ਲੈ ਕੇ ਇਹ ਆ ਰਹੇ ਨੇ। ਪੂਰਨ ਸ਼ਾਹ ਕੋਟੀ ਜੀ ਨੂੰ ਇਹਨਾਂ ਨੇ ਇਹ ਟ੍ਰਿਬਿਊਟ ਦਿੱਤੀ ਹੈ, ਅਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਪਤਾ ਤੁਸੀਂ ਨੋਟ ਕਰ ਲਓ, ਅਤੇ 24 ਜੁਲਾਈ ਨੂੰ ਲਾਈਵ ਜਦੋਂ ਮਾਸਟਰ ਸਲੀਮ ਗਾਉਣਗੇ ਅਤੇ ਫਿਰ ਜੋ ਸਮਾਂ ਜੋ ਹੈ ਉਹ ਬੰਨਿਆ ਜਾਵੇਗਾ, ਅਤੇ ਇਸ ਦਾ ਹਿੱਸਾ ਤੁਸੀਂ ਵੀ ਬਣੋ। ਅਤੇ ਟਿਕਟਸ ਜੋ ਨੇ ਇਹ ਅਵੇਲੇਬਲ ਨੇ www.milnatickets.com ਤੇ, ਅਤੇ ਤੁਸੀਂ ਜੋ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਨੰਬਰ ਵੀ ਤੁਹਾਨੂੰ ਨੋਟ ਕਰਵਾ ਦਿੰਦੇ ਹਾਂ, ਨੰਬਰ 6477839873 ਨੰਬਰ ਹੈ ਜੀ, 6447837853 'ਤੇ ਜੀ ਤੁਸੀਂ 9873 ਮਾਫੀ ਚਾਹੁੰਦੀ ਹਾਂ, ਤੁਸੀਂ ਸੰਪਰਕ ਕਰਕੇ ਵੀ ਟਿਕਟਸ ਬਾਰੇ ਜਾਣਕਾਰੀ ਲੈ ਸਕਦੇ ਹੋ। ਹਾਲਾਂਕਿ milnatickets.com 'ਤੇ ਔਨਲਾਈਨ ਟਿਕਟਸ ਜੋ ਨੇ ਇਹ ਲਈਆਂ ਜਾ ਸਕਦੀਆਂ ਨੇ। ਸੋ ਛੁੱਟੀਆਂ ਦਾ ਬੱਚਿਆਂ ਦਾ ਜੋ ਸਮਾਂ ਹੈ, ਤੁਸੀਂ ਜੋ ਹੈ ਪਰਿਵਾਰ ਦੇ ਨਾਲ ਜੋ ਅੱਛੀ ਗੀਤਕਾਰੀ ਜੋ ਹੈ ਉਹ ਸੁਣਨਾ ਚਾਹੁੰਦੇ ਹੋ, ਅਤੇ ਫਿਰ ਇਹ ਰੂਹ ਦਾ ਸਫ਼ਰ ਮਾਸਟਰ ਸਲੀਮ ਵੱਲੋਂ ਜੀ ਇਹ ਤੁਹਾਡੇ ਲਈ ਹੈ। ਸੋ ਤੁਸੀਂ ਮਿਸੀਸਾਗਾ ਕਨਵੈਨਸ਼ਨ ਸੈਂਟਰ 24 ਜੁਲਾਈ ਦੀ ਤਰੀਕ ਜੋ ਹੈ ਇਹ ਨੋਟ ਬਿਲਕੁਲ ਰੱਖਣੀ ਹੈ ਜੀ। ਸੋ ਇਸ ਦੇ ਨਾਲ ਹੀ ਜੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ, ਪ੍ਰੋਗਰਾਮ ਨੂੰ ਅੱਗੇ ਵਧਾਈਏ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਜੀ।

0: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट brijmohan.com।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
6: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, experienced homeopaths de rahe ne effective ilaaj. Care you can trust, healing you can feel. Appointment de layi call karo 647-856-2516. Do locations Mississauga and Brampton de vich available. 647-856-2516.
7: Wow, what a fresh green vegetables and fruits, lower grocery prices and tasty thali. Main kithe dream ta nahi dekh rahe
8: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kafi kifayati keemton vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items lead tandoori grill ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.
1: Ajax Crematorium, Brampton Crematorium the management vallo hun East and the South Asian community de vaste Ajax Crematorium diyan services shuru kar ditte gayi han. South Asian bhai char diyan dharmik, samajik, sabhyachar kadra kimta de mutabik antim yatra diyan suvidhaavan Ajax Crematorium, 384 Finlay Avenue, Bailey Avenue de nazdeek, 289-372-3300 ya visit karo www.acvc.info. 289-372-3300.
6: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ.
9: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਸਫ਼ਰ ਦੇ ਵਿੱਚ ਜੁੜੇ ਹੋਏ ਹੋ ਤੇ ਜੀ ਖਬਰਾਂ ਦਾ ਇਹ ਜੋ ਪਹਿਲਾ ਭਾਗ ਹੈ ਅਸੀਂ ਸ਼ੁਰੂ ਕਰ ਰਹੇ ਹਾਂ. ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਜੀ ਲਾਈਨ ਤੇ ਬਣ ਚੁੱਕੇ ਨੇ. ਰਮੇਸ਼ ਜੀ ਸਵਾਗਤ ਜੀ, ਮੈਂ ਤੁਹਾਡਾ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ. ਸਤਿ ਸ਼੍ਰੀ ਅਕਾਲ
10: ਰੁਪਿੰਦਰ ਜੀ. ਸ਼ੁਕਰੀਆ, ਮਿਹਰਬਾਨੀ. ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
9: ਜੀ. ਰਮੇਸ਼ ਜੀ, ਤੇ ਜੋ ਜੁਲਾਈ ਦਾ ਮਹੀਨਾ ਸ਼ੁਰੂ ਹੋਇਆ ਤੇ ਮੇਰੇ ਖਿਆਲ ਇਹ ਮਹੀਨਾ ਜੋ ਹੈ ਉਹ ਵਰਖਾ ਦੇ ਨਾਲ, ਮੀਂਹ ਦੇ ਨਾਲ ਥੋੜਾ ਰਾਹਤ ਭਰਿਆ ਜੋ ਹੈ ਉਹ ਪਿੱਛੇ ਜ਼ਰੂਰ ਜਾਪਦਾ. ਸੋ ਪਹਿਲਾਂ ਮੌਸਮ ਦੀ ਹੀ ਥੋੜੀ ਗੱਲ ਛੇੜੀਏ. ਸੋ ਮੌਸਮ ਦੇ ਅੱਜ ਕੱਲ ਕਿਹੋ ਜੇ ਜੀ ਮਿਜਾਜ਼ ਨੇ
10: ਰੁਪਿੰਦਰ ਜੀ? ਰਾਹਤ ਵਾਲੀ ਗੱਲ ਇਸ ਤਰ੍ਹਾਂ ਆ, ਮਨੁੱਖੀ ਸੁਭਾਅ ਵੀ ਹੈ ਤੇ ਕੁਛ ਮੁਸ਼ਕਲਾਂ ਵੀ ਪ੍ਰੈਕਟੀਕਲੀ ਆ ਜਾਂਦੀਆਂ ਨੇ
9: ਜੀ.
10: ਜਦੋਂ ਗਰਮੀ ਹੁੰਦੀ ਹੈ ਤੇ ਅਸੀਂ ਕਹਿੰਦੇ ਸਰਦੀ ਚੰਗੀ ਆ
9: ਜੀ ਸਰ,
10: ਜਦੋਂ ਸਰਦੀ ਹੁੰਦੀ ਹੈ ਅਸੀਂ ਕਹਿੰਦੇ ਗਰਮੀ ਚੰਗੀ ਆ,
9: ਬਿਲਕੁਲ.
10: ਜਦੋਂ ਅੱਤ ਦੀ ਗਰਮੀ ਪਵੇ ਅਸੀਂ ਅੜੀਕ ਕਰਦੇ ਹਾਂ ਕਿ ਕਿਤੇ ਮੀਂਹ ਆ ਜਾਏ ਤੇ ਚੰਗੀ ਗੱਲ ਹੈ
9: ਜੀ.
10: ਤੇ ਜਦੋਂ ਫਿਰ ਮੀਂਹ ਵਰਨ ਲੱਗਦਾ ਤੇ ਫਿਰ ਲੱਗਦਾ ਕਿ ਨਾ ਭਾਈ ਨਾ ਹੁਣ ਤੇ ਬ੍ਰੇਕ ਲੱਗ ਜੇ ਚੰਗੀ ਗੱਲ ਹੈ, ਵਾਹਵਾ ਪੈ ਹਟਿਆ. ਅਸਲ ਵਿੱਚ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਗਰਮੀ ਸਰਦੀ ਬਰਸਾਤ ਕੁਦਰਤੀ ਤਾਣੇ ਬਾਣੇ ਦਾ ਹਿੱਸਾ ਆ
9: ਜੀ.
10: ਮਨੁੱਖ ਦੀ ਸਿਹਤ ਲਈ, ਮਨੁੱਖ ਦੀ ਜ਼ਿੰਦਗੀ ਲਈ, ਮਨੁੱਖ ਦੇ ਢਿੱਡ ਭਰਨ ਦੇ ਲਈ, ਸਮੁੱਚੀ ਜਿਹਨੂੰ ਆਪਾਂ ਕਾਇਨਾਤ ਆਖਦੇ ਉਹਦੇ ਵਿੱਚ ਹਰੇਕ ਮੌਸਮ ਦੀ ਮਹੱਤਤਾ ਆ. ਤੇ ਇਸ ਵੇਲੇ ਬਰਸਾਤੀ ਮੌਸਮ ਜਿਹੜਾ ਚੱਲ ਰਿਹਾ ਹੈ, ਹੁਣ ਬਰਸਾਤੀ ਮੌਸਮ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਸ਼ਕਿਲ ਭਰਪੂਰ ਹੀ ਹੁੰਦਾ ਹੈ
9: ਜੀ.
10: ਮੁਸ਼ਕਿਲ ਭਰਪੂਰ ਇਸ ਕਰਕੇ ਕਿ ਕੁਦਰਤੀ ਤਾਣਾ ਬਾਣਾ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਡੱਗ ਮਗਾ ਚੁੱਕਾ ਆ ਸਮੁੱਚੇ ਸੰਸਾਰ ਦਾ ਹੀ. ਤੁਸੀਂ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੀਆਂ ਖਬਰਾਂ ਬੀਤੇ ਸਮੇਂ ਚ ਸੁਣੀਆਂ ਹੋਣਗੀਆਂ, ਤਾਜ਼ਾ ਤਰੀਨ ਵੀ ਆ ਰਹੀਆਂ ਕਿ ਜਿਹੜੇ ਮੁਲਕਾਂ ਚ ਟਾਵੇਂ ਟਾਵੇਂ ਘਰ ਵਿੱਚ ਪੱਖੇ ਦੀ ਕੁੰਡੀ ਹੁੰਦੀ ਸੀ ਉੱਥੇ AC ਚੱਲਣ ਲੱਗੇ ਆ. ਜਰਮਨ ਵਰਗੇ ਮੁਲਕ ਜਿੰਨੇ ਯੂਰਪ ਦੀਆਂ ਉਹ ਠੰਡੀਆਂ ਕੰਟਰੀਆਂ, ਉੱਥੇ ਅੱਤ ਦੀ ਗਰਮੀ ਹੈ. ਔਰ ਡਲਹੌਜੀ ਵਰਗੇ ਸਟੇਸ਼ਨ, ਜਿਹੜੇ ਮੈਂ ਭਾਰਤ ਦੀ ਗੱਲ ਕਰਾਂ, ਡਲਹੌਜੀ ਇੱਕ ਐਸਾ ਸ਼ਹਿਰ ਸੀ ਰੁਪਿੰਦਰ ਜੀ ਜਿੱਥੇ ਪੱਖੇ ਦੀ ਕੁੰਡੀ ਨਹੀਂ ਹੁੰਦੀ ਸੀ. ਪਤਾ ਹੀ ਨਹੀਂ ਹੁੰਦਾ ਸੀ ਕਿ ਪੱਖੇ ਦੀ ਕੁੰਡੀ ਵੀ, ਜੇ ਛੱਤ ਵੀ ਬਣਾਉਣੀ ਤੇ ਪੱਖੇ ਦੀ ਕੁੰਡੀ ਰੱਖੀ ਨਹੀਂ ਜਾਂਦੀ ਸੀ
9: ਜੀ,
10: ਪੱਖੇ ਦੀ ਲੋੜ ਨਹੀਂ ਪੈਂਦੀ ਸੀ. ਅੱਜ ਉੱਥੇ ਵੀ ਪੱਖੇ ਦੀਆਂ ਕੁੰਡੀਆਂ ਰੱਖਣੀਆਂ ਪੈ ਰਹੀਆਂ. ਸੁੱਖ ਸੰਸਾਰ ਵਿਆਪੀ ਕੁਦਰਤੀ ਤਾਣੇ ਵਾਣੇ ਦੀਆਂ ਤਬਦੀਲੀਆਂ ਨੇ ਏਦਾਂ ਦੇ ਨੁਕਸ ਪਾਏ ਆ ਕਿ ਬਰਸਾਤ ਜੇ ਤੇ ਮੀਂਹ ਆਮ ਦੀ ਤਰ੍ਹਾਂ ਪੈਂਦਾ ਰਹੇ ਤੇ ਕੋਈ ਰੌਲਾ ਨਹੀਂ, ਉਹ ਚੰਗੀ ਗੱਲ ਹੈ. ਜੇ ਅੱਜ ਦੀ ਗੱਲ ਕਰਾਂ ਤੇ ਪੰਜਾਬ ਦੇ ਵੱਡੇ ਹਿੱਸੇ 'ਚ ਅੱਜ ਸਵੇਰ ਤੋਂ ਲੈ ਕੇ ਜਾਂ ਲੰਘੀ ਰਾਤ ਤੋਂ ਲੈ ਕੇ ਵਰਖਾ ਹੋ ਰਹੀ ਹੈ, ਹੱਟ ਹੱਟ ਕੇ ਟਾਵੀਂ ਟਾਵੀਂ. ਚੰਗੀ ਚੀਜ਼ ਹੈ, ਵਰਖਾ ਦੀ ਜ਼ਰੂਰਤ ਹੈ, ਵਰਖਾ ਹੋਣੀ ਚਾਹੀਦੀ ਹੈ. ਪਰੰਤੂ ਜਿਵੇਂ ਅਸੀਂ ਪੰਜਾਬ ਤੋਂ ਪਹਾੜਾਂ ਵਾਲੇ ਪਾਸੇ ਨੂੰ ਆਪਣਾ ਚਿਹਰਾ ਘੁਮਾ ਲਈਏ, ਚਾਹੇ ਉਹ ਪਹਿਲਗਾਮ ਹੈ ਜੰਮੂ ਕਸ਼ਮੀਰ ਦਾ, ਚਾਹੇ ਹਿਮਾਚਲ ਹੈ ਜਾਂ ਉੱਤਰਾਖੰਡ ਵਾਲੇ ਪਾਸੇ ਨੂੰ ਕਰ ਲਈਏ
9: ਜੀ,
10: ਉੱਥੋਂ ਜਿਹੜੀਆਂ ਖਬਰਾਂ ਰੁਪਿੰਦਰ ਜੀ ਉਹ ਘਾਤਕ ਹੈ, ਉਹ ਖਤਰਨਾਕ ਹੈ, ਕਿਉਂਕਿ ਬੱਦਲ ਫਟਦੇ ਨੇ, ਜਦੋਂ ਬੱਦਲ ਫਟਦੇ ਫਿਰ ਤਬਾਹੀ ਹੁੰਦੀ ਹੈ। ਬੱਦਲ ਫਟਣ ਤੋਂ ਭਾਵ ਹੈ ਕਿ ਇੱਕਦਮ ਬਹੁਤ ਵੱਡੇ ਪੱਧਰ ਤੇ ਉੱਪਰੋਂ ਮੀਂਹ ਯਾਨੀ ਪਾਣੀ ਹੇਠਾਂ ਡਿੱਗਣਾ, ਤੇ ਜਿੱਥੇ ਉਹ ਪਾਣੀ ਡਿੱਗਦਾ ਫਿਰ ਹੇਠਾਂ ਚਾਹੇ ਪਹਾੜ ਹੈ, ਚਾਹੇ ਨਦੀ ਹੈ, ਚਾਹੇ ਪਿੰਡ ਹੈ, ਚਾਹੇ ਸ਼ਹਿਰ ਹੈ, ਚਾਹੇ ਜੋ ਵੀ ਹੈ, ਉਹ ਤਬਾਹੀ ਤਬਾਹੀ ਹੈ। ਉਹ ਪਹਿਲਗਾਮ ਦੇ ਨੇੜੇ ਦੀ ਘਟਨਾ, ਉੱਥੇ ਬੱਦਲ ਫਟ ਗਿਆ, ਬੀਤੇ ਦਿਨਾਂ ਚ ਹਿਮਾਚਲ ਚ ਫਟ ਗਏ। ਹੁਣ ਹਿਮਾਚਲ ਦੀਆਂ ਪਰਿਸਥਿਤੀਆਂ ਜਦੋਂ ਪਾਣੀ ਨਾਲ ਵਿਗੜਦੀਆਂ ਨੇ, ਉਹ ਪਾਣੀ ਹੇਠਾਂ ਨੂੰ ਆਉਂਦਾ ਹੈ, ਡੈਮਾਂ ਚ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ। ਘੱਗਰ ਇੱਕ ਬਰਸਾਤੀ ਨਦੀ ਹੈ ਜਿਹੜੀ ਚਾਰ ਸੂਬਿਆਂ ਦੇ ਵਿੱਚ ਉਹਦੀ ਅਸੀਂ ਸਮਝਦੇ ਲੰਘਦੀ ਹੈ, ਹਿਮਾਚਲ ਤੋਂ ਸ਼ੁਰੂ ਹੁੰਦੀ ਹਰਿਆਣਾ ਤੇ ਫਿਰ ਪੰਜਾਬ ਤੇ ਫਿਰ ਰਾਜਸਥਾਨ। ਉਹ ਘੱਗਰ ਨਦੀ ਬਰਸਾਤੀ ਨਦੀ ਹੈ, ਉਹ ਇਸ ਵੇਲੇ ਅਛਾਲ ਖਾ ਰਹੀ ਹੈ, ਉਹਦੇ ਵਿੱਚ ਦੋ ਤਿੰਨ ਲੋਕ ਡੁੱਬਣ ਦੀ ਮੇਰੇ ਕੋਲ ਜਾਣਕਾਰੀ ਹੈ, ਜਿਹਦੇ ਵਿੱਚੋਂ ਇੱਕ ਵਿਅਕਤੀ ਤੇ ਲੱਭ ਲਿਆ ਨੀ, ਭਾਵ ਕਿ ਉਹਦੀ ਬੋਡੀ ਵਿੱਚੋਂ ਲੱਭ ਲਈ ਹੈ, ਇੱਕ ਦੀ ਅਜੇ ਬੋਡੀ ਵੀ ਨੀ ਲੱਭੀ। ਸੋ ਬਰਸਾਤ ਇਸ ਵੇਲੇ ਲੱਗੀ ਹੋਈ ਹੈ
9: ਜੀ,
10: ਬਰਸਾਤ ਦੇ ਨਾਲ ਕੁਦਰਤੀ ਹੈ ਕਿ ਜੇ ਤੇ ਬਰਸਾਤ ਇੱਕ ਹੱਦ ਤੱਕ ਵੱਜਵੇਂ ਰੂਪ ਵਿੱਚ ਚੱਲਦੀ ਹੈ ਫਿਰ ਤੇ ਹੈਗੀ ਲਾਹੇਵੰਦ। ਤੇ ਜਿਵੇਂ ਹਿਮਾਚਲ ਵਿੱਚੋਂ ਖਬਰਾਂ ਆਉਣ ਲੱਗ ਪਈਆਂ, ਉੱਤਰਾਖੰਡ ਦੀ ਬੀਤੀ ਰਾਤ ਦੀ ਖਬਰ ਹੈ ਕਿ ਉੱਥੇ ਬੱਦਲ ਫਟ ਗਿਆ, ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਅੱਜ ਮੈਂ ਪਹਿਲਗਾਮ ਦੀ ਗੱਲ ਕਰਕੇ ਹਟਿਆ। ਸੋ ਜੇ ਏਦਾਂ ਦੀਆਂ ਖਬਰਾਂ ਆਈਆਂ ਤੇ ਫਿਰ ਥੋੜਾ ਜਿਹਾ ਗੱਲ ਜਿਹੜਾ ਚਿੰਤਾ ਵਾਲੀ ਹੈ। ਵੈਸੇ ਮੈਂ ਕਈ ਦਿਨਾਂ ਤੋਂ ਦੱਸ ਰਿਹਾ ਕਿ ਜਿਹੜੇ ਮੌਸਮ ਵਿਗਿਆਨੀ ਕਹਿ ਚੁੱਕੇ ਆ ਕਿ ਉੱਤਰੀ ਭਾਰਤ ਵਿੱਚ ਇਸ ਵਾਰ ਉਹ ਬਰਸਾਤ ਨਹੀਂ ਪੈਣੀ ਜਿਹੜੀ ਆਮ ਤੌਰ ਤੇ ਪੈਂਦੀ, ਭਾਵ ਕਿ ਬਰਸਾਤ ਹਲਕੀ ਰਹੇਗੀ। ਉਹ ਹਲਕੀ ਕਿੰਨੀ ਕੁ ਰਹਿੰਦੀ ਹੈ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਟਾਵਾਂ ਟਾਵਾਂ ਮੀਂਹ ਪੈਂਦਾ ਰਹੇ ਤੇ ਫਸਲਬਾੜੀ ਲਈ ਵੀ ਠੀਕ ਹੈ, ਮਨੁੱਖੀ ਸਿਹਤ ਲਈ ਵੀ ਠੀਕ ਹੈ, ਬਾਕੀ ਤੇ ਰੁਪਿੰਦਰ ਜੀ ਆਉਂਦੇ ਦਿਨਾਂ ਚ ਪਤਾ ਲੱਗੇਗਾ। ਲੰਘੇ 24 ਘੰਟੇ ਤੇ ਆਉਣ ਵਾਲੇ 24 ਘੰਟੇ ਦਾ ਜ਼ਿਕਰ ਕਰਦਾ, ਬਰਸਾਤ ਲੱਗੀ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ, ਮੀਂਹ ਪੈ ਰਿਹਾ, ਮੌਸਮ ਸੁਹਾਵਣਾ ਬਣਿਆ ਹੋਇਆ ਕਿਉਂਕਿ ਗਰਮੀ ਅੱਤਦੀ ਹੈ, ਔਰ ਆਉਂਦੇ 24 ਘੰਟੇ ਵੀ ਅਜੇ ਮੀਂਹ ਇਸੇ ਤਰ੍ਹਾਂ ਰੁਕ ਰੁਕ ਕੇ ਪੰਜਾਬ ਚ ਵਾਹਵਾ ਥਾਵਾਂ ਤੇ ਪੈਣ ਦੀ ਜਿਹੜਾ ਮੌਸਮ ਵਿਗਿਆਨੀਆਂ ਨੇ ਜਿਹੜਾ ਦੱਸਿਆ ਹੈਗਾ। ਤੇ ਜੇ ਲਗਭਗ ਇੰਨਾ ਕੁ ਮੀਂਹ ਪੈਂਦਾ ਤੇ ਮੈਂ ਸਮਝਦਾ ਕਿ ਇਹ ਫਸਲਬਾੜੀ ਲਈ ਵੀ, ਮਨੁੱਖੀ ਸਿਹਤ ਲਈ ਵੀ ਵਧੀਆ ਹੈ ਤੇ ਗਰਮੀ ਤੋਂ ਵੀ ਨਿਜਾਤ ਮਿਲਣੀ ਹੈ। ਤੇ ਫਿਰ ਇੱਕ ਵਾਰ ਕਹਿੰਦੇ ਧੁੱਪ ਨੇ ਲਸ਼ਕ ਮਾਰਨੀ, ਭਾਵ ਕਿ ਫਿਰ ਇੱਕ ਵਾਰ ਪਾਰਾ ਉੱਪਰ ਨੂੰ ਜਾਣਾ ਜੋ ਮੌਸਮ ਵਿਗਿਆਨੀ ਦੱਸਦੇ ਹੈ। ਬਾਕੀ ਵੇਖਦੇ ਹਾਂ ਭਾਈ ਕੁਦਰਤ ਕੀ ਆਖਦੀ ਹੈ
9: ਜੀ। ਰਮੇਸ਼ ਜੀ, ਇਹ ਕੁਦਰਤ ਦਾ ਜੋ ਹੇਰ ਫੇਰ ਹੈ ਮੌਸਮ ਦਾ, ਇਹ ਚੱਲਦਾ ਹੀ ਰਹਿਣਾ, ਪਰ ਜੋ ਸੁਹਾਵਣਾ ਮੌਸਮ ਹੈ ਸਾਰਿਆਂ ਨੂੰ ਚੰਗਾ ਲੱਗਦਾ, ਪਰ ਇਹ ਕੁਦਰਤੀ ਕਹਿਰ ਨਾ ਬਣ ਜਾਵੇ, ਬਸ ਪਰਮਾਤਮਾ ਅੱਗੇ ਇਹੀ ਅਰਦਾਸ ਹੈ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਜ਼ਿਕਰ ਇਹ ਵੀ ਕਰ ਦਈਏ, ਕਿਉਂਕਿ ਗਰਮੀ ਇੱਥੇ ਵੀ ਬਹੁਤ ਜਦੋਂ ਹੋ ਜਾਂਦੀ ਹੈ ਤੇ ਫਿਰ ਜਦੋਂ ਏਸੀ ਆਪਣਾ ਖਰਾਬ ਹੋ ਜਾਏ ਤੇ ਫਿਰ ਨੀਂਦ ਨਹੀਂ ਆਉਂਦੀ, ਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਏਸੀ ਫਰਨੈਂਸ ਰਿਪੇਅਰਿੰਗ ਦਾ ਕੰਮ ਕਰਵਾਉਣਾ, ਨਵਾਂ ਏਸੀ ਲਗਵਾਉਣਾ, ਨਵੀਂ ਫਰਨੈਂਸ ਲਗਵਾਉਣੀ ਹੈ, $1800 ਤੱਕ ਰਿਬੇਟ, ਤੇ ਤੇਜਪਾਲ ਜੀ ਨੂੰ ਤੁਸੀਂ ਕਾਲ ਕਰਨੀ ਹੈ, ਨੰਬਰ 905-790-9080 905-790-9080 905-790-9080 ਜੀ ਨੰਬਰ ਹੈ ਗਲੋਬਲ ਕੰਫਰਟ ਏਅਰ ਵਾਲਿਆਂ ਦਾ। ਏਸੀ ਨਵਾਂ ਲਗਵਾਉਣਾ ਹੈ, ਫਰਨੈਂਸ ਨਵੀਂ ਲਗਵਾਉਣੀ ਜਾਂ ਫਿਰ ਤੁਸੀਂ ਰਿਪੇਅਰ ਕਰਵਾਉਣੀ ਹੈ, ਤੇ ਜੀ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਰਮੇਸ਼ ਜੀ, ਗੱਲ ਮੌਸਮ ਦੀ ਕੀਤੀ ਤੇ ਥੋੜ੍ਹੀ ਗੱਲ ਹੁਣ ਅੱਗੇ ਜੀ ਸਿਆਸੀ ਮੌਸਮ ਦੀ ਵੀ ਤੋਰੀਏ, ਤੇ ਗੱਲ ਪਹਿਲੀ ਕਾਕਰੋਚ ਜਨਤਾ ਪਾਰਟੀ ਦੀ ਤੋਰਾਂਗੇ। ਖਬਰ ਹੈ ਅੰਦੋਲਨ 22ਵੇਂ ਦਿਨ ਤੇ ਪਹੁੰਚ ਚੁੱਕਿਆ ਜੀ, ਕੀ ਅੱਜ ਦੀ ਖਾਸ ਰਿਪੋਰਟ ਹੈ?
10: ਰੁਪਿੰਦਰ ਜੀ, ਗੱਲ ਇਸ ਤਰ੍ਹਾਂ ਆ ਕਿ ਜਿਸ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ, ਤੇ ਉਸ ਪਾਰਟੀ ਦਾ ਨਾਮ ਹੀ ਬੜਾ ਕਮਾਲ ਦਾ ਨਾਮ, ਕਾਕਰੋਚ ਜਨਤਾ ਪਾਰਟੀ। ਹਾਲਾਂਕਿ ਇਹ ਪਾਰਟੀ ਭਾਰਤ ਵਿੱਚ ਕਿਤੇ ਰਜਿਸਟਰ ਨਹੀਂ ਹੈ, ਸੋਸ਼ਲ ਮੀਡੀਆ ਤੇ ਬਣੀ ਪਾਰਟੀ ਹੈ, ਸੋਸ਼ਲ ਮੀਡੀਆ ਤੇ ਰਜਿਸਟਰ ਪਾਰਟੀ ਹੈ
9: ਜੀ।
10: ਔਰ ਇਸ ਪਾਰਟੀ ਦੀ ਕੋਈ ਜਿਹਨੂੰ ਆਪਾਂ ਲੀਡਰਸ਼ਿਪ ਆਖਦੇ ਸਾਨੂੰ ਉਹ ਵੀ ਨਹੀਂ ਬਹੁਤੀ ਪਤਾ। ਅਭਿਜੀਤ ਦਿਪਕੇ ਹੈ ਜਿਸਨੇ ਸੋਸ਼ਲ ਮੀਡੀਆ ਤੇ ਪਾਰਟੀ ਦਾ ਗਠਨ ਕੀਤਾ, ਫਿਰ ਦੋ ਤਿੰਨ ਚਿਹਰੇ ਨਾਲ ਜੋੜ ਲਏ ਤੇ ਫਿਰ ਇਹ ਲਗਾਤਾਰ ਅੰਦੋਲਨ ਕਰ ਰਹੇ ਹੈ। ਹੁਣ ਤੱਕ ਦਾ ਜਿਹੜਾ ਅੰਦੋਲਨ ਦਾ ਕੇਂਦਰ ਬਿੰਦੂ ਇਸ ਪਾਰਟੀ ਦਾ ਆ, ਉਹ ਹੈ ਕਿ ਭਾਈ ਜਿਹੜਾ ਪ੍ਰੀਖਿਆਵਾਂ ਹੋਈਆਂ ਜਾਂ ਹੋ ਰਹੀਆਂ ਜਾਂ ਬੀਤੇ ਸਮੇਂ ਚ ਹੋਈਆਂ, ਉਹਦੇ ਵਿੱਚ ਪੇਪਰ ਲੀਕ ਹੁੰਦੇ ਆ, ਧਾਂਦਲੀਆਂ ਹੁੰਦੀਆਂ, ਨੌਜਵਾਨਾਂ ਦਾ ਨੁਕਸਾਨ ਹੁੰਦਾ, ਜਿਹੜੇ ਉਹਦੇ ਲਈ ਜ਼ਿੰਮੇਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਕਿ ਭਵਿੱਖ ਵਿੱਚ ਕੋਈ ਉਹ ਗਲਤੀ ਦੁਹਰਾਏ ਨਾ। ਔਰ ਉਸ ਕੇਂਦਰ ਬਿੰਦੂ ਚ ਆਇਆ ਕੇਂਦਰ ਵਾਲੇ ਵਿਦਿਆ ਮੰਤਰੀ ਧਰਮਿੰਦਰ ਪ੍ਰਧਾਨ ਹੋਣੀ,
9: ਜੀ
10: ਇਹ ਪਾਰਟੀ ਮੰਗ ਕਰ ਰਹੀ ਕਿ ਜਿਹੜਾ ਕੇਂਦਰ ਵਾਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੈ ਉਹਨਾਂ ਦਾ ਅਸਤੀਫਾ ਲਓ, ਉਹਨਾਂ ਨੂੰ ਚਲਦੇ ਕਰੋ, ਕਿਉਂਕਿ ਜਿਹੜਾ ਵੀ ਬੀਤੇ ਦਿਨਾਂ ਚ ਪ੍ਰੀਖਿਆਵਾਂ ਚ ਪੇਪਰ ਲੀਕ ਹੋਏ ਜੋ ਕੁਛ ਵੀ ਹੋਇਆ ਉਹ ਜ਼ਿੰਮੇਵਾਰ ਭਾਈ ਇਹ ਵਿਅਕਤੀ ਹੈ ਕਿਉਂਕਿ ਇਹ ਸਭ ਤੋਂ ਉੱਪਰ ਦੀ ਕੁਰਸੀ ਤੇ ਬੈਠਾ। ਉਵੇਂ ਇੱਕ ਗੱਲ ਰੁਪਿੰਦਰ ਜੀ ਬੜੀ ਠੀਕ ਗੱਲ ਹੈ, ਆਮ ਤੌਰ ਤੇ ਜਿੱਡੀ ਮਰਜ਼ੀ ਘਟਨਾ ਹੋ ਜੇ, ਚਾਹੇ ਰੇਲ ਹਾਦਸਾ ਹੋ ਜੇ, ਚਾਹੇ ਜਹਾਜ਼ ਹਾਦਸਾ ਹੋ ਜੇ, ਚਾਹੇ ਪੇਪਰ ਲੀਕ ਹੋ ਜੇ, ਚਾਹੇ ਕੋਈ ਪੁਲਿਸ ਮੁਕਾਬਲਾ ਵਿੱਚ ਝੂਠਾ ਸੱਚਾ ਜਾਂ ਕੁਛ ਵੀ ਹੋਵੇ, ਉੱਥੇ ਹੇਠਲੇ ਜਿਹੜੇ ਕਰਮਚਾਰੀ ਹੈ ਗਾਜ ਉਹਨਾਂ ਤੇ ਡਿੱਗਦੀ ਹੈ। ਇਹ ਇੱਕ ਪਰੰਪਰਾ ਆ, ਜਦਕਿ ਹੋਣਾ ਇਹ ਚਾਹੀਦਾ ਕਿ ਜਿਹੜਾ ਉਸ ਵਿਭਾਗ ਦਾ ਮੁਖੀ ਹੈ ਉਹ ਵੀ ਨਾਲ ਬੰਨਣਾ ਚਾਹੀਦਾ ਕਿ ਭਾਈ ਤੈਨੂੰ ਪਤਾ ਹੀ ਨੀ ਤੇਰੇ ਵਿਭਾਗ ਚ ਕੀ ਹੋ ਰਿਹਾ, ਤੂੰ ਇਹੋ ਜਿਹੇ ਬੰਦੇ ਕਿਉਂ ਰੱਖੇ, ਤੂੰ ਸਮੇਂ ਸਿਰ ਕਿਉਂ ਨਾ ਐਕਸ਼ਨ ਲਿਆ। ਪਰੰਤੂ ਭਾਰਤ ਵਿੱਚ ਹੇਠਲੇ ਬੰਦਿਆਂ ਤੇ ਕਾਰਵਾਈ ਤੇ ਹੋ ਜਾਂਦੀ ਹੈ, ਜਿਵੇਂ ਜਿਸ ਪ੍ਰੀਖਿਆ ਦੀ ਇਹ ਗੱਲ ਕਰ ਰਹੇ ਨੇ ਕਾਂਗਰਸ ਜਨਤਾ ਪਾਰਟੀ ਵਾਲੇ, ਨੀਟ ਪ੍ਰੀਖਿਆ ਵਾ, ਉਹ ਨੀਟ ਪ੍ਰੀਖਿਆ ਵਿੱਚ ਗ੍ਰਿਫਤਾਰੀਆਂ ਤੇ ਕਈ ਹੋ ਗਈਆਂ, CBI ਨੇ ਕੀਤੀਆਂ। ਹੁਣ ਜਿਹੜਾ ਨੀਟ ਜਿਹੜਾ ਟੈਟ ਉਹ ਜਿਹੜੀ ਟੈਸਟਿੰਗ ਏਜੰਸੀ ਹੈ, ਉਹ ਜਿਹੜੀ ਟੈਸਟਿੰਗ ਏਜੰਸੀ ਉਹ ਅੱਜ ਤੱਕ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡਾ ਪੇਪਰ ਲੀਕ ਹੋਇਆ। ਗ੍ਰਿਫਤਾਰੀਆਂ CBI ਨੇ ਕਈ ਕਰ ਲਈਆਂ, ਉਹ ਸਾਰਾ ਕੁਛ ਚਲੀ ਜਾਂਦਾ। ਸੋ ਇਸ ਕਰਕੇ ਗੱਲ ਤੇ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਕੀਤੀ ਹੈ ਇਹ ਵਾਕਿਆ ਹੀ ਸਮੇਂ ਦੀ ਮੰਗ ਤੇ ਹੋਣੀ ਚਾਹੀਦੀ ਹੈ। ਹੁਣ ਜਿਹੜਾ ਤੁਸੀਂ 22ਵੇਂ ਦਿਨ ਦਾ ਜ਼ਿਕਰ ਕੀਤਾ ਅੰਦੋਲਨ ਦਾ, ਉਹ ਮਸਲਾ ਇਹ ਆ ਕਿ ਜਿੱਥੇ ਇਹਨਾਂ ਨੇ ਵੱਖ ਵੱਖ ਪ੍ਰਦਰਸ਼ਨ ਕੀਤੇ, ਪੰਜਾਬ ਵਿੱਚ ਵੀ ਆਏ, ਅਭਿਜੀਤ ਦਿਪਕੇ ਗੋਲਡਨ ਟੈਂਪਲ ਗਏ, ਉਹ ਤੋਂ ਬਾਅਦ ਗੋਲਡਨ ਗੇਟ ਜਿਹੜਾ ਅੰਮ੍ਰਿਤਸਰ ਦਾ ਉੱਥੇ ਆ ਕੇ ਪ੍ਰਦਰਸ਼ਨ ਕੀਤਾ, ਹੋਰ ਵੀ ਭਾਰਤ ਦੀਆਂ ਕਈ ਨੁਕਰਾਂ 'ਚ ਜਾ ਕੇ ਆਏ ਅਭਿਜੀਤ ਦਿਪਕੇ। ਪਿਛਲੇ 22 ਦਿਨ ਤੋਂ ਜੰਤਰ ਮੰਤਰ ਵਿਖੇ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ, ਪਿਛਲੇ 22 ਦਿਨ ਤੋਂ
9: ਜੀ
10: ਸ਼ਾਇਦ 23 ਦਿਨ ਤੋਂ ਚੱਲ ਰਿਹਾ, ਔਰ 22 ਦਿਨ ਤੋਂ ਭੁੱਖ ਹੜਤਾਲ ਚੱਲ ਰਹੀ ਹੈ। ਜਿਹੜੀ ਭੁੱਖ ਹੜਤਾਲ ਤੇ ਬੈਠੇ ਨੇ ਸੋਨਮ ਬਾਂਗਚੁੱਕ, ਸੋਨਮ ਬਾਂਗਚੁੱਕ ਲੇਹ ਲਦਾਖ ਦਾ ਇੱਕ ਕਾਰਕੁਨ ਹੈ ਜਿਹੜਾ ਸਮਾਜ ਦੇ ਵੱਖ ਵੱਖ ਖੇਤਰਾਂ 'ਚ, ਖਾਸ ਕਰਕੇ ਇਹਨੂੰ ਵਾਤਾਵਰਨ ਪ੍ਰੇਮੀ ਆਖਿਆ ਜਾਂਦਾ ਹੈ, ਸੋਨਮ ਬਾਂਗਚੁੱਕ ਨੂੰ। ਇਹ ਉਹੀ ਸੋਨਮ ਬਾਂਗਚੁੱਕ ਹੈ ਜਿਹੜਾ ਇਸ ਵੇਲੇ ਭੁੱਖ ਹੜਤਾਲ ਤੇ ਬੈਠਾ, ਜਿਹਨੂੰ ਕੇਂਦਰ ਦੀ ਸਰਕਾਰ ਨੇ NSA ਲਾ ਕੇ ਜੇਲ੍ਹ 'ਚ ਡੱਕਿਆ ਸੀ, ਇਹਨੂੰ ਜੈਪੁਰ ਦੀ ਜੇਲ੍ਹ 'ਚ ਬੰਦ ਰੱਖਿਆ, ਬਾਅਦ ਵਿੱਚ NSA ਹਟਾ ਦਿੱਤੀ, ਫਿਰ ਜਾ ਕੇ ਇਹਦੀ ਰਿਹਾਈ ਹੋਈ। ਇਹ ਸੋਨਮ ਬਾਂਗਚੁੱਕ ਇਸ ਪਾਰਟੀ ਨਾਲ ਜੁੜ ਚੁੱਕਾ ਜਿਹੜਾ ਨਾਮ ਕਾਂਗਰਸ ਜਨਤਾ ਪਾਰਟੀ ਹੈ। ਉਸ ਪਾਰਟੀ ਦੇ ਵਿੱਚ ਜੰਤਰ ਮੰਤਰ ਜਿੱਥੇ ਪ੍ਰਦਰਸ਼ਨ ਦਾ ਹਿੱਸੇਦਾਰ ਬਣਿਆ, ਇਹ ਪਿਛਲੇ 22 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਆ। ਮੰਗ ਉਹੀ ਹੈ ਜਿਹੜੀ ਮੈਂ ਦੱਸੀ, ਜਿਹੜਾ ਕੇਂਦਰੀ ਵਿੱਦਿਆ ਮੰਤਰੀ ਉਹਦੇ ਅਸਤੀਫੇ ਦੀ। ਹੁਣ ਮੰਗ ਅਜੇ ਤੱਕ ਤੇ ਮੰਨ ਨਹੀਂ ਹੋਈ, ਮੰਗ ਅਜੇ ਤੱਕ ਉੱਥੇ ਦੀ ਉੱਥੇ ਖੜੀ ਹੈ। ਦੂਜੇ ਪਾਸੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮ ਹੈ, ਉੱਥੇ ਸੋਨਮ ਬਾਂਗਚੁੱਕ ਨੂੰ ਕੋਈ 21ਵੀਂ ਸਦੀ ਦਾ ਗਾਂਧੀ ਆਖ ਰਿਹਾ, ਕੋਈ ਮਾਡਰਨ ਗਾਂਧੀ ਆਖ ਰਿਹਾ। ਕਿਉਂਕਿ ਬੇਸਿਕਲੀ ਸੋਨਮ ਬਾਂਗਚੁੱਕ ਠੀਕ ਹੈ, ਸਰਕਾਰਾਂ ਦੇ ਹੱਕ ਜਾਂ ਵਿਰੋਧ ਵਿੱਚ ਕੀ ਹੈ ਇੱਕ ਵੱਖਰਾ ਮੁੱਦਾ, ਪਰੰਤੂ ਜਿਹਨੂੰ ਆਪਾਂ ਆਖਦੇ ਕਿ ਸ਼ਾਂਤੀ ਦਾ ਪ੍ਰੇਮੀ ਆ, ਉਹ ਅੰਦੋਲਨ ਵਿੱਚ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਸ਼ਾਂਤੀ ਦੇ ਨਾਲ ਅੰਦੋਲਨ ਲੜੇ ਜਾਣੇ ਚਾਹੀਦੇ ਤੇ ਸ਼ਾਂਤੀ ਦੇ ਨਾਲ ਹੀ ਅੰਦੋਲਨ ਜਿੱਤੇ ਜਾ ਸਕਦੇ ਹੈ। ਇਹ ਸੋਨਮ ਬਾਂਗਚੁੱਕ ਜਦੋਂ ਰੌਲੇ ਰੱਪੇ ਲੇਹ ਲਦਾਖ ਵਿੱਚ ਪਏ, ਜਦੋਂ ਇੱਥੇ NSA ਲੱਗਿਆ, ਉਦੋਂ ਵੀ ਲੋਕ ਕਹਿੰਦੇ ਸੀ ਕਿ ਭਾਈ ਸੋਨਮ ਬਾਂਗਚੁੱਕ ਦਾ ਕਸੂਰ ਹੀ ਕੋਈ ਨਹੀਂ ਹੈਗਾ, ਉਹ ਤੇ ਸ਼ਾਂਤੀ ਪ੍ਰੇਮੀ ਆ
9: ਜੀ।
10: ਹੁਣ ਸੋਨਮ ਬਾਂਗਚੁੱਕ ਦੇ ਨਾਲ ਲੋਕ ਗਾਂਧੀ ਸ਼ਬਦ ਜੋੜਨ ਲੱਗ ਪਏ ਆ, ਮਹਾਤਮਾ ਗਾਂਧੀ ਤੋਂ ਲੈ ਕੇ, ਤੇ ਅੱਜ ਸੋਨਮ ਬਾਂਗਚੁੱਕ ਕਹਿੰਦਾ ਕਿ ਭਾਈ ਮੈਨੂੰ ਗਾਂਧੀ ਨਾਲ ਨਾ ਜੋੜੋ, ਨਾ ਮੈਂ ਗਾਂਧੀ ਹੈ, ਨਾ ਮੈਂ ਗਾਂਧੀ ਅੱਜ ਦਾ, ਨਾ ਮੈਂ ਗਾਂਧੀ ਕੱਲ ਦਾ, ਅੰਦੋਲਨ ਜਿਹੜਾ ਲੜ ਰਿਹਾ ਮੈਂ ਆਪਣੀ ਜ਼ਿੰਮੇਵਾਰੀ ਲਈ ਲੜ ਰਿਹਾ, ਆਪਣਾ ਫਰਜ਼ ਨਿਭਾ ਰਿਹਾ, ਤੇ ਸਾਨੂੰ ਸਾਰਿਆਂ ਨੂੰ ਅੰਦੋਲਨ ਲੜਨਾ ਚਾਹੀਦਾ। ਸੋ ਕਾਂਗਰਸ ਜਨਤਾ ਪਾਰਟੀ ਨੂੰ ਲੈ ਕੇ ਭਾਰਤ ਦੇ ਵਿੱਚ ਦੋ ਧਾਰਨਾਵਾਂ ਇਸ ਵੇਲੇ ਚੱਲ ਰਹੀਆਂ। ਇੱਕ ਧਾਰਨਾ ਕਿ ਇਹ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੀ ਬਣੀ ਹੋਈ ਆਪ ਮਹਾਰੇ ਪਾਰਟੀ ਹੈ, ਤੇ ਦੂਜੀ ਧਾਰਨਾ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਢੰਗ ਜਿਹੇ ਦੇ ਨਾਲ ਆਪਣੀ ਟੀਮ ਖੜੀ ਕੀਤੀ ਹੈ। ਇਹ ਦੋ ਤਰ੍ਹਾਂ ਦੀਆਂ ਧਾਰਨਾਵਾਂ ਚੱਲਦੀਆਂ, ਉਹਦੇ ਤਹਿਤ 20-22 ਦਿਨ ਤੋਂ ਜੰਤਰ ਮੰਤਰ 'ਚ ਪ੍ਰਦਰਸ਼ਨ ਹੈ। ਸੋ ਵੇਖਦੇ ਭਾਈ ਪ੍ਰਦਰਸ਼ਨ ਕਦੋਂ ਤੇ ਕਿਵੇਂ ਮੁੱਕਦਾ ਹੈ। ਫਿਲਹਾਲ ਤੇ ਉੱਥੇ ਜਿਹੜਾ ਭੁੱਖ ਹੜਤਾਲ ਜਿਹੜੀ ਸੋਨਮ ਬਾਂਗਚੁੱਕ ਦੀ ਨਿਰੰਤਰ ਜਾਰੀ ਹੈ
9: ਜੀ ਰਮੇਸ਼ ਜੀ। ਤੇ ਜੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਰਮੇਸ਼ ਜੀ। ਇਸ ਦੇ ਨਾਲ ਹੀ ਜੀ ਮੈਂ ਜ਼ਿਕਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਵੀ ਕਰ ਦੇਵਾਂ, ਜਿੱਥੇ ਜੀ ਇਹ ਇੱਕੋ ਇੱਕ ਸਟੋਪ ਕੰਟਰੈਕਟਰਸ ਦੇ ਲਈ, ਰੈਨੋਵੇਟਰਸ ਦੇ ਲਈ, ਬਿਲਡਰਸ ਅਤੇ ਹੋਮ ਓਨਰਸ ਦੇ ਲਈ ਹੈ। ਕਿਉਂਕਿ ਰੈਨੋਵੇਸ਼ਨ ਦਾ ਕੰਮ ਤੁਸੀਂ ਕਰਵਾਉਣਾ, ਤੁਸੀਂ ਬਿਲਡਿੰਗ ਸਪਲਾਈਜ਼ ਲੈ ਕੇ ਆਉਣੀ ਆ, ਪਲੰਬਿੰਗ ਦੀਆਂ ਸਪਲਾਈਜ਼, ਜੋ ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਈਲ ਦੇ ਪ੍ਰੋਡਕਟਸ, ਡੋਰਸ, ਟ੍ਰਿਮ ਤੇ ਮੋਲਡਿੰਗਸ, ਡਰਾਈ ਵਾਲ ਇਨਸੂਲੇਸ਼ਨ, ਟੂਲਸ ਤੇ ਹਾਰਡਵੇਅਰ ਜੀ ਸਭ ਇਹਨਾਂ ਕੋਲ ਹੈ ਤੇ ਸਾਰਾ ਕੰਸਟਰਕਸ਼ਨ ਤੇ ਰੈਨੋਵੇਸ਼ਨ ਦਾ ਸਮਾਨ ਤੇ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ ਜੀ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ। ਸੋ 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਤੁਸੀਂ ਨੋਟ ਰੱਖੋ ਜੀ ਪਤਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਨਵਾਂ ਓਪਨ ਹੋਇਆ ਤੇ ਜੀ ਹਰ ਪ੍ਰਾਈਜ਼ ਨੂੰ ਬੀਟ ਕਰਨ ਦਾ ਇਹਨਾਂ ਦਾ ਵਾਅਦਾ ਹੈ। ਸੋ ਡਿਕਸੀ ਤੇ ਸਟੀਲ ਦੇ ਕਾਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਰੱਖਣਾ। ਤੇ ਮੈਂ ਨਾਲ ਨੋਟ ਇਹ ਵੀ ਜ਼ਰੂਰ ਤੁਹਾਨੂੰ ਕਰਵਾ ਦੇਵਾਂ ਜੀ, ਅੱਜ ਐਤਵਾਰ ਦਾ ਦਿਨ ਹੈ ਤੇ ਸ਼ੋਪਿੰਗ ਜਦੋਂ ਘਰ ਲਈ ਕਰਨੀ ਹੋਵੇ, ਜਦੋਂ ਚਾਹੁੰਦੇ ਤੁਸੀਂ ਹੋ ਕਿ ਕਿਚਨ ਤੁਹਾਡੀ ਨਵੀਂ ਨਕੋਰ ਲੱਗੇ, ਨਵੇਂ ਅਪਲਾਈਂਸਿਸ ਦੇ ਨਾਲ ਅੱਛਾ ਵਾਸ਼ਰ ਡਰਾਇਰ ਦਾ ਸੈੱਟ ਹੋਵੇ ਤੇ ਜੀ ਅਪਲਾਈਂਸ ਜੰਕਸ਼ਨ ਤੁਸੀਂ ਹੋ ਕੇ ਆਉਣਾ ਤਾਂ ਜੋ ਕਿ ਤੁਹਾਨੂੰ ਅੱਛੇ ਪ੍ਰੋਡਕਟਸ, ਅੱਛੇ ਅਪਲਾਈਂਸਿਸ ਅੱਛੀਆਂ ਕੀਮਤਾਂ 'ਤੇ ਮਿਲਣ, ਅੱਛੀਆਂ ਡੀਲਸ ਦੇ ਨਾਲ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਦੇਣਾ ਹੈ, ਮਿਸੀਸਾਗਾ ਤੇ ਸਟੀਲਸ ਜੀ ਪਹਿਲੀ ਲੋਕੇਸ਼ਨ ਤੇ ਏਅਰਪੋਰਟ ਤੇ ਕਲਾਰਕ ਤੇ ਵੀ ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਅਪਲਾਈਂਸ ਜੰਕਸ਼ਨ ਜੀ ਨੋਟ ਕਰਨਾ, ਇਹ ਜੰਕਸ਼ਨ ਜੀ ਅਪਲਾਈਂਸਿਸ ਦੇ ਲਈ। ਰਮੇਸ਼ ਜੀ ਗੱਲ ਅਗਲੀ ਤੋਰਾਂਗੇ ਤੇ ਸਤਲੁਜ ਮੂਵੀ ਦੀ ਗੱਲ ਕਰੀਏ ਤੇ ਰਵਨੀਤ ਬਿੱਟੂ ਨੇ ਖਬਰ ਹੈ ਨਿਰਦੇਸ਼ਕ ਨੂੰ ਕੋਈ ਚੁਣੌਤੀ ਦੇ ਦਿੱਤੀ ਹੈ। ਸੋ ਕਾਫੀ ਹੈਰਾਨੀ ਵਾਲੀ ਗੱਲ ਇਹ, ਚਲੋ ਬਣਦੀ ਹੈ ਗੱਲ ਮੂਵੀ ਦੀ ਹੋ ਰਹੀ ਹੈ ਪਰ ਇਸ ਦੇ ਨਿਰਦੇਸ਼ਕ ਨੂੰ ਹੀ ਚੁਣੌਤੀ ਜੋ ਹੈ ਉਹ ਮਿਲ ਗਈ ਹੈ ਰਵਨੀਤ ਬਿੱਟੂ ਵੱਲੋਂ। ਸੋ ਇਹ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ?
10: ਰਪਿੰਦਰ ਜੀ, ਜਿਸ ਸਤਲੁਜ ਫਿਲਮ ਦਾ ਜ਼ਿਕਰ ਕੀਤਾ
9: ਜੀ,
10: ਮੈਂ ਕਈ ਦਿਨਾਂ ਤੋਂ ਆਖ ਰਿਹਾ ਕਿ ਉਹ ਇੱਕ ਫਿਲਮ ਹੈ ਜਿਸ ਫਿਲਮ ਦੇ ਵਿੱਚ ਪੰਜਾਬ ਦੇ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜੇ ਦੇ ਜੀਵਨ ਦਾ ਬਿਰਤਾਂਤ ਹੈ ਕਿ ਉਸਨੇ ਕਿਵੇਂ ਜੀਵਨ ਤੇ ਉਸਦਾ ਮੌਤ, ਉਸਦਾ ਅੰਤ ਕਿਵੇਂ ਹੋਇਆ, ਕਿਵੇਂ ਉਸਨੂੰ ਮਾਰਿਆ ਗਿਆ
9: ਜੀ।
10: ਪਰੰਤੂ ਅਸਲ ਵਿੱਚ ਇਹ ਫਿਲਮ ਤੇ ਉਸ ਫਿਲਮ ਵਿਚਲੇ ਕੁਛ ਦ੍ਰਿਸ਼ ਤੇ ਇੱਕ ਪੰਜਾਬ ਦਾ ਉਹ ਸਮਾਂ, ਭਾਵੇਂ ਅਸੀਂ ਗੱਲ ਜਸਵੰਤ ਸਿੰਘ ਖਾਲੜਾ ਦੀ ਕਰੀਏ, ਉਹ ਉਸ ਵੇਲੇ ਦੀ ਖਾਲਿਸਤਾਨੀ ਮੂਵਮੈਂਟ ਨਾਲ ਜਾ ਕੇ ਜੁੜਦਾ ਹੈ, ਖਾਲਿਸਤਾਨੀ ਲਹਿਰ ਦੇ ਨਾਲ ਜਾ ਕੇ ਜੁੜਦਾ ਹੈ ਤੇ ਖਾਲਿਸਤਾਨੀ ਲਹਿਰ ਨੂੰ ਲੈ ਕੇ ਪੰਜਾਬ ਸ਼ੁਰੂ ਤੋਂ ਦੋ ਹਿੱਸਿਆਂ ਚ ਵੰਡਿਆ। ਸਾਰਾ ਹਿੱਸਾ ਖਾਲਿਸਤਾਨ ਦੇ ਨਾਲ ਸਹਿਮਤ ਨਹੀਂ ਸੀ, ਇੱਕ ਹਿੱਸਾ ਵਿਰੋਧ ਸੀ, ਇੱਕ ਹਿੱਸਾ ਹੱਕ ਵਿੱਚ ਸੀ। ਹੁਣ ਜਿਹੜੇ ਵਿਅਕਤੀ ਦਾ ਤੁਸੀਂ ਜ਼ਿਕਰ ਕੀਤਾ ਰਵਨੀਤ ਸਿੰਘ ਬਿੱਟੂ, ਜੇ ਤੇ ਰਵਨੀਤ ਸਿੰਘ ਬਿੱਟੂ ਹੁੰਦਾ ਅੱਜ ਕਾਂਗਰਸੀ ਲੀਡਰ ਤੇ ਉਹਦੀ ਸ਼ਬਦ ਹੋਰ ਹੋਣੇ ਸੀ। ਹੁਣ ਰਵਨੀਤ ਸਿੰਘ ਬਿੱਟੂ ਭਾਈ ਇਸ ਵੇਲੇ ਭਾਜਪਾ ਦਾ ਲੀਡਰ ਹੈ, ਜਿਹੜਾ ਤੁਸੀਂ ਕਿਹਾ ਕਿ ਕਿਵੇਂ ਵੇਖਦੇ ਹੋ ਰਵਨੀਤ ਸਿੰਘ ਬਿੱਟੂ ਜੋ ਇਸ ਵੇਲੇ ਕਰ ਰਿਹਾ, ਅਸਲ ਵਿੱਚ ਉਹ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰ ਰਿਹਾ। ਇੱਕ ਤੇ ਉਹ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰੀ ਨਿਭਾ ਰਿਹਾ ਭਾਜਪਾ ਦੇ ਪ੍ਰਤੀ, ਕਿਉਂਕਿ ਮੈਂ ਹੁਣੇ ਗੱਲ ਕਹਿ ਕੇ ਹਟਿਆ ਕਿ ਪੰਜਾਬ ਦੀ ਉਸ ਲਹਿਰ ਦੇ ਵਿੱਚ ਪੰਜਾਬ ਦੋ ਹਿੱਸਿਆਂ ਚ ਵੰਡਿਆ ਹੋਇਆ ਸੀ, ਇੱਕ ਹਿੱਸਾ ਖਾਲਿਸਤਾਨੀ ਲਹਿਰ ਦੇ ਨਾਲ ਜੁੜਿਆ ਸੀ, ਇੱਕ ਵਿਰੋਧ ਵਾਲਾ ਸੀ
9: ਜੀ।
10: ਹੁਣ ਵਿਰੋਧ ਵਾਲੇ ਦੇ ਵਿੱਚ, ਮਾਫ ਕਰਨਾ, ਇਹ ਸੱਚ ਹੈ ਕਿ ਹਿੰਦੂ ਭਾਈਚਾਰਾ ਜਿਹਨੂੰ ਆਪਾਂ ਸ਼ਹਿਰੀ ਤਬਕਾ ਆਖਦੇ ਹਾਂ ਉਹ ਵਿਰੋਧ ਵਾਲੇ ਹਿੱਸੇ ਸੀਗਾ, ਇੱਕ ਵੱਡਾ ਹਿੱਸਾ। ਹੁਣ ਭਾਰਤੀ ਜਨਤਾ ਪਾਰਟੀ ਉਸ ਵਰਗ ਦੀ ਅਗਵਾਈ ਕਰਨ ਦਾ ਦਾਅਵਾ ਕਰਦੀ ਹੈ, ਇੱਕ ਤੇ ਰਵਨੀਤ ਬਿੱਟੂ ਉਹ ਤੀਰ ਨਿਸ਼ਾਨੇ ਤੇ ਮਾਰਨ ਦਾ ਯਤਨ ਕਰ ਰਿਹਾ, ਆਪਣੇ ਭਾਈਚਾਰੇ ਨੂੰ ਆਪਣੇ ਨਾਲ ਜੋੜ ਰਿਹਾ। ਜਿਹੜੀ ਗੱਲ ਵਾਰ ਵਾਰ ਕਹਿੰਦਾ ਨਾ ਕਿ ਜੀ ਇਕੱਲਾ ਇੱਥੇ ਖਾਲਿਸਤਾਨੀਆਂ ਦੀ ਗੱਲ ਹੋ ਰਹੀ ਹੈ, ਹਿੰਦੂਆਂ ਨਾਲ ਵੀ ਵਧੀਕੀ ਹੋਈ, ਹਿੰਦੂਆਂ ਨਾਲ ਉਹ ਜਿਹੜਾ ਹਿੰਦੂਆਂ ਦਾ ਦਰਦ ਰਵਨੀਤ ਸਿੰਘ ਬਿੱਟੂ ਨੂੰ ਆ ਰਿਹਾ ਉਹ ਇਹਦੇ ਵਿੱਚੋਂ ਇੱਕ ਸਿਆਸੀ ਲਾਹੇ ਚੋਂ ਹੈਗਾ। ਦੂਜਾ ਜਿਹੜਾ ਉਹ ਇਸ ਵੇਲੇ ਰੌਲਾ ਪਾ ਰਹੇ ਹੈ ਕਿ ਮੈਂ ਨਿਰਦੇਸ਼ਕ ਨੂੰ ਚੈਲੰਜ ਕਰਦਾ ਆ ਕਿ ਉਹ ਜਿਹੜਾ 25,000 ਲਾਪਤਾ ਦਾ ਜ਼ਿਕਰ ਕੀਤਾ ਜਾ ਰਿਹਾ, ਗੈਰ ਕਾਨੂੰਨੀ ਢੰਗ ਦੇ ਨਾਲ ਸੰਸਕਾਰਾਂ ਦਾ ਜ਼ਿਕਰ ਕੀਤਾ ਜਾ ਰਿਹਾ, ਉਹਦੇ ਅੰਕੜੇ ਪੇਸ਼ ਕਰੇ ਜਿਹੜਾ ਨਿਰਦੇਸ਼ਕ ਹੈ ਜਾਂ ਜਿਹੜਾ ਨਿਰਮਾਤਾ ਆ ਜਿਹੜਾ ਚੈਲੰਜ ਦਿੱਤਾ ਹੈ ਰਵਨੀਤ ਬਿੱਟੂ ਨੇ, ਅਸਲ ਵਿੱਚ ਉਹ ਕਿਤੇ ਨਾ ਕਿਤੇ ਉਸ ਵੇਲੇ ਦੀ ਪੋਲੀਟੀਕਲ ਧਿਰ, ਕਿਉਂਕਿ ਰਾਜ ਕਰਨ ਵਾਲੀਆਂ ਦੋ ਧਿਰਾਂ ਸੀ ਪੰਜਾਬ 'ਚ ਉਸ ਵੇਲੇ, ਇੱਕ ਕਾਂਗਰਸ ਤੇ ਇੱਕ ਅਕਾਲੀ। ਜੋ ਕੁਛ ਪੰਜਾਬ 'ਚ ਚੰਗਾ ਹੋਇਆ ਮਾੜਾ ਹੋਇਆ, ਇਹ ਗੱਲ ਬੜੀ ਸਾਫ਼ ਹੈ ਕਿ ਦੋਵੇਂ ਧਿਰਾਂ ਜ਼ਿੰਮੇਵਾਰ ਹੈ, ਕੋਈ ਭੋਰਾ ਘੱਟ ਹੋਵੇ, ਕੋਈ ਭੋਰਾ ਵੱਧ ਹੋਵੇਗੀ।

0: ਛੇਤਾਂ ਦੇ ਡਾਇਲੌਗ ਤਿਆਰ ਕੀਤੇ ਜਾਂਦੇ ਆ ਜਿਸ ਢੰਗ ਦੀ ਫਿਲਮ ਤਿਆਰ ਕਰਨੀ ਹੋਵੇ, ਭਾਵਾਂ ਹਕੀਕਤ ਕੁਛ ਹੋਰ ਹੋਵੇ, ਫਿਲਮ ਤੇ ਫਿਲਮ ਹੈ।
1: ਜੀ
0: ਜਦਕਿ ਹੁਣ ਇਹ ਜਿਹੜੀ ਸਤਲੋਜਾ ਫਿਲਮ ਨਹੀਂ ਰਹੀ,
1: ਜੀ
0: ਇਹਨੂੰ ਪੰਜਾਬ ਦੀ ਇੱਕ ਉਸ ਵੇਲੇ ਦੀ ਗਾਥਾ ਦੇ ਤੌਰ ਤੇ ਇੱਕ ਹਿੱਸਾ ਪੇਸ਼ ਕਰ ਰਿਹਾ ਤੇ ਦੂਜਾ ਹਿੱਸਾ ਵਿਰੋਧ ਵਿੱਚ ਹੈ, ਜਿਹੜਾ ਰਵਨੀਤ ਬਿੱਟੂ ਵਰਗੇ ਹੈ, ਹੋਰ ਵੀ ਇੱਦਾਂ ਦੇ ਹੈਗੇ ਜਿਹੜੇ ਵਿਰੋਧ ਵਿੱਚ ਹੈ। ਹਾਲਾਂਕਿ ਰੁਪਿੰਦਰ ਜੀ ਮੈਂ ਸੱਚ ਦੱਸਦਾ, ਪੰਜਾਬ ਦਾ, ਪੰਜਾਬ ਦੇ ਵਿੱਚ ਵਿਰੋਧ ਅੰਸ਼ਕ ਹੈ ਇਸ ਫਿਲਮ ਦਾ, ਅੰਸ਼ਕ ਵੀ ਜ਼ਰੂਰ ਹੈ, ਇੱਕ ਹਿੱਸੇ ਦੀ ਚੁੱਪੀ ਜ਼ਰੂਰ ਹੈ। ਉਹ ਚੁੱਪੀ ਵੀ ਇਸ ਕਰਕੇ ਆ ਕਿਉਂਕਿ ਇਹਨੂੰ ਫਿਲਮ ਨੂੰ ਦੋ ਹਿੱਸਿਆਂ ਚ ਹਿੰਦੂ ਵਰਸਸ ਜਿਹੜਾ ਸਿੱਖ ਕੁਛ ਲੋਕਾਂ ਨੇ ਪੇਸ਼ ਕਰਨ ਦਾ ਯਤਨ ਕੀਤਾ ਹੈ, ਨਹੀਂ ਤਾਂ ਚੁੱਪੀ ਦਾ ਸਵਾਲ ਹੀ ਨਹੀਂ ਹੈ। ਗੱਲ ਤੇ ਬੜੀ ਸਿੱਧੀ ਪੱਧਰੀ ਹੈ ਕਿ ਜਸਵੰਤ ਸੂ ਖਾਲੜਾ ਦੇ ਜੀਵਨ ਦੇ ਆਧਾਰਿਤ ਫਿਲਮ ਹੈ, ਜਸਵੰਤ ਸੂ ਖਾਲੜਾ ਦੇ ਜੀਵਨ ਦਾ ਵਰਤਾਂਤ ਹੈ। ਇਹਦੇ ਵਿੱਚ ਖਾਲਿਸਤਾਨੀ ਜਾਂ ਸਿੱਖ ਜਾਂ ਹਿੰਦੂਆਂ ਦਾ ਤੇ ਰੌਲਾ ਹੀ ਨਹੀਂ ਸੀਗਾ ਕਿਤੇ। ਉਹ ਹੁਣ ਨੁਕਤੇ ਕੱਢੇ ਜਾ ਰਹੇ ਆ, ਲੱਭ ਲੱਭ ਕੇ ਲਿਆਂਦੇ ਜਾ ਰਹੇ ਹੈ, ਕਿਉਂਕਿ ਇਹ ਚ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ। ਅਸਲ ਕਹਾਣੀ ਉਧਰ ਨੂੰ ਚੱਲ ਗਈ ਹੈ, ਕੋਈ ਆਮ ਅਕਾਲੀ ਦਲ ਨੇ ਪੈਂਦੇ ਸੱਟੇ, ਜਦੋਂ ਇਹ ਫਿਲਮ ਰਿਲੀਜ਼ ਹੋਈ ਤੇ ਇੱਕਦਮ ਰੋਕ ਲੱਗ ਗਈ, ਪੈਂਦੇ ਸੱਟੇ ਅਕਾਲੀ ਦਲ ਨੇ ਨਾ ਖੱਬੇ ਵੇਖਿਆ ਨਾ ਸੱਜੇ ਵੇਖਿਆ, ਆਮ ਆਦਮੀ ਪਾਰਟੀ ਤੇ ਦੋਸ਼ ਲਾਤਾ ਜੀ ਇਹਨਾਂ ਨੇ ਦਿੱਲੀ ਨੂੰ ਚਿੱਠੀ ਲਿਖੀ ਕਿ ਫਿਲਮ ਤੇ ਰੋਕ ਲਾਓ। ਦੂਜੇ ਪਾਸੇ ਭਾਜਪਾ ਵਾਲੇ ਕਹੀ ਜਾਂਦੇ ਜਿਹੜੇ ਲੀਡਰ ਪੰਜਾਬ ਦੇ, ਜੇ ਅਸੀਂ ਕੇਂਦਰ ਨੂੰ ਕਿਹਾ ਕਿ ਇੱਥੇ ਕਮੇਟੀ ਬਣਾਓ, ਇੱਥੇ ਸਮੀਖਿਆ ਕਰੋ, ਉਹ ਕੱਢ ਲਓ ਸਮੀਖਿਆ ਚੋਂ ਕੀ ਕੱਢਣਾ, ਹੋ ਗਈ ਸਮੀਖਿਆ, ਉਹ ਕਹਿੰਦੇ ਜੀ ਨਹੀਂ, ਇੱਥੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਇਸ ਫਿਲਮ ਦੇ ਵਿੱਚੋਂ। ਉਹ ਅਗਲਿਆਂ ਨੇ ਨਹੀਂ ਬਹਾਲ ਕੀਤੀ, ਰਵਨੀਤ ਬਿੱਟੂ ਨੂੰ ਹੋਰ ਹੀ ਕੰਮ ਤੇ ਛੱਡਿਆ, ਉਹ ਰੋਜ਼ ਹੀ ਨਵਾਂ ਸ਼ੋਸ਼ਾ। ਉਹ ਹੁਣ 25,000 ਮੌਤਾਂ ਨੂੰ ਚੈਲੰਜ ਕਰ ਦਿੱਤਾ ਕਿ ਕਿਹੜੀਆਂ 25,000 ਮੌਤਾਂ, ਕਹਿੰਦੇ ਇਹਦਾ ਅੰਕੜਾ ਪੇਸ਼ ਕਰੋ। ਹੁਣ ਗੱਲ ਇਹ ਹੈ ਕਿ ਜੇ ਅੰਕੜੇ ਹੁੰਦੇ ਤੇ ਫਿਰ ਇੱਥੇ ਨੌਬਤੀ ਨਹੀਂ ਆਉਣੀ ਸੀ, ਫਿਰ ਤੇ ਜਸਵੰਤ ਸੂ ਖਾਲੜਾ ਬਣਨ ਦੀ ਲੋੜ ਹੀ ਨਹੀਂ ਸੀ ਕਿਸੇ ਨੂੰ। ਅੰਕੜਿਆਂ ਦਾ ਤਾਂ ਰੌਲਾ ਆ, ਅੰਕੜੇ ਤੇ ਅਜੇ ਪਤਾ ਹੀ ਨਹੀਂ ਕਿੰਨੇ, ਉੱਥੇ 25,000 ਜਸਵੰਤ ਸੂ ਦੱਸ ਕੇ ਗਿਆ, ਹੋ ਸਕਦਾ 24,000 ਵੀ ਹੋਣ ਤੇ ਹੋ ਸਕਦਾ 38,000 ਵੀ ਹੋਣ, ਅੰਕੜਿਆਂ ਦਾ ਤਾਂ ਰੌਲਾ ਆ। ਮੈਂ ਕਿੰਨੀ ਵਾਰ ਜ਼ਿਕਰ ਕੀਤਾ ਕਿ ਉਹ ਸਮਾਂ ਇੱਦਾਂ ਦਾ ਸੀ, ਪੰਜਾਬ ਦੇ ਪਿੰਡਾਂ ਦੀਆਂ ਮਾਵਾਂ ਤੋਂ ਜਾ ਕੇ ਅੰਕੜੇ ਇਕੱਠੇ ਕਰੋ, ਜਿਹਨਾਂ ਮਾਵਾਂ ਦੇ ਜਾਂ ਜਿਹਨਾਂ ਸੁਹਾਗਣਾਂ ਦੇ ਸੁਹਾਗ ਉਨੀ ਦੇਰੀ ਘਰੋਂ ਗਏ ਤੇ ਅੱਜ ਤੱਕ ਵਾਪਸ ਨਹੀਂ ਪਰਤੇ,
1: ਜੀ ਸਰ,
0: ਉਹਨੂੰ ਕਿਹੜੇ ਖੂਹ ਖਾਤੇ ਪਾਈਏ? ਨਾ ਅਸੀਂ ਕਹਿਣ ਜੋਗੇ ਪੰਜਾਬ ਦੀ ਪੁਲਿਸ ਨੇ ਮਾਰ ਦਿੱਤੇ, ਨਾ ਅਸੀਂ ਕਹਿਣ ਜੋਗੇ ਕਾਂਗਰਸ ਨੇ ਮਾਰ ਦਿੱਤੇ, ਨਾ ਅਸੀਂ ਕਹੀਏ ਅਕਾਲੀਆਂ ਨੇ ਮਾਰ ਦਿੱਤੇ, ਨਾ ਅਸੀਂ ਕਹੀਏ ਭਾਜਪਾ, ਕਿਹਨੂੰ ਕਹੀਏ? ਜੇ ਜਸਵੰਤ ਸਿੰਘ ਖਾਲੜੇ ਨੇ ਉਸ ਵੇਲੇ ਦਾ ਯਥਾਰਥ ਉਸ ਵੇਲੇ ਦਾ ਸੱਚ ਪੇਸ਼ ਕੀਤਾ ਤੇ ਅੱਜ ਚੈਲੰਜ ਕੀਤੇ ਜਾ ਰਹੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਫਿਲਮ ਨਹੀਂ ਰਹੀ, ਇਹ ਇੱਕ ਢੰਗ ਦੀ ਹੁਣ ਸਿਆਸੀ ਅਖਾੜਾ ਪਾਰਟੀਆਂ ਨੇ ਬਣਾ ਲਿਆ, ਸਿਆਸੀ ਲਾਹੇ ਲੈਣ ਦੇ ਯਤਨ ਕੀਤੇ ਜਾ ਰਹੇ ਹੈ। ਮੈਂ ਕਈ ਵਾਰ ਇਸ ਤਾਈਓ ਅਪੀਲ ਕੀਤੀ ਹੈ ਕਿ ਭਾਈ ਫਿਲਮ ਨੂੰ ਵੇਖੋ, ਸਮਝੋ, ਦੇਖੋ ਤੇ ਇਹਨੂੰ ਆਪਣੇ ਬੱਚਿਆਂ ਨੂੰ ਦਿਖਾਓ, ਇੱਥੇ ਕੁ ਤੱਕ ਸੀਮਤ ਰੱਖੀਏ, ਸਿਆਸਤ ਤੇ ਨਾ ਕਰੀਏ ਤੇ ਚੰਗੀ ਗੱਲ ਹੈ। ਪਰੰਤੂ ਰਵਨੀਤ ਬਿੱਟੂ ਜਾਂ ਇਹੋ ਜਿਹੇ ਕਈ ਮੈਨੂੰ ਲੱਗਦਾ ਕਿ ਰੱਜ ਕੇ ਸਿਆਸਤ ਕਰ ਰਹੇ ਹੈ।
1: ਜੀ ਰਮੇਸ਼ ਜੀ, ਅਸਲ ਗੱਲ ਇਹੋ ਹੀ ਹੈ। ਤੇ ਰਮੇਸ਼ ਜੀ, ਅਗਲੀ ਖਬਰ ਵੱਲ ਅਸੀਂ ਵਧੀਏ ਤੇ ਅਯੋਧਿਆ ਮੰਦਿਰ ਦਾ ਮੁੱਦਾ ਜੋ ਹੈ, ਇਹ ਪੰਜਾਬ ਦੇ ਵਿੱਚ ਚੜਾਵੇ ਦਾ ਮੁੱਦਾ ਕਾਫੀ ਗੂੰਜ ਰਿਹਾ ਜੀ, ਇਹ ਕੀ ਮਾਜਰਾ?
0: ਮੈਂ ਹੁਣੇ ਕਹਿ ਕੇ ਹਟਿਆ ਕਿ ਅਸਲ ਵਿੱਚ ਸਤਲੁਜ ਨਹੀਂ, ਪੰਜਾਬ ਦਾ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤੀ ਪੋਲੀਟੀਕਲ ਪਾਰਟੀਆਂ
1: ਨੇ ਜੀ।
0: ਅਕਾਲੀ ਕਹਿੰਦੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਆਮ ਆਦਮੀ ਪਾਰਟੀ ਕਹਿੰਦੀ ਅਕਾਲੀ ਜ਼ਿੰਮੇਵਾਰ ਹੈ, ਭਾਜਪਾ ਕਹਿੰਦੀ ਇਹ ਦੋਵੇਂ ਜ਼ਿੰਮੇਵਾਰ ਹੈ। ਸੋ ਕਹਿਣ ਤੋਂ ਭਾਵ ਹੈ ਕਿ ਆ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ ਨਾ ਅਯੁੱਧਿਆ ਮੰਦਿਰ ਦੇ ਚੜਾਵੇ ਦਾ, ਦੇਖੋ ਬੜੀ ਮਾੜੀ ਗੱਲ ਹੈ, ਬਹੁਤ ਮਾੜੀ ਗੱਲ, ਅੱਤ ਦੀ ਨਿੰਦਣ ਯੋਗ। ਕਿਸੇ ਧਾਰਮਿਕ ਸਥਾਨ ਦੇ ਉੱਪਰੋਂ ਕਰੋੜਾਂ ਚ, ਕਰੋੜਾਂ ਵੀ ਕੀ ਪਤਾ ਨੀ, ਅਰਬਾਂ ਚ ਹੀ ਹੈ ਚੜਾਵਾ, ਚੋਰੀ ਹੋ ਜਾਣਾ ਕੋਈ ਨਿੱਕੀ ਗੱਲ ਨੀ, ਔਰ ਚੋਰੀ ਵੀ ਕਿਹਨਾਂ ਨੇ ਕੀਤੀ, ਜਿਹਨਾਂ ਨੂੰ ਰਾਖੀ ਬਿਠਾਇਆ ਸੀ। ਹੁਣ ਬਹੁਤ ਮਾੜੀ ਗੱਲ ਹੈ, ਔਰ ਕੱਲੀ ਗੱਲ ਕਿਸੇ ਮੰਦਿਰ ਇੱਕ ਦੀ ਨੀ, ਮੈਂ ਅਯੁੱਧਿਆ ਦੀ ਗੱਲ ਕਰਾਂ, ਕੱਲੀ ਅਯੁੱਧਿਆ ਦੀ ਨੀ
1: ਜੀ,
0: ਬੜੇ ਮੰਦਿਰਾਂ ਦਾ ਰੌਲਾ ਹੈ, ਬੜੀਆਂ ਮਸਜਿਦਾਂ ਦਾ ਰੌਲਾ ਹੈ, ਬੜੇ ਗੁਰਦੁਆਰਿਆਂ ਦਾ ਰੌਲਾ ਹੈ, ਬੜੇ ਹੋਰ ਵੀ ਥਾਵਾਂ ਦਾ ਰੌਲਾ ਹੈ। ਇੱਥੇ ਵੀ ਜਿਹੜੀ ਸਿਆਸਤ ਹੈ, ਹੁਣ ਪੰਜਾਬ ਦੇ ਵਿੱਚ ਜਿਹੜਾ ਰੌਲਾ, ਪੰਜਾਬ ਚ ਰੌਲਾ ਦਰਦ ਇਸ ਗੱਲ ਦਾ ਨੀ ਹੈ ਪੋਲੀਟੀਕਲ ਪਾਰਟੀਆਂ, ਅੱਜ ਕਾਂਗਰਸ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦਾ ਕੌਮੀ ਇੱਕ ਆਗੂ ਆਇਆ ਜਿਹੜਾ ਸਾਬਕਾ ਪ੍ਰਧਾਨ ਹੈ ਹਿਮਾਚਲ ਦਾ, ਮੇਰੇ ਦਿਮਾਗ ਵਿੱਚ ਨਾਮ ਨਹੀਂ ਆ ਰਿਹਾ, ਕਾਂਗਰਸ ਪਾਰਟੀ ਦੇ ਕਈ ਆਗੂ ਦਿੱਲੀ ਵਿੱਚ ਬੈਠੇ ਬਿਆਨ ਦੇ ਰਹੇ ਹੈ, ਪੰਜਾਬ ਵਿੱਚ ਵੀ ਇਸ ਵੇਲੇ ਉਹ ਲੀਡਰ ਪਹੁੰਚਣੇ ਸ਼ੁਰੂ ਹੋ ਗਏ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਜੀ, ਅਯੁੱਧਿਆ ਰਾਮ ਮੰਦਿਰ ਦਾ ਚੜਾਵਾ ਚੋਰੀ ਹੋ ਗਿਆ, ਉਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ, ਉਹਨਾਂ ਦੇ ਮਗਰ ਕਿਹੜੇ ਲੋਕ ਬੈਠੇ, ਜਾਂਚ ਹੋਣੀ ਚਾਹੀਦੀ, ਵੱਡੇ ਪੱਧਰ ਤੇ ਹੋਣੀ ਚਾਹੀਦੀ। ਅਸਲ ਵਿੱਚ ਰੌਲਾ ਕਿਸੇ ਨੂੰ ਮੰਦਿਰ ਦੇ ਚੜਾਵੇ ਦਾ ਦਰਦ ਨਹੀਂ ਹੈ, ਕਿਸੇ ਨੂੰ ਇਸ ਗੱਲ ਦਾ ਦਰਦ ਨਹੀਂ ਕਿ ਚੜਾਵਾ ਕਿਉਂ ਚੋਰੀ ਹੋਇਆ, ਕੌਣ ਕਰ ਗਿਆ, ਇਹਨੂੰ ਰੋਕ ਕਿਵੇਂ ਲੱਗਣੀ ਚਾਹੀਦੀ
1: ਜੀ।
0: ਹੁਣ ਇੱਕ ਪਾਸੇ ਭਾਜਪਾ ਜਿਹੜੇ ਪੰਜਾਬ ਦੇ ਹਿੰਦੂ

0: ਬੈਂਕ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਲਗਾਤਾਰ ਕਿਸੇ ਵੀ ਢੰਗ ਦੇ ਨਾਲ, ਚਾਹੇ ਉਹ ਜਾਇਜ਼ ਜਾਂ ਚਾਹੇ ਨਜਾਇਜ਼, ਉਹ ਭਾਜਪਾ ਦੀ ਤਾਕਤ ਹੈ। ਦੂਜੇ ਪਾਸੇ ਹੁਣ ਕਾਂਗਰਸ ਦੇ ਕਿਨਾਂ ਜੀ ਆ ਵੇਖੋ, ਇੱਥੇ ਭਾਜਪਾ ਆ ਜਿਹੜੀ ਭਾਜਪਾ ਦੀ ਅਗਵਾਈ ਚ ਸਿਆਸੀ ਲੀਡਰਾਂ ਦੀ ਅਗਵਾਈ ਵਿੱਚ ਚੜਾਵਾ ਚੋਰੀ ਹੋਇਆ ਤੇ ਪਾਰਟੀ ਮਾਰੀ ਹੈ ਤੇ ਬੇਈਮਾਨ ਹੈ। ਅੱਜ ਤੱਕ ਉਹ ਭਾਜਪਾ ਵਾਲੇ ਕਹਿੰਦੇ ਰਹੇ ਕਿ ਭਾਈ ਇਹਨਾਂ ਨੇ ਤੋਪਾਂ ਚਲਾਈਆਂ ਅਕਾਲ ਤਖ਼ਤ ਤੇ, ਉਹਨਾਂ ਦੇ ਕੋਲ ਹੁਣ ਮੁੱਦਾ ਆ ਗਿਆ ਜੀ ਦੇਖੋ ਜੀ ਇਹਨਾਂ ਨੇ ਰਾਮ ਮੰਦਿਰ ਦਾ ਚੜਾਵਾ ਖਾ ਲਿਆ। ਆਹ ਕੁਛ ਹੈ ਅਸਲ ਵਿੱਚ, ਹੋਰ ਐ ਨੀ ਆ ਕਿ ਉਵੇਂ ਅਰਵਿੰਦ ਕੇਜਰੀਵਾਲ ਨੂੰ ਬੜਾ ਦਰਦ ਆ ਗਿਆ ਜਿੱਦਣ ਚੜਾਵੇ ਦੀ ਗੱਲ ਆਈ, ਜਿੱਦਣ ਉੱਥੇ CBI ਨੇ ਜਾਂਚ ਸ਼ੁਰੂ, ਜਿਹੜੀ ਉੱਥੋਂ ਦੀ ਜਾਂਚ ਟੀਮ ਨੀ ਮਾਫ਼ ਕਰਨਾ, ਉਹ ਜਾਂਚ ਟੀਮ ਨੇ ਜਾਂਚ ਸ਼ੁਰੂ ਕੀਤੀ ਤੇ ਕੇਜਰੀਵਾਲ ਮੱਥਾ ਟੇਕਣ ਚਲਾ ਗਿਆ। ਸਮਾਜਵਾਦੀ ਪਾਰਟੀ ਵਾਲਿਆਂ ਨੂੰ ਯਾਦ ਆ ਕਿ ਉਹ ਵੀ ਉੱਥੇ ਆ ਗਏ, ਕਾਂਗਰਸੀ ਲੀਡਰ ਚਲ ਗਏ ਅਯੁੱਧਿਆ ਦੇ ਵਿੱਚ ਦਰਸ਼ਨਾਂ ਨੂੰ, ਇਹ ਦਰਸ਼ਨਾਂ ਨੂੰ ਨਹੀਂ ਜਾ ਰਹੇ, ਉੱਥੇ ਸਿਆਸੀ ਪ੍ਰੈਸ ਕਾਨਫਰੰਸਾਂ ਕਰਨ ਜਾ ਰਹੇ ਹੈ
1: ਜੀ।
0: ਸਿਆਸੀ ਪ੍ਰੈਸ ਕਾਨਫਰੰਸਾਂ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਹ ਸਾਰੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇੱਕ ਸੱਚ ਬੜਾ ਸਾਫ਼ ਹੈ ਕਿ ਜਿਹੜਾ ਅਯੁੱਧਿਆ ਰਾਮ ਮੰਦਿਰ ਹੈ ਉਹਦੀ ਬਣਾਈ ਗਈ ਉਹ ਕਮੇਟੀ ਜਿਹਨੂੰ ਆਪਾਂ ਰਾਮ ਤੀਰਥ ਸਥਾਨ ਕਮੇਟੀ ਆਖਦੇ ਹਾਂ, ਉਸ ਵਿੱਚ RSS ਤੇ ਭਾਜਪਾ ਦਾ 100% ਪ੍ਰਭਾਵ ਹੈ। ਉਹਨਾਂ ਦੇ ਚਹੇਤੇ, ਉਹਨਾਂ ਦੇ ਨੇੜਲੇ ਲੋਕ ਹੀ ਉਸ ਕਮੇਟੀ ਦੇ ਆਗੂ ਸਨ, ਇੱਕ ਦੋ ਕੱਢ ਦਿੱਤੇ, ਬਾਕੀ ਹੈਗੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਉੱਥੇ ਤੁੱਤੀ ਬੋਲਦੀ ਹੈ। ਹੁਣ ਜਦੋਂ ਉੱਥੇ ਗੜਬੜੀ ਹੋਈ ਹੈ ਤੇ ਫਿਰ ਭਾਜਪਾ ਤੋਂ ਕਿਤੇ ਨਾ ਕਿਤੇ ਕਟਹਿਰੇ 'ਚ ਖੜਾ ਹੋਣਾ ਸੁਭਾਵਿਕ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਗੜਬੜੀਆਂ ਹੋਈਆਂ ਨੇ, ਕਰੋੜਾਂ ਦੀ ਗੜਬੜੀ। ਔਰ ਤੁਸੀਂ ਦੇਖੋ ਰੁਪਿੰਦਰ ਜੀ, ਗੜਬੜੀ ਦਾ ਵੀ ਹਾਲਾਤ ਵੇਖੋ ਕਿ ਕਿੱਥੋਂ ਕਿੱਥੋਂ ਗੋਲਕਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਇੱਕ ਵਿਸ਼ੇਸ਼ ਨਿਗਰਾਨੀ ਚ ਇੱਕ ਵਿਸ਼ੇਸ਼ ਸਥਾਨ ਤੇ ਲਿਆਂਦੀਆਂ ਜਾਂਦੀਆਂ, ਉੱਥੇ ਕੈਮਰੇ ਲੱਗੇ ਆ, ਉੱਥੇ ਮਸ਼ੀਨਾਂ ਲੱਗੀਆਂ ਨੋਟ ਗਿਣਨ ਵਾਲੀਆਂ, ਬੈਂਕ ਦਾ ਸਟਾਫ ਵੱਖਰਾ ਲੱਗਿਆ, ਨਿਗਰਾਨੀ ਵਾਲਾ ਸਟਾਫ ਵੱਖਰਾ ਲੱਗਿਆ, ਲਗਾਤਾਰ ਉੱਥੇ ਲਾਈਵ ਸਿੱਧੇ ਕੈਮਰੇ ਜੁੜੇ ਆ, ਉਹ ਸਾਰੇ ਚ ਗੜਬੜੀ ਹੋ ਜਾਣੀ
1: ਜੀ,
0: ਬਹੁਤ ਵੱਡੇ ਪੱਧਰ ਤੇ ਉਹ ਗੜਬੜੀ ਹੈ। ਮਿਲੀ ਭੁਗਤ ਹੈਗੀ ਹੈ, ਹੁਣ ਮਿਲੀ ਭੁਗਤ ਵਿੱਚ ਇੱਕ ਦੋ ਤੇ ਚਲੋ ਛੱਡ ਗਏ ਤੇ ਕਿਸੇ ਨੇ ਕੱਢ ਦਿੱਤੇ, ਪਰੰਤੂ ਜਿੱਥੇ ਤੱਕ ਜਾਂਚ ਜਾਣੀ ਚਾਹੀਦੀ, ਜਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬਹੁਤੀਆਂ ਜਾਂਚ ਟੀਮਾਂ ਲੋਕਾਂ ਦੇ ਅੱਖਾਂ ਚ ਘਾਟਾਪਣ ਨੂੰ ਹੁੰਦੀਆਂ, ਲੋਕਾਂ ਦਾ ਜਿਹੜਾ ਤਾਜ਼ਾ ਗੁੱਸਾ ਹੁੰਦਾ ਉਹਨੂੰ ਸ਼ਾਂਤ ਕਰਨੀ ਹੁੰਦੀ ਹੈ, ਉਹ ਇੱਥੇ ਵੀ ਕਿਤੇ ਨਾ ਕਿਤੇ ਲੱਗਦਾ ਹੈ
1: ਜੀ।
0: ਕਿਉਂਕਿ ਜੇ ਅਸੀਂ ਕਹੀਏ ਕਿ ਏਡੇ ਵੱਡੇ ਪੱਧਰ ਤੇ ਕਿੰਨੇ ਮਹੀਨਿਆਂ ਤੋਂ ਮੰਦਿਰ ਵਿੱਚ ਸੋਨਾ ਆਇਆ ਉਹ ਚੋਰੀ, ਮੰਦਿਰ ਚ ਚਾਂਦੀ ਆਈ ਉਹ ਵੀ ਚੋਰੀ, ਪੈਸੇ ਚੋਰੀ, ਔਰ ਮੇਰੇ ਕੋਲ ਆਹ 2 ਦਿਨ ਦੀਆਂ ਰਿਪੋਰਟਾਂ ਨੇ ਕਿ ਅਯੁੱਧਿਆ ਰਾਮ ਮੰਦਿਰ ਦੇ ਆਲੇ ਦੁਆਲੇ ਜਿਹੜੀ ਹੋਟਲ ਇੰਡਸਟਰੀ ਹੈ, ਉਹ ਹੋਟਲ ਇੰਡਸਟਰੀ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਵੱਡੇ ਪੱਧਰ ਤੇ ਜਿਹੜੇ ਲੋਕ ਆਉਂਦੇ ਅਕਸਰ ਦਰਸ਼ਨਾਂ ਨੂੰ, ਪਿਛਲੇ 10-15 ਦਿਨਾਂ ਚ ਆਮਦ ਘਟੀ ਹੈ। ਹੁਣ ਲੋਕਾਂ ਦੀ ਆਮਦ ਤੇ ਘਟਣੀ ਹੈ, ਲੋਕ ਵਿਚਾਰੇ ਜਾਂਦੇ ਸ਼ਰਧਾ ਦੇ ਨਾਲ, ਕੋਈ ਸੋਨਾ ਚਾੜੀ ਜਾਂਦਾ ਹੈ, ਕੋਈ ਚਾਂਦੀ ਚਾੜੀ ਜਾਂਦਾ ਹੈ, ਕੋਈ ਕੁਛ ਦੇਈ ਜਾਂਦਾ ਹੈ ਤੇ ਉੱਥੇ ਇੱਥੇ ਆਪਣੇ ਘਰ ਭਰੀ ਜਾਂਦੇ ਹੈ। ਸੋ ਇਸ ਕਰਕੇ ਜਿਹੜੀ ਤੇ ਗੱਲ ਮੰਦਿਰ ਵਾਲੇ ਚੜਾਵੇ ਦੀ ਚੋਰੀ ਦੀ, ਬੜੀ ਮਾੜੀ ਗੱਲ ਹੈ, ਜਾਂਚ ਹੋਣੀ ਚਾਹੀਦੀ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਜਿਹੜਾ ਤੁਸੀਂ ਕੀਤਾ ਪੰਜਾਬ ਦੀ ਗੱਲ ਕਿ ਭਾਈ ਪੰਜਾਬ ਚ ਰੌਲਾ ਰੱਪਾ, ਉਹ ਇੱਕ ਸਿਆਸੀ ਰੌਲਾ ਰੱਪਾ ਚੋਣਾਂ ਦੇ ਸੰਦਰਭ ਵਿੱਚ ਖੜਾ ਕੀਤਾ ਜਾ ਰਿਹਾ ਦੂਸਰੀ ਪਾਰਟੀ ਵੱਲੋਂ, ਜਿਵੇਂ ਜਿੱਥੇ ਭਾਜਪਾ ਦਾ ਦਾਅ ਲੱਗਦਾ ਉਹ ਲਾਈ ਜਾਂਦੇ ਹੈ, ਹੁਣ ਇਸ ਮੁੱਦੇ ਤੇ ਕਾਂਗਰਸ ਦਾ ਦਾਅ ਲੱਗਾ ਤੇ ਉਹ ਲਾਈ ਜਾਂਦੇ ਹੈ, ਇਹ ਸਿਆਸੀ ਦਾਅ ਹੈਗੇ ਆ ਤੇ ਸਿਆਸੀ ਦਾਵਾਂ ਦਾ ਅੰਤ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਵੋਟਾਂ ਤੋਂ ਬਾਅਦ ਹੀ ਹੋਣਾ, ਨਹੀਂ ਤੇ ਹੋਰ ਕਿਤੇ ਵੋਟਾਂ ਆ ਜਾਣੀਆਂ। ਸੋ ਇਹ ਸਿਆਸੀ ਦਾਅ ਦੀ ਕਹਾਣੀ ਹੈ, ਕੋਈ ਕਿਸੇ ਨੂੰ ਮੰਦਿਰਾਂ ਦਾ ਜਾਂ ਚੜਾਵੇ ਦਾ ਬਹੁਤਾ ਫਿਕਰ ਮੈਨੂੰ ਤਾਂ ਨਹੀਂ ਜਾਪਦਾ
1: ਜੀ। ਰਮੇਸ਼ ਜੀ ਤੇ ਜੀ, ਮੈਂ ਇਸ ਦੇ ਨਾਲ ਹੀ ਇਹ ਜ਼ਿਕਰ ਵੀ ਕਰ ਦੇਵਾਂ ਜੀ, ਤੁਸੀਂ ਨੋਟ ਕਰਨਾ ਹੈ ਪਤਾ ਤੇ ਨੰਬਰ ਜੀ, ਜਿੱਥੇ ਲਿਵਾਨਾ ਵੈਲਨੈਸ ਸਪਾ ਬ੍ਰੈਂਪਟਨ ਦਾ ਜ਼ਿਕਰ ਕਰਦੀ ਹੈ, ਰਿਲੈਕਸਿੰਗ ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸਿਜ਼ ਤੁਸੀਂ ਲੱਭ ਰਹੇ ਹੋ ਤੇ ਇਹ ਬ੍ਰੈਂਪਟਨ ਦੇ ਵਿੱਚ ਓਪਨ ਹੋਏ ਨੇ ਲਿਵਾਨਾ ਵੈਲਨੈਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ ਨੇ ਤੇ ਜੀ ਹਾਈਜੀਨ ਦਾ ਇਨਵਾਇਰਮੈਂਟ ਪੂਰਾ ਹੈ, ਐਡਵਾਂਸ ਇਕਵਿਪਮੈਂਟਸ ਨੇ ਤੇ ਇੰਸ਼ੋਰੈਂਸ ਬੈਨੀਫਿਟਸ ਵਾਲੇ ਜੋ ਕਸਟਮਰਸ ਨੇ ਸਿੱਧਾ ਬਿਲਿੰਗ ਜੋ ਹੈ ਇੰਸ਼ੋਰੈਂਸ ਦੇ ਨਾਲ ਜੋ ਹੈ ਕਰਵਾ ਸਕਦੇ ਨੇ। ਸੋ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ ਤੇ ਜੀ ਤੁਸੀਂ ਪਤਾ ਨੋਟ ਕਰੋ, 5341 ਪਾਰਕਸ ਸਕੁਐਰ ਬ੍ਰੈਂਪਟਨ ਦੇ ਵਿੱਚ ਇਹ ਨੇ। ਵਧੇਰੇ ਜਾਣਕਾਰੀ ਜਾਂ ਅਪੁਆਇੰਟਮੈਂਟ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਤਜਰਬੇਕਾਰ ਥੈਰੇਪਿਸਟ ਤੇ ਪ੍ਰੋਫੈਸ਼ਨਲ ਸਰਵਿਸ ਨਾਲ ਤੁਹਾਡੀ ਸਿਹਤ ਤੇ ਸੁੰਦਰਤਾ ਦੀ ਸੰਭਾਲ ਕੀਤੀ ਜਾਂਦੀ ਹੈ। 416-881-5385 416-881-5385 ਜੀ ਨੰਬਰ ਹੈ, ਨੋਟ ਰੱਖਣਾ ਜੀ, ਲੈਵਨਾ ਵੈਲਨੈਸ ਸਪਾ ਤੇ ਪਤਾ ਹੈ ਪਾਰਕਸ ਸਕੁਐਰ ਤੇ ਬ੍ਰੈਂਪਟਨ ਤੇ ਇਹ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ ਜੀ। ਰਮੇਸ਼ ਜੀ ਬ੍ਰੇਕ ਦਾ ਜੀ ਸਮਾਂ ਹੋ ਚੱਲਾ, ਸੋ ਨਿੱਕਾ ਜਿਹਾ ਬ੍ਰੇਕ ਲਵਾਂਗੇ ਅਤੇ ਜੀ ਜਾਰੀ ਰੱਖਾਂਗੇ ਖਬਰਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ।
4: This is AM 530, CHLO AM, serving Brampton, Mississauga, Toronto, the GTA, and the world at am530.ca.
3: Aran, thoda apna vakil, Brij Mohan. Contact us at brijmohan.com.
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
4: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ, 647-856-2516।
5: Wow, what a fresh green vegetables and fruits, lower grocery prices and tasty thali. ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ।
6: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫ੍ਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ। ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਸ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 Dust Drive and 15 Fandaway, Brampton, 905-456-9900.
7: ਤੇਜਕਸ ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
8: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਦਾ ਦੂਸਰਾ ਘੰਟਾ। ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ। ਸਮਾਂ 7:11 ਦਾ ਹੋ ਚੱਲਾ ਅਤੇ ਹੌਲੀ ਹੌਲੀ ਜੋ ਇਹ ਪਿਆਰੀ ਸੋਹਣੀ ਮਿੱਠੀ ਸਵੇਰ ਜੋ ਹੈ ਸਾਨੂੰ ਜੋ ਪਰਮਾਤਮਾ ਨੇ ਬਖਸ਼ੀ ਹੈ ਜੀ ਇਸ ਦਾ ਆਗਾਜ਼ ਅਸੀਂ ਕਰ ਰਹੇ ਹਾਂ ਅਤੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਹੁਣ ਇਸ ਭਾਗ ਦੇ ਵਿੱਚ ਬਿਲਕੁਲ ਜੁੜ ਸਕਦੇ ਹੋ। ਨੰਬਰ 905-673-3573-3337 ਜੀ ਤੁਸੀਂ ਬਿਲਕੁਲ ਨੋਟ ਰੱਖੋ ਜੀ ਅਤੇ ਤੁਸੀਂ ਇਹ ਨੰਬਰ ਜੋ ਹੈ ਹੁਣੇ ਡਾਇਲ ਕਰਕੇ ਸਾਡੇ ਨਾਲ ਬਿਲਕੁਲ ਜੁੜ ਸਕਦੇ ਹੋ। ਥੋੜ੍ਹੇ ਚਿਰ ਦੇ ਵਿੱਚ ਰਮੇਸ਼ ਜੀ ਸਾਡੇ ਨਾਲ ਫਿਰ ਤੋਂ ਹੋਣਗੇ ਤਾਂ ਜੋ ਕਿ ਜੋ ਵਿਚਾਰ ਜੋ ਨੇ ਉਹ ਸਿੱਧੇ ਜੋ ਨੇ ਉਹ ਸਾਂਝੇ ਹੋ ਸਕਣ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਯਾਦ ਮੈਂ ਇਹ ਵੀ ਬਿਲਕੁਲ ਕਰਵਾ ਦੇਵਾਂ ਕਿ ਫਾਰਮ 'ਤੇ ਗ੍ਰੀਨ ਹਾਊਸ 'ਤੇ ਕੰਮ ਕਰਨ ਲਈ ਜੀ ਵਰਕਰਸ ਦੀ ਭਾਲ ਹੈ ਗੁਰਜੋਤ ਜੀ ਨੂੰ ਜੀ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ ਹੈ ਨੰਬਰ 647-278-5394 'ਤੇ 647-278-5394 ਇਹ ਨੰਬਰ ਹੈ। ਗੁਰਜੋਤ ਜੀ ਨੂੰ ਸੰਪਰਕ ਹੋ ਸਕਦੇ ਨੇ। ਪਿਕਅਪ ਡਰੋਪ ਆਫ ਜੀ ਇਹ ਆਪ ਕਰਨਗੇ। ਪੇਮੈਂਟ ਸਮੇਂ ਸਿਰ ਹੀ ਹੋਵੇਗੀ ਅਤੇ ਜੀ ਤੁਸੀਂ ਕਾਲ ਕਰੋ ਜੀ ਜੇਕਰ ਤੁਸੀਂ ਇਸ ਜੋਬ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤੁਸੀਂ ਇੰਟਰਸਟ ਰੱਖਦੇ ਹੋ 647-278-5394 ਜੀ ਇਹ ਨੰਬਰ ਨੋਟ ਕਰਨਾ। ਅਤੇ ਨਾਲ ਹੀ ਜੀ ਜੋਬ ਓਪਰਚੁਨਿਟੀ ਇੱਕ ਹੋਰ ਹੈ ਇਸ ਬਾਰੇ ਵੀ ਬਿਲਕੁਲ ਦੱਸ ਦਈਏ। ਫਿਨਿਕਸ ਮਿਲਵਰਕ ਵਾਲਿਆਂ ਨੂੰ ਐਕਸਪੀਰੀਅੰਸਡ ਕਾਰਪੈਂਟਰ ਦਾ ਜੋ ਕੰਮ ਕਰਨ ਵਾਲਿਆਂ ਦੀ ਲੋੜ ਹੈ ਸੋ ਕੈਬਨੇਟਰੀ ਦਾ ਕਾਰਪੈਂਟਰੀ ਦਾ ਤਜਰਬਾ ਤੁਹਾਨੂੰ ਹੈ ਅਤੇ ਫਿਨਿਕਸ ਮਿਲਵਰਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੀ ਟੇਬਲ ਸੋ ਜਾਂ ਫਿਰ ਹੋਰ ਟੂਲਸ ਦੇ ਨਾਲ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ। ਅਤੇ ਜੀ ਤੁਸੀਂ ਜੱਗ ਜੀ ਨੂੰ ਕਾਲ ਕਰਨੀ ਹੈ। ਜੱਗ ਜੀ ਦਾ ਨੰਬਰ ਜੋ ਹੈ ਇਹ 416-822-2239 ਹੈ 416-822-2239 416-822-2239 ਅਤੇ ਲੋਕੇਸ਼ਨ ਜੋ ਹੈ ਇਹ ਕੰਮ ਦੀ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੋਵੇਗੀ ਬ੍ਰੈਂਪਟਨ ਦੇ ਵਿੱਚ। ਅਤੇ ਤੁਸੀਂ ਜੀ 416-822-2239 'ਤੇ ਜੱਗ ਜੀ ਨੂੰ ਇਸ ਬਾਰੇ ਸੰਪਰਕ ਕਰ ਸਕਦੇ ਹੋ ਜੀ ਫਿਨਿਕਸ ਮਿਲਵਰਕ ਤੋਂ। ਸੋ ਕਾਰਪੈਂਟਰੀ ਦਾ ਜੇਕਰ ਤਜਰਬਾ ਹੈ ਤਾਂ ਸੰਪਰਕ ਜ਼ਰੂਰ ਕੀਤੇ ਜਾ ਸਕਦੇ ਨੇ। ਅਤੇ ਇਸ ਦੇ ਨਾਲ ਹੀ ਥੋੜ੍ਹੀਆਂ ਜੀਆਂ ਜੀ ਲੋਕਲ ਖਬਰਾਂ 'ਤੇ ਵੀ ਜਾਣਕਾਰੀ ਤੁਹਾਨੂੰ ਬਿਲਕੁਲ ਦੇ ਦਈਏ। ਅਤੇ ਪਹਿਲਾਂ ਤਾਂ ਜੀ ਗੋ ਸਟੇਸ਼ਨ ਜੇਕਰ ਤੁਸੀਂ ਅੱਜ ਜਾਣਾ ਹੈ ਗੋ ਟ੍ਰੇਨ ਲੈ ਕੇ ਕਿਤੇ ਜਾਣਾ ਪਰਿਵਾਰ ਦੇ ਨਾਲ ਤਾਂ ਫਿਰ ਥੋੜ੍ਹਾ ਸਕੈਜੂਲ ਜ਼ਰੂਰ ਚੈੱਕ ਜ਼ਰੂਰ ਕਰਨਾ ਬਣਦਾ ਕਿਉਂਕਿ ਕੱਲ੍ਹ ਦੇ ਦਿਨ ਮੈਟਰੋ ਲਿੰਕਸ ਦੀਆਂ ਕਈ ਟ੍ਰੇਨਸ 'ਚੋਂ ਨੇ ਉਹ ਕਰਿਊ ਮੈਂਬਰਸ ਪੂਰੇ ਨਾ ਹੋਣ ਕਰਕੇ ਜੀ ਇਹਨਾਂ ਨੂੰ ਕੈਂਸਲ ਕਰਨੀਆਂ ਪਈਆਂ। ਦਰਜਨਾਂ ਦੇ ਕਰੀਬ ਟ੍ਰੇਨਸ 'ਚੋਂ ਨੇ ਉਹ ਕੁਝ ਯੂਨੀਅਨ ਸਟੇਸ਼ਨ ਤੋਂ ਸਨ ਕੁਝ ਹੋਰ ਸਟੇਸ਼ਨਸ ਤੋਂ ਸਨ ਇਹ ਕੈਂਸਲ ਹੋਈਆਂ ਸੀ। ਹਾਲਾਂਕਿ ਆਲਟਰਨੇਟ ਇਹਨਾਂ ਨੇ ਬੱਸ ਦੇ TTC ਦੇ ਰੂਟ ਜੋ ਨੇ ਇਹ ਤਾਂ ਦਿੱਤੇ ਪਰ ਜੇਕਰ ਅੱਜ ਵੀ ਅਜਿਹਾ ਕੁਝ ਹੋਇਆ ਤਾਂ ਫਿਰ ਇਸ ਬਾਰੇ ਜੇ ਪਹਿਲਾਂ ਹੀ ਥੋੜ੍ਹਾ ਜਿਹਾ ਤੁਸੀਂ ਅਲਰਟ ਹੋ ਕੇ ਹੀ ਚੱਲੋ ਜੇਕਰ ਪਲੈਨਿੰਗ ਜੋ ਹੈ ਉਹ ਗੋ ਟ੍ਰੇਨ ਵਰਤਣ ਦੀ ਹੈ ਜੀ। ਅਤੇ ਜੀ ਅਗਲੀ ਜੋ ਇੱਕ ਘਟਨਾ ਬਹੁਤ ਹੀ ਦੁਖਦਾਈ ਅਫਸੋਸ ਵਾਲੀ ਘਟਨਾ ਜਦੋਂ ਇਹ ਲੈਟਿਨ ਸਟਰੀਟ ਫੈਸਟੀਵਲ ਟੋਰੋਂਟੋ ਦੇ ਵਿੱਚ ਜੋ ਕੱਲ੍ਹ ਸ਼ੁਰੂ ਹੋਇਆ ਸੀ ਸ਼ਨੀਵਾਰ ਦੇ ਦਿਨ ਅਤੇ ਬੇਗੁਨਾਹ ਲੋਕਾਂ ਦਾ ਜੋ ਮੇਲੇ 'ਚ ਆਨੰਦ ਲੈਣ ਆਏ ਸੀ ਗੋਲੀਆਂ ਦਾ ਇਹਨਾਂ ਨੂੰ ਨਿਸ਼ਾਨਾ ਬਣਨਾ ਪਿਆ। 8 ਵਜੇ ਤੋਂ ਬਾਅਦ ਇਸ ਮੇਲੇ ਦੇ ਵਿੱਚ ਸੇਂਟ ਕਲੇਅਰ ਸਟਰੀਟ 'ਤੇ ਗਨਸ਼ੋਟਸ ਦੀਆਂ ਆਵਾਜ਼ਾਂ ਨਾਲ ਜੋ ਮਾਹੌਲ ਜੋ ਹੈ ਉਹ ਬਿਲਕੁਲ ਬਦਲ ਗਿਆ ਅਤੇ ਦੋ ਸ਼ੂਟਰ ਜੋ ਨੇ ਹਾਲਾਂਕਿ ਇੱਕ ਦੂਜੇ ਨੂੰ ਹੀ ਟਾਰਗੇਟ ਕਰ ਰਹੇ ਸੀ ਪਰ ਇਹਨਾਂ ਗੋਲੀਆਂ ਦੀ ਲਪੇਟ ਦੇ ਵਿੱਚ ਲੋਕਾਂ ਦਾ ਇਕੱਠ ਜੋ ਹੈ ਉਹ ਆ ਗਿਆ। ਦੋ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਅਤੇ ਘੱਟੋ ਘੱਟ 4 ਜਣੇ ਜੋ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ। ਸੋ ਕਾਫ਼ੀ ਨਿੰਦਣ ਵਾਲੀ ਇਹ ਘਟਨਾ ਜਿੱਥੇ ਮੇਲੇ ਦੇ ਵਿੱਚ ਜੋ ਖੁਸ਼ੀਆਂ ਮਨਾਉਣ ਪਹੁੰਚੇ ਲੋਕ ਸੀ ਪਰ ਜੋ ਹੋਇਆ ਜੋ ਉਸ ਦੇ ਬਿਲਕੁਲ ਉਲਟ ਅਤੇ ਜਿੱਥੇ ਜੀ ਉਹਨਾਂ ਪਰਿਵਾਰਾਂ ਨੂੰ ਪਰਮਾਤਮਾ ਇਸ ਦੇ ਵਿੱਚ ਹਿੰਮਤ ਜ਼ਰੂਰ ਬਖਸ਼ੇ ਜਿਨ੍ਹਾਂ ਨਾਲ ਇਹ ਜੋ ਲੋਕ ਨੇ ਇਹ ਤਾਲੁਕ ਰੱਖਦੇ ਸਨ ਅਤੇ ਇਸ ਮੇਲੇ ਦੇ ਵਿੱਚ ਹੁਣ ਇਹ ਜੋ ਘਟਨਾ ਵਾਪਰੀ ਹੈ ਇਸ ਦੀ ਹਾਲਾਂਕਿ ਬਹੁਤ ਹੀ ਵੱਡੀ ਇਨਵੈਸਟੀਗੇਸ਼ਨ ਜੋ ਹੈ ਉਹ ਚੱਲ ਰਹੀ ਹੈ ਅਤੇ ਆਖਿਰਕਾਰ ਸ਼ੂਟਰ ਜੋ ਨੇ ਉਹ ਕੌਣ ਸਨ ਕੀ ਕਾਰਨ ਰਹੇ ਅਤੇ ਫਿਰ ਜੋ ਅੰਜਾਮ ਹੋਇਆ ਅਤੇ ਅੰਜਾਮ ਕਿੰਨਾ ਬੁਰਾ ਹੋਇਆ ਅਤੇ ਜੀ ਮੈਂ ਨੋਟ ਖੈਰ ਤੁਹਾਨੂੰ ਕਰਵਾ ਦੇਵਾਂ ਕਿ ਤੁਸੀਂ ਨੰਬਰ ਇਹ ਵੀ ਨੋਟ ਬਿਲਕੁਲ ਰੱਖੋ ਜੀ ਕਿਉਂਕਿ ਏ ਸੀ ਇਸ ਮੌਸਮ ਦੇ ਵਿੱਚ ਖਰਾਬ ਹੁੰਦਾ ਅਤੇ ਫਿਰ ਦਿਨ ਅਤੇ ਰਾਤ ਫਿਰ ਪਰਿਵਾਰ ਨੂੰ ਕੱਟਣੇ ਜਦੋਂ ਔਖੇ ਹੋ ਜਾਂਦੇ ਨੇ ਅਸੀਂ ਗਲੋਬਲ ਕੰਫਰਟ ਏਅਰ ਏ ਸੀ ਫਰਨੈਂਸ ਰਿਪੇਅਰਿੰਗ ਵਾਲਿਆਂ ਦਾ ਨੰਬਰ ਨੋਟ ਕਰ ਲਓ ਜੀ ਗਲੋਬਲ ਕੰਫਰਟ ਵਾਲੇ ਜਿੱਥੇ ਨਵਾਂ ਏ ਸੀ ਨਵਾਂ ਫਰਨੈਂਸ ਤੁਸੀਂ ਲਗਵਾਉਣਾ ਤਾਂ ਵੀ ਤੁਹਾਡੀ ਮਦਦ ਕਰਨਗੇ ਪੂਰਾ ਇੰਸਟਾਲ ਕਰਕੇ ਜਾਣਗੇ ਰਿਪੇਅਰਿੰਗ ਦਾ ਕੰਮ ਹੈ ਤਾਂ ਵੀ ਇਹਨਾਂ ਨੂੰ ਤੁਸੀਂ ਸੱਦੋ $1800 ਤੱਕ ਰਿਬੇਟ ਹੈ ਤੇਜਪਾਲ ਜੀ ਨੂੰ ਸੰਪਰਕ ਹੋ ਸਕਦੇ ਨੇ ਨੰਬਰ 905-790-9080 'ਤੇ 905-790-9080 ਜੀ ਨੰਬਰ ਹੈ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ ਗਲੋਬਲ ਕੰਫਰਟ ਏਅਰ ਵਾਲਿਆਂ ਵੱਲੋਂ ਸੋ ਇਸ ਦੇ ਨਾਲ ਜੀ ਤੁਹਾਡੀਆਂ ਕਾਲਸ ਅਸੀਂ ਬਿਲਕੁਲ ਸ਼ੁਰੂ ਕਰਾਂਗੇ ਜੋ ਆ ਰਹੀਆਂ ਨੇ ਅਤੇ ਇੱਕ ਵਾਰੀ ਨੰਬਰ ਮੈਂ ਫਿਰ ਤੋਂ ਦੱਸ ਦੇਵਾਂ ਨੰਬਰ 905-673-3337 905-673-3337 ਜੀ ਤੁਸੀਂ ਨੋਟ ਰੱਖੋ ਰਮੇਸ਼ ਜੀ ਸਾਡੇ ਨਾਲ ਬਿਲਕੁਲ ਬਣ ਚੁੱਕੇ ਨੇ ਦੁਬਾਰਾ ਰਮੇਸ਼ ਜੀ ਮੁੜ ਸਵਾਗਤ ਹੈ ਜੀ
9: ਜੀ ਸ਼ੁਕਰੀਆ ਜੀ
8: ਅਤੇ ਰਮੇਸ਼ ਜੀ ਅੱਜ ਦਾ ਜੋ ਇਹ ਕਾਲਾਂ ਦਾ ਸਫ਼ਰ ਹੈ ਇਹ ਵੀ ਅਸੀਂ ਸ਼ੁਰੂ ਕਰੀਏ ਅਤੇ ਸਾਡੇ ਨਾਲ ਜੋ ਪਹਿਲੀ ਕਾਲ ਜੁੜੀ ਹੈ ਜੀ 8900 ਜੀ ਸਵਾਗਤ ਹੈ ਜੀ
9: ਜੋ ਕੁਛ ਚੱਲ ਰਿਹਾ ਪਰ ਮਿਸ ਤਾਂ ਕਰਦੇ ਹਾਂ ਅਸੀਂ ਪੁਰਾਣੇ ਫਾਰਮੈਟ ਨੂੰ ਜੋ ਪੁਰਾਣਾ ਫਾਰਮੈਟ ਵਧੀਆ ਸੀ ਰਮੇਸ਼ ਜੀ ਮੈਂ ਗੱਲ ਕਰਾਂਗਾ ਤੁਸੀਂ 1.5 ਸਾਲ ਤੋਂ ਤੁਸੀਂ ਅਬਜ਼ਰਵ ਤੁਸੀਂ ਵੀ ਕੀਤਾ ਹੋਣਾ ਇੰਡੀਆ ਬੜਾ ਐਗਰੈਸਿਵ ਹੋ ਕੇ ਚੱਲ ਰਿਹਾ ਹੈ ਟ੍ਰੇਡ ਐਗਰੀਮੈਂਟ ਕਰ ਰਿਹਾ ਜਾਂ ਡਿਫੈਂਸ ਡੀਲਸ ਕਰ ਰਿਹਾ ਤੁਸੀਂ ਦੇਖਿਆ ਹੋਣਾ ਇਹ ਉਹਨੇ ਯੂਕੇ ਨਾਲ ਵੀ ਕਰ ਲਿਆ ਨਿਊਜ਼ੀਲੈਂਡ ਨਾਲ ਵੀ ਕਰ ਲਿਆ ਆਸਟ੍ਰੇਲੀਆ ਨਾਲ ਵੀ ਕਰ ਲਿਆ ਹੋਰ ਵੀ ਜਿਹੜੇ ਛੋਟੇ ਮੋਟੇ ਕੰਟਰੀ ਆ ਉਹਨਾਂ ਨਾਲ ਟ੍ਰੇਡ ਐਗਰੀਮੈਂਟ ਕੀਤਾ ਤੇ ਜਿਹੜਾ ਡਿਫੈਂਸ ਦਾ ਕੀਤਾ ਉਹਨੇ ਅਮੈਰੀਕਾ ਨਾਲ ਵੀ ਕੀਤਾ ਬੇਸ਼ਕ ਟੈਰਿਫ ਵਾਸਤੇ ਮਾਮਲਾ ਲੜਿਆ ਸੀ ਪਰ ਡਿਫੈਂਸ ਤੇ ਕਰ ਲਿਆ ਇਜ਼ਰਾਈਲ ਨਾਲ ਕਰ ਲਿਆ ਰਸ਼ੀਆ ਨਾਲ ਕਰ ਲਿਆ ਤੇ ਤੁਸੀਂ ਇਹ ਦੇਖ ਰਹੇ ਬਹੁਤ ਜ਼ਿਆਦਾ ਐਗਰੈਸਿਵ ਹੋ ਕੇ ਚੱਲ ਰਿਹਾ ਹੈ ਕੀ ਲੱਗਦਾ ਤੁਹਾਨੂੰ ਜੇਕਰ ਅਸੀਂ ਕੰਪੈਰਿਜ ਕਰਦੇ ਇੰਡੀਆ ਦੇ ਕੰਪੇਅਰ ਜਿਹੜੇ ਕੰਟਰੀ ਜਿਹੜੇ ਨੇਬਰਿੰਗ ਕੰਟਰੀ ਆ ਪਾਕਿਸਤਾਨ ਹੈ ਬੰਗਲਾਦੇਸ਼ ਹੈ ਸ਼੍ਰੀਲੰਕਾ ਹੈ ਤੇ ਇਹਨਾਂ ਦੀ ਅਫਗਾਨਿਸਤਾਨ ਸਭ ਦੀ ਹਾਲਤ ਇਕਾਨਮੀ ਤੌਰ ਤੇ ਖਸਤਾ ਹਾਲਤ ਹੈ ਔਰ ਜਦ ਅਸੀਂ ਮਿਡਲ ਈਸਟ ਦੀ ਗੱਲ ਕਰਦੇ ਹਾਂ ਉੱਥੇ ਦੇਖੋ ਜੰਗ ਦਾ ਮਾਹੌਲ ਪੂਰਾ ਪਿਆ ਪਿਆ ਜਿਹਦੇ ਚ ਇਰਾਨ ਉਲਝਿਆ ਪਿਆ ਇਜ਼ਰਾਈਲ ਦੇ ਨਾਲ ਫਿਰ ਜਿਹੜੇ ਬਾਕੀ ਜਿਹੜੇ ਮਿਡਲ ਈਸਟ ਕੰਟਰੀ ਗਲਫ ਦੇ ਕੰਟਰੀ ਸਾਰੇ ਉਲਝੇ ਨੇ ਪਰ ਉਹ ਦੇਖੋ ਇਹਦੇ ਬਾਵਜੂਦ ਵੀ ਜਿਹੜਾ ਉੱਥੇ ਦਾ ਯੂਨਾਈਟਡ ਅਰਬ ਅਮੀਰਾਤ ਹੈ ਉਹਨੇ ਭਾਰਤ ਨਾਲ ਐਗਰੀਮੈਂਟ ਕਰ ਲਿਆ ਠੀਕ ਹੈ ਜੀ ਟ੍ਰੇਡ ਐਗਰੀਮੈਂਟ ਹੋ ਰਹੇ ਹੁਣ ਜਿਹੜੀ ਲੇਟੈਸਟ ਇਨਵੈਸਟਮੈਂਟ ਹੋਈ ਜਿਹੜੀ ਹੁਣ ਦਾ ਵਿਜ਼ਿਟ ਦੀ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਚ 500 ਉੱਥੇ ਦਾ ਕੈਨੇਡਾ ਸੋਰੀ ਜਿਹੜਾ ਆਸਟ੍ਰੇਲੀਆ ਦਾ ਪੈਨਸ਼ਨ ਫੰਡ ਹੈ ਉਹਨੇ 500 ਮਿਲੀਅਨ ਇੰਡੀਆ ਦੇ ਵਿੱਚ ਇਨਵੈਸਟ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਆ ਉਹ ਕਰਨ ਜਾ ਰਿਹਾ ਇਸ ਤੋਂ ਪਹਿਲਾਂ ਕੈਨੇਡਾ ਪੈਨਸ਼ਨ ਫੰਡ ਬਹੁਤ ਪੈਸਾ ਲਗਾ ਰਿਹਾ ਜੇ ਇਹ ਕੰਟਰੀ ਭਾਰਤ ਦੀ ਇਕਾਨਮੀ ਚ ਪੈਸਾ ਲਗਾ ਰਹੇ ਨੇ ਕੈਨੇਡਾ ਦੀ ਗੱਲ ਕਰ ਲਓ ਆਸਟ੍ਰੇਲੀਆ ਦੀ ਕਰ ਲਓ ਤੇ ਮਤਲਬ ਭਾਰਤ ਦੀ ਇਕਾਨਮੀ ਠੀਕ ਚੱਲ ਰਹੀ ਆ ਇਹ ਸਾਨੂੰ ਮੰਨਣਾ ਚਾਹੀਦਾ ਅਸੀਂ ਜੇ ਹਰ ਵੇਲੇ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰੀਏ ਕਾਰਪੋਰੇਟ ਉਹ ਠੀਕ ਹੈ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਵੀ ਕਾਰਪੋਰੇਟ ਨੂੰ ਫਾਇਦਾ ਹੁੰਦਾ ਪਰ ਇਨਡਾਇਰੈਕਟ ਰੂਪ ਚ ਲੋਕਾਂ ਨੂੰ ਵੀ ਫਾਇਦਾ ਹੁੰਦਾ ਅੱਜ ਜਿਹੜਾ ਕੈਨੇਡਾ ਪੈਨਸ਼ਨ ਫੰਡ ਨੇ ਇੰਡੀਆ 'ਚ ਪੈਸਾ ਲਾਇਆ ਉਹ ਦੇਖੋ ਭਾਰਤ 'ਚ ਕਿੰਨਾ ਮੈਟਰੋ ਦਾ ਨੈਟਵਰਕ ਵੱਧ ਗਿਆ ਕਿੰਨਾ ਇਨਫਰਾਸਟ੍ਰਕਚਰ ਵੱਧ ਗਿਆ ਅੱਜ ਹੁਣ ਆਸਟ੍ਰੇਲੀਆ $500 ਮਿਲੀਅਨ ਲਾਉਣ ਜਾ ਰਿਹਾ ਭਾਰਤ 'ਤੇ ਫਰਕ ਤਾਂ ਪਏਗਾ ਹੀ ਪਏਗਾ ਉਸ ਇਨਫਰਾਸਟ੍ਰਕਚਰ 'ਤੇ ਇਨਡਾਇਰੈਕਟ ਲੋਕਾਂ ਦਾ ਫਾਇਦਾ ਹੁੰਦਾ ਡਾਇਰੈਕਟ ਵੀ ਤਾਂ ਹੁੰਦਾ ਨਹੀਂ ਹੁਣ ਕੋਈ ਕਿਸੇ ਦੇ ਹੱਥ ਦੇ ਉੱਪਰ ਪੈਸਾ ਰੱਖਣ ਦਾ ਰਿਹਾ ਕੋਈ ਬਾਹਰਲਾ ਕੰਟਰੀ ਉਹ ਦੇਗਾ ਤਾਂ ਉਸ ਕੰਟਰੀ ਨੂੰ ਦੇਗਾ ਨਹੀਂ ਕੰਟਰੀ ਅੱਗੋਂ ਇਨਵੈਸਟਮੈਂਟ ਕਰੇਗਾ ਪ੍ਰੋਪਰ ਢੰਗ ਨਾਲ ਜੇ ਉਹ ਪ੍ਰੋਪਰ ਕੰਟਰੀ ਉਹ ਲਗਾਉਂਦਾ ਹੈ ਠੀਕ ਹੈ ਬਾਕੀ ਠੀਕ ਆ ਕਾਰਪੋਰੇਟ ਨੂੰ ਬੈਨੀਫਿਟ ਹੁੰਦਾ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਨਹੀਂ ਕੱਟਾਂਗਾ ਥੈਂਕ ਯੂ ਸੋ ਮਚ
8: ਜੀ ਸ਼ੁਕਰੀਆ ਜੀ ਰਮੇਸ਼ ਜੀ
10: ਸਰੋਤਿਓ ਗੱਲ ਇਹ ਹੈ ਕਿ ਵੈਸੇ ਤੇ ਵਿਸ਼ਾ ਮੈਨੂੰ ਲੱਗਦਾ ਹੈ ਕਿ ਮੇਰੇ ਪੱਧਰ ਤਾਂ ਨਹੀਂ ਹੈ ਕਿਉਂਕਿ ਇਹ ਇੱਕ ਰਿਪੋਰਟਿੰਗ ਨਹੀਂ ਹੈ ਇੱਕ ਬੜਾ ਟੈਕਨੀਕਲ ਭਾਰਤੀ ਇਕਾਨਮੀ ਆਰਥਿਕ ਢਾਂਚੇ ਨਾਲ ਜੁੜਿਆ ਮੁੱਦਾ ਆ ਉੱਥੇ ਟਿੱਪਣੀ ਕਰਨੀ ਬੜੀ ਕਠਿਨ ਹੁੰਦੀ ਹੈ ਜਿੰਨੀ ਕੁ ਮੇਰੀ ਬੁੱਧੀ ਵਿਵੇਕ ਹੈ ਮੈਂ ਹਮੇਸ਼ਾ ਹੀ ਉਹ ਗੱਲ ਕਹਿੰਦਾ ਅੱਜ ਵੀ ਉਹੀ ਗੱਲ ਕਹਿਣੀ ਹੈ ਭਾਰਤ ਦੇ ਵਿੱਚ ਜਿਹੜੀ ਇਨਵੈਸਟਮੈਂਟ ਕੋਈ ਦੁਨੀਆ ਦਾ ਮੁਲਕ ਕਰਦਾ ਹੈ ਉਹਦੇ ਕਾਰਨ ਹੈ ਕੁਛ, ਉਹਦਾ ਕਾਰਨ ਇਹ ਨਹੀਂ ਕਿ ਭਾਰਤ ਦੀ ਸਰਕਾਰ ਚ ਬਹੁਤ ਵੱਡੀ ਖੂਬੀ ਹੈ ਜਾਂ ਕਿਸੇ ਪੱਤਰਕਾਰ ਚ ਬਹੁਤ ਵੱਡੀ ਖੂਬੀ ਹੈ ਜਾਂ ਭਾਰਤ ਵਿੱਚ ਪਤਾ ਨੀ ਕੀ ਹੈ। ਇੱਥੇ ਬੇਸਿਕਲੀ ਭਾਰਤ ਇੱਕ ਵੱਡੀ ਮੰਡੀ ਹੈ, ਆਬਾਦੀ ਬਹੁਤ ਹੈ, ਪ੍ਰੋਡਕਟ ਧੜਾ ਧੜ ਵਿਕਦਾ, ਜੋ ਮਰਜ਼ੀ ਲਾਂਚ ਕਰ ਦੋ, ਚਾਹੇ ਚੀਨ ਚੋਂ ਪ੍ਰੋਡਕਟ ਲੈ ਆਓ ਚਾਹੇ ਕਿਤੇ ਹੋਰ ਲੈ ਆਓ, ਪ੍ਰੋਡਕਟ ਦੀ ਮਹੱਤਤਾ ਇਸ ਕਰਕੇ ਕਿਉਂਕਿ ਉਹਦੇ ਜਿਹੜੇ ਯੂਜ਼ਰ ਬਹੁਤ ਹੈਗੇ ਆ। ਇੰਟਰਨੈਟ ਦੀ ਗੱਲ ਕਰੀਏ ਮੈਂ, ਉਹਨੂੰ ਵੀ ਪ੍ਰੋਡਕਟ ਹੀ ਮੰਨਦਾ, ਉਹਦੇ ਯੂਜ਼ਰ ਬਹੁਤ ਹੈ ਭਾਰਤ ਵਿੱਚ
8: ਜੀ।
10: ਇੱਕ ਕਾਰਨ ਤੇ ਹੈ ਕਿ ਭਾਰਤ ਦੇ ਵਿੱਚ ਤਾਂ ਵਿਦੇਸ਼ੀ ਮੁਲਕ ਤੇ ਵਿਦੇਸ਼ੀ ਕੰਪਨੀਆਂ ਇੰਟਰਸਟ ਲੈ ਰਹੀਆਂ, ਪੈਸਾ ਲਾ ਰਹੀਆਂ, ਉਹ ਕਿਸੇ ਸਰਕਾਰ ਨਹੀਂ ਹੈ, ਕੁਦਰਤੀ ਪਰਿਸਥਿਤੀਆਂ ਨੇ, ਕੁਛ ਮੁਲਕਾਂ ਚ ਹੁੰਦੀਆਂ ਨੇ। ਭਾਰਤ ਇੱਕ ਗੱਲ ਮੰਡੀ ਬਣ ਗਿਆ, ਉਹ ਭਾਵਾਂ ਕਿ ਪ੍ਰਧਾਨ ਮੰਤਰੀ ਲੋਕਲ ਫੋਰ ਵੋਕਲ ਕਹਿੰਦੇ ਆ ਨਾ ਕਿ ਅਸੀਂ ਆਪਣਾ ਪ੍ਰੋਡਕਟ ਪੈਦਾ ਕਰੀਏ, ਉਹ ਡਰਾਮੇਬਾਜ਼ੀ ਹੈ, ਜਦਕਿ ਇਨਵੈਸਟਮੈਂਟ ਵਿਦੇਸ਼ਾਂ ਦੀ ਕਰਾਈ ਜਾ ਰਹੀ ਹੈ, ਭਾਸ਼ਣ ਹੋਰ ਕੀਤੇ ਜਾ ਰਹੇ ਹੈ। ਦੂਜੀ ਗੱਲ ਜਿਹੜੀ ਅਗਲੀ ਗੱਲ ਕਿ ਇਹਦੀ ਜਿਹੜਾ ਦੇਖੋ ਪੈਸਾ ਜਦੋਂ ਇਨਵੈਸਟ ਹੁੰਦਾ ਹੈ ਲੋਕਾਂ ਨੂੰ ਲਾਭ ਤਾਂ ਮਿਲਦਾ ਹੈ। ਜਦੋਂ ਅਸੀਂ ਉਸ ਮੁੱਦੇ ਤੇ ਚਰਚਾ ਕਰਨੀ ਕਿ ਹੇਠਲੇ ਤਬਕੇ ਨੂੰ ਕੀ ਫਾਇਦਾ, ਉਹ ਇੱਕ ਵੱਖਰਾ ਮੁੱਦਾ ਹੈ ਕਿ ਕਾਰਪੋਰੇਟ ਕਿੰਨਾ ਕੁਝ ਠੱਗਦਾ ਆ, ਪੋਲੀਟੀਕਲ ਢਾਂਚਾ ਕਿੰਨਾ ਠੱਗਦਾ ਤੇ ਹੇਠਲੇ ਲੋਕਾਂ ਤੇ ਕੀ ਵਾਪਰਦਾ, ਉਹ ਇੱਕ ਵੱਖਰਾ ਮੁੱਦਾ, ਉਹ ਤੇ ਨਹੀਂ ਗੱਲ ਕਰਨੀ, ਤੁਹਾਡੇ ਸਵਾਲ ਤੇ ਕੇਂਦਰਿਤ ਰਹਿਣਾ। ਸਵਾਲ ਤੇ ਕੇਂਦਰਿਤ ਬੜੀ ਇਹ ਸਿੱਧੀ ਗੱਲ ਹੈ ਕਿ ਜਦੋਂ ਭਾਰਤ ਵਿੱਚ ਜਾਂ ਕਿਤੇ ਵੀ ਦੁਨੀਆਂ 'ਚ ਕੋਈ ਫੈਕਟਰੀ ਲੱਗੇ, ਉਹਦਾ ਫਾਇਦਾ ਲੋਕਲ ਖੇਤਰ ਨੂੰ ਹੁੰਦਾ। ਮੈਂ ਇੱਕ ਨਵੀਂ ਚੀਜ਼ ਜੋੜਦਾ ਸਰੋਤਿਓ, ਤੁਸੀਂ ਸੁਣੀ ਵੀ ਹੋਏਗੀ, ਸੰਗੂਰ ਸਾਰਿਆਂ ਨੂੰ ਪਤਾ, ਸੰਗੂਰ ਪੱਛਮੀ ਬੰਗਾਲ
8: ਜੀ।
10: 20 ਸਾਲ ਪਹਿਲਾਂ ਉੱਥੇ ਜੇ ਯਾਦ ਹੋਵੇ ਤੇ ਇੱਕ ਬਹੁਤ ਵੱਡੀ ਉੱਥੇ ਸਿਆਸੀ ਰੱਦੋ ਬਦਲ ਹੋਈ, ਜਦੋਂ ਖੱਬੇ ਪੱਖੀ ਗਏ, ਮਮਤਾ ਬੈਨਰਜੀ ਆਈ ਸੀ, ਹੁਣ ਤੇ ਉਹ ਵੀ ਚਲੇ ਗਈ। ਉਸ ਵੇਲੇ ਟਾਟਾ ਸਮੂਹ ਨੇ ਇੱਕ ਉੱਥੇ ਫੈਕਟਰੀ ਲਾਉਣੀ ਸੀ, ਲਾਈ, ਅੱਧ ਅਧੂਰੀ ਚੱਲ ਗਈ, ਕੁਛ ਕੰਮ ਵਿੱਚੇ ਰਹਿ ਗਿਆ, ਉਹ ਜਿਹੜੀ ਟਾਟਾ ਦੀ ਨੈਨੋ ਯੋਜਨਾ ਸੀਗੀ। ਹੁਣ ਉਹ ਸੰਗੂਰ ਦੇ ਵਿੱਚ ਉਦੋਂ ਤੋਂ ਦੋ ਹਿੱਸਿਆਂ ਚ ਲੋਕ ਵੰਡਿਆ, ਇੱਕ ਕਹਿੰਦੇ ਜੀ ਇੱਥੇ ਦੇ ਅਸੀਂ ਨਹੀਂ ਲੱਗਣ ਦੇਣੀ, ਨਿੱਜੀ ਕੰਪਨੀਆਂ ਆ ਰਹੀਆਂ ਸਾਡੀ ਪ੍ਰੋਪਰਟੀ ਤੇ, ਸਾਡੇ ਸੋਰਸਿਸ ਤੇ ਕਬਜ਼ਾ ਕੀਤਾ ਜਾ ਰਿਹਾ। ਇੱਕ ਹਿੱਸਾ ਅੱਜ ਵੀ ਕਹਿੰਦਾ ਕਿ ਉੱਥੇ ਜੇ ਲੱਗੀ ਹੁੰਦੀ ਤੇ ਲੋਕਾਂ ਦੇ ਹਾਲਾਤ ਹੋਰ ਹੋਣੇ ਸੀ, ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ, ਆਰਥਿਕ ਤੌਰ ਤੇ ਉੱਥੇ ਵਿਕਸਿਤ ਹੋ ਜਾਣਾ ਸੀ। ਉਹ ਸੰਗੂਰ ਹੁਣ ਮੁੜ ਚਰਚਾ ਚ ਹੈ, ਉਹ ਸੰਗੂਰ ਚ ਪਤਾ ਲੱਗਿਆ ਕਿ ਉੱਥੇ ਦੀ ਜਿਹੜੀ ਮੌਕੇ ਦੀ ਹੁਣ ਪੱਛਮੀ ਬੰਗਾਲ ਦੀ ਭਾਜਪਾ ਸਰਕਾਰ ਹੈ, ਉਹ ਟਾਟਾ ਕੰਪਨੀ ਨੂੰ ਸੱਦਾ ਦੇਣ ਜਾ ਰਹੀ ਕਿ ਭਾਈ ਆਹ ਪਹਿਲ ਤੇਰੀ ਹੈ, ਲਾਓ ਇੱਥੇ ਕਾਰੋਬਾਰ। ਸੋ ਏਦਾਂ ਦਾ ਬਹੁਤ ਕੁਛ ਹੈ। ਇਹ ਇੱਕ ਸਵਾਲ ਬੜਾ ਟੈਕਨੀਕਲ ਸਵਾਲ ਹੁੰਦਾ ਸਰੋਤਿਓ ਕਿ ਇੱਥੇ ਅਸੀਂ ਠਾਹ ਚਾਰੇ ਨਾਂ ਤੇ ਕਾਰਪੋਰੇਟ ਤੇ ਨੁਕਸ ਕੱਢ ਸਕਦੇ ਹਾਂ, ਨਾ ਇਹਨੂੰ ਪੂਰਾ ਲਾਭ ਵਿੱਚ ਰੱਖ ਸਕਦੇ। ਇੱਕ ਸੰਸਾਰ ਵਿਆਪੀ ਘਟਨਾਕ੍ਰਮ ਹੈ, ਜੇ ਭਾਰਤ ਵਿੱਚ ਕੋਈ ਇਨਵੈਸਟਮੈਂਟ ਹੋ ਰਹੀ ਹੈ, ਅਸੀਂ ਉਹਦਾ ਕਹੀਏ ਕਿ ਭਾਰਤੀ ਲੋਕਾਂ ਨੂੰ ਨਿਰਾ ਨੁਕਸਾਨ, ਨਾ ਇਹ ਕਿਹਾ ਜਾ ਸਕਦਾ। ਅੱਜ ਦੇ ਸਮੇਂ ਕਹੀਏ ਕਿ ਲੋਕਾਂ ਨੂੰ ਕੋਈ ਬਹੁਤ ਵੱਡਾ ਲਾਭ, ਨਾ ਇਹ ਕਿਹਾ ਜਾ ਸਕਦਾ, ਕਿਉਂਕਿ ਲੋਕਾਂ ਦੀ ਤੇ ਲੋਟੀ ਹੋਣੀ ਹੈ ਦੋਨੇ ਢੰਗ ਦੇ ਨਾਲ, ਚਾਹੇ ਉਹ ਇਨਵੈਸਟਮੈਂਟ ਹੋਵੇ ਜਾਂ ਨਾ ਹੋਵੇ। ਜੇ ਭਾਰਤ ਵਿੱਚ ਉਜਰਤ ਦੀ ਲੁੱਟ ਤੁਹਾਡੇ ਮੁਲਕਾਂ ਦੀ ਤਰ੍ਹਾਂ ਕੰਟਰੋਲ ਵਿੱਚ ਆ ਜਾਏ, ਬੈਸਟ ਮੁਲਕਾਂ ਦੀ ਤਰ੍ਹਾਂ ਭਾਰਤ ਵਿੱਚ ਉਜਰਤ ਦੀ ਲੁੱਟ ਕੰਟਰੋਲ ਚ ਆ ਜਾਏ, ਨਾ ਹੋਵੇ, ਤੇ ਫਿਰ ਫੈਕਟਰੀ ਲੱਗਣ ਚ ਵੀ ਕੋਈ ਇਤਰਾਜ਼ ਨਹੀਂ, ਫਿਰ ਫੈਕਟਰੀ ਵੀ ਲੱਗ ਜਾਏ। ਭਾਰਤ ਵਿੱਚ ਨੁਕਸੇ ਆ ਕਿ ਇੱਥੇ ਮਿਹਨਤ ਦੀ ਲੁੱਟ ਹੈ, ਨਗੂਣੀਆਂ ਤਨਖਾਹ ਦੇ ਕੇ ਕਾਰਪੋਰੇਟ ਆਪਣੇ ਢਿੱਡ ਵੱਡੇ ਕਰ ਰਿਹਾ
8: ਜੀ। ਬਿਲਕੁਲ ਜੀ, ਤੇ ਇਸ ਦੇ ਨਾਲ ਹੀ ਸਾਡੇ ਅਗਲੇ ਕਾਲਰ ਨੇ ਰਮੇਸ਼ ਜੀ, ਅਮਰਜੀਤ ਜੀ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਰ
11: ਜੀ, ਰੁਪਿੰਦਰ ਜੀ ਬੜਾ
8: ਜੀ
11: ਥੋੜਾ ਸਮਾਂ ਹੋ ਗਿਆ ਜੀ, ਆਵਾਜ਼ ਸੁਣੀ ਨਹੀਂ, ਆ ਜਾ ਕੇ ਹਰ ਵੀਕਐਂਡ।
8: ਹਾਂਜੀ ਸਰ, ਥੈਂਕ ਯੂ ਜੀ ਜੀ ਜੀ
11: ਹਾਂਜੀ ਸਰ, ਇੱਕ ਬੜਾ ਚਰਚਾ ਜਿਹਾ ਕੇਸ ਹੋਇਆ ਸੀ, ਢੱਡ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਭਤੀਜਾ ਸੀ ਜਾਂ ਭਣੇਵਾ, ਏਦਾਂ ਨੀ ਪਤਾ, ਪਰ ਬੜਾ ਅਖਬਾਰਾਂ ਚ ਆਉਂਦਾ ਸੀ, ਢੱਡ ਕਰਕੇ ਉਹਨੂੰ ਕਹਿੰਦੇ ਸੀਗੇ, ਤੇ ਦਸੂਹੇ ਦਾ SSDS ਵੀ ਹੁੰਦਾ ਸੀ ਹਰਜੀਤ ਸਿੰਘ ਸੰਧੂ, ਇਹਨੇ ਉਹਨੂੰ ਮਾਰਿਆ ਸੀਗਾ, ਉਹ ਖਾੜ ਖੂਦ ਹੈ ਨੀ ਸੀ, ਇਹਨੇ ਉਹਨੂੰ ਮਾਰਿਆ ਸੀਗਾ, ਉਹ ਗੱਲ ਕਲੀਅਰ ਕਰਿਓ। ਇੱਕ ਵਾਰੀ ਪੇਪਰ ਚ ਮੈਂ ਆਈ ਸੀ ਨਿਊਜ਼, ਜਿਹੜਾ ਢੱਡ ਸੀਗਾ ਉਹ ਕਿਸੇ ਸਮੇਂ ਦਾ ਰਜੀਤ ਸਿੰਘ ਸੰਧੂ ਦਾ ਦੋਸਤ ਹੁੰਦਾ ਸੀਗਾ, ਬੈਸਟ ਫਰੈਂਡ, ਤੇ ਢੱਡ ਦਾ ਕੋਈ ਗਾਂਹ ਜਾਣਕਾਰ ਬੰਦਾ ਸੀ, ਉਹ ਕਦੇ ਖਾੜਕੂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗਾ ਨਾ, ਤੇ ਢੱਡ ਨੇ ਉਹਦੀ ਸਿਫਾਰਿਸ਼ ਕੀਤੀ ਕਿ ਉਹਨੂੰ ਤੂੰ ਮਾਰਨਾ ਨੀ ਹੈਗਾ ਨਾ, ਤੇ ਇਹਨੇ ਫਿਰ ਵੀ ਉਹਨੂੰ ਮਾਰਤਾ ਸੀ, ਤੇ ਜਦੋਂ ਢੱਡ ਉਹਦੇ ਕੋਲ ਦੁਬਾਰਾ ਨੂੰ ਕਹਿਣ ਗਿਆ ਤੈਨੂੰ ਮੈਂ ਕਹਿੰਦਾ ਮਾਰਨਾ ਨੀ, ਤੂੰ ਉਹਨੂੰ ਮਾਰਤਾ, ਉੱਥੇ ਇਹਨਾਂ ਦੀ ਹੋਈ ਆਰਗੂਮੈਂਟ ਬੜੀ ਜਵਾਬ, ਇਹਨੇ ਚੱਕ ਕੇ ਉਹਨੂੰ ਵੀ ਮਾਰਤਾ। ਹੁਣ ਮੈਨੂੰ ਕਲੀਅਰ ਨੀ ਹੈਗਾ, ਤੁਹਾਡੇ ਕੋਲ ਜੇ ਕਿਸੇ ਸਰੋਤੇ ਵੀਰ ਕੋ ਉਹਦੀ ਕੋਈ ਜਾਣਕਾਰੀ ਹੋਵੇ ਕਲੀਅਰ ਕਰਿਓ ਪਲੀਜ਼
8: ਜੀ। ਰਮੇਸ਼,
10: ਜਿਸ ਸ਼ਖਸੀਅਤ ਜਾਂ ਜਿਸ ਵਿਅਕਤੀ ਦਾ ਜ਼ਿਕਰ ਕੀਤਾ ਮਿਸਟਰ ਟੱਟ ਦਾ, ਅੰਬਾਲਾ ਜੱਟਾਂ ਪਿੰਡ ਦਾ ਉਹ ਵਿਅਕਤੀ ਸੀ, ਅੰਬਾਲਾ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ, ਸਰੋਤਿਓ ਮੈਨੂੰ ਨਾ ਬਿਲਕੁਲ ਵੀ ਉਹ ਦ੍ਰਿਸ਼ ਇਸ ਵੇਲੇ ਉਸ ਰੂਪ ਜੇ ਮੈਂ ਸਵਾਲ ਦੇ ਰੂਪ ਚ ਮੈਂ ਜਾਣਕਾਰੀ ਦੇਣ ਤੋਂ ਅਸਮਰਥ ਹੈ। ਉਹ ਘਟਨਾ ਮੇਰੇ ਦਿਮਾਗ ਚੋਂ ਸਲਿਪ ਕਰ ਚੁੱਕੀ ਹੈ। ਉਵੇਂ ਮੈਨੂੰ ਉਹਦੇ ਪਿੰਡ ਦਾ ਪਤਾ, ਮੈਨੂੰ ਉਹਦੇ ਪਰਿਵਾਰ ਦੀ ਇੱਕ ਦੋ ਜੀ ਜਿਹੜੇ ਹੈਗੇ ਆ ਮਿਸਟਰ ਟੱਕ ਦੇ ਪਰਿਵਾਰ ਦੇ ਇੱਕ ਦੋ ਜੀ ਮੇਰੇ ਬਹੁਤ ਚੰਗੀ ਤਰ੍ਹਾਂ ਨੋਨ ਹੈ। ਸੋ ਇਹ ਸਵਾਲ ਨੂੰ ਪੈਂਡਿੰਗ ਰੱਖ ਲਓ, ਜੇ ਕਿਸੇ ਸਰੋਤੇ ਤੋਂ ਹੋਊਗਾ ਜ਼ਰੂਰ ਤੁਹਾਨੂੰ ਦੱਸਣਗੇ, ਨਹੀਂ ਤਾਂ ਮੈਂ ਇੱਕ ਦੋ ਦਿਨ ਤੱਕ ਸਾਂਝਾ ਕਰਾਂਗਾ। ਮੈਂ ਸਹੀ ਰੂਪ ਚ ਦੱਸਣ ਵਿੱਚ ਤਾਂ ਇਸ ਵੇਲੇ ਅਸਮਰਥ ਹਾਂ।
8: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਜੀ ਹਰਵਿੰਦਰ ਜੀ। ਜੀ ਸਵਾਗਤ ਹੈ ਜੀ।
12: ਕਿੰਨੇ ਪੈਸੇ ਲੁੱਟੇ ਗਏ ਮੰਦਿਰ ਤੋਂ, ਕੋਈ ਬਿਆਨ ਨੀ। ਤੁਸੀਂ ਮੈਨੂੰ ਦੱਸਿਓ ਵੀ ਇਹਦੇ ਵਿੱਚ ਕਾਂਗਰਸ ਜੋ ਕਹਿੰਦੀ ਆ, ਚਲੋ ਉਹ ਤਾਂ ਹੁਣ ਉਹਨੇ ਕਹਿਣਾ ਹੀ ਕਹਿਣਾ, ਪਰ ਤੁਸੀਂ ਮੈਨੂੰ ਦੱਸੋ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਕੀ ਬਿਆਨ ਆ ਦੋਵਾਂ ਚੀਜ਼ਾਂ ਤੇ? ਉਹਦੇ ਪਿੱਛੇ ਤਾਂ ਜੱਜ ਨੂੰ ਫੜ ਲੈਣਗੇ ਜੀ, ਆਹ ਕਰ ਲੈਣਗੇ, ਉਹ ਤੇ ਕੁਛ ਨੀ, ਤੇ ਹੁਣ ਇਹਦੇ ਤੇ ਕੁਛ ਨੀ। ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ? ਥੈਂਕ ਯੂ ਸਰ, ਮੈਂ ਆਪਦੀ ਹੋਰ ਸੁਣੂੰਗੀ।
8: ਜੀ ਰਮੇਸ਼,
10: ਦੇਖੋ ਮੇਰਾ ਵਿਚਾਰ ਬੜਾ ਸਿੱਧਾ, ਜਿਹੜਾ ਤੇ ਜੱਜ ਵਾਲਾ ਮਸਲਾ ਹੈ ਉਹਨੂੰ ਅਲੱਗ ਰੱਖੀਏ। ਜੱਜ ਵਾਲੇ ਮਸਲੇ ਤੇ ਸਰਕਾਰ ਨੂੰ ਉਸ ਵੇਲੇ ਸਖ਼ਤ ਐਕਸ਼ਨ ਤੁਰੰਤ ਲੈਣਾ ਚਾਹੀਦਾ ਸੀ। ਸਰਕਾਰ ਨੇ ਆਪਣੀ ਬੇਰੁੜੀ ਮਿੱਟੀ ਪਟਾਈ ਹੈ, ਭਾਵੇਂ ਕਿ ਉਹ ਜੱਜ ਨੌਕਰੀ ਛੱਡ ਗਿਆ ਹੁਣ, ਪਰੰਤੂ ਇੱਕ ਸਾਲ ਉਹ ਜੱਜ ਜੱਜ ਹੀ ਰਿਹਾ। ਇਹਨਾਂ ਦੀਆਂ ਕਮੇਟੀਆਂ ਤੇ ਕਮੇਟੀਆਂ ਬਣਦੀਆਂ ਰਹੀਆਂ। ਮੈਂ ਇਹ ਮਹਿਸੂਸ ਕਰਦਾ ਕਿ ਸਰਕਾਰ ਨੇ ਉਸ ਮਸਲੇ 'ਚ ਆਪਣੀ ਮਿੱਟੀ ਪਟਾਈ ਆ। ਉਹ ਫੈਸਲਾ ਤੁਰੰਤ ਹੋਣਾ ਚਾਹੀਦਾ ਸੀ, ਦਿਨਾਂ ਹਫ਼ਤਿਆਂ 'ਚ ਹੋਣਾ ਚਾਹੀਦਾ ਸੀ। ਉੱਥੇ ਪ੍ਰਧਾਨ ਮੰਤਰੀ ਬੋਲਦਾ, ਉਹਦਾ ਕੋਈ ਮੰਤਰੀ ਬੋਲਦਾ, ਸਾਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ, ਪਰੰਤੂ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ। ਬੋਲਣ ਦੀ ਜ਼ਰੂਰਤ ਨਹੀਂ ਸੀ, ਉੱਥੇ ਐਕਸ਼ਨ ਦੀ ਜ਼ਰੂਰਤ ਸੀ। ਸਰਕਾਰ ਨੇ ਐਕਸ਼ਨ ਢੁਕਵਾਂ ਸਮੇਂ ਸਿਰ ਨਹੀਂ ਲਿਆ, ਇਹਦੇ ਮਤਲਬ ਇਹਦਾ ਅਰਥ ਹੈ ਕਿ ਦਾਲ 'ਚ ਕੁਛ ਕਾਲਾ ਹੈ। ਦੂਜਾ ਹੁਣ ਮੰਦਰ ਵਾਲੇ ਪਾਸੇ ਆ ਜਾਂਦੇ, ਦੇਖੋ ਉੱਥੇ ਮੈਨੂੰ ਲੱਗਦਾ ਕਿ ਸਰਕਾਰ ਦਾ ਬੋਲਣਾ ਹੀ ਨਹੀਂ ਬਣਦਾ। ਮੇਰੀ ਨਿੱਚੀ ਹੈ ਕਿ ਉੱਥੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਬਣਦਾ ਹੀ ਨਹੀਂ। ਇੱਕ ਮੰਦਰ ਹੈ, ਇੱਕ ਧਰਮ ਦਾ ਮੰਦਰ ਹੈ, ਤੇ ਉਹ ਧਰਮ ਵਾਲੇ ਸੰਸਥਾ ਜਾਂ ਜਿਸ ਨੇ ਉਹਨੂੰ ਪ੍ਰਵਾਨਗੀਆਂ ਦਿੱਤੀਆਂ ਹੁੰਦੀਆਂ ਨੇ, ਜਿਹੜਾ ਉਹ ਸੂਬਾ ਆ ਜਿਹਦੇ ਅਧੀਨ ਉਹ ਢਾਂਚਾ ਸਾਰਾ ਹੁੰਦਾ, ਉਹ ਬਿਆਨ ਦੇਵੇ। ਸੋ ਇਸ ਮੈਨੂੰ ਨਹੀਂ ਲੱਗਦਾ ਕਿ ਇੱਥੇ ਮੇਰੀ ਨਿੱਜੀ ਇੱਛਾ ਹੈ ਕਿ ਮੇਰੀ ਤਾਂ ਨਿੱਜੀ ਤੌਰ ਤੇ ਰਾਏ ਇਹੀ ਹੈ ਕਿ ਇੱਥੇ ਕਿਸੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਨਾ ਕੋਈ ਟਿੱਪਣੀ ਚਾਹੀਦੀ ਤੇ ਨਾ ਕੋਈ ਦਖਲ ਅੰਦਾਜ਼ੀ ਚਾਹੀਦੀ।
8: ਜੀ ਰਮੇਸ਼ ਤੇ ਜੀ, ਨਾਲ ਹੀ ਐਚ ਕੇ ਮੂਵਰਸ ਦਾ ਸੰਦੇਸ਼ ਅਸੀਂ ਜ਼ਰੂਰ ਦੇ ਦਈਏ ਜੀ, ਤੁਸੀਂ ਨੰਬਰ ਨੋਟ ਕਰ ਲਓ, ਮੂਵਿੰਗ ਦਾ ਕੰਮ ਕਰਵਾਉਣਾ ਤੇ ਜੀ ਇਹਨਾਂ ਨੂੰ ਜ਼ਿੰਮੇਵਾਰੀ ਦਿਓ ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ, ਕਿਉਂਕਿ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਉਣਗੇ, ਸਾਂਭ ਸੰਭਾਲ ਦੇ ਨਾਲ ਤੁਹਾਡਾ ਸਮਾਨ ਜੋ ਹੈ ਮੂਵ ਹੋਣਾ। 416-524-6704 416-524-6704 ਐਚ ਕੇ ਮੂਵਰਸ ਦੇ ਲਈ ਨੋਟ ਕਰ ਲਓ ਜੀ, ਹਰਮਿੰਦਰ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 516-524-6704 ਜੀ ਨੰਬਰ ਹੈ। ਤੇ ਜੀ ਇਸ ਦੇ ਨਾਲ ਹੀ ਮੋਰਗੇਜ ਦਾ ਜੋ ਕੰਮ ਹੈ ਤੇ ਹਰਮਨ ਬੱਤਾ ਜੀ ਨੂੰ ਸੰਪਰਕ ਕਰੋ, ਅੱਛੇ ਬੈਸਟ ਮੋਰਗੇਜ ਆਪਸ਼ਨਸ ਇਹਨਾਂ ਦੇ ਕੋਲ ਨੇ। ਏ ਬੀ ਮਲਟੀਪਲ ਲੈਂਡਰਸ ਦੇ ਨਾਲ ਸੰਪਰਕ ਹੈ, ਨੰਬਰ 647-685-9000 647-685-9000 ਜੀ ਨੰਬਰ ਹੈ ਹਰਮਨ ਬੱਤਾ ਜੀ ਦੇ ਲਈ, ਇਹ ਨੰਬਰ ਨੋਟ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਸਾਡੀ ਜੋ ਅਗਲੀ ਕਾਲ ਹੈ ਜੀ 4146 ਜੀ, ਵੈਲਕਮ ਜੀ।
13: ਗੁਲਾਬ ਦਾ ਫੁੱਲ ਹੈ ਜੀ।
8: ਜੀ ਸਰ, ਸ਼ੁਕਰੀਆ ਜੀ।
13: ਹਾਂਜੀ, ਹੁਸ਼ਿਆਰਪੁਰ ਜੀ, ਤੁਸੀਂ ਇਹ ਨੀ ਦੱਸਿਆ ਕਿ ਉਹ ਮੰਦਿਰ ਮੈਂ ਇਨਕੁਆਇਰੀ ਕਿਵੇਂ ਚੱਲ ਰਹੀ ਹੈਗੀ, ਉਹਦੇ ਮੰਦਿਰ ਮੈਂ ਕੋਈ ਛੁਪਾਇਆ ਜਾ ਰਿਹਾ ਹੈਗਾ, ਕਿੰਨੀ ਤੇਜ਼ੀ ਸੇ ਇਨਕੁਆਇਰੀ ਚੱਲ ਰਹੀ ਹੈ ਜੀ, ਇਹ ਵੀ ਦੱਸ ਦੇਣਾ ਸੀਗਾ। ਦੂਸਰਾ ਇਹ ਹੈ ਕਿ ਇੱਕ ਦੋ ਬੰਦੇ ਇੱਥੇ ਬੋਲਦੇ ਮੋਦੀ ਦੀ ਪਾਲਿਸੀ, ਫੋਰਨ ਪਾਲਿਸੀ ਬਿਲਕੁਲ ਖਰਾਬ ਹੈਗੀ, ਉਹਨਾਂ ਨੂੰ ਥੋੜੀ ਜੀ ਬੁੱਧੀ ਸੇ ਸਮਝ ਲੈਣਾ ਚਾਹੀਦਾ। ਜਿਵੇਂ ਇਹ ਡੀਲ ਬਣ ਰਹੀ ਹੈ, ਸਾਰਾ ਜੋ ਦੁਨੀਆ ਕੇ ਜਿਹੜੇ ਸਟ੍ਰੈਟੇਜਿਕ ਪੋਲੀਟੀਕਲ ਸਟ੍ਰੈਟੇਜਿਸਟ ਵਾਲੇ ਬੰਦੇ ਹੈਗੇ, ਉਹ ਕਹਿ ਰਹੇ ਅਬ ਉਹ ਸਾਰਾ ਜੋ ਸੈਂਟਰ ਹੈ, ਸਾਰਾ ਕੇਂਦਰ ਇੰਡੋ ਪੈਸਿਫਿਕ ਮੇ ਹੋਣਾ, ਉਧਰ ਜਿੱਥੇ ਚਾਈਨਾ ਇੰਡੀਆ ਹੈ, ਅਬ ਮੋਦੀ ਗਿਆ ਉਧਰ ਫਿਲੀਪੀਨਸ ਇੰਡੋਨੇਸ਼ੀਆ ਸਾਰਾ ਉਧਰ ਬ੍ਰਹਮੋਸ ਬ੍ਰਹਮੋਸ ਦੇ ਰਹਾ, ਉਹ ਚਾਈਨਾ ਕੋ ਟੈਕਲ ਕਰਨੇ ਕੇ ਲਿਏ ਕਰ ਰਿਹਾ ਹੈਗਾ। ਦੂਜਾ ਇਹ ਹੈਗਾ ਕਿ ਜਿਵੇਂ ਅਭੀ ਉਹ ਜੋ ਪਾਣੀ ਰੋਕੋ ਕੀਆ ਥਾ ਨਾ, ਉਹ ਪਾਕਿਸਤਾਨ ਮੇ ਉਸਨੇ ਕਹਾ, ਉਸਨੇ ਚਾਈਨਾ ਨੇ ਬੋਲਾ ਅਸੀਂ ਬ੍ਰਹਮਪੁੱਤਰ ਕੋ ਕਰ ਦੇਂਗੇ ਪਾਣੀ ਬੰਦ, ਰਾਈਟ? ਤੋ ਇਸਨੇ ਬੋਲਾ, ਜੈਸ਼ੰਕਰ ਨੇ ਵਹੀ ਸੇ ਧਮਕਾ ਦਿਆ ਵਿਦੇਸ਼ ਸੇ ਕਿ ਬਈ ਤੁਸੀਂ ਜਦ ਪਾਣੀ ਰੋਕੋਗੇ ਅਸੀਂ ਉਹ ਸਾਰਾ ਜਿਹੜਾ ਤੁਹਾਡਾ ਨਾ ਉਹ 80% ਟ੍ਰੇਡ ਹੋਤਾ ਸਮੁੰਦਰ ਮੇ, अंडमान निकोबार फिलीपींस इंडोनेशिया वहां पे तुम्हारा धंधा बंद कर देंगे, वो सारा डील बन रही है। और राहुल गांधी की तो 20-25 दिन से पता ही नहीं है कितने है, सारी कांग्रेस पार्टी टूट रही है, चन्नी बीजेपी में आने को तैयार है, वो तो बहाना ढूंढ रहा आएगा। बीजेपी को चाहिए जट सिख दलित सिख सारे बंदे चाहिए, इधर वाले दसों उधर कांग्रेस पंजाब में कर्नाटक में बिहार में हरियाणा में गोवा में कहाँ कहाँ नहीं टूट रही है। जब थोड़ा लीडर ही मेरा होगा तो ऐसा ही होगा। जितना गांधी
8: जी रमेश जी
10: देखो स्रोतियो इनिया सिफतां मेरे तो नहीं हुणियां भाजपा दियां, तुसीं कीतियां वह सारियां बाकी स्रोतियां दे कन्नां च चल गईयां। विदेश पॉलिसी किन्नी क वधिया है, प्रधानमंत्री जां भारत दी मौके दी सरकार चीन दे अगे किन्नियां कबड़कां मारदी है जां मार सकती है, कल कोई लुकी छिपी नहीं, इत्थे आपां ना ही दोहराईए चंगी गल है। हाँ मंदिर दे चढ़ावे दी गल जरूर कर लैने आ। देखो रौला मैं फिर कहदा कि भारत का कोई पहला मंदिर नहीं जिथे चढ़ावे की गड़बड़ी हुई हो, भारत में किसी कोई पहला धार्मिक स्थान नहीं जिथे चढ़ावे की गड़बड़ी ना हुई हो, हरेक थान से आह कुछ ही होंगे। जो असी बाणी भ्रिष्टाचारी गए तो मेरे मोहरे मंदिर हो चाहे गुरद्वारा हो चाहे मेरा दफ्तर हो चाहे कोई होर, जो असी भ्रिष्ट है तो फिर इतों का तंत्र इतों का सिस्टम भ्रिष्ट हो गया, वो अगे मंदिर आ गया उन्होंने चरूंड लैना है, वो अगे गुरद्वारा आ गया उन्होंने चरूंड लैना है, उहदे अगे जो आ गया उह चरूंड रहा है। इस करके मसला बड़ा गंभीर आ। हुण जिहड़ा तुसीं कहा कि असीं कहीए कि इत्थे जांच टीम बहुत तेज चल रही है, माफ करना सच उल्ट है, जांच टीम तेज नहीं चल रही। 7 जून नूं इह मसला शुरू होया सी, 7 जून अज तुसीं जुलाई दी तरीक देख सकते हो किन्नी, 1 महीने तो वध हो गया। मैनूं दसो की इह च कढ़णा है, किहड़ी जांच किहड़े टोए पुटने आ जेसीबी मशीनां दे नाल कि 250 फुट हेठां जाके पता लगना जी, जे होर 150 फुट हेठां पुटनी पैणा। सवाल ही करने आ बंदिआं नूं, चाहे 3 दिनां च कर लो, इन्हां तों किहड़ा ढांचा नहीं हैगा कि कहीए जी बंदे नहीं सवाल करन नूं। इही पुछणा कि भाई तूं की करदा सी, आ की होया, सीसीटीवी कैमरे है। जांच ते 5-7 दिनां दे विच 100% हो सकती सी, नहीं कीती, लटकाई गई है, सीधा अर्थ है। सो इस करके जांच जूंच वाली तेजी वाली भाई कोई गल नहीं है, गल बड़ी सीधी है कि उत्थे लखां करोड़ां दा घपला होया है, घपले दीआं तंदा तारां उपर तक सिरे तक जुड़ियां जापदियां, कुछ दे उपर गाज डिग गई है ते बाकी मैनूं लगदा सारी ढक्की लपेटी जाणी है।
8: जी रमेश जी, ते जी नाल ही असीं नोट करवा दईए जी, तुसीं जो अपनियां गड्डियां कारां लई इंश्योरेंस दी भाल कर रहे हो ते मैंडी गिल जी दा नंबर तुहानूं नोट बिल्कुल करवाउणा है एबल इंश्योरेंस तों, जिथे ट्रक कार होम बिजनेस इंश्योरेंस दे विच इह जी अपनियां सर्विसिज प्रदान करदे ने दिंदे ने, ते ओनर ऑपरेटर्स फ्लीट ओनर्स दे लई तां इन्हां कोल अच्छे स्पैशल प्रोग्राम्स ने। सो तुसी

0: जी जिथे पहली जो लोड़ जो है ये पहली प्रायोरिटी जो है अपनी ते अपने परिवार दी प्रोटेक्शन दे लई जो पीस ऑफ माइंड दे लई जी अज दी डेट दे विच इंश्योरेंस थोड़े कोल होनी चाहिदी है। सो हरप्रीत सैनी जी दा नंबर टॉप चॉइस इंश्योरेंस तो नोट कर लो जी 416-817-6500 416-817-6500 416-817-6500 ਜਦੋਂ ਆਪਣੇ ਜੀ ਇੱਥੇ ਆਉਂਦੇ ਨੇ ਜੋ ਇੰਡੀਆ ਤੋਂ ਆਉਂਦੇ ਨੇ ਪਾਕਿਸਤਾਨ ਤੋਂ ਆਉਂਦੇ ਨੇ ਜਾਂ ਫਿਰ ਤੁਸੀਂ ਆਪਣੇ ਰਿਲੇਟਿਵਸ ਨੂੰ ਵਿਜ਼ਟਰ ਵੀਜ਼ਾ ਤੇ ਮੰਗਵਾਇਆ ਬੁਲਾਇਆ ਹੈ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜੋ ਪਹਿਲੀ ਲੋੜ ਜੋ ਹੈ ਹੋਣੀ ਚਾਹੀਦੀ ਹੈ। ਸੋ ਇਸ ਦੇ ਨਾਲ ਨਾਲ ਤੁਸੀਂ ਆਪ ਕਿਤੇ ਘੁੰਮ ਕੇ ਆਉਣਾ ਹੈ ਤੇ ਟਰੈਵਲ ਇੰਸ਼ੋਰੈਂਸ ਦੇ ਨਾਲ ਲਾਈਫ ਡਿਸੇਬਿਲਿਟੀ ਤੇ ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਕਰੀਏ ਤੇ ਅੱਛੇ ਪਲਾਨਸ ਅੱਛੀਆਂ ਪਾਲਿਸੀਜ਼ ਜੀ ਇਹਨਾਂ ਦੇ ਕੋਲ ਨੇ ਤੇ ਨਾਲ ਹੀ ਇਨਵੈਸਟਮੈਂਟ ਪਲੈਨਿੰਗ ਤੁਸੀਂ ਆਪਣੇ ਲਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਸੰਪਰਕ ਕਰਨਾ ਹਰਪ੍ਰੀਤ ਸੈਣੀ ਜੀ ਨੂੰ ਨੰਬਰ 416-817-6500 416-817-6500 ਜੀ ਨੰਬਰ ਹੈ। ਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਆਪਣੀ ਅਗਲੀ ਕਾਲ ਵੱਲ ਵਧਾਂਗੇ। ਸਾਡੇ ਨਾਲ ਹੋਲਡ ਤੇ ਨੇ ਜੀ ਸਤਨਾਮ ਜੀ। ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਰਮੇਸ਼ ਜੀ, ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਸਰ,
1: ਮੈਂ ਰੁਪਿੰਦਰ ਜਦ ਆਉਂਦੀ ਨੀ ਫਿਰ ਅਸੀਂ ਮੇਲੇ ਵੇਖਣ ਲੈ ਜਾਏਗੀ ਤੇ ਹੋਰ ਕੀ ਕਰੇਗੀ ਜੀ, ਟਾਈਮ ਤਾਂ ਪੂਰਾ ਕਰਨਾ ਹੀ ਹੈ।
0: ਜੀ ਜੀ ਜੀ ਸਰ,
1: ਤੁਹਾਨੂੰ ਲੈਣ ਦਾ ਧੰਨਵਾਦ ਜੀ।
0: ਜੀ ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਯਾਦ ਕੀਤਾ। ਰਮੇਸ਼ ਜੀ ਅਗਲੀ ਕਾਲ ਵੱਲ ਚੱਲਾਂਗੇ ਜੀ। ਬਲਜਿੰਦਰ ਜੀ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਸਰ, ਤੁਸੀਂ ਆਨਿਅਰ ਹੋ।
2: ਵੈਲਕਮ ਬੈਕ ਰਵਿੰਦਰ ਜੀ, ਬਹੁਤ ਤੁਹਾਨੂੰ ਅਸੀਂ ਯਾਦ ਕਰਦੇ ਸੀ, ਬਹੁਤ ਬਹੁਤ ਥੋੜਾ ਧੰਨਵਾਦ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
0: ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ।
2: ਅੱਛਾ ਹਰਪ੍ਰੀਤ ਸਾਹਿਬ, ਮੇਰਾ ਇੱਕ ਸਵਾਲ ਹੋਰ ਹੈ ਤੁਹਾਨੂੰ। ਕਿਤੇ ਨਾ ਬੜਾ ਕੁਐਸਚਨ ਆਉਂਦਾ ਉਹਦਾ ਵੀ, ਸਾਡਾ ਡੀਏ ਨਹੀਂ ਲੱਗਿਆ ਤੇ ਉਹਨਾਂ ਮਾਰਾ ਦੱਸੋ ਵੀ ਉਹ ਮਤਲਬ ਹੁਣ ਕਿੰਨੇ ਕੁ ਡੀਏ ਲਵਾਉਣੇ ਜੀ ਉਹਨਾਂ ਨੇ, ਹੋਰ ਇੱਥੇ ਵੀ ਲੱਗੀ ਜਾਂਦੇ ਉਹਨਾਂ ਦਾ, ਇੱਥੇ ਵੀ ਲੱਗੀ ਜਾਂਦੇ ਜੀ, ਉਹ ਮਾੜਾ ਮੋਟਾ ਸਬਰ ਸੰਤੋਸ਼ ਵੀ ਚਾਹੀਦਾ ਜੀ, ਬਹੁਤ ਕੁਛ ਮਿਲਦਾ।
0: ਜੀ ਸ਼ੁਕਰੀਆ ਜੀ, ਗੁਜ਼ਾਰਿਸ਼ ਮੈਂ ਕਰਾਂਗੀ ਕਿ ਅਸੀਂ ਚਲੋ ਕਮੈਂਟ ਨਾ ਕਰੀਏ, ਤੁਸੀਂ ਜਨਰਲ ਕੁਐਸਚਨ ਪੁੱਛ ਲਓ, ਮੇਰੇ ਖਿਆਲ ਇਹ ਜ਼ਿਆਦਾ ਬਿਹਤਰ ਹੋਵੇਗਾ। ਜੀ ਰਮੇਸ਼ ਜੀ,
3: ਦੇਖੋ ਗੱਲ ਇਹ ਹੈ ਕਿ ਜਿਹੜਾ ਡੀਏ ਇਹ ਤਨਖਾਹ ਦਾ ਹੀ ਪਾਰਟ ਹੁੰਦਾ, ਪੈਨਸ਼ਨ ਦਾ ਪਾਰਟ ਹੀ ਹੁੰਦਾ। ਕਿਸੇ ਵੀ ਮੁਲਾਜ਼ਮ ਨੂੰ ਜਦੋਂ ਤਨਖਾਹ ਨਿਰਧਾਰਤ ਕੀਤੀ ਜਾਂਦੀ, ਮੰਨ ਲਓ ਤੁਸੀਂ ਟਰੱਕ ਡਰਾਈਵਰ ਹੋ, ਮੰਨ ਲਓ ਤੁਸੀਂ ਟੈਕਸੀ ਚਾਲਕ ਹੋ, ਮੰਨ ਲਓ ਤੁਸੀਂ ਕਿਸੇ ਫੈਕਟਰੀ ਚ ਲੱਗੇ ਹੋ, ਮੰਨ ਲਓ ਤੁਸੀਂ ਕਲਰਕ ਹੋ, ਉਹ ਤਨਖਾਹ ਸਦਾ ਇੱਕ ਨਹੀਂ ਰਹਿੰਦੀ। ਉਹਦਾ ਐਨੂਅਲ ਇਜਾਫਾ ਹੁੰਦਾ, ਉਹ ਇਜਾਫੇ ਦੇ ਫਾਰਮੂਲੇ ਹੁੰਦੇ ਆ। ਉਹ ਵੱਖਰੀ ਗੱਲ ਹੈ ਕਿ ਅਸੀਂ ਤੁਸੀਂ ਪ੍ਰਾਈਵੇਟ ਸੈਕਟਰ ਚ ਸਾਹ ਬਹੁਤੇ ਲਏ ਆ, ਸਾਨੂੰ ਲੱਗਦਾ ਕਿ ਉਹਨਾਂ ਦਾ ਰਹਿਮੋ ਕਰਮ ਸਾਡਾ ਇਜਾਫਾ ਆ, ਪਰੰਤੂ ਜਿਹਨੂੰ ਅਸੀਂ ਸਰਕਾਰ ਕਹਿੰਦੇ, ਜਿਹਨੂੰ ਆਪਾਂ ਦੇਸ਼ ਕਹਿੰਦੇ ਹਾਂ, ਲੋਕਤੰਤਰੀ, ਉਹਦੇ ਵਿੱਚ ਨਿਯਮ ਹੁੰਦੇ ਆ ਕਿ ਤੁਸੀਂ ਮੁਲਾਜ਼ਮ ਹੋ, ਚਾਹੇ ਡਰਾਈਵਰ ਹੋ, ਚਾਹੇ ਪੀਅਨ ਹੋ, ਚਾਹੇ ਕਲਰਕ ਹੋ, ਚਾਹੇ ਪ੍ਰਿੰਸੀਪਲ ਹੋ, ਚਾਹੇ ਮਾਸਟਰ ਹੋ, ਚਾਹੇ ਭੈਣ ਜੀ ਹੋ, ਉਹਦੇ ਫਾਰਮੂਲੇ ਹੁੰਦੇ ਨੇ ਕਿ ਤਨਖਾਹ ਮਹਿੰਗਾਈ ਦੇ ਅਕੋਰਡਿੰਗ ਵਧਣੀ ਹੈ। ਡੀਏ ਕੋਈ ਰਹਿਮੋ ਕਰਮ ਨਹੀਂ ਹੈ, ਉਹ ਇੱਕ ਮਹਿੰਗਾਈ ਦਾ ਪਾਰਟ ਹੈ, ਬਕਾਇਦਾ ਨਿਯਮਾਂ ਦੇ ਤਹਿਤ ਤੈਅ ਹੋ ਕੇ ਲੱਗਦਾ। ਮੈਨੂੰ ਲੱਗਦਾ ਕਿ ਜਿਹਨਾਂ ਲੋਕਾਂ ਨੇ ਇੱਕ ਜ਼ਿੰਦਗੀ ਦਾ ਗੋਲਡਨ ਪੀਰੀਅਡ ਕਿਸੇ ਵਿਭਾਗ ਨੂੰ ਦਿੱਤਾ ਹੁੰਦਾ ਹੈ, ਤੇ ਬੁਢਾਪੇ ਦੇ ਵਿੱਚ ਉਹ ਸਰਕਾਰ ਦਾ ਫਰਜ਼ ਬਣਦਾ। ਮੈਂ ਨਹੀਂ ਕਹਿੰਦਾ ਭਗਵੰਤ ਮਾਨ ਨੂੰ, ਸੁਣ ਲਓ ਮੋਦੀ ਨੂੰ, ਕਹਿੰਦੇ ਆ ਨਾ ਕਿ ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਰਾਖੀ ਕਰਨੀ ਹੈ, ਪਰੰਤੂ ਉਹ ਸਤਿਕਾਰ ਜਿਹੜਾ 1000 ਰੁਪਏ ਵਾਲਾ ਕਰਦੇ ਆ, ਜਿਹੜਾ ਕਿਸੇ ਨੂੰ ਭੀਖ ਮੰਗਣ ਮਨਾਉਣ ਵਾਲਾ, ਕਿਸੇ ਨੂੰ ਬਿੱਲ ਮਾਫੀ, ਕਿਸੇ ਨੂੰ ਸਰੋਂ ਦੇ ਤੇਲ ਦੀ ਬੋਤਲ ਜਾਂ ਇੱਕ, ਤੇ ਇੱਥੇ ਹੈਗਾ ਇੱਕ ਬਿਲਕੁਲ ਅਣਖ ਵਾਲਾ ਸਤਿਕਾਰ, ਤੁਹਾਡੀ ਰਾਈਟ ਪੈਨਸ਼ਨ ਤੇ। ਮੈਂ ਤੇ ਨਿੱਜੀ ਤੌਰ ਤੇ ਹੱਕ ਚ ਹਾਂ ਕਿ ਭਾਈ ਮੁਲਾਜ਼ਮ ਦਾ ਇਹੀ ਰਾਈਟ ਹੈ ਤੇ ਇਹੀ ਹੋਣਾ ਚਾਹੀਦਾ
0: ਜੀ। ਜੀ ਸ਼ੁਕਰੀਆ ਜੀ। ਤੇ ਜੀ ਅਗਲੀ ਕਾਲ ਸਾਡੇ ਨਾਲ ਹੈ 2989 ਜੀ, ਸਵਾਗਤ ਹੈ ਜੀ। ਕਾਲਰ 2989 ਤੁਸੀਂ ਆਉਣੇ ਰਹੋ ਜੀ। ਮੇਰੇ ਖਿਆਲ ਜੀ ਆਵਾਜ਼ ਜਾਂ ਤਾਂ ਸਾਡੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ, ਜਾਂ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰੋ 2989, ਦੁਬਾਰਾ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਤੇ ਨੋਟ ਜੀ ਇਹ ਵੀ ਬਿਲਕੁਲ ਕਰਵਾ ਦਈਏ, ਯਾਦ ਮੈਂ ਕਰਵਾ ਦਵਾਂ ਜੀ, ਮਾਸਟਰ ਸਲੀਮ ਜੋ ਮਹਿਫਿਲ ਲਾਉਣਗੇ ਰੂਹ ਦਾ ਸਫ਼ਰ ਜੀ 24 ਜੁਲਾਈ ਨੂੰ, ਨੋਟ ਕਰ ਲਓ ਜੀ, ਮਿਸੀਸਾਗਾ ਕਨਵੈਨਸ਼ਨ ਸੈਂਟਰ ਤੁਸੀਂ ਪਹੁੰਚਣਾ ਹੈ ਪਰਿਵਾਰ ਦੇ ਨਾਲ, ਤੇ ਟਿਕਟਸ ਅਵੇਲੇਬਲ ਨੇ milnatickets.com ਤੇ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟਸ ਬਾਰੇ ਜਾਣਕਾਰੀ ਲਓ, ਟਿਕਟਸ ਆਪਣੀਆਂ ਬੁੱਕ ਕਰਵਾ ਲਓ, ਤੇ ਨਹੀਂ ਜੇਕਰ ਜਾਣਕਾਰੀ ਹੋਰ ਮਿਲ ਰਹੀ ਇੱਥੋਂ ਤੇ ਨੰਬਰ 647 783 98 73 ਨੰਬਰ ਵੀ ਹੈ, ਇਸ ਤੇ ਵੀ

0: ਤੁਸੀਂ ਕਾਲ ਕਰ ਸਕਦੇ ਹੋ 6477839873 ਤੇ ਸੰਪਰਕ ਵੀ ਹੋ ਸਕਦੇ ਨੇ। ਸੋ ਲਾਈਵ ਟੋਰਾਂਟੋ ਦੇ ਵਿੱਚ ਮਾਸਟਰ ਸਲੀਮ ਹੋਣਗੇ ਜੁਲਾਈ ਦੇ ਮਹੀਨੇ ਦੇ ਵਿੱਚ 24 ਜੁਲਾਈ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਜੀ, ਨੋਟ ਬਿਲਕੁਲ ਰੱਖਣਾ। ਰਮੇਸ਼ ਜੀ, ਅਗਲੀ ਖਬਰ ਵੱਲ ਅਸੀਂ ਹੁਣ ਚੱਲੀਏ ਤੇ ਗਵਾਂਢੀ ਮੁਲਕ ਨੇਪਾਲ ਦਾ ਜ਼ਿਕਰ ਕਰਨਾ ਬਣਦਾ ਤੇ ਖਬਰ ਚਲੋ ਚੰਗੀ ਨਹੀਂ ਉੱਥੋਂ ਆ ਰਹੀ ਕਿਉਂਕਿ ਹਾਲਾਤ ਜੋ ਨੇ ਉਹ ਖਬਰ ਹੈ ਫਿਰ ਤੋਂ ਵਿਗੜ ਚੁੱਕੇ ਨੇ। ਰਮੇਸ਼ ਜੀ, ਕੀ ਤਾਜ਼ਾ ਰਿਪੋਰਟ ਹੈ?
1: ਰੁਪਿੰਦਰ ਜੀ, ਕੱਲੀ ਗੱਲ ਨੇਪਾਲ ਦੀ ਨਹੀਂ
0: ਜੀ,
1: ਬਹੁਤ ਸਾਰੇ ਭਾਰਤ ਦੇ ਨੇੜੇ ਦੇ ਮੁਲਕ ਹੈ, ਜੇ ਪਾਕਿਸਤਾਨ ਦੀ ਇੱਧਰ ਗੱਲ ਕਰੀਏ, ਇੱਧਰ ਸ਼੍ਰੀਲੰਕਾ ਦੀ ਗੱਲ ਕਰੀਏ, ਇੱਧਰ ਪੱਛਮੀ ਬੰਗਾਲ ਦੀ ਗੱਲ ਕਰੀਏ ਤੇ ਹਾਲਾਤ ਉੱਥੇ ਵੀ ਕੋਈ ਚੰਗੇ ਨਹੀਂ ਹੈ
0: ਜੀ।
1: ਨੇਪਾਲ ਬਿਲਕੁਲ ਨਾਲ ਲੱਗਦਾ ਮੁਲਕ ਹੈ, ਜਿੱਥੋਂ ਖਬਰ ਹੁਣ ਤਾਜ਼ਾ ਤਰੀਨ ਇਹ ਆ ਰਹੀ ਹੈ ਕਿ ਉੱਥੇ ਮੁੜ ਤੋਂ ਜੈਨ ਜੀ ਅੰਦੋਲਨ ਪੱਕ ਚੁੱਕਾ ਆ। ਇਹ ਉਹੀ ਅੰਦੋਲਨ ਆ ਜਿਹੜਾ ਕੁਝ ਮਹੀਨੇ ਪਹਿਲਾਂ ਖੂਬ ਚਰਚਾ ਚ ਆਇਆ, ਉੱਥੋਂ ਦੇ ਨੌਜਵਾਨ ਵਰਗ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਤੇ ਪ੍ਰਦਰਸ਼ਨ ਦੇ ਵਿੱਚ ਜਿਹੜੀ ਕੇਪੀ ਸ਼ਰਮਾ ਦੀ ਸਰਕਾਰ ਸੀ, ਕੇਪੀ ਓਲੀ ਸ਼ਰਮਾ ਦੀ, ਉਹਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਉਹਨੂੰ ਅਸਤੀਫਾ ਦੇਣਾ ਪੈ ਗਿਆ ਤੇ ਉਸ ਵੇਲੇ ਫਿਰ ਨਵੀਂ ਸਰਕਾਰ ਹੋਂਦ ਵਿੱਚ ਆਉਂਦੀ ਹੈ ਜਿਹਦੀ ਅਗਵਾਈ ਜਿਹੜੀ ਆ ਬਲੇਨ ਸ਼ਾਹ ਕਰ ਰਹੇ ਹੈ ਹੁਣ ਵੀ ਤਾਜ਼ਾ ਤਰੀ। ਹੁਣ ਉਸ ਅੰਦੋਲਨ ਦਾ ਟਾਰਗੇਟ ਕੀ ਸੀਗਾ? ਜਿਹੜਾ ਨੇਪਾਲ ਦਾ ਜਨਜੀ ਅੰਦੋਲਨ ਹੈ
0: ਜੀ,
1: ਬੇਰੁਜ਼ਗਾਰੀ ਦੇ ਖਿਲਾਫ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਸੀ, ਮਹਿੰਗਾਈ ਦੇ ਖਿਲਾਫ ਸੀ। ਪਹਿਲੀ ਸਰਕਾਰ ਸਿੱਟ ਦਿੱਤੀ, ਨਵੀਂ ਸਰਕਾਰ ਲੈ ਆਂਦੀ, ਹਾਲਾਤ ਉੱਥੇ ਹੁਣ ਵੀ ਇਹੀ ਹੈ। ਅੱਜ ਵੀ ਬੇਰੁਜ਼ਗਾਰੀ ਹੈ, ਅੱਜ ਵੀ ਭ੍ਰਿਸ਼ਟਾਚਾਰ ਹੈ, ਅੱਜ ਵੀ ਮਹਿੰਗਾਈ ਵੱਧ ਰਹੀ ਹੈ। ਹੁਣ ਮੁੜ ਤੋਂ ਜੈਨ ਜੀ ਉਹੀ ਲੋਕ, ਉਹੀ ਨੌਜਵਾਨ ਇੱਕ ਵਾਰ ਫਿਰ ਸੜਕਾਂ ਤੇ ਆ ਗਏ ਹੈ। ਅੱਜ ਤੀਸਰਾ ਦਿਨ ਹੈ, ਇਹਨਾਂ ਤਿੰਨਾਂ ਦਿਨਾਂ ਚ ਤਿੰਨ ਨੌਜਵਾਨ ਆਤਮਦਾਹ ਕਰ ਚੁੱਕੇ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ, ਤਿੰਨ ਮੌਤਾਂ ਹੋ ਚੁੱਕੀਆਂ, ਅੰਦੋਲਨ ਹਰ ਘੰਟੇ ਵੱਧ ਰਿਹਾ ਹੈ। ਸਥਿਤੀ ਕੀ ਬਣਦੀ ਹੈ ਇੱਕ ਦੋ ਦਿਨਾਂ ਚ ਮੈਨੂੰ ਨਹੀਂ ਪਤਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਉੱਥੋਂ ਦਾ ਨੌਜਵਾਨ ਤਬਕਾ ਸੜਕਾਂ ਤੇ ਹੈ, ਆਪਣੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ
0: ਜੀ।
1: ਹੁਣ ਇਹੀ ਪ੍ਰਦਰਸ਼ਨ ਜਦੋਂ ਪਹਿਲਾਂ ਹੋਇਆ ਸੀ, ਜਦੋਂ ਕੇਪੀ ਓਲਾ ਸ਼ਰਮਾ ਦੀ ਸਰਕਾਰ ਡਿੱਗੀ ਸੀ ਜਾਂ ਸੁੱਟ ਦਿੱਤੀ ਗਈ, ਮੈਂ ਉਦੋਂ ਵੀ ਟਿੱਪਣੀ ਕਰਦਾ, ਹਮੇਸ਼ਾ ਕੁਛ ਟਿੱਪਣੀਆਂ ਕਰਦਾ ਹੈ, ਸਰੋਤਿਆਂ ਦੇ ਕੰਨਾਂ ਚੋਂ ਵਾਰ ਵਾਰ ਪੈਂਦੀਆਂ ਹੈ। ਦੇਖੋ, ਵਿਅਕਤੀ ਬਦਲਣ ਦੇ ਨਾਲ ਕਦੇ ਨਾ ਤੇ ਮਹਿੰਗਾਈ ਕੰਟਰੋਲ ਹੋਣੀ ਹੈ, ਨਾ ਭ੍ਰਿਸ਼ਟਾਚਾਰ ਮੁਕਤ ਹੋਣਾ ਕਿਸੇ ਨੇ। ਮੈਂ ਬਹੁਤ ਸਾਰੀਆਂ ਉਦਾਹਰਨਾਂ ਭਾਰਤ ਦੀਆਂ ਦੇ ਸਕਦਾ, ਪੰਜਾਬ ਦੀਆਂ ਦੇ ਸਕਦਾ ਕਿ ਵਿਅਕਤੀ ਕਦੇ ਬਦਲ ਨਹੀਂ ਹੁੰਦਾ। ਅਸੀਂ ਕਹੀਏ ਜੀ ਏ ਪਾਰਟੀ ਦੀ ਥਾਂ ਤੇ ਬੀ ਪਾਰਟੀ ਨੂੰ ਲੈ ਆਓ ਤੇ ਪਤਾ ਨੀ ਕਿੰਨਾ ਕੁ ਸਵਰਗ ਬਣ ਜਾਣਾ ਨੇਪਾਲ ਨੇ ਜਾਂ ਪੰਜਾਬ ਨੇ, ਕਦੇ ਵੀ ਨਹੀਂ ਹੋ ਸਕਦਾ। ਜਿੰਨਾ ਚਿਰ ਜਿਸ ਧਿਰ ਨੂੰ ਅਸੀਂ ਲਿਆਉਂਦੇ ਹਾਂ, ਜਿਸ ਧਿਰ ਨੂੰ ਅਸੀਂ ਲਿਆਉਣਾ ਚਾਹੁੰਦੇ, ਉਸ ਧਿਰ ਦੇ ਕੋਲ ਇੱਕ ਬਹੁਤ ਮਜ਼ਬੂਤ ਇੱਕ ਆਈਡੀਓਲੋਜੀ ਤੇ ਇੱਕ ਉਹ ਮੈਪ ਨਹੀਂ ਹੈਗਾ, ਇੱਕ ਉਹ ਹਰਾਰਕੀ ਨਹੀਂ ਹੈਗੀ, ਜਿਸ ਹਰਾਰਕੀ ਨੇ ਉਸ ਦੇਸ਼ ਦੇ ਲੋਕਾਂ ਨੂੰ ਉਸ ਦਲਦਲ ਚੋਂ ਕੱਢਣਾ ਹੈ। ਉਹਨਾਂ ਚਿਰ ਕਿਸੇ ਦੇਸ਼ ਦਾ, ਕਿਸੇ ਸਮਾਜ ਦਾ ਭਲਾ ਨਹੀਂ ਹੋਣਾ। ਅੱਜ ਨੇਪਾਲ ਵੀ ਉਹੀ ਸਥਿਤੀਆਂ ਚ ਹੈ, ਨੇਪਾਲ ਦੀਆਂ ਸਥਿਤੀਆਂ ਕੇਪੀ ਓਲੀ ਬਦਲ ਦਿੱਤਾ, ਹੁਣ ਮੰਨ ਲਓ ਬਲੇਨ ਸ਼ਾਹ ਦੀ ਸਰਕਾਰ ਵੀ ਡਿੱਗ ਜਾਂਦੀ ਹੈ, ਇੱਕ ਤੀਸਰਾ ਵਿਅਕਤੀ ਲੈ ਆਵਾਂਗੇ। ਹੁਣ ਤੀਸਰਾ ਵਿਅਕਤੀ ਦੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਕਿ ਉਹ ਆਉਂਦਾ ਹੀ ਬੇਰੁਜ਼ਗਾਰੀ ਖਤਮ ਕਰ ਦੇਗਾ, ਭ੍ਰਿਸ਼ਟਾਚਾਰ ਖਤਮ ਕਰ ਦੇਗਾ, ਮਹਿੰਗਾਈ ਤੇ ਕੰਟਰੋਲ ਕਰ ਲਏਗਾ? ਕਿਉਂਕਿ ਅੱਜ ਕੱਲ੍ਹ ਤੇ ਬਹੁਤ ਕੁਛ ਰੁਪਿੰਦਰ ਜੀ ਸੰਸਾਰ ਵਿਆਪੀ ਹੋ ਗਿਆ। ਤਾਜ਼ਾ ਤਰੀਨ ਅਸੀਂ ਨਾਰਾਜ਼ਗੀਆਂ ਪੰਜਾਬ ਦੀਆਂ ਭਾਰਤੀ ਲੋਕਾਂ ਦੀਆਂ ਸਾਂਝੀਆਂ ਕੀਤੀਆਂ ਇਸ ਪਲੇਟਫਾਰਮ ਤੇ, ਵਧੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਹੁਣ ਉੱਥੇ ਭਾਰਤ ਕੀ ਕਰੇ ਜਦੋਂ ਪਿੱਛੋਂ ਹੀ ਕੱਚਾ ਤੇਲ ਮਹਿੰਗਾ ਹੋ ਗਿਆ ਤੇ ਭਾਰਤ ਦੀ ਬੇਬਸੀ ਹੈ, ਮਹਿੰਗਾਈ ਵਧਣੀ ਵਧਣੀ ਹੈ, ਜਦੋਂ ਤੇਲ ਮਹਿੰਗਾ ਹੋ ਗਿਆ ਬਾਕੀ ਚੀਜ਼ਾਂ ਵੀ ਉੱਪਰ ਨੂੰ ਜਾਣੀਆਂ। ਠੀਕ ਹੈ, ਮੈਂ ਸਰਕਾਰ ਨੂੰ ਕਲੀਨ ਚਿੱਟ ਨਹੀਂ ਦਿੰਦਾ, ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਮੈਨੇਜ ਕਰੇ, ਪਰੰਤੂ ਬਹੁਤ ਸਾਰੀਆਂ ਚੀਜ਼ਾਂ ਸੰਸਾਰ ਵਿਆਪੀ ਘਟਨਾਕ੍ਰਮ ਦਾ ਹਿੱਸਾ ਵੀ ਹੈ। ਮੈਂ ਹੁਣੇ ਪੱਛਮੀ ਬੰਗਾਲ ਦਾ ਜ਼ਿਕਰ ਕਰਕੇ ਹਟਿਆ ਕਿ ਉੱਥੇ ਵੀ ਹਾਲਾਤ ਕੋਈ ਬਹੁਤ ਅੱਛੇ ਨਹੀਂ ਹੈ, ਭਾਵਾਂ ਕਿ ਨਵੀਆਂ ਸਰਕਾਰਾਂ ਬਣ ਗਈਆਂ ਢੱਠਣ ਤੋਂ ਬਾਅਦ। ਹੁਣ ਸ਼ੇਖ ਹਸੀਨਾ ਭਾਰਤ ਵਿੱਚ ਹੈ, ਸ਼ੇਖ ਹਸੀਨਾ ਦਾ ਇੱਕ ਅੱਧੇ ਦਿਨ ਪਹਿਲਾਂ ਬਿਆਨ ਆ ਗਿਆ ਕਿ ਮੈਂ ਤੇ ਦੋ ਤਿੰਨ ਮਹੀਨਿਆਂ ਚ ਤਿਆਰੀ ਕਰ ਰਹੀ ਹਾਂ ਪੱਛਮੀ ਬੰਗਾਲ ਚ ਜਾ ਕੇ ਉੱਥੇ ਅਦਾਲਤ ਵਿੱਚ ਸਰੈਂਡਰ ਕਰਨਾ ਹੈ, ਤੇ ਉੱਥੋਂ ਦੀ ਅਦਾਲਤਾਂ ਨੇ ਉਹਨੂੰ ਮੌਤ ਦੀ ਸਜ਼ਾ ਐਲਾਨ ਕੀਤੀ ਹੋਈ ਹੈ। ਸੋ ਬਹੁਤ ਕੁਛ ਹੈ। ਜੇ ਅਸੀਂ ਇੱਧਰ ਚਲੇ ਜਾਈਏ, ਜਿਹਨੂੰ ਆਪਾਂ ਮਿਡਲ ਈਸਟ ਆਖ ਤੇ ਇਰਾਨ, ਆ ਪਿਛਲੇ 24 ਘੰਟਿਆਂ ਚ ਮੈਨੂੰ ਲੱਗਦਾ ਉੱਥੇ ਦਰਜਨਾਂ ਥਾਵਾਂ ਹੋ ਗਈਆਂ ਜਿੱਥੇ ਅਮਰੀਕਾ ਨੇ ਬੰਬ ਸੁੱਟ ਦਿੱਤੇ। ਇਰਾਨ ਗੁੱਸੇ ਵਿੱਚ ਆਇਆ, ਆਪਣੇ ਗੁਆਂਢੀ ਮੁਲਕਾਂ ਚ ਜਿੱਥੇ ਅਮਰੀਕੀ ਫੌਜਾਂ ਦੇ ਟਿਕਾਣੇ ਨੇ ਉੱਥੇ ਬੰਬ ਸੁੱਟੀ ਜਾਂਦਾ, ਉੱਥੇ ਬੰਬਾਂ ਦੀ ਪਰਖ ਹੈ। ਸੋ ਗੱਲ ਇਹ ਹੈ ਕਿ ਬਹੁਤ ਕੁਛ ਇਸ ਵੇਲੇ ਸੰਸਾਰ ਵਿਆਪੀ ਤਾਣੇ ਬਣੇ ਦਾ ਹਿੱਸਾ ਬਣ ਗਿਆ ਆ, ਤੇ ਗੁਆਂਢੀ ਮੁਲਕ ਨੇਪਾਲ ਹੈ, ਇਸ ਕਰਕੇ ਜਦੋਂ ਥੋੜਾ ਜ਼ਿਆਦਾ ਵੱਡਾ ਚਿੰਤਾ ਦਾ ਵਿਸ਼ਾ ਹੋ ਜਾਂਦਾ ਭਾਰਤੀ ਸਰਹੱਦਾਂ ਤੇ ਖੈਰ ਸੀਲ ਹੋ ਗਈਆਂ ਹੈ, ਬਾਬਾ ਉੱਥੇ ਕਹਿੰਦੇ ਆ ਕਿ ਸਰਕਾਰਾਂ ਸਖਤੀ ਕਰ ਰਹੀਆਂ, ਬਾਕੀ ਵੇਖਦੇ ਭਾਈ ਹੁਣ ਨੇਪਾਲ ਵਾਲੇ ਪਾਸਿਓਂ ਉੱਥੇ ਦਾ ਜੈਨਜੀ ਅੰਦੋਲਨ ਕੀ ਕੁਛ ਨਵੀਂ ਚੀਜ਼ ਪੇਸ਼ ਕਰਾਉਂਦਾ।
0: ਜੀ ਰਮੇਸ਼ ਜੀ ਬਿਲਕੁਲ ਜੀ, ਤੇ ਜੀ ਨਾਲ ਹੀ ਫੈਨਿਕਸ ਮਿਲਵਰਕ ਵਾਲਿਆਂ ਦਾ ਇਹ ਸੰਦੇਸ਼ ਅਸੀਂ ਦੇ ਦਈਏ ਜੀ, ਇਹਨਾਂ ਨੂੰ ਕਾਰਪੈਂਟਰੀ ਦੇ ਕੰਮ ਲਈ ਜੀ ਵਰਕਰਸ ਦੀ ਭਾਲ ਹੈ। ਸੋ ਕੈਬਿਨੇਟਰੀ ਕਾਰਪੈਂਟਰੀ ਦਾ ਕੰਮ ਤੁਸੀਂ ਜਾਣਦੇ ਹੋ, ਤਜਰਬਾ ਅੱਛਾ ਰੱਖਦੇ ਹੋ, ਟੂਲਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਜੀ ਤੁਸੀਂ ਇਸ ਦਾ ਤਜਰਬਾ ਰੱਖਦੇ ਹੋ, ਤੇ ਤੁਸੀਂ ਜੱਗ ਜੀ ਨੂੰ ਆਪਣਾ ਜੋ ਨੰਬਰ ਇਹ ਨੋਟ ਕਰ ਲਓ ਜੀ, ਜੱਗ ਜੀ ਨੂੰ ਕਾਲ ਕਰ ਸਕਦੇ ਹੋ, ਨੰਬਰ 416-822-2239 416-822-2239 ਨੰਬਰ ਹੈ, 416-822-2239 ਜੱਗ ਜੀ ਨੂੰ ਸੰਪਰਕ ਕਰ ਸਕਦੇ ਹੋ। ਸਟੀਲਸ ਤੇ ਟੋਮਕਿਨ ਦੇ ਕੋਲ ਨੇ ਫੈਨਿਕਸ ਮਿਲਵਰਕ ਦਾ ਜੋ ਕੰਮ ਦੀ ਲੋਕੇਸ਼ਨ ਹੋਣੀ ਹੈ, ਤੇ ਤੁਸੀਂ ਸੰਪਰਕ ਜ਼ਰੂਰ ਕਰੋ ਜੇਕਰ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤੇ ਇਹ ਜੋਬ ਤੁਹਾਨੂੰ ਸੂਟ ਕਰਦੀ ਹੈ। ਤੇ ਨਾਲ ਹੀ ਜੀ ਨੋਟ ਅਸੀਂ ਕਰਵਾਵਾਂਗੇ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਕੰਟਰੈਕਟਰਸ, ਰੈਨੋਵੇਟਰਸ, ਬਿਲਡਰਸ ਦੇ ਲਈ ਇਹ ਇੱਕੋ ਇੱਕ ਸਟਾਪ ਸ਼ਾਪ ਹੈ, ਜਿੱਥੇ ਸਾਰਾ ਹੀ ਰੈਨੋਵੇਸ਼ਨ ਦਾ, ਜਨਰਲ ਕੰਸਟਰਕਸ਼ਨ ਦਾ ਸਮਾਨ ਤੁਸੀਂ ਲਓ। ਬੈਸਟ ਪ੍ਰਾਈਜ਼ ਅਨਬੀਟੇਬਲ ਨੇ, ਕਿਉਂਕਿ ਕੋਈ ਵੀ ਪ੍ਰਾਈਜ਼ ਤੁਸੀਂ ਲੈ ਕੇ ਆਓ ਉਸਨੂੰ ਇਹ ਬੀਟ ਜ਼ਰੂਰ ਕਰਨਗੇ। ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਨਵੇਂ ਓਪਨ ਹੋਏ ਨੇ, 8005 ਡਿਕਸੀ ਰੋਡ ਬਰੈਂਪਟਨ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਲਈ ਨੋਟ ਰੱਖੋ ਜੀ, ਤੇ 647-961-0585 ਨੰਬਰ ਹੈ, 647-961-0585 ਨੰਬਰ ਹੈ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਲਈ, ਨੋਟ ਬਿਲਕੁਲ ਰੱਖੋ। ਤੇ ਗੱਲ ਹੋਵੇ ਪਲੰਬਿੰਗ ਦੀ ਸਪਲਾਈਜ਼ ਦੀ, ਇਲੈਕਟ੍ਰੀਕਲ ਸਪਲਾਈਜ਼ ਦੀ, ਫਲੋਰਿੰਗ ਟਾਇਲ ਪ੍ਰੋਡਕਟਸ ਦੇ ਲਈ, ਵੈਨਿਟੀਜ਼, ਟੋਇਲਟਸ ਦੇ ਲਈ, ਟੂਲਸ, ਹਾਰਡਵੇਅਰਸ ਦੇ ਲਈ ਜੀ ਸਾਰਾ ਹੀ ਸਮਾਨ ਇਹਨਾਂ ਦੇ ਕੋਲ ਹੈ, ਤੇ ਪ੍ਰਾਈਜ਼ ਵੀ ਅਨਬੀਟੇਬਲ ਨੇ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ 5 ਮਿੰਟ ਦਾ ਆਪਣੇ ਕੋਲ ਸਮਾਂ, ਤੇ ਜਾਂਦੇ ਜਾਂਦੇ ਜੀ ਇਹਨਾਂ ਦੋ ਖਬਰਾਂ ਤੇ ਵੀ ਮਾਫੀ ਚਾਹੁੰਦੀ ਹਾਂ, ਇੱਕ ਝਾਤ ਜ਼ਰੂਰ ਮਾਰ ਲਈਏ, ਜਿੱਥੇ ਬਲਵੀਰ ਸਿੰਘ ਰਾਜੇਵਾਲ ਦੀ ਕਿਸਾਨ ਧਿਰ ਖਬਰ ਹੈ ਮੋਟਰਸਾਈਕਲ ਮਾਰਚ ਕੱਢਣ ਜਾ ਰਹੀ ਹੈ, ਦੂਸਰੇ ਪਾਸੇ ਮੋਦੀ ਦੀ ਪੰਜਾਬ ਫੇਰੀ ਦਾ ਭਾਜਪਾ ਕੱਲ੍ਹ ਐਲਾਨ ਕਰਨ ਜਾ ਰਹੀ ਹੈ ਜੀ, ਕੀ ਖਾਸ ਰਿਪੋਰਟ ਹੈ?
1: ਰਵਿੰਦਰ ਜੀ ਜਿਹੜੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਹੈ
0: ਜੀ,
1: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਪੰਜਾਬ ਦੀਆਂ ਨਜ਼ਰਾਂ ਉੱਤੇ ਟਿਕੀਆਂ, ਭਾਜਪਾ ਦੀਆਂ ਸਿਆਸੀ ਲਿਹਾਜ਼ ਨਾਲ ਟਿਕੀਆਂ, ਤੇ ਪੰਜਾਬੀ ਤਬਕੇ ਦੀਆਂ ਕਹੀਏ ਜਿਹੜੀ ਇੱਕ ਰਵਾਇਤ ਬਣ ਗਈ ਹੈ ਕਿ ਜਿੱਥੇ ਪ੍ਰਧਾਨ ਮੰਤਰੀ ਜਾਂਦੇ ਆ ਬਹੁਤ ਸਾਰੇ ਪ੍ਰੋਜੈਕਟਾਂ ਦਾ ਐਲਾਨ ਕਰਕੇ ਆਉਂਦੇ, ਭਾਵ ਕਿ ਉਸ ਸੂਬੇ ਚ ਪੈਸੇ ਧੇਲੇ ਦਾ ਐਲਾਨ ਕਰਕੇ ਆਉਂਦੇ ਆ, ਇਸ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਉਵੇਂ ਵੀ ਭਾਈ ਉਹ ਦੇਸ਼ ਦਾ ਚਰਚਿਤ ਚਿਹਰਾ ਆ, ਪ੍ਰਧਾਨ ਮੰਤਰੀ ਹੈ, ਤੇ ਲੋਕਾਂ ਦੇ ਵਿੱਚ ਉਹ ਤਰੀਕ ਅਜੇ ਤੱਕ ਫਾਈਨਲ ਨਹੀਂ, ਪਹਿਲਾਂ 17 ਜੁਲਾਈ ਕਹਿੰਦੇ ਸੀ, ਮੈਨੂੰ ਲੱਗਦਾ ਕੱਲ ਉਹ ਸਥਿਤੀ ਸਾਫ਼ ਹੋ ਜਾਏਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਦੋਂ ਆ ਰਹੇ ਹੈ ਤੇ ਕਿੱਥੇ ਆ ਰਹੇ ਆ ਤੇ ਕਿਹੜੇ ਕਿਹੜੇ ਪ੍ਰੋਜੈਕਟ ਦਾ ਉਦਘਾਟਨ ਕਰਨਾ ਹੈ। ਉਹ ਤੋਂ ਅੱਗੇ ਜਿਹੜਾ ਤੁਸੀਂ ਕੀਤੀ ਗੱਲ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ, ਦੇਖੋ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਬਲਵੀਰ ਸਿੰਘ ਰਾਜੇਵਾਲ ਦੀ ਕਿਸਾਨ ਜਥੇਬੰਦੀ ਵੀ ਹੈਗੀ ਹੈ, ਪਰੰਤੂ ਬਲਵੀਰ ਸਿੰਘ ਰਾਜੇਵਾਲ ਉਹ ਵਿਅਕਤੀ ਆ ਜਿਸਨੇ ਜਿਹੜਾ ਕਿਸਾਨੀ ਅੰਦੋਲਨ ਦਿੱਲੀ ਵਿੱਚ ਹੋਇਆ ਸਭ ਤੋਂ ਵੱਡਾ, ਜੇ ਉਸ ਵੇਲੇ ਕਿਸੇ ਨੂੰ ਨਾਮ ਨਾ ਮਿਲਿਆ ਤੇ ਉਹ ਬਲਵੀਰ ਸਿੰਘ ਰਾਜੇਵਾਲ ਨੂੰ ਮਿਲਿਆ
0: ਜੀ,
1: ਇੱਕ ਤੇ ਉਹ ਕਿਸਾਨ ਆਗੂ ਸੀ, ਦੂਜੇ ਬਹੁਤ ਸਾਰੇ ਮਸਲਿਆਂ ਦੇ ਜਾਣਕਾਰ ਸੀ, ਵੱਖ ਵੱਖ ਭਾਸ਼ਾਵਾਂ ਦੇ ਵਿੱਚ ਗੱਲ ਕਰ ਲੈਂਦੇ ਸੀ, ਔਰ ਉਹ ਉਸ ਸਮੁੱਚੇ ਅੰਦੋਲਨ ਦੇ ਵਿੱਚ ਪ੍ਰਮੁੱਖ ਆਗੂਆਂ ਦੇ ਵਿੱਚ ਜਿਹੜੇ ਬਲਵੀਰ ਸਿੰਘ ਰਾਜੇਵਾਲ ਰਹੇ। ਬਲਵੀਰ ਸਿੰਘ ਰਾਜੇਵਾਲ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਕਿ ਮੋਟਰਸਾਈਕਲ ਰੈਲੀ, ਹਾਲਾਂਕਿ ਬੜਾ ਹੈਰਾਨੀਜਨਕ ਹੈ, ਚਲੋ ਟਰੈਕਟਰ ਰੈਲੀ ਫਿਰ ਸਮਝ ਆਉਂਦੀ ਹੈ ਕਿ ਕਿਸਾਨਾਂ ਦੇ ਖੇਤਾਂ ਦਾ ਰਾਜ਼ ਹੈ, ਟਰੈਕਟਰ ਰੈਲੀ ਰੈਲੀਆਂ ਉਵੇਂ ਵੀ ਸਮਝ ਆਉਂਦੀ ਹੈ, ਪਰੰਤੂ ਮੋਟਰਸਾਈਕਲ ਰੈਲੀ ਕਿਸਾਨ ਕਰਨੇ ਕੱਲ ਥੋੜੀ ਜਿਹੀ ਅਜੀਬੋ ਗਰੀਬ ਲੱਗ ਰਹੀ ਹੈ, ਪਤਾ ਨਹੀਂ ਕਿੱਧਰ ਨੂੰ ਕਿਸਾਨ ਤੁਰ ਪਏ ਹੈ। ਹੁਣ ਬਲਵੀਰ ਸਿੰਘ ਰਾਜੇਵਾਲ ਉਸ ਵੇਲੇ ਸਾਰਿਆਂ ਦਾ ਆਗੂ ਸੀ, ਬਲਵੀਰ ਸਿੰਘ ਰਾਜੇਵਾਲ ਨੂੰ ਲੋਕ ਸਿਆਣਾ ਕਹਿੰਦੇ ਸੀ, ਹਾਲਾਂਕਿ ਉਸ ਵੇਲੇ ਸਿਆਣਪ ਉਹ ਪਤਾ ਨੀ ਕਿੱਧਰ ਚਲੇ ਗਏ ਜਦੋਂ ਚੋਣਾਂ ਲੜੀਆਂ, ਫਿਰ ਚੋਣਾਂ ਹਾਰ ਗਏ, ਹੁਣ ਮੁੜ ਤੋਂ ਕਿਸਾਨ ਆਗੂ ਹੈ। ਹੁਣ ਉਹ ਕਿਸਾਨ ਆਗੂ ਜਿਹਨਾਂ ਦੀ ਬਤੌਰ ਸਿਆਣਪ ਆਸ ਅਸੀਂ ਇਹ ਕਰਦੇ ਹਾਂ ਕਿ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਅੱਗੇ ਨੂੰ ਤੁਰਨ, ਤੇ ਇੱਥੇ ਕੱਲੇ ਕੱਲੇ ਜਾ ਕੇ ਰੈਲੀਆਂ ਕਰਨ ਜਾ ਰਹੇ ਆ। ਆ 2-3 ਦਿਨ ਪਹਿਲਾਂ ਜਗਿੰਦਰ ਸਿੰਘ ਅਗਰਾਹਾਂ ਹੁਣੀ ਰੈਲੀ ਕਰਕੇ ਆਏ ਆ, ਉਹ ਹੋਰ ਜਿਹੜੇ ਬੜੇ ਆ ਜਿਹੜੇ ਕਿਸਾਨ ਮੋਰਚੇ ਵਾਲੇ ਉਹ ਪਹਿਲਾਂ ਹੀ ਵੱਖਰੇ ਆ, ਜਗਜੀਤ ਸਿੰਘ ਡੱਲੇਵਾਲ ਹੁਣੀ ਪਹਿਲਾਂ ਹੀ ਵੱਖਰੇ ਆ, ਤੇ ਬਲਵੀਰ ਸਿੰਘ ਰਾਜੇਵਾਲ ਨੇ ਕੱਲ 13 ਜੁਲਾਈ ਨੂੰ ਐਲਾਨ ਕੀਤਾ ਕਿ ਅਸੀਂ ਮੋਹਾਲੀ ਤੋਂ ਸ਼ੁਰੂ ਕਰਨੀ ਆ ਤੇ ਚੰਡੀਗੜ੍ਹ ਚ ਜਾਣਾ, ਅਸੀਂ ਮੋਟਰਸਾਈਕਲਾਂ ਤੇ ਕਾਰਾਂ ਦੇ ਉੱਪਰ ਰੈਲੀ ਕਰਨੀ ਹੈ। ਸੋ ਇਹ ਬੜੇ ਅਜੀਬੋ ਗਰੀਬ ਜਿਹੀਆਂ ਗੱਲਾਂ ਆ ਕਿ ਕਿੱਧਰ ਨੂੰ ਕਿਸਾਨ ਤੁਰ ਪਏ ਆ। ਹੁਣ ਕੱਲ ਵੇਖਦੇ ਹਾਂ ਭਾਈ ਕਿੰਨੇ ਕੁ ਮੋਟਰਸਾਈਕਲ ਹੁੰਦੇ ਆ ਤੇ ਕਿੱਡੀ ਕੁ ਵੱਡੀ ਰੈਲੀ ਹੁੰਦੀ ਆ ਤੇ ਕਿਸਾਨ ਆਗੂ ਕਿਹੜੀਆਂ ਕਿਹੜੀਆਂ ਮੰਗਾਂ ਕਰਦੇ ਨੇ।
0: ਜੀ ਬਿਲਕੁਲ ਸਹੀ ਰਮੇਸ਼ ਜੀ। ਸੋ ਇਸ ਦੇ ਨਾਲ ਹੀ ਮੈਂ ਤੁਹਾਡਾ ਅੱਜ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਸਮਾਂ ਸਾਨੂੰ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ
1: ਜੀ, ਮਿਹਰਬਾਨੀ ਜੀ।
0: ਤੇ ਜੀ ਜਾਣ ਦਾ ਸਮਾਂ ਇਸ ਦੇ ਨਾਲ ਹੋ ਚੱਲਾ ਹੈ ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਨੋਟ ਜ਼ਰੂਰ ਕਰਵਾ ਦਵਾਂ ਜੀ, ਅਪਲਾਈਂਸ ਜੰਕਸ਼ਨ ਤੁਸੀਂ ਹੋ ਕੇ ਜ਼ਰੂਰ ਆਉਣਾ, ਮੇਜਰ ਹੋਮ ਅਪਲਾਈਂਸਿਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਤੇ ਹੋਰ ਵੀ ਬਹੁਤ ਕੁਛ ਇਲੈਕਟ੍ਰੀਕਲ ਅਪਲਾਈਂਸਿਸ, ਤੇ ਉਹ ਵੀ ਆ ਉਹਨਾਂ ਦੀਆਂ ਵੀ ਪ੍ਰਾਈਜ਼ ਤੁਹਾਨੂੰ ਡੀਲਸ ਦੇ ਨਾਲ ਚੰਗੀਆਂ ਹੀ ਮਿਲਣੀਆਂ ਨੇ ਅਪਲਾਈਂਸ ਜੰਕਸ਼ਨ ਪਾਸੋਂ। ਸੋ ਮਿਸੀਸਾਗਾ ਸਟੀਲਸ ਤੇ ਰਿਵਰਮੌਂਟ ਪਲਾਜ਼ਾ ਦੇ ਵਿੱਚ ਇਹਨਾਂ ਦੀ ਜੀ ਪਹਿਲੀ ਲੋਕੇਸ਼ਨ ਹੈ ਤੇ ਦੂਸਰੀ ਨਵੀਂ ਲੋਕੇਸ਼ਨ ਏਅਰਪੋਰਟ ਤੇ ਕਲਾਰਕ ਤੇ ਵੀ ਓਪਨ ਹੋਈ ਹੈ। ਸੋ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ ਅਪਲਾਈਂਸ ਜੰਕਸ਼ਨ ਨੇ ਇੱਕੋ ਇੱਕ ਸਟਾਪ ਹੈ ਜੀ ਅਪਲਾਈਂਸਿਸ ਦਾ, ਤੁਸੀਂ ਯਾਦ ਨੋਟ ਬਿਲਕੁਲ ਰੱਖਣਾ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਨੋਟ ਇਹ ਵੀ ਕਰਵਾ ਦਵਾਂ, ਮੂਵਿੰਗ ਦਾ ਕੰਮ ਜੇਕਰ ਤੁਸੀਂ ਕਰਵਾਉਣਾ ਤੇ ਐਚ ਕੇ ਮੂਵਰਸ ਦਾ ਨੰਬਰ ਪੱਕਾ ਹੀ ਨੋਟ ਕਰ ਲਓ, ਨੰਬਰ 416-524-6604 ਹੈ, 416-524-6704 ਨੰਬਰ ਹੈ। ਹਰਮਿੰਦਰ ਜੀ ਨੂੰ ਸੰਪਰਕ ਕਰਕੇ ਤੁਸੀਂ ਜੀ ਆਪਣਾ ਜੋ ਮੂਵਿੰਗ ਦਾ ਕੰਮ ਹੈ ਪ੍ਰੋਫੈਸ਼ਨਲੀ ਐਚ ਕੇ ਮੂਵਰਸ ਪਾਸੋਂ ਕਰਵਾਓ। ਸੋ ਜਾਣ ਦਾ ਸਮਾਂ ਹੋ ਚੱਲਾ ਹੈ ਜੀ, ਤੁਹਾਨੂੰ ਐਤਵਾਰ ਦੇ ਦਿਨ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ਿਜ਼, ਮੁਬਾਰਕਾਂ, ਤੁਹਾਡਾ ਦਿਨ ਅੱਜ ਦਾ ਸਫਲ ਹੋਵੇ, ਸੋਹਣਾ ਮੌਸਮ ਹੈ ਤੇ ਇਸ ਨੂੰ ਆਪਣਿਆਂ ਦੇ ਨਾਲ ਰੱਜ ਕੇ ਮਾਣੋ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਪੰਜਾਬੀ ਲਹਿਰਾਂ ਪ੍ਰੋਗਰਾਮ ਜੀ ਹਫਤੇ ਦੇ 7 ਦਿਨ ਤੁਹਾਡੇ ਨਾਲ, ਤੇ ਜੀ ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ੍ਰੀ ਅਕਾਲ।

0: ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰਾਇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਜੀ ਦੋਸਤੋ, ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰ ਰਿਹਾ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ। ਅੱਜ ਜੁਲਾਈ ਮਹੀਨੇ ਦੀ 12 ਤਾਰੀਖ ਹੋ ਗਈ ਹੈ ਤੇ ਸਾਡਾ ਤੁਹਾਡਾ ਸਾਥ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਵਜੇ ਨਜ਼ਰੀਆ ਓਪੀਨੀਅਨ ਦੇ ਨਾਲ ਤੁਸੀਂ ਜੁੜਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਵੱਖਰੇ ਵੱਖਰੇ ਸਪੌਂਸਰਸ ਦੇ ਮੈਸੇਜਸ, ਗੀਤ ਸੰਗੀਤ ਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ, ਨਾਲ ਕੁਝ ਇੰਟਰਸਟਿੰਗ ਅਪਡੇਟਸ ਹੋਣਗੇ ਅੱਜ ਦੇ ਨਾਲ ਅੱਜ ਦੇ ਦਿਨ ਦੇ ਵਿੱਚ, ਜਿੱਥੇ ਅਸੀਂ ਤੁਹਾਨੂੰ ਥੋੜਾ ਜਿਹਾ ਕਬੱਡੀ ਦੇ ਨਾਲ ਸੰਬੰਧਿਤ ਵੀ ਅੱਜ ਟੂਰਨਾਮੈਂਟ ਹੋ ਰਹੇ ਨੇ ਸੀ ਏ ਸੈਂਟਰ ਦੇ ਵਿੱਚ, ਉਹਦੇ ਬਾਰੇ 'ਚ ਵੀ ਜਾਣਕਾਰੀ ਦੇਵਾਂਗੇ। ਨਾਲ ਬੀਤੇ ਕੱਲ੍ਹ ਦੇ ਜਿਹੜੇ ਮੈਚਿਸ ਹੋਏ ਨੇ ਫੀਫਾ ਵਰਲਡ ਕੱਪ ਦੇ, ਉਹਨਾਂ ਦੇ ਬਾਰੇ 'ਚ ਬੜੀ ਐਕਸਾਈਟਮੈਂਟ ਬਣੀ ਹੋਈ ਹੈ ਅਤੇ ਨਾਲ ਜਿਹੜੇ ਅਗਲੇ ਮੈਚਿਸ ਹੋਣਗੇ ਉਹਨਾਂ ਬਾਰੇ ਵੀ ਗੱਲਬਾਤ ਕਰਨੀ ਹੈ। ਸੋ ਇਸ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਤੁਹਾਨੂੰ ਜੋੜੀ ਰੱਖਣਾ ਸੀ। ਔਰ ਜਿੱਥੇ ਯਾਦ ਦਵਾ ਦਿੰਦੇ ਕਿ ਜੀ ਮੀਡੀਆ ਗਰੁੱਪ ਵੱਲੋਂ ਵੀਕਡੇਜ਼ ਦੇ ਵਿੱਚ ਵੀ ਇੱਕ ਡਿਫਰੈਂਟ ਚੈਨਲ ਦੇ ਉੱਪਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ, ਜਿਹੜਾ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਅਸੀਂ ਇੱਕ ਵੱਖਰੇ ਚੈਨਲ 'ਤੇ ਹੁੰਦੇ ਹਾਂ ਅਤੇ ਵੀਕਐਂਡ 5:30 ਦੇ ਉੱਪਰ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹਰ ਐਤਵਾਰ ਨੂੰ। ਸੋ ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਪਲੇਟਫਾਰਮਸ ਨੂੰ ਤੁਸੀਂ ਜ਼ਰੂਰ ਫੋਲੋ ਕਰੋ, ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕੀਤਾ ਜਾ ਸਕਦਾ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਵੀ ਜ਼ਰੂਰ ਫੋਲੋ ਕਰੋ, ਜਿਨ੍ਹਾਂ ਦੇ ਵਿੱਚ ਜੀ ਮੀਡੀਆ ਗਰੁੱਪ ਜਾਂ ਹਰਜਿੰਦਰ ਗਿੱਲ ਸ਼ੋ ਸਰਚ ਕਰਕੇ ਸਾਡੇ ਵੱਖਰੇ ਵੱਖਰੇ ਪਲੇਟਫਾਰਮਸ ਨੂੰ ਲੱਭਿਆ ਜਾ ਸਕਦਾ। ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋ .com, ਇਹ ਸਾਡੀਆਂ ਵੈਬਸਾਈਟਸ ਵੀ ਵਿਜ਼ਿਟ ਜ਼ਰੂਰ ਕਰਨ ਲਈ ਅਸੀਂ ਇਨਕਰੇਜ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਸਾਡੇ ਜਿਹੜੇ ਵੱਖਰੇ ਵੱਖਰੇ ਸਪੌਂਸਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਮੈਸੇਜਸ ਤੁਹਾਡੇ ਤੱਕ ਪਹੁੰਚਦੇ ਕਰਾਂਗੇ। ਨਾਲ ਹੀ ਮੇਰੇ ਨਾਲ ਅੱਜ ਸਹਿਜ ਸਿੰਘ ਗਿੱਲ, ਅਰਮਾਨ ਸਿੰਘ ਗਿੱਲ ਅਤੇ ਇਸ਼ਾਨ ਸਿੰਘ ਗਿੱਲ, ਉਹ ਵੀ ਕੁਛ ਮਿੰਟ ਲਈ ਜੁੜਨਗੇ। ਅਸੀਂ ਉਹਨਾਂ ਦੇ ਕੋਲੋਂ ਫੀਫਾ ਵਰਲਡ ਕੱਪ ਨਾਲ ਸੰਬੰਧਿਤ ਬੀਤੇ ਕੱਲ੍ਹ ਦੇ ਮੈਚਿਸ ਬਾਰੇ ਜਾਂ ਅਗਲੇ ਮੈਚਿਸ ਬਾਰੇ ਕੁਛ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਣਾ ਅਤੇ ਨਾਲ ਹੀ ਦੱਸ ਦਿੰਦੇ ਦੋਸਤੋ, ਸਾਡੇ ਨਾਲ ਤੁਸੀਂ ਰੀਅਲ ਸਟੇਟ ਸੰਬੰਧਿਤ ਵੀ ਅਗਰ ਕੋਈ ਗੱਲਬਾਤ ਕਰਨਾ ਚਾਹੁੰਦੇ ਹੋਵੋ ਤਾਂ ਰੀਮੈਕਸ ਕੋਡ ਦੀ ਟੀਮ ਤੋਂ, ਟੀਮ ਹਰਜਿੰਦਰ ਗਿੱਲ, ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 6476862 6474068-62 ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਕੋਈ ਘਰ ਖਰੀਦਣਾ ਹੈ, ਵੇਚਣਾ ਹੈ, ਕੋਈ ਪ੍ਰੋਪਰਟੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਜਾਂ ਕੋਈ ਪ੍ਰੋਪਰਟੀ ਆਪਣੀ ਤੁਸੀਂ ਲੀਜ਼ 'ਤੇ ਦੇਣੀ ਹੈ, ਕੋਈ ਬਿਜ਼ਨਸ ਬਾਏ ਕਰਨਾ ਜਾਂ ਬਿਜ਼ਨਸ ਲੀਜ਼ 'ਤੇ ਚਾਹੀਦਾ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਈ ਲੈਂਡ ਹੈ ਜਿਹੜੀ ਤੁਸੀਂ ਸੋਚਦੇ ਹੋ ਕਿ ਉਹਨੂੰ ਡਿਵੈਲਪ ਕੀਤਾ ਜਾ ਸਕਦਾ ਜਾਂ ਉਹਦੀ ਜ਼ੋਨਿੰਗ ਚੇਂਜ ਕੀਤੀ ਜਾ ਸਕਦੀ ਹੈ, ਤਾਂ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰੋ। ਅਗਰ ਤੁਹਾਡੇ ਕੋਈ ਇਸ ਤਰ੍ਹਾਂ ਦੀ ਲੈਂਡ ਦਾ ਪਾਰਸਲ ਹੈ ਜੋ ਆਲਰੇਡੀ ਡਿਵੈਲਪ ਕਰਨ ਦੇ ਲਈ ਰੈਡੀ ਹੈ ਅਤੇ ਉਹਨੂੰ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੋ ਵੱਖਰੇ ਵੱਖਰੇ ਆਪਸ਼ਨ ਦੇ ਲਈ, ਤਾਂ ਵੀ ਸਾਨੂੰ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਜੀ ਟੀ ਏ ਜਾਂ ਜੀ ਟੀ ਦੇ ਆਸ ਪਾਸ ਕਿਤੇ ਵੀ ਕੋਈ ਟਰੱਕ ਯਾਰਡ, ਕੋਈ ਇਸ ਤਰ੍ਹਾਂ ਦੀ ਲੈਂਡ ਜਿੱਥੇ ਕੋਈ ਪਲਾਜ਼ਾ ਬਣ ਸਕਦਾ, ਕੋਈ ਹੋਟਲ ਮੋਟਲ ਵਗੈਰਾ ਬਣ ਸਕਦਾ, ਤਾਂ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ। ਅਤੇ ਨਾਲ ਹੀ ਅਗਰ ਕੋਈ ਇਸ ਤਰ੍ਹਾਂ ਦਾ ਲੈਂਡ ਦਾ ਪਾਰਸਲ ਜਿੱਥੇ ਕਸਟਮੇਡ ਘਰ ਬਣਾਇਆ ਜਾ ਸਕੇ, ਤਾਂ ਵੀ ਸਾਡੇ ਨਾਲ ਸੰਪਰਕ ਕਰ ਲਿਓ। ਸਾਡੇ ਕੋਲ ਕੁਝ ਕਲਾਇੰਟਸ ਨੇ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ, ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਜੀ ਟੀ ਏ ਦੇ ਵਿੱਚ, ਬ੍ਰੈਂਪਟਨ, ਮਿਸੀਸਾਗਾ ਜਾਂ ਕੈਲਟਨ ਦੇ ਏਰੀਆ 'ਚ ਅਗਰ ਕੋਈ ਇਸ ਤਰ੍ਹਾਂ ਦਾ ਲੋਟ ਜਿੱਥੇ ਕਸਟਮੇਡ ਘਰ ਬਣ ਸਕੇ, ਉਹਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਕੋਈ ਰਨ ਡਾਊਨ ਪ੍ਰੋਪਰਟੀ ਹੈ ਤੁਹਾਡੇ ਕੋਲ, ਪੁਰਾਣਾ ਘਰ ਜਿਹੜਾ ਕਿ ਲਿਵੇਬਲ ਕੰਡੀਸ਼ਨ 'ਚ ਨਹੀਂ ਹੈ, ਤੁਸੀਂ ਉਹਨੂੰ ਰਿਪੇਅਰ ਨਹੀਂ ਕਰਵਾਉਣਾ ਚਾਹੁੰਦੇ ਜਾਂ ਸਪੈਂਡ ਨਹੀਂ ਕਰਨਾ ਚਾਹੁੰਦੇ, ਤਾਂ ਐਜ਼ ਇਟ ਇਜ਼ ਹੀ ਉਹਨੂੰ ਵੇਚਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਅਤੇ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਕਿ ਉਹਨੂੰ ਰੈਨੋਵੇਟ ਕਰਨਾ ਹੈ ਜਾਂ ਉਹਨੂੰ ਰੀਮੋਡਲ ਕਰਨਾ ਹੈ, ਤਾਂ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹੁੰਦੇ ਹਾਂ। ਸੋ 6476802-6474-68-62, ਟੀਮ ਹਰਜਿੰਦਰ ਗਿੱਲ।
3: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ, ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
4: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ, ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ 6474006862 ਔਰ ਵਿਜ਼ਿਟ teamharjindergill.com, helping you to fulfill your real estate plans.

0: ਮਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਸਤਿ ਸ਼੍ਰੀ ਅਕਾਲ ਸਾਨੂੰ, ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਇਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮਾਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਔਰਸ, ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ, ਨਾਨੀ ਨਾਨਾ, ਦਾਦੀ ਦਾਦਾ ਆਓ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਔਰਸ, ਕਮਲਹੀ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਬੀ ਵੈਰੀ ਫਨ। ਟਿਕਟਸ ਲੈਣੇ ਆ ਟਿਕਟ ਮਾਸਟਰ .ca ਤੇ ਤੇ ਅਸੀਂ ਸਾਰੇ ਜਾਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਾਣੇ ਮਨਮੋਹਨ ਔਰਸ, ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਦੇਖੋਗੇ।

ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 6 47 4 00 68 62 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 6 47 4 00 68 62।

ਜੁੜੇ ਹੋਏ ਜੀ ਰਮਜ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਆਪਟੀਕਲ ਵਨ ਦੇ ਵੱਲੋਂ ਸਹਿਯੋਗ ਮਿਲ ਰਿਹਾ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਰੀਮੈਕਸ ਪ੍ਰੈਜੀਡੈਂਟ ਰਿਐਲਟੀ ਤੋਂ ਮਨਜੀਤ ਗਿੱਲ ਸਾਡੇ ਕੋਲ ਇੱਕ 1 ਬੈਡਰੂਮ ਦੀ ਲੀਗਲ ਬੇਸਮੈਂਟ ਜੀ ਓਨਟਾਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਨੇੜੇ ਹੈ, ਲੀਗਲ ਬੇਸਮੈਂਟ ਹੈ। ਅਗਰ 1 ਅਗਸਤ ਤੋਂ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ 416-669-1379 'ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ 550 ਸਕੁਏਅਰ ਫੀਟ ਦੀ ਆਫਿਸ ਸਪੇਸ ਸੈਕਿੰਡ ਫਲੋਰ 'ਤੇ ਹੈ, 10 ਮਿੰਟ ਡਰਾਈਵ ਦੇ ਉੱਪਰ ਹੈ, ਬਿਲਕੁਲ ਡੈਰੀ ਰੋਡ ਐਂਡ ਡਿਊ ਰੋਡ ਦਾ ਏਰੀਆ ਬਣਦਾ ਜੀ। ਅਗਰ ਉਸਨੂੰ ਵੀ ਤੁਸੀਂ ਐਨੀ ਟਾਈਮ ਇਸਨੂੰ ਰੈਂਟ 'ਤੇ ਲੈ ਸਕਦੇ ਹੋ, ਆਪਣਾ ਕੋਈ ਵੀ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਤਾਂ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: Team 4 Entertainment पेश कर देंगे पंजाबी विरसा 2026। टोरंटो शो सैटरडे 25 जुलाई नो थिएटर एट ग्रेट कैनेडियन टोरंटो। मनमोहन वारिस, कमल हीर अते संतार। टिकट्स आर अवेलेबल एट ticketmaster.ca। फॉर डिटेल्स कॉन्टैक्ट टीम फॉर एंटरटेनमेंट 6474006862 4163034444। ये तुसी इस शो नो मिस करना चाहोगे?
3: जी दोस्तों, अज नैशनल कबड्डी एसोसीएशन ऑफ ओंटेरियो वालों CAA सेंटर दियां ग्राउंड्स, जो कि बाहर कबड्डी दियां ग्राउंड्स ने, उत्थे अज कबड्डी मैच भी चल रहा है। सो मेपल लीफ कबड्डी क्लब वालों अज 11 बजे मैच शुरू हो गया सी, ते शाम तक मैच चलने हैं। सो उहदे लई वी तुसी जरूर समा कढ के पहुंच सकदे हो CAA सेंटर दियां खुल्लियां ग्राउंड्स दे विच। कोई होर इनफॉर्मेशन चाहीदी होई तां तुसी गुरप्रीत बराड़ दे नाल 6479995131 या दे मुंडी होना कॉल की जा सकती है 416-710-7000 ते सत्ता चाल हो रही 647-985-6066। इन्हां नंबर उपर कॉल भी कर सकते हो। वैसे तुसी CAA सेंटर दे ग्राउंड से चल जाओ ते नैशनल कबड्डी एसोसीएशन ऑफ ओंटेरियो वालों अज दा जिहड़ा ये मैच है ते उहदे विच मेपल लीफ कबड्डी क्लब अज दे होस्ट ने, उन्हां वालों अपना टूरनामेंट जिहड़ा करवाया जा रहा है। नाल ही दस दिने कि फीफा कप दे बारे च जिथे असीं गल कर रहे सी, तां वर्ल्ड कप दी एक्साइटमेंट इस वेले पूरे पीक ते पहुंची हुई है। ते कल दे दो मैच जिहड़े होए सी उन्होंने काफी एक्साइटमेंट बनाई हुई सी, नाल जिथे सॉकर दे मैचेस ते नाल ही एक होर कल दी खेडा नाल संबंधित एक्साइटमेंट सी, उह वी तुहाडे नाल सांझी करनी। पर उस तो पहला मेरे नाल इस वेले सहज सिंह गिल, अरमान सिंह गिल ते ईशान सिंह गिल, तीनों मेरे नाल ने। असीं इन्हां दे कोलों कुछ कल दे मैचेस बारे ते या नाल हुण जिहड़े 14 तरीक नूं अगले मैच होणे आ उन्हां बारे भी कुछ गलबात सुणांगे। ते नाल ही याद दवा दिंदे आ कि 25 जुलाई नूं ब्रैम्पटन दे विच GTA दे विच जां आले दुआले जिथे किते वी तुसीं वसदे हो, तुहानूं असीं सद्दा दिंदे आ रहे हां काफी दिनां तों, पंजाबी विरसा 2026 दा। मनमोहन वारिस, कमल हीर संगतार, उन्होंने साडे शहर दे विच होना है। ते पंजाबी विरसा शो हर एक साल छड के, सो एवरी अदर ईयर, सो हर दूजे साल पंजाबी विरसा शो हुंदा। कैनेडा दा टूर इस बार दा 2026 दा लैके हाजिर हो रहे सी। सो ओंटेरियो दे लई 3 शोज होने हैं, जिन्हां दे विच विंडजर दे विच 19 तरीक नूं शो हो रहा है, 25 तरीक नूं आपां इत्थे टोरंटो दे विच शो नूं माणांगे, ते 26 नूं ओटावा दे विच। सो साडे किसे भी शोज बारे कोई जानकारी चाहीदी है तां सानूं कॉल कीती जा सकदी है। टीम फोर एंटरटेनमेंट दे साडे वक्खरे वक्खरे सोशल मीडिया हैंडल्स तों वी वेरवे लै सकदे हो। ते 25 तरीक वाले शो दे बारे च दोबारा रिमाइंडर दे देवां कि तुसीं ticketmaster.ca ते जाके टिकट बुक कर सकते हो। जे अजे तक टिकट बुक नहीं कीतियां, जिन्होंने टिकट बुक कर लिया उन्होंने धन्यवाद करते हैं। रिक्वेस्ट करांगे कि उस दिन 7 बजे डोरस ओपन हो जानी है, ते 8:15 के करीब आपां सारयां ने तुहाडे साथ दे नाल इस शो नूं शुरू करना। सो ऑन टाइम जरूर पहुंचा जाए, ये भी साडी बेनती हुंदी है। सो 25 जुलाई दिन शनिवार नूं आपां सारे जने इकट्ठे होवांगे ते थिएटर एट ग्रेट कैनेडियन टोरंटो विखे, जिथे मनमोहन वारिस, कमल हीर ते संगतार उन्होंने परफॉर्म करना है। ticketmaster.ca दे उपर टिकट्स अवेलेबल ने, ते या ग्रुप दे विच अगर 10 या 10 तों वध टिकटां चाहीदियां ਤਾਂ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਲਿਓ, ਅਸੀਂ ਤੁਹਾਨੂੰ ਹੈਲਪ ਕਰ ਦਿਆਂਗੇ। ਉਹਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਡਿਸਕਾਊਂਟ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮਿਲ ਜਾਵੇ। ਤੇ ਜਾਂ ਤੁਸੀਂ ਕੋਈ ਸਪੋਂਸਰਸ਼ਿਪ ਦੇ ਬਾਰੇ 'ਚ ਜਾਣਨਾ ਚਾਹੁੰਦੇ ਹੋ, ਸਪੋਂਸਰ ਬਣਨਾ ਹੈ, ਉਹਦੇ ਵਿੱਚ ਸਾਡੇ ਕੋਲ ਫਲੋਰ ਦੇ ਉੱਪਰ VVIP ਜਾਂ VIP ਸੈਕਸ਼ਨ ਦੇ ਵਿੱਚ ਵੀ ਤੁਹਾਡੇ ਲਈ ਕੁਛ ਟਿਕਟਸ ਰਿਜ਼ਰਵ ਕੀਤੀਆਂ ਹੁੰਦੀਆਂ। ਸੋ ਉਹਦੇ ਵਿੱਚੋਂ ਅਸੀਂ ਤੁਹਾਨੂੰ ਟਿਕਟਸ ਲੈ ਕੇ ਤੁਹਾਡੇ ਲਈ ਸਪੋਂਸਰਸ਼ਿਪ ਦੇ ਜਿਹੜੇ ਵੱਖਰੇ ਵੱਖਰੇ ਪੈਕੇਜਸ ਨੇ ਉਹ ਵੀ ਖੁਸ਼ੀ ਮਹਿਸੂਸ ਕਰਾਂਗੇ, ਤੇ ਤੁਸੀਂ ਆਪਣੇ ਵੱਖਰੇ ਵੱਖਰੇ ਸਪੋਂਸਰਸ਼ਿਪ ਪੈਕੇਜਸ ਦੇ ਨਾਲ ਆਪਣੇ ਕਾਰੋਬਾਰ ਨੂੰ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਲਈ ਆਪਣੀਆਂ ਜਿਹੜੀਆਂ ਸਲਾਈਡਸ ਨੇ ਜਾਂ ਤੁਹਾਡੇ ਬਿਜ਼ਨਸ ਕਾਰਡਸ ਨੇ ਜਾਂ ਜੋ ਵੀ ਤੁਸੀਂ ਸਲਾਈਡ ਦੇ ਉੱਪਰ ਚਲਾਉਣਾ ਚਾਹੁੰਦੇ ਹੋ ਉਸ ਦਿਨ ਡਿਸਪਲੇ ਹੋ ਰਹੇ ਹੋਣਗੇ। ਸੋ ਇਹ ਵੀ ਇੱਕ ਪ੍ਰਾਊਡ ਮੂਮੈਂਟ ਹੋ ਸਕਦਾ ਹੈ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਸਪੋਂਸਰਸ਼ਿਪ ਲਈ ਜਾਂ ਗਰੁੱਪ ਟਿਕਟਸ ਦੇ ਲਈ, ਤੇ ਜਾਂ ticketmaster.ca ਕਾਲ ਕਰਨ ਲਈ ਨੰਬਰ ਨੋਟ ਕਰ ਲਓ 647-4000-6862। 647-400-6862 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਤੇ ਆ ਜਾਓ ਹੁਣ ਆਪਾਂ ਫੀਫਾ ਵਰਲਡ ਕੱਪ ਦੇ ਬੀਤੇ ਕੱਲ ਦੇ ਦੋ ਮੈਚਿਸ ਜਿਹੜੇ 11 ਜੁਲਾਈ ਨੂੰ ਕਾਫੀ ਐਕਸਾਈਟਿੰਗ ਰਹੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਸੋ ਮੇਰੇ ਨਾਲ ਇਸ ਵੇਲੇ ਸਹਿਜ ਰਮਾਨ ਤੇ ਇਸ਼ਾਨ ਹਾਜ਼ਰ ਨੇ, ਸੋ ਕਾਫੀ ਕਲੋਜ਼ਲੀ ਫੋਲੋ ਕਰ ਰਹੇ ਨੇ ਤੇ ਕਾਫੀ ਇੰਟਰਸਟਿੰਗ ਫੈਕਟਸ ਆਪਣੇ ਸਾਂਝੇ ਕਰਨੇ ਚਾਹੁੰਗੇ ਆਈ ਹੋਪ। ਸੋ ਸਹਿਜ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ।
4: ਤੁਹਾਨੂੰ ਤੇ ਸਾਰੇ ਲਿਸਨਰ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਰਮਾਨ ਤੁਹਾਨੂੰ ਵੀ ਜੀ ਨੂੰ
5: ਤੁਹਾਨੂੰ ਸਾਰੇ ਲਿਸਨਰ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਇਸ਼ਾਨ ਵੈਲਕਮ ਟੂ ਰਮਜ਼ ਪੰਜਾਬੀ ਵੀਕਐਂਡ ਸ਼ੋਅ।
5: ਤੁਹਾਨੂੰ ਸਾਰੇ ਲਿਸਨਰ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਸੋ ਸਭ ਤੋਂ ਪਹਿਲਾਂ ਛੋਟੇ ਬੰਦੇ ਤੋਂ ਸ਼ੁਰੂ ਕਰਦੇ ਹਾਂ। ਸੋ ਇਸ਼ਾਨ ਤੋਂ ਪੁੱਛਦੇ ਹਾਂ, ਇਸ਼ਾਨ ਜੇ ਕੱਲ ਦੇ ਜਿਹੜੇ ਮੈਚਸ ਹੋਏ ਸੀ ਸੈਮੀਫਾਈਨਲ ਜਿਹੜੇ ਹੋ ਰਹੇ ਸੀ, ਕੁਆਟਰ ਫਾਈਨਲ ਆਈ ਐਮ ਸੋਰੀ, ਸੋ ਕੁਆਟਰ ਫਾਈਨਲ ਜਿਹੜੇ ਹੋ ਰਹੇ ਸੀ, ਦੱਸੋ ਕੀ ਖਾਸ ਐਕਸਾਈਟਮੈਂਟ ਰਹੀ, ਕਿੱਦਾਂ ਦੇ ਰਹੇ, ਤੁਹਾਡੀ ਕਿਹੜੀ ਫੇਵਰੇਟ ਟੀਮ ਸੀ, ਉਹ ਜਿੱਤੀ ਜਾਂ ਹਾਰੀ, ਜਾਂ ਕਿੱਦਾਂ ਕੀ ਕਹੋਗੇ ਕੱਲ ਦੇ ਮੈਚਸ ਬਾਰੇ?
5: ਕੱਲ ਦੇ ਮੈਚ ਸੀਗੇ ਨੋਰਵੇ ਵਰਸਿਸ ਇੰਗਲੈਂਡ। ਉਹ ਵਾਲੀ ਮੈਚ ਵਧੀਆ ਸੀਗਾ, ਨੋਰਵੇ ਫਰਸਟ, ਨੋਰਵੇ ਨੇ ਗੋਲ ਕਰ ਲਿਆ ਸੀਗਾ, ਬਟ ਦੈਨ ਇੰਗਲੈਂਡ ਨੇ ਕਹਿੰਦੇ ਸੀਗੇ ਲਾਈਕ ਦਿਸ ਇਜ਼ ਲਾਈਕ ਹਾਊ ਕੈਨ ਵੀ ਲੂਜ਼ ਟੂ ਦਿਸ ਟੀਮ, ਓਨਲੀ ਵਨ ਪਰਸਨ ਇਜ਼ ਗੁੱਡ ਬਟ ਫਾਈਵ ਪੀਪਲ ਇਜ਼ ਗੁੱਡ ਇਨ ਆਰ ਟੀਮ, ਸੋ ਦੇ ਸਟਾਰਟਡ ਟੂ ਲਾਈਕ ਪਲੇ ਗੁੱਡ, ਸਕੋਰ 2 ਗੋਲਸ ਐਂਡ ਵਨ।
3: ਜਿਹੜਾ ਹਾਲੈਂਡ ਸੀਗਾ ਤਾਂ ਉਹਨਾਂ ਦਾ ਵੀ ਸਲਾ ਸਿਰਫ ਉਹੀ ਇੱਕੋ ਹੀ ਟੀਮ ਚ ਨੋਰਵੇ ਦਾ ਵਧੀਆ ਪਲੇਅਰ ਸੀਗਾ,
5: ਉਹੀ ਆ ਵਧੀਆ, ਤੇ ਮੈਨੂੰ ਲੱਗਦਾ ਗੋਲੀ ਵੀ ਵਧੀਆ ਸੇਵ ਕਰਦਾ ਆ, ਬਟ ਮੈਨੂੰ ਲੱਗਦਾ ਅਰਲਿੰਗ ਹਾਲੈਂਡ ਕਰਦਾ ਆ ਵਧੀਆ।
3: ਸੋ ਜਸਟ ਅਰਲਿੰਗ ਹਾਲੈਂਡ ਨੇ ਕਾਫੀ ਐਕਸਾਈਟਮੈਂਟ ਬਣਾ ਕੇ ਰੱਖੀ ਨਾ ਇਸ ਫੀਫਾ ਕੱਪ ਚ। ਰਮਾਨ ਤੁਸੀਂ ਕੀ ਸੋਚਦੇ ਹੋ ਅਰਲਿੰਗ ਹਾਲੈਂਡ ਦੀ ਜਿਹੜੀ ਇੱਕ ਡਿਫਰੈਂਟ ਜੀ ਲੁੱਕ ਸੀਗੀ, ਡਿਫਰੈਂਟ ਜੀ ਉਹਦੀ ਵਾਕ ਹੈ, ਡਿਫਰੈਂਟ ਤਰ੍ਹਾਂ ਦੇ ਜੈਸਚਰ ਸੀ ਉਹਦੇ, ਸੋ ਉਹ ਕਾਫੀ ਲੋਕਾਂ ਨੂੰ ਅਟਰੈਕਟ ਕੀਤਾ ਉਹਦੀ ਇਹ ਸਾਰੀ ਜਿਹੜੀ ਇਸ ਵਾਰ ਪ੍ਰੈਜੈਂਸ ਸੀਗੀ ਵਰਲਡ ਕੱਪ ਦੇ ਵਿੱਚ?
5: ਹਾਂਜੀ, ਹੋ ਅਰਲਿੰਗ ਹਾਲੈਂਡ ਨੋਰਵੇ ਲਈ ਬਹੁਤ ਵਧੀਆ ਖੇਡਦਾ ਸੀਗਾ, ਹੀ ਸਕੋਰਡ 7 ਗੋਲਸ, ਉਹ ਹੀ ਰੈਂਕ 3rd ਫੋਰ ਗੋਲਡਨ ਬੂਥ, ਉਹਨੇ ਸਾਰੇ ਗੋਲਸ ਨੋਰਵੇ ਲਈ ਸਕੋਰ ਕੀਤੇ ਸੀਗੇ, ਬਟ ਦੈਨ ਫੋਰ ਇੰਗਲੈਂਡ ਵਰਸਿਸ ਨੋਰਵੇ ਹੀ ਡਿਡਨਟ ਹੈਵ ਦ ਚਾਂਸ ਟੂ ਸਕੋਰ, ਉਸ ਕਰਕੇ ਉਹ ਹਾਰ ਗਏ ਸੀਗੇ, ਬਟ ਈਵਨ ਦੋ ਨੋਰਵੇ ਦੀ ਟੀਮ ਵਧੀਆ ਸੀਗੀ, ਦੇ ਪਲੇਡ ਵੈਰੀ ਗੁੱਡ, ਬਟ ਇੰਗਲੈਂਡ ਦੀ ਵੀ ਲਾਈਕ ਫੋਰ ਮੀ ਉਹ ਬੈਟਰ ਸੀਗੀ, ਸੋ ਉਹ ਹਾਰ ਉਹ ਜਿੱਤ ਗਏ ਸੀਗੇ, ਬਟ ਆਈ ਵਾਸ ਸਪੋਰਟਿੰਗ ਫਾਰ ਨੋਰਵੇ।
3: ਅੱਛਾ, ਤੁਸੀਂ ਨੋਰਵੇ ਨੂੰ ਸਪੋਰਟ ਕਰਦੇ ਸੀ, ਤੇ ਇਸ਼ਾਨ ਤੁਸੀਂ ਕਿਹਨੂੰ ਸਪੋਰਟ ਕਰਦੇ ਸੀ ਕੱਲ?
5: ਆਈ ਵਾਸ ਸਪੋਰਟਿੰਗ ਫਾਰ ਇੰਗਲੈਂਡ, ਬਟ ਪੀਪਲ ਕਹਿੰਦੇ ਸੀਗੇ ਲਾਈਕ ਇਫ ਨੋਰਵੇ ਜਿੱਤ ਗਏ ਸੀਗੇ ਵਰਲਡ ਕੱਪ, ਦੇ ਕੈਨ ਬਲੇਮ ਈਚ ਅਦਰ ਬਿਕੋਜ਼ ਇਹਨੇ ਵਧੀਆ ਖੇਡਦੇ ਆ, ਸੋ ਆਈ ਵਾਸ ਲਾਈਕ ਮੇਬੀ ਟੂ ਬੋਥ ਆਫ ਦਮ।
3: ਓਕੇ ਸਰ, ਤੁਹਾਡਾ ਨੋਰਵੇ ਤੇ ਇੰਗਲੈਂਡ ਦੇ ਮੈਚ ਤੇ ਕੀ ਕਮੈਂਟ ਹੈ?
4: ਜਿਹਦਾ ਮੈਚ ਸੀਗਾ ਬਹੁਤ ਵਧੀਆ ਸੀਗਾ, ਇਹਦੇ ਵਿੱਚ ਮੈਂ ਨੋਰਵੇ ਨੂੰ ਸਪੋਰਟ ਕਰ ਰਿਹਾ ਸੀਗਾ ਪੂਰਾ, ਬਿਕੋਜ਼ ਆਫ ਅਰਲਿੰਗ ਹਾਲੈਂਡ, ਬਹੁਤ ਵਧੀਆ ਪਲੇਅਰ ਆ, ਹੁਣ ਵੀ ਜਿੱਦਾਂ ਖੇਡਦੇ ਆ, ਜਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਕੈਰੀ ਕੀਤਾ ਫੋਰਵਰਡ, ਅਤੇ ਪੂਰੀ ਟੀਮ ਨੂੰ ਐਕਸਾਈਟਮੈਂਟ ਕ੍ਰੀਏਟ ਕੀਤਾ ਆ, ਬਹੁਤ ਵਧੀਆ ਖੇਡਿਆ ਉਹਨਾਂ ਨੇ, ਬਟ ਆਫਕੋਰਸ ਇੰਗਲੈਂਡ ਦੀ ਬਹੁਤ ਵੱਡੀ ਅਤੇ ਬਹੁਤ ਸਟਰੋਂਗ ਟੀਮ ਆ, ਐਂਡ ਸਪੋਰਟ ਵਾਈਜ਼ ਵੀ ਬਹੁਤ ਵੱਡੀ ਆ, ਅਤੇ ਕੱਲ੍ਹ ਦੇ ਮੈਚ ਦੇ ਵਿੱਚ ਜੂਡ ਬੈਲਿੰਗਹਮ, ਵਨ ਆਫ ਦ ਸਟਾਰ ਪਲੇਅਰਸ ਇੰਗਲੈਂਡ ਲਈ, ਉਹਨਾਂ ਨੇ ਜਿਹਦੇ ਦੋਨੇ ਗੋਲ ਸੀਗੇ ਉਹਨਾਂ ਨੇ ਸਕੋਰ ਕੀਤਾ ਸੀਗਾ, ਪਹਿਲਾਂ ਉਹਨਾਂ ਨੇ ਜਿਹੜਾ ਸਕੋਰ ਕੀਤਾ ਸੀਗਾ ਉਹ 45 ਮਿੰਟ ਦਾ ਜਿਹਦਾ ਟਾਈਮ ਸੀਗਾ, ਹਾਫ ਟਾਈਮ ਹੋਣ ਤੋਂ ਪਹਿਲਾਂ ਉਹਨਾਂ ਦੇ ਜਿੱਦਾਂ ਉਦੋਂ ਵੀ ਐਕਸਟਰਾ ਟਾਈਮ ਚੱਲਦਾ ਸੀਗਾ, ਅਤੇ ਐਕਸਟਰਾ 2 ਮਿੰਟ ਦੇ ਵਿੱਚ ਜੂਡ ਬੈਲਿੰਗਹਮ ਨੇ ਉਦੋਂ ਸਕੋਰ ਕੀਤਾ ਸੀਗਾ, ਅਤੇ ਉਹ ਤੋਂ ਪਹਿਲਾਂ 36 ਮਿੰਟ ਤੇ ਉਹਨਾਂ ਨੇ ਨੋਰਵੇ ਦੇ ਪਲੇਅਰ ਨੇ ਆਂਡਰੇਅਸ ਨੇ ਸਕੋਰ ਕੀਤਾ ਸੀਗਾ, ਸੋ ਅਰਲਿੰਗ ਹਾਲੈਂਡ ਨੇ ਚਲੋ ਨਹੀਂ ਸਕੋਰ ਕੀਤਾ ਸੀਗਾ ਪੂਰੀ, ਉਹਨਾਂ ਨੇ ਡਿਫੈਂਸਿਵ ਵਾਈਜ਼ ਡਿਫੈਂਡਿੰਗ ਕਰਨ ਨੂੰ ਬਹੁਤ ਸਟਰੋਂਗ ਰਹੇ ਸੀਗੇ, ਬਟ ਆਂਡਰੇਅਸ ਨੇ ਨੋਰਵੇ ਵੱਲੋਂ ਸਕੋਰ ਕੀਤਾ ਸੀਗਾ 36 ਮਿੰਟ ਤੱਕ, ਅਤੇ ਫਿਰ 1-1 ਕਰਕੇ ਉਹਨਾਂ ਦਾ ਮੈਚ ਓਵਰ ਟਾਈਮ ਚੱਲ ਗਿਆ ਸੀਗਾ, ਸੋ ਜਿਹਦਾ ਐਕਸਟਰਾ ਟਾਈਮ ਹੁੰਦਾ ਆ, ਅਤੇ ਇਹਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ ਉਹਨਾਂ ਦਾ 93 ਮਿੰਟ 'ਤੇ ਜਾ ਕੇ ਜੂਡ ਬੈਲਿੰਗਹਮ ਨੇ ਫੇਸ ਸਕੋਰ ਕਰਤਾ ਸੀਗਾ, ਅਤੇ ਉਹਦੇ ਨਾਲ ਉਹ ਐਡਵਾਂਸ ਕਰ ਗਏ ਸੀਗੇ।
3: ਸੋ ਦੈਟਸ ਵੈਰੀ ਇੰਟਰਸਟਿੰਗ। ਸੋ ਮੈਂ ਇੱਕ ਚੀਜ਼ ਹੋਰ ਨੋਟਿਸ ਕਰ ਰਿਹਾ ਸੀਗਾ ਕਿ ਜਦੋਂ ਜਿਹੜੇ ਸਟਾਰ ਪਲੇਅਰਸ ਦੀ ਗੱਲ ਕਰਾਂ, ਨੋਰਵੇ ਦੇ ਅਰਲਿੰਗ ਹਾਲੈਂਡ ਦੀ ਗੱਲ ਕਰਾਂ, ਜਾਂ ਐਟ ਦ ਸੇਮ ਟਾਈਮ ਪੁਰਤਗਾਲ ਦੇ ਕ੍ਰਿਸਟੀਨੋ ਰੋਨਾਲਡੋ ਦੀ ਗੱਲ ਕਰਾਂ, ਤਾਂ ਮੈਨੂੰ ਵੀ ਇਉਂ ਲੱਗੀ ਜਾਂਦਾ ਸੀ ਜਿਵੇਂ ਜਿਹੜੀ ਵੀ ਟੀਮ ਦੇ ਵਿੱਚ ਕਈ ਵਾਰੀ ਨਾ ਇਸ ਤਰ੍ਹਾਂ ਸਟਾਰ ਪਲੇਅਰਸ ਹੁੰਦੇ ਆ, ਤਾਂ ਸੈਂਟੀਮੈਂਟਸ ਲੋਕਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਪਲੇਅਰਸ ਦੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਨੇ। ਸੋ ਮੈਂ ਆਪਣੀ ਪਰਸਨਲ ਜੇ ਮੈਂ ਫੀਲਿੰਗ ਦੱਸਾਂ ਤਾਂ ਮੈਨੂੰ ਰੋਨਾਲਡੋ ਦੇ ਲਈ ਬੜਾ ਫੀਲ ਹੋ ਰਿਹਾ ਸੀ, ਮੈਂ ਕਿਹਾ ਯਾਰ ਵੀ ਉਹਨੂੰ ਅਜੇ ਹੋਰ ਨੈਕਸਟ ਰਾਊਂਡ 'ਚ ਜਾਣਾ ਚਾਹੀਦਾ ਸੀਗਾ, ਥੋੜ੍ਹੀ ਫਾਈਟ ਹੋਰ ਸਟਰੋਂਗ ਦਿਖਾਉਣੀ ਚਾਹੀਦੀ ਸੀ, ਜਾਂ ਈਵਨ ਫਾਈਨਲਸ ਤੱਕ ਜਾਂਦੇ ਤੇ ਉਹਦੇ ਨਾਲ ਇਹ ਹੁੰਦਾ ਕਿ ਐਕਸਾਈਟਮੈਂਟ ਜਿਹੜੀ ਆ ਆਈ ਨੋ ਇੱਕ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਜਿਹੜੀ ਗੇਮ ਹੈ ਸਿਰਫ ਸਟਾਰ ਪਲੇਅਰਸ ਦੀ ਗੇਮ ਹੈ ਇਟਸ ਅ ਟੀਮ ਗੇਮ ਪਰ ਫਿਰ ਵੀ ਇੱਕ ਜਿਹੜਾ ਆਪਾਂ ਗਲੈਮਰਸ ਜਾਂ ਇੱਕ ਉਹਨੂੰ ਹੋਰ ਜ਼ਿਆਦਾ ਮਾਹੌਲ ਦੇਣ ਦੇ ਲਈ ਜਾਂ ਉਹਨੂੰ ਹੋਰ ਹਾਈਪ ਦੇਣ ਦੇ ਲਈ ਟੂਰਨਾਮੈਂਟ ਦੇ ਵਿੱਚ ਸਟਾਰ ਪਲੇਅਰਸ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ ਸੋ ਇਹਦੇ 'ਤੇ ਕੀ ਸੋਚਦੇ ਹੋ
4: ਆਫ ਕੋਰਸ ਉਦਾਂ ਆਫ ਆਲ ਟਾਈਮ ਕ੍ਰਿਸਟੀਆਨੋ ਰੋਨਾਲਡੋ ਮੇਰਾ ਸਭ ਤੋਂ ਫੇਵਰੇਟ ਪਲੇਅਰ ਆ ਤੇ ਜਿੰਨੀ ਵਾਰੀ ਵੀ ਮੈਂ ਚਲੋ ਮੈਂ ਮੰਨਦਾ ਮੈਂ ਸੋਕਰ ਇੰਨਾ ਨਹੀਂ ਦੇਖਦਾ ਕੰਪੇਅਰ ਟੂ ਅਦਰ ਸਪੋਰਟਸ ਬਟ ਜਦੋਂ ਵੀ ਦੇਖਦਾ ਆਈ ਆਲਵੇਜ਼ ਲੁੱਕ ਅਪ ਟੂ ਰੋਨਾਲਡੋ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਦੇ ਜਿੱਦਾਂ ਫੈਨ ਰਹੇ ਹਾਂ ਤੇ ਇਹਦੇ ਵਿੱਚ ਇੱਦਾਂ ਸੀਗਾ ਬਹੁਤ ਚਿਰਾਂ ਤੋਂ ਲੀਆਨੋ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਦਾ ਡਿਬੇਟ ਚੱਲਦਾ ਰਹਿੰਦਾ ਆ ਹਾਲੇ ਤੱਕ ਵੀ ਮਿਸ ਬੈਨ ਹੂਜ਼ ਦਾ ਬੈਟਰ ਪਲੇਅਰ ਗੋਟ ਕੌਣ ਗ੍ਰੇਟਸ ਆਫ ਆਲ ਟਾਈਮ ਤੇ ਇਹਦੇ ਵਿੱਚ ਮੈਸੀ ਨੂੰ ਇਹ ਐਡਵਾਂਟੇਜ ਹੋ ਗਿਆ ਆ ਦੈਟ ਉਹ ਇੱਕ ਕੀ ਕਹਿੰਦੇ ਆ ਫੀਫਾ ਵਰਲਡ ਕੱਪ ਜਿੱਤੇ ਆ ਉਹ ਲੀਆਨੋ ਮੈਸੀ ਜਿਹਦੇ 22 ਦੇ ਵਿੱਚ ਜਿੱਤੇ ਸੀਗੇ 2022 ਦੇ ਵਿੱਚ ਤੇ ਕ੍ਰਿਸਟੀਆਨੋ ਰੋਨਾਲਡੋ ਅਨਫੋਰਚੁਨੇਟਲੀ ਕਦੀ ਨਹੀਂ ਜਿੱਤੇ ਤੇ ਇੱਕ ਇਹੀ ਸੈਡ ਪਾਰਟ ਇਹ ਲੱਗਦਾ ਦੈਟ ਅਫਕੋਰਸ ਕ੍ਰਿਸਟੀਆਨੋ ਰੋਨਾਲਡੋ ਹੁਣ 41 ਈਅਰ ਉਹਨਾਂ ਦੀ ਏਜ ਆ 41 ਈਅਰਸ ਓਲਡ ਤੇ ਵਰਲਡ ਕੱਪ ਆਫਟਰ ਐਵਰੀ 4 ਸਾਲ ਹੁੰਦਾ ਆ ਸੋ ਦਿਸ ਇਹ ਇਹਨਾਂ ਦਾ ਲਾਸਟ ਹੋ ਸਕਦਾ ਆ ਬਟ ਉੱਦਾਂ ਚਲੋ ਅਫੀਸ਼ਲ ਸਟੇਟਮੈਂਟ ਨਹੀਂ ਆਇਆ ਦੈਟ ਨਹੀਂ ਲਾਸਟ ਹੋਣਾ ਆ ਬਟ ਮੋਸਟ ਲਾਈਕਲੀ ਇੱਦਾਂ ਹੋਣਾ ਹੀ ਆ ਸੋ
3: ਚਲੋ ਖੈਰ ਦੇਖਦੇ ਹਾਂ ਦੋਸਤੋ ਪਰ ਇਸ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਸਾਡੇ ਕੁਛ ਜਿਹੜੇ ਫੀਫਾ ਵਰਲਡ ਕੱਪ ਨੂੰ ਫੋਲੋ ਕਰ ਰਹੇ ਲਿਸਨਰਸ ਨੇ ਆਈ ਹੋਪ ਕਿ ਉਹਨਾਂ ਲਈ ਥੋੜੀ ਜਿਹੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਣੀ ਇਸ ਤਰ੍ਹਾਂ ਹੀ ਅਜੇ ਦੂਸਰੇ ਮੈਚ ਬਾਰੇ ਵੀ ਜੋ ਕੱਲ੍ਹ ਖੇਡਿਆ ਗਿਆ ਉਹਦੇ 'ਤੇ ਵੀ ਅਸੀਂ ਕਮੈਂਟ ਕਰਾਂਗੇ ਗੱਲਬਾਤ ਕਰਾਂਗੇ ਡਿਸਕਸ਼ਨ ਕਰਾਂਗੇ ਅਰਮਾਨ ਸ਼ਾਨ ਅਤੇ ਸਹਿਜ ਦੇ ਨਾਲ ਅਤੇ ਬਾਕੀ ਦੇ ਕੁਛ ਹੋਰ ਸਾਡੇ ਸੈਗਮੈਂਟਸ ਇਸ ਤਰ੍ਹਾਂ ਹੀ ਜੁੜੇ ਰਹੋ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਜੁੜਦੇ ਹਾਂ
6: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
7: ਸਾਵਣ ਚੜਿਆ
6: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
7: ਦੁਨੀਆ ਮੇਲੇ ਜਾਂਦੀ
6: ਇਨ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਗਤਾਰ Tickets are available at ticketmaster.ca. For details, contact Team for Entertainment, 647-400-6862, 416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
3: ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862

0: ਜੀ ਦੋਸਤੋ, ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਅਗਲੀ ਗੱਲਬਾਤ ਦੇ ਲਈ ਸਾਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਦ ਰਾਇਲ ਸਿਟੀ ਕੰਸਟਰਕਸ਼ਨ ਦੀ ਟੀਮ ਵੱਲੋਂ ਅਜੇ ਸਿੰਘ ਤੇ ਉਹਨਾਂ ਦੀ ਟੀਮ ਦਾ ਸਹਿਯੋਗ ਮਿਲ ਰਿਹਾ। ਸੋ ਜਿਨ੍ਹਾਂ ਦਾ ਫੋਨ ਨੰਬਰ 4370756551 ਦ ਰਾਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਵਿਸ਼ੇਸ਼ ਤੌਰ ਦੇ ਉੱਤੇ ਲੀਗਲ ਬੇਸਮੈਂਟ ਬਣਾਉਣੀ ਹੈ ਜਾਂ ਕੋਈ ਵੀ ਵੱਡੀ ਛੋਟੀ ਕਿਸੇ ਵੀ ਤਰ੍ਹਾਂ ਦੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣ ਵਾਲਾ, ਕੰਪਲੀਟ ਹੋਮ ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ, ਯਾਦ ਰੱਖੋ ਦ ਰਾਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ 4370756551 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਨਾਲ ਦੀ ਨਾਲ ਆਪਟੀਕਲ ਵਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, 905-455-0752 ਇਹਨਾਂ ਦਾ ਫੋਨ ਨੰਬਰ। ਇੱਕ ਲੋਕੇਸ਼ਨ ਹੈ ਇਹਨਾਂ ਦੀ ਸ਼ੈਲਡਨ ਕਾਲਜ ਦੇ ਨੇੜੇ ਆ, ਜਿਹੜੀ ਕਿ ਬੈਕ ਸਾਈਡ ਹੁੰਦੀ ਹੈ, ਬਣਦੀ ਹੈ ਸ਼ੈਲਡਨ ਕਾਲਜ ਦੀ, 373 ਸਟੀਜ਼ ਐਵਨਿਊ ਵੈਸਟ ਬਰੈਂਪਟਨ ਦੇ ਵਿੱਚ। ਅਤੇ ਦੂਸਰੀ ਲੋਕੇਸ਼ਨ 10960 ਗੋਰਵੇ ਡਰਾਈਵ ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ ਆਪਟੀਕਲ ਵਨ। ਸੋ ਤੁਸੀਂ ਆਈ ਐਗਜ਼ਾਮੀਨੇਸ਼ਨ, ਕੰਟੈਕਟ ਲੈਂਸ, ਡਰਾਈ ਆਈ ਟ੍ਰੀਟਮੈਂਟ ਜਾਂ ਲੈਸੇ ਕੰਸਲਟੇਸ਼ਨ ਦੀ ਗੱਲ ਕਰਾਂ, ਬੱਚਿਆਂ ਲਈ, ਬਜ਼ੁਰਗਾਂ ਲਈ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਅੱਖਾਂ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਜਾਂ ਤੁਸੀਂ ਡਿਜ਼ਾਈਨਰ ਸਨ ਗਲਾਸਿਸ ਚਾਹੁੰਦੇ ਹੋ, ਤਾਂ ਉਹਦੇ ਲਈ ਕੰਟੈਕਟ ਕਰੋ ਆਪਟੀਕਲ ਵਨ। ਸਾਰੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੂੰ ਕੈਰੀ ਕੀਤਾ ਜਾਂਦਾ ਹੈ। ਆਪਟੀਕਲ ਵਨ, ਫੋਨ ਨੰਬਰ 905-455-0752। ਪੰਜਾਬੀ ਬਾਏ ਨੇਚਰ ਇਹਨਾਂ ਦੀਆਂ ਵੱਖ ਵੱਖ ਲੋਕੇਸ਼ਨ ਦੇ ਵੇਰਵੇ ਲੈਣ ਲਈ punjabibaienature.ca ਤੇ ਵਿਜ਼ਿਟ ਕਰ ਸਕਦੇ ਹੋ, ਜਾਂ ਤੁਸੀਂ ਹਾਈ ਐਂਡ ਲਾਈਵ ਕੇਟਰਿੰਗ, ਮਲਟੀਪਲ ਫੂਡ ਟਰੱਕਸ ਨੇ ਇਹਨਾਂ ਦੇ ਕੋਲ, ਸੋ ਵੈਜ, ਨਾਨ ਵੈਜ, ਹਰ ਤਰ੍ਹਾਂ ਦੇ ਖਾਣਿਆਂ ਦੇ ਲਈ, ਕੇਟਰਿੰਗ ਦੇ ਲਈ, ਯਾਦ ਰੱਖੋ ਪੰਜਾਬੀ ਬਾਏ ਨੇਚਰ 4169602061 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲਸ ਵੱਲੋਂ ਵੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ, ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਸਤੀਆਂ ਏ ਟਿਕਟਸ ਦੇ ਲਈ। ਸੋ ਵਨ ਵੇ ਜਾਂ ਰਿਟਰਨ ਟਿਕਟਸ ਬਾਏ ਕਰਨੀਆਂ ਜਾਂ ਕੋਈ ਵਕੇਸ਼ਨ ਪੈਕੇਜ ਦੇ ਵਿੱਚ ਹੈਲਪ ਚਾਹੀਦੀ ਹੈ ਤਾਂ ਨੰਬਰ ਹੋਏਗਾ 905-678-1200 ਕਟਾਰੀਆ ਟੂਰਸ ਐਂਡ ਟਰੈਵਲਸ ਦਾ ਫੋਨ ਨੰਬਰ। ਟੋਰਾਂਟੋ ਤੋਂ ਦਿੱਲੀ ਦਾ ਰੇਟ ਤੁਹਾਨੂੰ ਦੱਸਾਂ ਤਾਂ $1,049 ਹੈ। ਦਿੱਲੀ ਤੋਂ ਟੋਰਾਂਟੋ ਜੇਕਰ ਕਿਸੇ ਨੇ ਆਉਣਾ ਤਾਂ $1,090 ਦੀ ਟਿਕਟ ਮਿਲ ਸਕਦੀ ਹੈ। ਟੋਰਾਂਟੋ ਤੋਂ ਅੰਮ੍ਰਿਤਸਰ ਵਨ ਵੇ $1,185 ਦੀ ਮਿਲ ਸਕਦੀ ਹੈ। ਅਤੇ ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਰਿਟਰਨ ਟਿਕਟ ਦਾ ਰੇਟ $1,999 ਹੈ। ਟੋਰਾਂਟੋ ਤੋਂ ਦਿੱਲੀ ਦੀ ਰਿਟਰਨ ਟਿਕਟ $1,495 'ਚ ਮਿਲ ਸਕਦੀ ਹੈ। ਅਤੇ ਦਿੱਲੀ ਤੋਂ ਟੋਰਾਂਟੋ $1,699 ਦੀ ਰਿਟਰਨ ਟਿਕਟ ਤੁਸੀਂ ਇਹਨਾਂ ਦੇ ਕੋਲ ਲੈ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲਸ 905-678-1200 'ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਕਾਲ ਕਰੋਗੇ। ਨਾਲ ਹੀ ਡਰੀਮ ਹੋਮ ਅਪਲਾਈਸਿਸ, ਜਾਣਿਆ ਪਛਾਣਿਆ ਨਾਮ ਹੈ ਜੀ, 2915 ਅਰਜਨਟੀਆ ਰੋਡ, ਯੂਨਿਟ ਨੰਬਰ 2, ਮਿਸੀਸਾਗਾ, ਹਾਈਵੇ 401 ਅਤੇ ਵਿੰਸਰ ਚਰਚਲ ਦਾ ਏਰੀਆ, ਅਰਜਨਟੀਆ ਦਾ ਅਰਜਨਟੀਆ ਰੋਡ ਦੇ ਨੇੜੇ, ਹਾਈਵੇ 401 ਵਿੰਸਰ ਚਰਚਲ ਦੇ ਏਰੀਏ ਦੇ ਵਿੱਚ ਡਰੀਮ ਹੋਮ ਅਪਲਾਈਸਿਸ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇਣਾ ਤੁਸੀਂ ਅਤੇ ਇਹਨਾਂ ਦੀਆਂ ਸਪੈਸ਼ਲ ਡੀਲਸ ਜਿਨ੍ਹਾਂ ਦੇ ਵਿੱਚ ਤੁਸੀਂ ਕੋਈ ਬ੍ਰੈਂਡ ਨਿਊ ਅਪਲਾਈਸਿਸ ਜਾਂ ਇਲੈਕਟ੍ਰੋਨਿਕਸ ਦਾ ਸਮਾਨ ਬਾਏ ਕਰਨਾ ਚਾਹੁੰਦੇ ਹੋ ਤਾਂ 905-805-3000 ਦੇ ਉੱਤੇ ਕੰਟੈਕਟ ਕਰ ਲਿਓ। ਇਹਨਾਂ ਦੀਆਂ ਕੁਝ ਸਪੈਸ਼ਲ ਡੀਲਸ ਦੀ ਗੱਲ ਕਰਾਂ ਤਾਂ 36 ਇੰਚ ਰੈਫਰੀਜਰੇਟਰ ਸਟੇਨਲੈਸ ਸਟੀਲ ਦਾ ਤੁਹਾਨੂੰ ਜੇ 3 ਪੈਕੇਜ ਜੇ ਦੱਸਣੇ ਹੋਣ ਤਾਂ ਜਿਹੜੇ ਕਿ 36 ਇੰਚ ਰੈਫਰੀਜਰੇਟਰ, 30 ਇੰਚ ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਅਤੇ 24 ਇੰਚ ਸਟੇਨਲੈਸ ਸਟੀਲ ਡਿਸ਼ ਵਾਸ਼ਰ, ਇਹ 3 ਚੀਜ਼ਾਂ ਦਾ ਪੈਕੇਜ ਤੁਹਾਡੇ ਲਈ ਮਿਲ ਰਿਹਾ ਸਿਰਫ $2,799 ਦੇ ਵਿੱਚ, ਜਿਹਦੇ ਵਿੱਚ ਰੈਫਰੀਜਰੇਟਰ, ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਅਤੇ ਸਟੇਨਲੈਸ ਸਟੀਲ ਡਿਸ਼ ਵਾਸ਼ਰ ਸਿਰਫ $2,799 ਦੇ ਵਿੱਚ ਮਿਲ ਸਕਦਾ। ਸੋ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇ ਕੇ ਤੁਸੀਂ ਇੱਕ ਵਾਰ ਇਹਨਾਂ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ। ਅਤੇ ਨਾਲ ਟੀਵੀ ਲੈਣਾ ਜਾਂ ਕੋਈ ਹੋਰ ਅਲੱਗ ਅਲੱਗ ਤਰ੍ਹਾਂ ਦੀਆਂ ਲਾਂਡਰੀ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਡਿਸ਼ ਵਾਸ਼ਰਸ ਵਗੈਰਾ ਜਾਂ ਕੋਈ ਇਲੈਕਟ੍ਰਿਕ ਸਮਾਨ ਚਾਹੀਦਾ ਤਾਂ ਤੁਸੀਂ ਡਰੀਮ ਹੋਮ ਅਪਲਾਈਸਿਸ ਨੂੰ ਵਿਜ਼ਿਟ ਕਰ ਸਕਦੇ ਹੋ। 2915 ਅਰਜਨਟੀਆ ਰੋਡ, 905-805-3000 ਇਹਨਾਂ ਦਾ ਫੋਨ ਨੰਬਰ ਹੋਏਗਾ। ਰੀਅਲ ਸਟੇਟ ਬਾਰੇ ਵੀ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਨਾਲ ਹੀ ਫਿਰ ਅਰਮਾਨ ਇਸ਼ਾਨ ਤੋਂ ਬੀਤੇ ਕੱਲ੍ਹ ਦੇ ਅਰਜਨਟੀਨਾ ਦੇ ਮੈਚ ਦੇ ਬਾਰੇ 'ਚ, ਜਿੱਥੇ ਉਹਨਾਂ ਨੇ ਕੱਲ੍ਹ ਮੈਚ ਜਿੱਤਿਆ ਆਪਣਾ, ਅਤੇ ਉਹਦੇ ਬਾਰੇ 'ਚ ਵੀ ਥੋੜ੍ਹੀ ਜਿਹੀ ਹੋਰ ਗੱਲਬਾਤ ਕਰਾਂਗੇ। ਪਰ ਰੀਅਲ ਸਟੇਟ ਸੰਬੰਧੀ ਦੋਸਤੋ ਅਸੀਂ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ। ਟੀਮ ਹਰਜਿੰਦਰ ਗਿੱਲ, ਰੀਅਲ ਸਟੇਟ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸਵਾਲ ਹੈ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਆਪਣਾ ਪ੍ਰੋਪਰਟੀਜ਼ ਵੇਚਣ ਜਾਂ ਖਰੀਦਣ ਦੇ ਲਈ ਆਪਣਾ ਪਲਾਨ ਬਣਾ ਰਹੇ ਹੋ ਤਾਂ ਉਸ ਪਲਾਨ ਨੂੰ ਫੁਲਫਿਲ ਕਰਾਂਗੇ ਅਸੀਂ। ਸੋ ਵਿਸ਼ੇਸ਼ ਤੌਰ 'ਤੇ ਇਸ ਵੇਲੇ ਸਾਨੂੰ ਜੀ ਟੀ ਦੇ ਵਿੱਚ ਕੁਛ ਲਿਸਟਿੰਗਸ ਚਾਹੀਦੀਆਂ ਨੇ। ਸੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਘਰ ਵੇਚ ਕੇ ਤੁਸੀਂ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣਾ ਅਤੇ ਆਪਣੀ ਪ੍ਰੋਪਰਟੀ ਨੂੰ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। 647-4000-6862। ਅਤੇ ਇਸ ਵੇਲੇ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਇਨਕਰੇਜ ਕਰਾਂਗੇ। ਬਹੁਤ ਸਾਰੀਆਂ ਇਹੋ ਜਿਹੀਆਂ ਡੀਲਸ ਨੇ ਜਿਹੜੀਆਂ ਫਸਟ ਟਾਈਮ ਬਾਇਰਸ, ਪਹਿਲਾਂ ਸੁਪਨਾ ਆਰਾਮ ਨਹੀਂ ਲੈ ਸਕਦੇ ਸੀਗੇ। ਸੋ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਅਸੀਂ ਕੋਈ ਜੀ ਟੀ ਏ ਦੇ ਵਿੱਚ ਜਾਂ ਬ੍ਰੈਂਪਟਨ ਦੇ ਵਿੱਚ ਜੋ ਕੋਈ 5 ਲੱਖ ਦੀ ਜਾਂ ਇਸ ਤੋਂ ਘੱਟ ਦੀ ਕੋਈ ਪ੍ਰੋਪਰਟੀ ਖਰੀਦ ਵੀ ਸਕਾਂਗੇ ਕਦੀ ਕਿ ਨਹੀਂ। ਪਰ ਤੁਸੀਂ ਸਾਨੂੰ ਇੱਕ ਵਾਰੀ ਕਾਲ ਕਰੋ $5-6 ਲੱਖ ਦੇ ਵਿੱਚ, $7 ਲੱਖ ਦੇ ਵਿੱਚ ਜਾਂ ਈਵਨ ਇਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ, ਬਹੁਤ ਸਾਰੀਆਂ ਇਹੋ ਜਿਹੀਆਂ ਆਪਸ਼ਨਸ ਨੇ ਜਿਹੜੀਆਂ ਤੁਹਾਡਾ ਡ੍ਰੀਮ ਹੋਮ ਹੋ ਸਕਦੀਆਂ ਨੇ। ਸੋ ਸਾਨੂੰ ਕਾਲ ਕਰੋ 647-4-0-0-6862 ਤੇ ਨਾਲ ਹੀ ਦੋਸਤੋ ਸਾਨੂੰ ਕੁਛ ਇੱਕ ਪ੍ਰੋਪਰਟੀਜ਼ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਮੈਂ ਅਨਾਊਂਸਮੈਂਟ ਕਰਾਂਗਾ ਕਿ ਬੋਲਟਨ ਜਾਂ ਕੈਲਡਨ ਦੇ ਏਰੀਏ ਦੇ ਵਿੱਚ ਅਗਰ ਤੁਹਾਡੇ ਕੋਲ ਕੋਈ 15-18 acres 20 acres ਲੈਂਡ ਹੋਵੇ, ਸਾਡਾ ਕੋਈ ਸਰੋਤਾ ਜਿਹੜੇ ਆਪਣੀ ਲੈਂਡ ਹੈ ਤੁਹਾਡੀ ਜਾਂ ਕਿਸੇ ਰਿਐਲਟਰ ਦੇ ਕੋਲ ਵੀ ਅਗਰ ਇਸ ਤਰ੍ਹਾਂ ਦੀ ਕੋਈ ਲੈਂਡ ਦੀ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕਾਲ ਕਰ ਲਓ, ਕਿਉਂਕਿ ਸਾਡੇ ਕੋਲ ਇੱਕ ਵੈਲ ਕੁਆਲੀਫਾਈਡ ਕਲਾਇੰਟ ਹੈ ਜਿਨ੍ਹਾਂ ਦੇ ਲਈ ਅਸੀਂ ਇਸ ਤਰ੍ਹਾਂ ਦੀ ਪ੍ਰੋਪਰਟੀ ਦੀ ਭਾਲ ਦੇ ਵਿੱਚ ਹਾਂ। ਸੋ ਉਹਨਾਂ ਨੇ ਉਹਦੇ 'ਤੇ ਵੇਅਰ ਹਾਊਸ ਬਣਾਉਣਾ। ਸੋ ਵੇਅਰ ਹਾਊਸ ਬਣਾਉਣ ਦੇ ਲਈ ਕੋਈ 2.5-3 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਬਣਾਉਣ ਦੇ ਲਈ ਉਹਨਾਂ ਨੂੰ 15-18-20 acres ਲੈਂਡ ਚਾਹੀਦੀ ਹੈ, ਜਾਂ ਅਗਰ ਤੁਹਾਡੇ ਕੋਲ ਕੋਈ 2-2.5 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆਲਰੇਡੀ ਬਣਿਆ ਹੋਇਆ ਹੈ ਤਾਂ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ। ਅਤੇ ਨੈਕਸਟ ਆਪਸ਼ਨ ਅਸੀਂ ਲੱਭ ਰਹੇ ਹਾਂ ਜੀ, ਇੱਕ ਟਰੈਕਟਰ ਟ੍ਰੇਲਰ ਰਿਪੇਅਰ ਵਰਕਸ਼ਾਪ ਚਾਹੀਦੀ ਹੈ ਸਾਨੂੰ ਪ੍ਰਾਇਓਰਿਟੀ ਦੇ ਆਧਾਰ ਦੇ ਉੱਤੇ। ਬ੍ਰੈਂਪਟਨ ਅਤੇ ਮਿਸੀਸਾਗਾ ਦੇ ਏਰੀਏ ਦੇ ਵਿੱਚ ਅਸੀਂ ਲੱਭ ਰਹੇ ਹਾਂ, ਅਤੇ ਉਹਦੇ ਵਿੱਚ ਕੁਛ ਕੰਡੀਸ਼ਨਸ ਨੇ। ਇੱਕ ਤਾਂ ਇਹ ਵੀ ਘੱਟੋ ਘੱਟ 20 ਫੁੱਟ ਹਾਈਟ ਹੋਵੇ ਅਤੇ 5-6 ਉਹਦੀਆਂ ਡੋਰਸ ਚਾਹੀਦੀਆਂ ਨੇ, ਡਰਾਈਵ ਇਨ ਡੋਰਸ, ਜਿਨ੍ਹਾਂ ਦੇ ਵਿੱਚ ਟਰੈਕਟਰ ਟ੍ਰੇਲਰ ਰਿਪੇਅਰ ਕਰਨ ਦੇ ਲਈ ਆਪਸ਼ਨਸ ਹੋ ਸਕਦੀਆਂ ਹੋਣ। ਨਾਲ ਖੁੱਲ੍ਹੀ ਡੁੱਲੀ ਪਾਰਕਿੰਗ ਹੋਵੇ, ਅਗਰ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਪਰਟੀ ਤੁਹਾਡੀ ਨਜ਼ਰ 'ਚ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਨਾਲ ਹੀ ਅਸੀਂ ਲੱਭ ਰਹੇ ਹਾਂ ਜੀ ਕੋਈ 10-15,000 ਸਕੁਅਰ ਫੁੱਟ ਦੀ ਰੇਂਜ ਦੇ ਵਿੱਚ ਟਰੱਕ ਰਿਪੇਅਰ ਸ਼ਾਪ। ਸੋ ਟਰੱਕ ਮਕੈਨਿਕ ਸ਼ਾਪ, ਟਰੱਕ ਰਿਪੇਅਰ ਸ਼ਾਪ ਅਗਰ ਤੁਸੀਂ ਕੋਈ ਵੇਚਣਾ ਚਾਹੁੰਦੇ ਹੋ, ਤੁਹਾਡੀ ਨਜ਼ਰ 'ਚ ਹੈ ਇਸ ਤਰ੍ਹਾਂ ਦੀ ਤੁਹਾਡੀ ਆਪਣੀ ਰਿਪੇਅਰ ਸ਼ਾਪ ਵਰਕਸ਼ਾਪ ਹੈ, ਜਾਂ ਸਾਡਾ ਕੋਈ ਰਿਐਲਟਰ ਦੋਸਤ ਜਿਨ੍ਹਾਂ ਦੇ ਨਜ਼ਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਹੈ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਹੀ, ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ 647-4-0-0-6862 647-4-0-0-6862 'ਤੇ ਕੰਟੈਕਟ ਕੀਤਾ ਜਾ ਸਕਦਾ। ਅਤੇ ਹੁਣ ਆਪਾਂ ਚੱਲਦੇ ਇੱਕ ਵਾਰੀ ਫਿਰ ਸਾਡੇ ਅਗਲੇ ਮੈਚ ਜਿੱਥੇ ਸਵਿਟਜ਼ਰਲੈਂਡ ਵਰਸਿਜ਼ ਅਰਜਨਟੀਨਾ ਦਾ ਬੀਤੇ ਕੱਲ੍ਹ ਦਾ ਮੈਚ ਸੀਗਾ, ਅਤੇ ਉਹਦੇ 'ਚ ਅਰਜਨਟੀਨਾ ਨੇ 3-1 ਦੇ ਨਾਲ ਕੱਲ੍ਹ ਦਾ ਮੈਚ ਜਿੱਤ ਲਿਆ ਸੀ। ਪਰ ਉਹਦੀ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਆਪਾਂ ਲਵਾਂਗੇ ਸਹਿਜ ਦੇ ਕੋਲੋਂ, ਅਰਮਾਨ ਇਸ਼ਾਨ ਦੇ ਕੋਲੋਂ। ਜੀ ਸਹਿਜ, ਦੱਸੋ ਕੱਲ੍ਹ ਦਾ ਜਿਹੜਾ ਇਹ ਮੈਚ ਸੀਗਾ ਉਹ ਕਿਸ ਤਰ੍ਹਾਂ ਦਾ ਰਿਹਾ? ਅਰਜਨਟੀਨਾ ਦੀ ਜਿੱਤ ਤਾਂ ਹੋ ਗਈ, ਮੈਸੀ ਆਪਣੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਗਿਆ, ਕਿਸ ਤਰ੍ਹਾਂ ਦਾ ਰਿਹਾ ਇਹ ਮੈਚ?
1: ਕੱਲ ਦੇ ਮੈਚ ਦੇ ਵਿੱਚ ਅਰਜਨਟੀਨਾ ਵਾਸ ਆਫ ਟੂ ਅ ਵੈਰੀ ਗੁੱਡ ਸਟਾਰਟ। ਅਰਾਊਂਡ 10 ਮਿੰਟ ਦੇ ਵਿੱਚ ਅਲੈਕਸਿਸ ਮੈਕ ਐਲਿਸਟਰ ਨੇ 10 ਮਿੰਟ ਜਾ ਕੇ ਸਕੋਰ ਕਰਤਾ ਸੀਗਾ। ਸੋ ਬੇਸਿਕਲੀ ਉਹਨਾਂ ਨੇ ਇੱਕ ਬਾਉਂਡਰੀ ਸੈੱਟ ਕਰਤੀ ਸੀਗੀ, ਅਤੇ ਇੱਕ ਤੁਸੀਂ ਕਹਿ ਸਕਦੇ ਮੈਸੇਜ ਦੇ ਸਕਦੇ ਸਵਿਟਜ਼ਰਲੈਂਡ ਨੂੰ ਦੈਟ ਅਸੀਂ ਸੀਰੀਅਸ ਹਾਂ, ਹਾਂਜੀ ਅਸੀਂ ਰੈਡੀ ਹਾਂ, ਐਂਡ ਵੀ ਹੇਅਰ ਟੂ ਐਲੀਮੀਨੇਟ ਯੂ। ਅਤੇ ਉਹਨਾਂ ਨੇ 10 ਮਿੰਟ ਜਾ ਕੇ ਉਹਨਾਂ ਨੇ ਸਟ੍ਰੀਟ ਬਾਉਂਡਰੀ ਸੈੱਟ ਕਰਤੀ ਸੀਗੀ। ਉਹਦੇ ਵਿੱਚੋਂ ਸਵਿਟਜ਼ਰਲੈਂਡ ਨੇ ਬਹੁਤ ਕੋਸ਼ਿਸ਼ ਕੀਤੀ, ਅਤੇ ਅਰਾਊਂਡ ਦ 67th minute 'ਤੇ ਜਾ ਕੇ ਉਹਨਾਂ ਦਾ ਜਿਹੜਾ ਪਲੇਅਰ ਹੈਗਾ ਡੌਨ ਸਵਿਟਜ਼ਰਲੈਂਡ ਦੀ ਟੀਮ ਵੱਲੋਂ, ਉਹਨਾਂ ਨੇ 67th minute 'ਤੇ ਜਾ ਕੇ ਉਹਨਾਂ ਨੇ ਵੀ ਸਕੋਰ ਕਰਤਾ, ਜਿਹਦੇ ਕਿ ਇੱਥੇ ਤੱਕ ਮੈਚ ਟਾਈ ਹੋ ਗਿਆ 1-1 'ਤੇ ਜਾ ਕੇ। ਫਿਰ ਦੇ ਗੋ ਬੈਕ ਇਨ ਫੋਰਥ, ਟਾਈਮ ਪੂਰਾ ਵੀ ਹੋ ਗਿਆ, ਅਤੇ ਹੁਣ ਐਕਸਟਰਾ ਟਾਈਮ ਚੱਲਦਾ ਆ। ਜੇ ਤੁਸੀਂ ਇਹ ਨੋਟਿਸ ਕਰਦੇ ਹਾਂ, ਕੱਲ੍ਹ ਦੇ ਦੋਨੇ ਮੈਚਿਸ ਦੇ ਵਿੱਚ ਦੋਨੇ ਮੈਚ ਐਕਸਟਰਾ ਟਾਈਮ ਦੇ ਵਿੱਚ ਗਏ ਆ, ਨਾਰਵੇ ਦਾ ਮੈਚ, ਨਾਰਵੇ ਤੇ ਇੰਗਲੈਂਡ ਦਾ ਮੈਚ, ਤੇ ਅਰਜਨਟੀਨਾ ਤੇ
0: 90 ਮਿੰਟ ਸੀਗੇ, ਦੋਨੋਂ ਈਵਨ ਸੀਗੇ ਦੋਨੋਂ ਟੀਮਸ।
1: ਯਾ, ਤੇ ਇਹਨਾਂ ਦਾ ਮੈਚ 120 ਮਿੰਟ ਤੱਕ ਗਿਆ ਸੀਗਾ, ਤੇ ਜਦੋਂ 120 ਮਿੰਟ ਤੱਕ ਮੈਚ ਜਾਣਾ ਸੀਗਾ, ਉਹਦੇ ਵਿੱਚ ਜੂਲੀਅਨ ਅਲਵੇਰੇਜ਼, ਜਿਹਦੇ ਕਿ ਮੈਨ ਆਫ ਦਾ ਮੈਚ ਸੀਗੇ, ਨਾਲੇ ਉਹਨਾਂ ਨੂੰ ਅਵਾਰਡ ਮਿਲਿਆ ਸੀਗਾ ਮੈਚ ਤੋਂ ਬਾਅਦ, ਉਹਨਾਂ ਨੇ ਜਾ ਕੇ 112th minute 'ਤੇ ਜਾ ਕੇ ਉਹਨਾਂ ਨੇ ਇੱਕ ਬਹੁਤ ਵਧੀਆ ਸਕੋਰ ਉਹਨਾਂ ਨੇ ਗੋਲ ਕੀਤਾ ਸੀਗਾ, ਇੱਕ ਬਹੁਤ ਆਊਟ ਆਫ ਦ ਬਾਕਸ ਤੋਂ ਉਹਨਾਂ ਨੇ ਸਕੋਰ ਕੀਤਾ ਸੀਗਾ, ਕਿੱਕ ਉਹਨਾਂ ਨੇ ਮਾਰਿਆ ਸੀਗਾ, ਅਤੇ ਐਨ ਤੁਸੀਂ ਕਹਿ ਸਕਦੇ ਟੋਪ ਰਾਈਟ ਕੋਰਨਰ 'ਚੋਂ ਬਾਲ ਇੱਦਾਂ ਲੰਘ ਕੇ ਗਿਆ ਇੱਦਾਂ। ਅਤੇ ਜੋ ਤੁਸੀਂ ਵਾਪਸ ਵੀਡੀਓਜ਼ ਵੀ ਦੇਖੋਗੇ, ਤੁਹਾਨੂੰ ਆਪ ਹੀ ਆਈਡੀਆ ਹੋ ਜੂਗਾ ਜਦੋਂ ਉਹਨਾਂ ਨੇ ਸ਼ਾਟ ਮਾਰਿਆ ਕਿੱਦਾਂ ਬਾਲ ਕਰਵ ਕਰਕੇ, ਐਨ ਜਿੱਦਾਂ ਇੱਦਾਂ ਲੱਗਦਾ ਸੀਗਾ ਤਾਂ ਉਹਨੇ ਆਪਣੀ ਜਿੱਦਾਂ ਹੋਮਵਰਕ ਕੀਤੀ ਸੀਗੀ, ਮੈਥ ਸਾਰਾ ਕੀਤਾ ਸੀਗਾ ਉਹਨੇ, ਅਤੇ ਉਹਨੇ ਇੱਕ ਪਰਫੈਕਟਲੀ ਪ੍ਰੀਸੀਜ਼ਨ ਦੇ ਨਾਲ ਉਹਨੇ ਇੱਕ ਬਾਲ ਉਹਨੇ ਆਪਣਾ ਸਕੋਰ ਕੀਤਾ ਸੀਗਾ। ਫਿਰ ਇੱਥੇ ਅਰਜਨਟੀਨਾ ਨੂੰ ਤੇ ਉਹਨਾਂ ਦੇ ਫੈਨਸ ਨੂੰ ਪਤਾ ਲੱਗ ਗਿਆ ਸੀਗਾ ਹਾਂਜੀ ਲਾਈਕ ਹੁਣ ਸਾਡੇ ਕੋਲ ਐਡਵਾਂਟੇਜ ਫਿਰ ਆ ਗਈ ਆ ਤੇ ਸਵਿਟਜ਼ਰਲੈਂਡ ਪ੍ਰੈਸ਼ਰ 'ਚ ਬਹੁਤ ਆ ਗਿਆ ਹੁਣ ਤੇ ਹੁਣ ਉਹਨਾਂ ਲਈ ਥੋੜ੍ਹਾ ਹਾਰਡ ਹੋਣਾ ਆ ਖੇਡਣ ਨੂੰ ਤੇ ਇਹਦੇ ਵਿੱਚ ਆਈ ਫੋਰਗੋਟ ਟੂ ਮੈਂਸ਼ਨ ਐਜ਼ ਵੈਲ ਦੈਟ ਸਵਿਟਜ਼ਰਲੈਂਡ ਦੇ ਕੋਲ ਜਸਟ 10 ਬੰਦੇ ਖੇਡ ਰਹੇ ਸੀਗੇ ਆਫਟਰ ਦ 72 ਮਿੰਟ ਬਿਕੋਜ਼ ਉਹਨਾਂ ਦਾ ਜਿਹੜਾ ਪਲੇਅਰ ਬ੍ਰੀਲ ਸੀਗਾ ਉਹਨਾਂ ਨੂੰ ਰੈੱਡ ਕਾਰਡ ਮਿਲ ਗਿਆ ਸੀਗਾ ਸੋ ਓਨਲੀ 10 ਪੀਪਲ ਵਰ ਪਲੇਇੰਗ ਸਵਿਟਜ਼ਰਲੈਂਡ ਵੱਲੋਂ ਤੇ ਇਹਦੇ ਕਰਕੇ ਸਵਿਟਜ਼ਰਲੈਂਡ ਵਾਸ ਆਲਰੇਡੀ ਇੱਕ ਡਿਸਐਡਵਾਂਟੇਜ 'ਤੇ ਸੀਗੇ ਤੇ ਫਿਰ ਐਂਡ 'ਚ ਜਾ ਕੇ ਲੋਰਾਟੋ ਮਾਰਟੀਨਜ਼ ਨੇ ਐਕਸਟਰਾ ਟਾਈਮ ਦੇ ਵਿੱਚ ਜਿਹਦੇ 120 ਮਿੰਟਸ ਤੋਂ ਬਾਅਦ ਐਕਸਟਰਾ ਟਾਈਮ ਮਿਲਦਾ ਸੀਗਾ ਅਤੇ 1 ਮਿੰਟ 'ਤੇ ਜਾ ਕੇ ਉਹਨਾਂ ਨੇ ਸਕੋਰ ਕਰਤਾ ਸੀਗਾ ਜਿਹਦੇ ਕਿ ਫਿਰ ਓਵਰ ਫਾਈਨਲ ਟਾਈਮ ਦੇ ਵਿੱਚ 3-1 ਅਰਜਨਟੀਨਾ ਜਿੱਤ ਗਏ ਸੀਗੇ
0: That's interesting. So, Arman, ਕਿੱਦਾਂ ਰਿਹਾ ਜੇ ਇਹਦਾ ਦੂਸਰਾ ਮੈਚ ਸੀਗਾ ਕੱਲ ਦਾ
2: ਹਾਂਜੀ ਸੈਡ ਦੋਨੇ ਮੈਚ ਉਹ ਗਏ ਸੀਗੇ ਓਵਰ ਟਾਈਮ ਵਿੱਚ 120 ਮਿੰਟਸ ਵਿੱਚ ਸੋ ਐਂਡ ਪਹਿਲਾਂ ਨੋਰਵੇ ਤੇ ਇੰਗਲੈਂਡ ਦਾ ਮੈਚ ਅਸੀਂ ਦੇਖਿਆ ਸੀ ਉਹ ਗੁੱਡ ਸੀਗਾ ਨੋਰਵੇ ਨੇ ਵਧੀਆ ਖੇਡਿਆ ਤੇ ਇੰਗਲੈਂਡ ਨੇ ਵੀ ਇੰਗਲੈਂਡ ਵੋਨ ਬਟ ਦੈਨ ਅਸੀਂ ਅਰਜਨਟੀਨਾ ਦੇ ਵਿੱਚ ਸਵਿਟਜ਼ਰਲੈਂਡ ਮੈਚ ਦੇਖਿਆ ਉਹ ਵੀ 120 ਮਿੰਟਸ ਵਿੱਚ ਚੱਲ ਗਿਆ ਸੀਗਾ ਤੇ ਉਹ ਜਸਟ 30 ਮਿੰਟਸ ਵਿੱਚ ਅਰਜਨਟੀਨਾ ਨੇ 2 ਗੋਲ ਕਰਤੇ ਸੀਗੇ ਤੇ ਉਸ ਕਰਕੇ ਅਰਜਨਟੀਨਾ ਆਫ ਟੂ ਦ ਸੈਮੀ ਫਾਈਨਲਸ
0: ਇਸ਼ਾਨ ਤੁਸੀਂ ਕੀ ਕਹਿਣਾ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ ਮੈਚ ਤੇ
2: ਮੈਂ ਕਹਿਣਾ ਆ ਦੈਟ ਲਾਈਕ ਗੇਮ ਵਿੱਚ ਲਾਈਕ ਵੈਨ ਅਰਜਨਟੀਨਾ ਨੇ ਸਕੋਰ ਕਰ ਲਿਆ ਸੀਗਾ ਸਵਿਟਜ਼ਰਲੈਂਡ ਨੂੰ ਪਤਾ ਸੀਗਾ ਲਾਈਕ ਹੋਰ ਟਾਈਮ ਹੋਣਾ ਹੈ ਬਿਕੋਜ਼ ਦੇ ਸਕੋਰ ਸੁਪਰ ਕੁਇਕ ਸੋ ਉਹਨਾਂ ਨੂੰ ਪਤਾ ਸੀਗਾ ਦੈਟ ਦੇ ਟ੍ਰਾਇੰਗ ਵੈਰੀ ਹਾਰਡ ਟੂ ਲਾਈਕ ਵੈਨ ਅਨਦਰ ਵਰਲਡ ਕੱਪ ਹਨਾ ਸੋ ਸਵਿਟਜ਼ਰਲੈਂਡ ਵੁਡ ਟ੍ਰਾਇੰਗ ਐਂਡ ਦੈਨ 67th ਮਿੰਟ ਵਿੱਚ ਸਵਿਟਜ਼ਰਲੈਂਡ ਨੇ ਸਕੋਰ ਕਰ ਲਿਆ ਬਟ ਕਹਿੰਦੇ ਸੀਗੇ ਕਿ ਪੈਨਲਟੀਜ਼ ਵਿੱਚ ਲੈ ਗਏ ਸੀਗੇ ਬਿਕੋਜ਼ ਨੋ ਵਨ ਸਕੋਰ ਇਨ ਦੈਨ 112 ਮਿੰਟਸ ਵਿੱਚ ਅਰਜਨਟੀਨਾ ਨੇ ਸਕੋਰ ਕਰ ਲਿਆ ਸੀਗਾ ਸੈਪਰੀ ਸੈਡ ਟੌਪ ਰਾਈਟ ਕੋਰਨਰ ਵਿੱਚ ਹੋਇਆ ਸੀਗਾ ਐਂਡ ਦੈਨ 120th ਮਿੰਟ ਵਿੱਚ ਅਰਜਨਟੀਨਾ ਨੇ ਫੇਰ ਸਕੋਰ ਕਰ ਲਿਆ ਸੀ ਟੂ ਲਾਈਕ ਐਂਡ ਦ ਗੇਮ 3-1
0: ਅੱਛਾ ਸੋ ਫਿਰ ਇਹਨਾਂ ਦੋਨੋਂ ਮੈਚਸ ਦੇ ਇਸ ਮੈਚ ਦੇ ਵਿੱਚ ਤੁਹਾਡੀ ਫੇਵਰਟ ਟੀਮ ਕਿਹੜੀ ਸੀ ਇਸ਼ਾਨ ਤੁਹਾਡੀ ਟੀਮ ਕਿਹੜੀ ਸੀ
2: ਅਰਜਨਟੀਨਾ
0: ਰਮਾਨ ਤੁਹਾਡੀ
2: ਔਰ ਮੇਰੀ ਇੰਗਲੈਂਡ
0: ਨਹੀਂ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ
2: ਅਰਜਨਟੀਨਾ
0: ਤੇ ਸਾਹਿਬ ਤੇਰੀ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ
1: ਮੇਰੀ ਅਰਜਨਟੀਨਾ ਆਫ ਕੋਰਸ
0: ਸੋ ਵਾਟ ਵਾਸ ਦ ਮੇਨ ਰੀਜ਼ਨ
1: ਇਹਦੇ ਵਿੱਚ ਇੱਕ ਚੀਜ਼ ਇਹ ਆ ਦੈਟ Lionel Messi is also a very good player. Chalo main manda main pehla bhi keh sakta Ronaldo da fan ya but of course Messi nu bhi support he is also the goat. They may be chahna that oh bhi jitan but of other than that main the Norway nu support karda siga mainu lagda siga in my opinion Norway nu main khud support karda siga
0: but the Norway and England de match di gal hogi but hun Switzerland versus Australia Argentina de jadon assi gal karde ha to ode vich ਲੱਗਦਾ ਕਿ ਸ਼ਾਇਦ ਬਹੁਤੇ ਲੋਕ ਫਿਰ ਅਰਜਨਟੀਨਾ ਦੇ ਫੇਵਰ 'ਚ ਸੀਗੇ ਹੈ ਨਾ ਸੋ ਲੈਟਸ ਸੀ ਚਲੋ ਦੇਖਦੇ ਹਾਂ ਤੇ ਹੁਣ ਨੈਕਸਟ ਮੈਚਸ ਜਿਹੜੇ ਹੋਣੇ ਆ 14 ਤਰੀਕ ਨੂੰ ਉਹਨਾਂ ਬਾਰੇ ਵੀ ਦੋਸਤੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਜੁੜੇ ਰਹੋ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਤੇ ਮਨਜੀਤ ਗਿੱਲ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਅਗਰ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ ਤਾਂ ਮਨਜੀਤ ਗਿੱਲ ਪਿਛਲੇ ਲੰਬੇ ਅਰਸੇ ਤੋਂ ਰੀਅਲ ਸਟੇਟ ਦੇ ਵਿੱਚ ਸੇਵਾਵਾਂ ਦਿੰਦੇ ਆ ਰਹੇ ਨੇ 416-769-1379 ਦੇ ਉੱਤੇ ਤੁਸੀਂ ਗੱਲ ਕਰਕੇ ਮਨਜੀਤ ਸਿੰਘ ਗਿੱਲ ਹੋਰਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਇਸ ਵੇਲੇ ਕੋਈ ਵੀ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੇ ਲਈ ਜਾਂ ਕੋਈ ਲੀਜ਼ 'ਤੇ ਕੋਈ ਪ੍ਰੋਪਰਟੀ ਚਾਹੀਦੀ ਹੈ ਤਾਂ ਮਨਜੀਤ ਗਿੱਲ 416-669-1379 ਪੰਜਾਬੀ ਵਿਰਸਾ ਸ਼ੋਅ ਬਾਰੇ ਵੀ ਥੋੜ੍ਹਾ ਜਿਹਾ ਹੋਰ ਜਾਣਕਾਰੀ ਲਈ ਹੈ ਅਰਮਾਨ ਇਸ਼ਾਨ ਨੇ ਵੀ ਇੱਕ ਬੜੀ ਇੰਟਰਸਟਿੰਗ ਐਡ ਬਣਾਈ ਹੋਈ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਰਹੇ ਹਾਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਉਹ ਐਡ ਵੀ ਅਤੇ ਇਹਨਾਂ ਦੀ ਆਵਾਜ਼ ਦੇ ਵਿੱਚ ਜਿਹੜਾ ਇਨਵੀਟੇਸ਼ਨ ਦਿੱਤਾ ਹੋਇਆ ਉਹ ਰਿਕਾਰਡ ਕੀਤਾ ਹੋਇਆ ਅਸੀਂ ਉਹ ਵੀ ਸਾਂਝਾ ਕਰ ਦਿਆਂਗੇ ਪਰ ਇੱਕ ਵਾਰੀ ਹੁਣ ਇੱਥੇ ਇਨ ਪਰਸਨ ਇਹਨਾਂ ਦੇ ਕੋਲੋਂ ਪੁੱਛ ਲੈਂਦੇ ਹਾਂ ਕਿ 25 ਤਰੀਕ ਵਾਲੇ ਜਿੱਥੇ ਫੀਫਾ ਵਰਲਡ ਕੱਪ ਦੀ ਤਾਂ ਐਕਸਾਈਟਮੈਂਟ ਚੱਲ ਹੀ ਰਹੀ ਆ, ਉੱਥੇ ਸਾਡੀ ਟੀਮ ਫੋਰ ਐਂਟਰਟੇਨਮੈਂਟ ਦੀ ਜਿਮੀ ਟੈਕ ਗਰੁੱਪ ਦੀ ਇੱਕ ਵੱਖਰੀ ਤਰ੍ਹਾਂ ਦੀ ਐਕਸਾਈਟਮੈਂਟ ਚੱਲ ਰਹੀ ਹੈ, ਉਹ ਹੈ ਪੰਜਾਬੀ ਵਿਰਸਾ ਸ਼ੋਅ ਨੂੰ ਲੈ ਕੇ। ਸੋ ਜੋ ਕਿ ਸ਼ਨੀਵਾਰ ਹੁਣ ਅੱਜ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਿਆ ਜੀ, ਸੋ ਅਗਲਾ ਵੀਕਐਂਡ ਛੱਡ ਕੇ ਉਸ ਤੋਂ ਬਾਅਦ ਸੈਟਰਡੇ ਨੂੰ ਤਕਰੀਬਨ 13 ਕੁ ਦਿਨਾਂ ਬਾਅਦ, 13-14 ਦਿਨਾਂ ਬਾਅਦ ਆਪਾਂ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਉਹਨਾਂ ਦੇ ਸ਼ੋਅ ਦਾ ਆਨੰਦ ਮਾਨਣਾ। ਸ਼ਾਮ ਨੂੰ ਲਗਭਗ 7 ਵਜੇ ਡੋਰਸ ਓਪਨ ਹੋਣਗੀਆਂ, 8:15 ਵਜੇ ਸ਼ੋਅ ਸ਼ੁਰੂ ਕਰਾਂਗੇ ਅਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਸੋ ਜੇਕਰ ਟਿਕਟ ਲੈ ਲਈਆਂ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਅਤੇ ਜੇ ਅਜੇ ਟਿਕਟਸ ਨਹੀਂ ਲਈਆਂ ਤਾਂ ਅਰਮਾਨ ਅਤੇ ਇਸ਼ਾਨ ਸਾਨੂੰ ਥੋੜ੍ਹਾ ਜਿਹਾ ਹੋਰ ਦੱਸਣਗੇ। ਅਰਮਾਨ ਦੱਸੋ 25 ਜੁਲਾਈ ਵਾਲੇ ਸ਼ੋਅ ਦੇ ਬਾਰੇ 'ਚ, ਆਪਾਂ ਕਾਫ਼ੀ ਤੁਹਾਡੀ ਜਿਹੜੀ ਐਡ ਹੈ ਆਪਣੇ ਵੀਕਡੇਜ਼ ਵਾਲੇ ਸ਼ੋਅ 'ਚ ਜਾਂ ਹੋਰ ਅਲੱਗ ਅਲੱਗ ਥਾਵਾਂ ਦੇ ਉੱਤੇ ਚੱਲ ਰਹੀ ਹੈ ਅਤੇ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ, ਤਾਂ ਆਪਣਾ ਅੱਜ ਵੀ ਜਿੱਦਾਂ ਆਪਾਂ ਸਾਂਝੀ ਕੀਤੀ ਹੈ ਕੀ ਕਹੋਗੇ?
2: ਪੂਰੀ
0: ਫਿਨਿਸ਼ ਜਿਹੜੀ ਫਾਈਨਲ ਐਡ ਆ ਉਹ ਤਾਂ ਆਪਣੇ ਇੱਥੇ ਰੇਡੀਓ ਤੇ ਦਿਖ ਰਹੀ ਹੈ, ਪਰ ਸਾਡੇ ਸਰੋਤਿਆਂ ਨੂੰ ਦੱਸ ਦਿੰਦੇ ਕਿ ਇਸ ਫਾਈਨਲ ਐਡ ਤੱਕ ਪਹੁੰਚਣ ਲਈ ਜਿਹੜੀ ਅਰਮਾਨ ਨੇ ਗੱਲ ਕੀਤੀ ਹੈ ਉਹਦੇ ਰੀਟੇਕਸ ਵਾਲੀ ਵੀ ਇੱਕ ਵੀਡੀਓ ਬਣਾਈ ਹੋਈ ਹੈ। ਸੋ ਜੇ ਤੁਸੀਂ ਅਜੇ ਤੱਕ ਸਾਡਾ ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਯੂਟਿਊਬ ਚੈਨਲ ਤੇ ਜਾ ਕੇ ਸਾਡਾ ਜੀ ਮੀਡੀਆ, ਜੀ ਐਜ਼ ਗਿੱਲ, ਜੀ ਮੀਡੀਆ ਗਰੁੱਪ, ਜੀ ਐਜ਼ ਗਲੋਬ, ਜੀ ਮੀਡੀਆ ਗਰੁੱਪ, ਨਾਲੇ ਤਾਂ ਉਹਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲੇ ਉਹਦੇ 'ਤੇ ਜਾ ਕੇ ਤੁਸੀਂ ਪੰਜਾਬੀ ਵਿਰਸਾ ਸ਼ੋਅ ਨਾਲ ਸੰਬੰਧਿਤ ਅਰਮਾਨ ਇਸ਼ਾਨ ਦੀ ਬੱਚੇ ਮਨ ਦੇ ਸੱਚੇ ਸੈਗਮੈਂਟ ਦੇ ਅੰਡਰ ਅਸੀਂ ਇੱਕ ਇਹ ਵੀਡੀਓ ਜਿਹੜੀ ਆ ਫਾਈਨਲ ਕੀਤੀ ਹੋਈ ਵਿੱਚ ਸ਼ੇਅਰ ਕਰ ਦਿੱਤੀ ਹੈ ਅਤੇ ਉਹਨੂੰ ਕਿੰਨੀ ਵਾਰੀ ਹੋਰ ਰੀਟੇਕਸ ਲੈ ਕੇ ਜਾ ਕੇ ਇਹ ਫਾਈਨਲ ਜਿਹੜੀ ਐਡ ਹੈ ਉਹ ਤਿਆਰ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਣਾ। ਸੋ ਅਸੀਂ ਚਾਹੁੰਦੇ ਇੱਕ ਤਾਂ ਪੰਜਾਬੀ ਵਿਰਸਾ ਸ਼ੋਅ ਬਾਰੇ ਵਾਰ ਵਾਰ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਣਾ ਕਦੋਂ ਹੋ ਰਿਹਾ ਅਤੇ ਕੌਣ ਕੌਣ ਆ ਰਿਹਾ ਅਤੇ ਨਾਲ ਸੇਮ ਟਾਈਮ ਦੇ ਉੱਪਰ ਅਰਮਾਨ ਇਸ਼ਾਨ ਦਾ ਐਫਰਟ ਵੀ ਪਤਾ ਲੱਗ ਜਾਣੇ ਆ। ਸੋ ਉਹਦੇ ਲਈ ਤੁਸੀਂ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ 'ਤੇ ਜ਼ਰੂਰ ਜਾ ਸਕਦੇ ਹੋ। ਅਤੇ ਅੱਛਾ ਹੁਣ ਉਹ ਤਾਂ ਦੇਖ ਲੈਣਗੇ ਸਾਡੇ ਲਿਸਨਰ ਜਿਹੜੇ ਨੇ ਜਾਂ ਦਰਸ਼ਕ, ਪਰ ਥੋੜ੍ਹਾ ਇੱਕ ਵਾਰੀ ਹੁਣ ਅੱਜ ਇਸ਼ਾਨ ਤੁਸੀਂ ਕੀ ਕਹਿਣਾ?
2: ਮੈਂ ਤਾਂ ਕਹਿਣਾ ਆ ਲਾਈਕ ਆਈ ਅਗਰੀ ਵਿਦ ਅਰਮਾਨ, ਦਿਸ ਵਾਸ ਦ ਫਨੀਐਸਟ ਵੀਡੀਓ ਦੈਟ ਵੀ ਐਵਰ ਮੇਡ ਔਨ ਜੀ ਮੀਡੀਆ ਗਰੁੱਪਸ ਲਾਈਕ ਥਿੰਗ ਨਾ, ਐਂਡ ਐਵਰੀਵਨ ਵਨ ਪੀਪਲ ਦੇਖਦੇ ਸੀਗੇ, ਪੀਪਲ ਕਹਿੰਦੇ ਸੀ ਬਿਕੋਜ਼ ਆਫ ਦਿਸ ਵੀਡੀਓ ਨਾਊ ਵਰ ਕਮਿੰਗ, ਪਹਿਲਾਂ ਤੁਸੀਂ ਬਣਾਇਆ ਨਹੀਂ ਸੀਗੇ, ਦੈਨ ਅਸੀਂ ਨਹੀਂ ਆਉਣਾ ਸੀਗੇ, ਬਿਕੋਜ਼ ਆਫ ਦਿਸ ਵੀਡੀਓ ਵੀ ਕੇਮ, ਐਂਡ ਆਈ and I really thought that was the reason or I think that was just making us happy and manu like I really like manu pasand honda siga and
0: okay theek hai acha so hun dasso mainu ek wari arman tusi dass deo ke kadon ho reha show te jehde log hai oh kyon aan
2: ਸਾਡੀ ਸ਼ੋਅ ਹੋਣ ਲੱਗਿਆ ਟੋਰਾਂਟੋ ਵਿੱਚ 25 ਜੁਲਾਈ ਨੂੰ, ਅਸੀਂ ਗਏ ਥੀਏਟਰ ਟੋਰਾਂਟੋ ਵਿੱਚ ਵੁੱਡ ਬਾਈ ਮੋਲ ਦੇ ਨੇੜੇ, ਅਸੀਂ ਮਨਮੋਹਨ ਵਾਲੇ ਕਮਰੇ ਵਿੱਚ ਸੰਤਾਰ ਦਾ ਸ਼ੋਅ ਕਰਨ ਲੱਗੇ ਲਾਈਵ ਕੌਨਸਰਟ, ਤਾਂ ਅਸੀਂ ਸਾਰੇ ਜਾਣੇ ਨੂੰ ਲੈ ਕੇ ਇਨਵਾਈਟ ਕਰਦੇ ਹਾਂ ਅਸੀਂ, ਬਿਕੋਜ਼ ਫਨ ਹੋਊਗਾ, ਅਸੀਂ ਰੌਣਕ ਮੇਲਾ ਲਾਉਂਗੇ ਅਤੇ
0: ਜਿਹੜੀਆਂ ਟਿਕਟਸ ਨੇ ਉਹ ਕਿੱਥੇ ਲਈਆਂ ਜਾ ਸਕਦੀਆਂ ਨੇ?
2: ticketmaster.ca
0: ਸੋ ਜੇ ਕਿਸੇ ਨੇ ਕਾਲ ਕਰਨੀ ਹੋਈ ਸ਼ਾਨ ਫਿਰ ਕਿੱਥੇ ਕਰ ਸਕਦੇ ਆ?

0: ਬਾਕੀ ਜਿਹੜਾ ਆਉਣ ਵਾਲੇ ਦਿਨ ਹੈ ਹਫ਼ਤੇ ਦੇ ਵਿੱਚ ਵੱਖਰੇ ਵੱਖਰੇ ਰੇਡੀਓ ਸ਼ੋਅਜ਼ ਦੇ ਉੱਤੇ ਵੀ ਤੁਸੀਂ ਇਸ ਸ਼ੋਅ ਦੇ ਬਾਰੇ 'ਚ ਗੱਲਬਾਤ ਸੁਣਦੇ ਰਹੋਗੇ। ਸੋ ਕੋਈ ਵੀ ਹੋਰ ਜਾਣਕਾਰੀ ਦੇ ਲਈ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ, ਟੀਮ ਫੋਰ ਐਂਟਰਟੇਨਮੈਂਟ ਦੀ ਟੀਮ ਦੇ ਨਾਲ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। 647-4000-6862 ਜਾਂ 416-303-4444 ਸਾਡੇ ਇਹਨਾਂ ਨੰਬਰਸ 'ਤੇ ਕਾਲ ਕੀਤੀ ਜਾ ਸਕਦੀ। ਅਤੇ ਨਾਲ ਵਿਸ਼ੇਸ਼ ਤੌਰ 'ਤੇ ਯਾਦ ਵਧਣਾ ਕਿ ਕੁਛ ਕੁ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਸਾਡੇ ਹੈੱਡ ਆਫਿਸ ਟੀਮ ਫੋਰ ਐਂਟਰਟੇਨਮੈਂਟ ਦਾ ਫਰੈਂਡਸ ਵੀਡੀਓ ਸਟੀਲਜ਼ ਐਂਡ ਮੈਲਨੀ 'ਤੇ ਕਾਰਨਰ 'ਤੇ ਉੱਪਰ ਹੈ, 2 Melanie Drive ਯੂਨਿਟ 4B ਫਰੈਂਡਸ ਵੀਡੀਓ। ਸੋ ਉੱਥੇ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਵੀ ਅਸੀਂ ਪਹੁੰਚਦੀਆਂ ਕੀਤੀਆਂ ਹੋਈਆਂ। ਸੋ ਜੇਕਰ ਤੁਸੀਂ ਪ੍ਰਿੰਟਡ ਟਿਕਟ ਚਾਹੋ, ਵੈਸੇ ਅਸੀਂ ਇਨਕਰੇਜ ਕਰਦੇ ਹਾਂ ਕਿ ਤੁਸੀਂ ਈਮੇਲ ਦੇ ਵਿੱਚ ਟਿਕਟਸ ਮੰਗਾ ਸਕਦੇ ਹੋ ਜੇ ਸਾਨੂੰ ਕਾਲ ਕਰੋਗੇ, ਜਾਂ ਤੁਸੀਂ ਔਨਲਾਈਨ ਜਾ ਕੇ ticketmaster.ca 'ਤੇ ਟਿਕਟਸ ਲਓ। ਪਰ ਜੇ ਤੁਸੀਂ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਲੈਣੀਆਂ ਹੋਈਆਂ ਤਾਂ ਉਹਦੇ ਲਈ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਸਾਡੇ ਨਾਲ ਗੱਲ ਕਰਕੇ। ਕੁਛ ਇੱਕ ਸਿਰਫ ਬਹੁਤ ਲਿਮਿਟਡ ਜਿਹੀਆਂ 50-60 ਦੇ ਕਰੀਬ ਟਿਕਟਸ ਬਾਕੀ ਨੇ ਉੱਥੇ ਪ੍ਰਿੰਟ ਕੀਤੀਆਂ ਹੋਈਆਂ। ਸੋ ਅਗਰ ਉਹ ਚਾਹੀਦੀਆਂ ਹੋਈਆਂ ਤਾਂ ਤੁਸੀਂ ਸਟੀਲ ਦੈਨ ਮੈਲਨੀ ਤੋਂ ਪਿੱਕ ਕਰ ਸਕਦੇ ਹੋ, ਪਰ ਉਸ ਤੋਂ ਪਹਿਲਾਂ ਸਾਨੂੰ ਕਾਲ ਜ਼ਰੂਰ ਕਰ ਲਈ ਜਾਵੇ। ਸੋ ਪ੍ਰੋਗਰਾਮ ਦੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤਾਂ ਫਿਰ ਦੁਬਾਰਾ ਵਾਪਸ ਜੁੜਦੇ ਹਾਂ। ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ, ਮੈਂ ਤੁਹਾਡਾ ਦੋਸਤ ਹੋਸਟ ਹਰਜਿੰਦਰ ਸਿੰਘ ਗਿੱਲ।
1: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ, ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
2: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਅਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ, 647-400-6862 ਔਰ ਵਿਜ਼ਿਟ teamharjindergill.com, helping you to fulfill your real estate plans.
3: ਸਾਡੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਲਈ ਡ੍ਰੀਮ ਹੋਮ ਅਪਲਾਈਂਸਿਸ ਦੇ ਵੱਲੋਂ ਸਾਨੂੰ ਮਦਦ ਮਿਲਦੀ ਹੈ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 9058053000 ਤੇ ਡ੍ਰੀਮ ਹੋਮ ਅਪਲਾਈਂਸਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। CCCA ਤੋਂ ਜਸਵੀਰ ਸਿੰਘ ਜੀ ਹੁੰਦਲ, 416-502-3100 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਇੱਕ 1 bedroom ਦੀ ਲੀਗਲ ਬੇਸਮੈਂਟ ਅਗਰ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ 1 August ਤੋਂ, ਤੇ ਬੋਵੇ ਡਰਾਈਵ ਐਂਡ ਹੋਰਨਟੇਰੀਓ ਸਟਰੀਟ ਦੇ ਬਿਲਕੁਲ ਨੇੜੇ ਹੈ। ਬਹੁਤ ਖੁੱਲੀ ਡੁੱਲੀ ਇਹ ਸਪੇਸ ਹੈ। ਅਗਰ ਤੁਸੀਂ ਇਸ ਨੂੰ ਰੈਂਟ 'ਤੇ ਲੈਣਾ ਦੇਖਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 416-669-1379 ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਤੁਹਾਡੇ ਪਾਸ ਕੋਈ ਵੀ ਅਗਰ ਕੋਈ 6000 ਸਕੁਏਅਰ ਫੀਟ ਦੇ ਕਰੀਬ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹਦੇ 'ਚ ਤਕਰੀਬਨ 810 ਟ੍ਰੇਲਰ ਪਾਰਕ ਕਰਨ ਦੀ ਸਪੇਸ ਨਾਲ ਹੋਵੇ, ਵੇਚਣਾ ਚਾਹੁੰਦੇ ਹੋ ਤੇ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ, ਇਸ ਦੇ ਲਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ ਤੇ 416-669-1379 ਤੇ ਸੰਪਰਕ ਕਰ ਲੈਣਾ ਜੀ। ਤੇ ਇੱਕ ਆਫਿਸ ਸਪੇਸ ਜਿਹੜੀ ਕਿ ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ ਸੈਕਿੰਡ ਫਲੋਰ ਤੇ ਆ, ਕੋਈ ਵੀ ਆਪਣਾ ਪ੍ਰੋਫੈਸ਼ਨਲ ਆਫਿਸ ਤੁਸੀਂ ਸੈਟਅਪ ਕਰਨਾ, ਇਹ ਬਿਲਕੁਲ ਹੁਣ ਖਾਲੀ ਹੈ ਜੀ। ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਰੈਂਟ 'ਤੇ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਲਿਓ। 416-669-1379 ਟੈਲੀਫੋਨ ਨੰਬਰ ਹੈ ਜੀ।
0: ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਹੈ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862।
4: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਗਿੱਲ ਤੇ ਮੇਰਾ ਨਾਮ ਇਸ਼ਾਨ ਸਿੰਘ ਗਿੱਲ ਤੇ ਅਸੀਂ 25 July ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਪੇਸ਼ ਕਰਦੇ ਹਨ 25 July ਨੂੰ। ਸਾਡੀ ਮਾਂ ਬਾਪ, ਨਾਨੀ ਨਾਨਾ, ਦਾਦੀ ਦਾਦਾ ਆ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਓਡ ਬੀ ਵੈਰੀ ਫਨ। ਟਿਕਟਸ ਲੈਣੇ ticketmaster.ca ਤੇ ਤੇ ਅਸੀਂ ਸਾਰੇ ਜਾਣੇ ਰੌਣਕ ਮੇਲਾ ਲਾਉਂਗੇ ਉੱਥੇ 25 July ਨੂੰ ਟੋਰਾਂਟੋ ਵਿੱਚ, ਤੇ ਅਸੀਂ ਸਾਰੇ ਜਾਣੇ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੌਂਸਰਟ ਦੇਖੋਗੇ।

ਟੀਮ ਹਰਜਿੰਦਰ ਗਿੱਲ ਦੇ ਨਾਲ ਤੁਸੀਂ ਸੰਪਰਕ ਕਰਨਾ ਜੇ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਪ੍ਰੋਪਰਟੀਜ਼ ਖਰੀਦਣ ਜਾਂ ਵੇਚਣ ਦੇ ਲਈ ਕੋਈ ਪਲਾਨ ਕਰ ਰਹੇ ਹੋ ਤਾਂ ਸਾਨੂੰ ਇਸ ਵੇਲੇ ਕੁਛ ਲਿਸਟਿੰਗਸ ਦੀ ਵੀ ਲੋੜ ਹੈ ਤੇ ਨਾਲ ਦੀ ਨਾਲ ਅਗਰ ਤੁਸੀਂ ਕੋਈ ਬਾਇਰ ਦੇ ਤੌਰ ਦੇ ਉੱਤੇ ਆਪਣੇ ਲਈ ਕੋਈ ਪ੍ਰੋਪਰਟੀ ਦੇਖ ਰਹੇ ਹੋ ਤੇ ਸਾਡੀਆਂ

0: ਇਮੀਡੀਏਟ ਲਿਸਟਿੰਗ ਲਿਸਟ ਕੀਤੀਆਂ ਹੋਈਆਂ ਪ੍ਰੋਪਰਟੀਜ਼ ਨੇ ਉਹਨਾਂ ਵਿੱਚੋਂ ਵੀ ਜਾਂ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਸੋ 647-4-0-68-62 ਟੀਮ ਹਰਜਿੰਦਰ ਗਿੱਲ। ਆਪਣੇ ਕੋਲ ਦੋ ਤਿੰਨ ਪ੍ਰੋਪਰਟੀਜ਼ ਜਿਹੜੀਆਂ ਲਿਸਟ ਕੀਤੀਆਂ ਹੋਈਆਂ ਨੇ, ਇੱਕ ਤਾਂ ਹੈ ਜੀ ਏਅਰਪੋਰਟ ਰੋਡ ਅਤੇ ਕਿੰਗ ਦੇ ਏਰੀਏ ਦੇ ਵਿੱਚ ਹੈ, 85 ਫੁੱਟ ਬਾਏ 185 ਫੁੱਟ ਦਾ ਲੋਟ ਹੈ ਤੇ ਉਹਦੇ ਤੇ ਇੱਕ ਆਪਣਾ ਬੰਗਲੋ ਵੀ ਬਣਿਆ ਹੋਇਆ ਤੇ ਉਹਦੇ ਤੋਂ ਲਗਭਗ $2,000 ਰੈਂਟ ਵੀ ਆ ਰਿਹਾ। ਸੋ ਇੱਕ ਵਧੀਆ ਅਪਰਚੁਨਿਟੀ ਹੋ ਸਕਦੀ ਹੈ ਫਿਊਚਰ ਦੇ ਲਈ, ਉਹਨੂੰ ਡਿਫਰੈਂਟ ਡਿਫਰੈਂਟ ਆਪਸ਼ਨਸ ਲਈ ਤੁਸੀਂ ਐਕਸਪਲੋਰ ਕਰ ਸਕਦੇ ਹੋ, ਮਲਟੀਪਲ ਜ਼ੋਨਿੰਗ ਦੇ ਨਾਲ ਉਹਨੂੰ ਵਰਤਿਆ ਜਾ ਸਕਦਾ ਹੈ। ਬਹੁਤ ਪ੍ਰਾਈਮ ਲੋਕੇਸ਼ਨ ਹੈ ਕਿੰਗ ਐਂਡ ਏਅਰਪੋਰਟ ਦਾ ਕਾਰਨਰ, 905-600-6800-6472। ਇੱਕ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਾਡੇ ਕੋਲ ਇੱਕ ਪ੍ਰੋਪਰਟੀ ਹੈ, ਲਗਭਗ 3670-75 ਸਕੁਅਰ ਫੁੱਟ ਦੇ ਕਰੀਬ ਉਹਦਾ ਏਰੀਆ, ਇਹ ਵੀ E2 ਜ਼ੋਨਿੰਗ ਦੇ ਨਾਲ ਮਲਟੀਪਲ ਪਰਪਸਿਸ ਦੇ ਲਈ ਯੂਜ਼ ਕੀਤਾ ਜਾ ਸਕਦਾ ਇਹਨੂੰ, ਇਸ ਪ੍ਰੋਪਰਟੀ ਨੂੰ, ਇਸ ਯੂਨਿਟ ਨੂੰ। ਦੋ ਯੂਨਿਟਸ ਨੇ, ਦੋਨੋਂ ਇਕੱਠੇ ਮਿਲ ਕੇ 3671-72 ਸਕੁਅਰ ਫੁੱਟ ਬਣਦੇ ਆ, ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਨੇ। ਸੋ ਇਹਨਾਂ ਬਾਰੇ ਵੀ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨਾਲ ਹੀ ਆਪਣੇ ਕੋਲ ਸਟੀਲਸ ਅਤੇ ਟੋਰਬਰਮ ਦੇ ਨੇੜੇ ਇੱਕ ਤਾਂ 3000 ਸਕੁਅਰ ਫੁੱਟ ਦਾ ਯੂਨਿਟ ਹੈ, 18 ਫੁੱਟ ਕਲੀਅਰ ਹਾਈਟ ਦੇ ਨਾਲ, ਅਗਰ ਇਹਨੂੰ ਦੇਖਣਾ ਚਾਹੁੰਦੇ ਹੋ। ਨਾਲ ਹੀ ਆਪਣੇ ਕੋਲ ਜੇ ਇਹਦੇ ਵਿੱਚ ਤੁਸੀਂ 3000 ਦੀ ਜਗ੍ਹਾ 4500 ਸਕੁਅਰ ਫੁੱਟ ਤੱਕ ਵੀ ਜਾਣਾ ਚਾਹੋ ਤਾਂ ਵੀ ਅਗਰ ਉਹਨੂੰ ਬਾਏ ਕਰਨਾ ਤਾਂ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਜੇ ਇਸ ਤੋਂ ਵੀ ਵੱਡੇ ਸਾਈਜ਼ ਦੇ ਵਿੱਚ ਤਕਰੀਬਨ ਲਗਭਗ 6 ਤੋਂ 8 ਹਜ਼ਾਰ ਸਕੁਅਰ ਫੁੱਟ ਦੀ ਰੇਂਜ ਦੇ ਵਿੱਚ ਵੀ ਅਗਰ ਤੁਹਾਨੂੰ ਰਿਕੁਆਇਰਮੈਂਟ ਹੈ ਸਟੀਲਸ ਅਤੇ ਆਪਣੇ ਟੋਰਬਰਮ ਦੇ ਏਰੀਏ ਦੇ ਵਿੱਚ M2 ਜ਼ੋਨਿੰਗ ਦੇ ਨਾਲ, ਅਸੀਂ ਤੁਹਾਡੇ ਲਈ ਇੱਕ ਪ੍ਰੋਪਰਟੀ ਲੱਭ ਕੇ ਦੇ ਸਕਦੇ ਹਾਂ, 18 ਫੁੱਟ ਕਲੀਅਰ ਹਾਈਟ ਦੇ ਨਾਲ ਇਹ ਯੂਨਿਟਸ ਹੋਣਗੇ। ਸੋ ਸਟੀਲਸ ਅਤੇ ਟੋਰਬਰਮ ਬਹੁਤ ਪ੍ਰਾਈਮ ਲੋਕੇਸ਼ਨ ਹੈ, ਸਾਨੂੰ ਦੱਸ ਸਕਦੇ ਹੋ ਤੁਸੀਂ ਅਤੇ ਇੱਥੇ ਅਸੀਂ ਤੁਹਾਨੂੰ ਇੰਟਰੋਡਿਊਸ ਕਰ ਦਾਂਗੇ ਇਹਨਾਂ ਪ੍ਰੋਪਰਟੀ ਇਹਨਾਂ ਯੂਨਿਟਸ ਦੇ ਨਾਲ। 647-4-0-68-62 ਬਰੈਂਪਟਨ ਡਾਊਨ ਟਾਊਨ ਦੇ ਏਰੀਏ ਦੇ ਵਿੱਚ ਇੱਕ ਰੈਸਟੋਰੈਂਟ ਅਗਰ ਤੁਸੀਂ ਲੀਜ਼ ਬਾਏ ਕਰਨਾ ਚਾਹੁੰਦੇ ਹੋ, ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ ਜਾਂ ਲੀਜ਼ ਨੂੰ ਅੱਗੇ ਕੈਰੀ ਕਰਨਾ ਚਾਹੁੰਦੇ ਹੋ, ਤਾਂ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ ਦੇ ਉੱਪਰ ਉਹਨੂੰ ਪੀਜ਼ਾ ਸਟੋਰ ਦੇ ਤੌਰ 'ਤੇ ਜਾਂ ਹੋਰ ਕਿਸੇ ਰੈਸਟੋਰੈਂਟ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਤਾਂ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਤੁਸੀਂ ਭਾਲ ਕਰ ਰਹੇ ਸੀ ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ, 647-4-0-0-6862। ਇੱਕ ਆਪਣੇ ਕੋਲ ਆਪਟੀਕਲ ਸਟੋਰ ਹੈ, ਅਗਰ ਤੁਸੀਂ GTA ਦੇ ਵਿੱਚ ਆਪਟੀਕਲ ਸਟੋਰ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰੋ, ਅਸੀਂ ਤੁਹਾਡੇ ਲਈ ਬਾਕੀ ਡੀਟੇਲਸ ਜਿਹੜੀਆਂ ਨੇ ਉਹ ਓਵਰ ਦਾ ਫੋਨ ਡਿਸਕਸ ਕਰਾਂਗੇ। 647-4-0-68-62 ਇੱਕ ਅਗਰ ਤੁਸੀਂ ਵੈਲ ਐਸਟੈਬਲਿਸ਼ਡ ਇਲੈਕਟ੍ਰੋਨਿਕਸ ਐਂਡ ਅਪਲਾਈਂਸ ਦਾ ਬਿਜ਼ਨਸ ਬਾਏ ਕਰਨ ਬਾਰੇ ਕੋਈ ਪਲਾਨ ਕਰ ਰਹੇ ਹੋ ਤਾਂ ਵਿਦ ਬਿਲਡਿੰਗ, ਵਿਦ ਪ੍ਰੋਪਰਟੀ, ਵਿਦ ਬਿਜ਼ਨਸ ਜਾਂ ਵਿਦ ਬ੍ਰਾਂਡ ਸਾਰਾ ਨਾਮ ਵਗੈਰਾ ਇੱਦਾਂ ਹੀ ਤੁਸੀਂ ਅਗਰ ਕੈਰੀ ਕਰਨਾ ਹੋਇਆ ਤਾਂ ਤੁਹਾਨੂੰ ਅਸੀਂ ਇੰਟਰੋਡਿਊਸ ਕਰ ਸਕਦੇ ਹਾਂ GTA ਦੇ ਵਿੱਚ ਹੀ ਇਲੈਕਟ੍ਰੋਨਿਕਸ ਐਂਡ ਅਪਲਾਈਂਸਿਸ ਦਾ ਬਿਜ਼ਨਸ। 647-4-0-0-6862, 647-4-0-68-62। ਕੁਛ ਗੈਸ ਸਟੇਸ਼ਨ ਵੀ ਸਾਡੇ ਕੋਲ ਨੇ GTA ਅਤੇ GTA ਦੇ ਆਸ ਪਾਸ ਦੇ ਏਰੀਆਜ਼ ਦੇ ਵਿੱਚ, ਕੁਛ ਆਊਟਰ ਪੋਕਿਟਸ ਦੇ ਵਿੱਚ ਨੇ। ਸੋ ਬਜਟ ਵਾਈਜ਼ ਜੇ ਗੱਲ ਕਰਾਂ ਤਾਂ ਲਗਭਗ 2.5 ਮਿਲੀਅਨ ਤੋਂ ਸ਼ੁਰੂ ਹੋ ਕੇ 8-9-10 ਮਿਲੀਅਨ ਤੱਕ ਦੇ ਗੈਸ ਸਟੇਸ਼ਨ ਨੇ। ਸੋ ਉਹਨਾਂ ਬਾਰੇ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ। ਅਤੇ ਨਾਲ ਅਗਰ ਤੁਸੀਂ ਇੱਕ ਸਾਡੀ ਪ੍ਰੋਪਰਟੀ ਲਿਸਟ ਕੀਤੀ ਗਈ ਹੈ ਜੀ ਹੈਮਿਲਟਨ ਦੇ ਏਰੀਏ ਦੇ ਵਿੱਚ, ਹਾਈਵੇ 6 ਅਤੇ ਕਨਸੈਸ਼ਨ ਰੋਡ 10 ਈਸਟ ਦੇ ਨੇੜੇ। ਸੋ ਇਹ ਜਿਹੜਾ ਬਿਲਕੁਲ ਕਾਰਨਰ ਹੈ ਕਨਸੈਸ਼ਨ ਰੋਡ ਈਸਟ ਦਾ ਅਤੇ ਨਾਲ ਹਾਈਵੇ 6 ਦਾ, 401 ਤੋਂ ਵੀ 10-12 ਮਿੰਟ ਲੱਗਦੇ ਆ ਅਤੇ 403 ਤੋਂ ਵੀ ਹੈਮਿਲਟਨ ਵਾਲੀ ਸਾਈਡ ਤੋਂ 10-12 ਮਿੰਟ ਲੱਗਦੇ ਆ। ਸੋ ਇਸ ਪ੍ਰੋਪਰਟੀ ਨੂੰ ਲਗਭਗ 1.5 ਏਕੜ ਲੈਂਡ ਹੈ, ਐਗਰੀਕਲਚਰ ਲੈਂਡ ਹੈ ਅਤੇ ਇਹਨੂੰ ਵੀ ਅਗਰ ਦੇਖਣਾ ਚਾਹੁੰਦੇ ਹੋ ਤਾਂ ਫਿਊਚਰ ਆਪਸ਼ਨਸ ਨੂੰ ਐਕਸਪਲੋਰ ਕਰਨ ਦੇ ਲਈ ਨਿਊ ਹਾਲੈਂਡ ਦਾ ਜਿਹੜਾ ਸੇਲਸ ਆਫਿਸ ਹੈ ਜਾਂ ਡੀਲਰਸ਼ਿਪ ਹੈ ਉਹਦੇ ਬਿਲਕੁਲ ਸਾਹਮਣੇ ਹੈ। ਸੋ 647-4-0-0-68-62, 647-4-0-0-6862 'ਤੇ ਸਾਡੀ ਟੀਮ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਹੋਰ ਵੀ ਬਹੁਤ ਸਾਰੀਆਂ ਡਿਫਰੈਂਟ ਪ੍ਰੋਪਰਟੀਜ਼ ਅਗਰ ਬਾਏ ਕਰਨੀਆਂ ਨੇ ਜਾਂ ਤੁਸੀਂ ਕੋਈ ਆਪਣੀ ਪ੍ਰੋਪਰਟੀ ਸੈੱਲ ਕਰਨੀ ਹੈ ਤਾਂ ਸਾਨੂੰ ਜ਼ਰੂਰ ਕਾਲ ਕਰਿਓ। ਇੱਕ ਆਪਣੇ ਕੋਲ ਵਿਲੀਅਮਸ ਅਤੇ ਏਅਰਪੋਰਟ ਰੋਡ ਦੇ, ਮਾਫ ਕਰਨਾ, ਵਿਲੀਅਮਸ ਅਤੇ ਮਿਸੀ ਸਾਗਾ ਰੋਡ ਦੇ ਨੇੜੇ, ਵਿਲੀਅਮਸ ਪਾਰਕਵੇ ਅਤੇ ਮਿਸੀ ਸਾਗਾ ਰੋਡ ਦੇ ਨੇੜੇ ਇੱਕ ਪ੍ਰੋਪਰਟੀ ਅਸੀਂ ਆਉਣ ਵਾਲੇ ਦਿਨਾਂ 'ਚ ਲਿਸਟ ਕਰਨੀ ਹੈ। 4 ਬੈਡਰੂਮ ਦਾ ਕੋਰਨਰ ਲੋਟ, ਸੈਮੀ ਡੀਟੈਚਡ ਘਰ ਹੈ ਬਟ ਇਹਦੀ ਫੀਲਿੰਗ ਇਸ ਤਰ੍ਹਾਂ ਕਿ ਜਿਵੇਂ ਤੁਸੀਂ ਇਹਨੂੰ ਡੀਟੈਚਡ ਕਰ, ਲੀਗਲ ਬੇਸਮੈਂਟ ਹੈ ਇਸ ਘਰ ਦੇ ਵਿੱਚ। ਸੋ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਿਸਟ ਕਰਨ ਜਾ ਰਹੇ ਹਾਂ। ਸੋ ਲਿਸਟਿੰਗ ਤੋਂ ਪਹਿਲਾਂ ਅਗਰ ਤੁਸੀਂ ਇਹਦੇ ਬਾਰੇ 'ਚ ਕੋਈ ਹੋਰ ਆਪਸ਼ਨ ਚਾਹੁੰਦੇ ਹੋ, 4 ਬੈਡਰੂਮ ਕੋਰਨਰ ਲੋਟ ਲੀਗਲ ਬੇਸਮੈਂਟ ਅਤੇ ਸਰਪ੍ਰਾਈਜ਼ਿੰਗਲੀ 5 ਗੱਡੀਆਂ ਦੀ ਪਾਰਕਿੰਗ ਸੈਮੀ ਡੀਟੈਚਡ ਘਰ ਦੇ ਵਿੱਚ, 647-4-0-0-68-62 6472 ਲੀਗਲ ਬੇਸਮੈਂਟ ਦੇ ਨਾਲ ਟੀਮ ਹਰਜਿੰਦਰ ਗਿੱਲ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ ਹੈ।
1: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
2: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ, ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ 6474006862 ਔਰ ਵਿਜ਼ਿਟ teamharjindergill.com, helping you to fulfill your real estate calm, helping you to fulfill

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਉ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: ਜੀ ਦੋਸਤੋ, ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰ ਰਿਹਾ। ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਨਜ਼ਰੀਆ ਐਂਡ ਓਪੀਨੀਅਨ। ਸੋ 1 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਨਜ਼ਰੀਆ ਪ੍ਰੋਗਰਾਮ ਪੇਸ਼ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਰਮਜ਼ ਪੰਜਾਬੀ ਵੀਕਐਂਡ ਸ਼ੋਅ ਸੁਣ ਰਹੇ ਸੀ। ਸੋ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਵਜੇ ਨਜ਼ਰੀਆ ਐਂਡ ਓਪੀਨੀਅਨ ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਹੁੰਦੇ ਨੇ ਦੋਨੋਂ ਪ੍ਰੋਗਰਾਮ। ਸੋ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਤੁਸੀਂ ਬਤੌਰ ਸਪੋਂਸਰ ਜੁਆਇਨ ਕਰਨਾ ਤਾਂ ਸਾਨੂੰ ਚੰਗਾ ਲੱਗੇਗਾ। ਸੋ ਵੀਕਐਂਡ ਦੇ ਸ਼ੋਅਜ਼ ਦੇ ਲਈ ਜਾਂ ਸਾਡੇ ਕੋਲ ਇੱਕ ਡਿਫਰੈਂਟ ਚੈਨਲ ਦੇ ਉੱਪਰ ਵੀਕ ਡੇਜ਼ ਦੇ ਵਿੱਚ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਆ। ਸੋ ਹਰਜਿੰਦਰ ਗਿੱਲ ਸ਼ੋਅ ਸਾਡਾ ਵੀਕ ਡੇਜ਼ ਦੇ ਵਿੱਚ ਸ਼ੋਅ ਹੁੰਦਾ, ਉਹਦੇ ਬਾਰੇ 'ਚ ਹੋਰ ਵੇਰਵੇ ਚਾਹੀਦੇ ਆ ਤਾਂ ਹਰਜਿੰਦਰ ਗਿੱਲ ਸ਼ੋਅ .com ਜਾਂ ਜੀ ਮੀਡੀਆ ਗਰੁੱਪ .ca ਤੇ ਜਾ ਕੇ ਵੇਰਵੇ ਲੈ ਸਕਦੇ ਹੋ ਜਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਗਿੱਲ ਹੋਣਾ ਦਾ ਨੰਬਰ 416-669-1379 ਜਾਂ ਮੇਰੇ ਨਾਲ 6474-00-6862। ਸੋ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁੜੇ ਹੋਣ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੇ ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋਅ .com ਵੈਬਸਾਈਟ ਤੋਂ ਜਾਂ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਜ਼ਰੂਰ ਵਿਜ਼ਿਟ ਕਰੋ। ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਵੀ ਅਸੀਂ ਸਬਸਕ੍ਰਾਈਬ ਕਰਨ ਦੇ ਲਈ, ਉਹਨੂੰ ਫੋਲੋ ਕਰਨ ਦੇ ਲਈ ਤੁਹਾਨੂੰ ਰਿਕੁਐਸਟ ਕਰਦੇ ਹਾਂ। ਉਹਦੇ 'ਤੇ ਬਹੁਤ ਸਾਰੀਆਂ ਸਾਡੀਆਂ ਇੰਟਰਵਿਊਜ਼ ਜਾਂ ਅਲੱਗ ਅਲੱਗ ਤਰ੍ਹਾਂ ਦੇ ਸੈਗਮੈਂਟਸ ਅਸੀਂ ਸਾਂਝੇ ਕਰਦੇ ਰਹੀਦਾ। ਸੋ ਇਸ ਅਵਰ ਦੇ ਵਿੱਚ ਵੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਜਿੱਥੇ ਸਾਡੇ ਸਪੋਂਸਰਸ ਦੇ ਮੈਸੇਜਸ ਹੋਣਗੇ ਨਾਲ ਦੀ ਨਾਲ ਥੋੜਾ ਬਹੁਤਾ ਗੀਤ ਸੰਗੀਤ ਦੇ ਨਾਲ ਜੋੜ ਕੇ ਰੱਖਾਂਗੇ। ਨਾਲ ਫੀਫਾ ਵਰਲਡ ਕੱਪ ਬਾਰੇ ਵੀ ਅਸੀਂ ਪਿਛਲੇ ਆਵਰ ਦੇ ਵਿੱਚ ਗੱਲ ਕਰ ਰਹੇ ਸੀ, ਥੋੜਾ ਜਿਹਾ ਇੱਕ ਵਾਰੀ ਫਿਰ ਟੱਚ ਬੇਸ ਵੀ ਕਰਾਂਗੇ ਕਿ ਹੁਣ ਜਿਹੜਾ 14 ਤਰੀਕ ਨੂੰ ਅਗਲੇ ਮੈਚਿਸ ਹੋਣੇ ਆ, ਸੋ ਉਹਨਾਂ ਦੇ ਵੇਰਵੇ ਵੀ ਲਵਾਂਗੇ। ਸੋ ਅਰਜਨਟੀਨਾ ਵਰਸਿਜ਼ ਸਵਿਟਜ਼ਰਲੈਂਡ ਦੇ ਮੈਚ ਦੇ ਵਿੱਚੋਂ ਬੀਤੇ ਕੱਲ ਸਵਿਟਜ਼ਰਲੈਂਡ ਨੂੰ ਹਰਾ ਕੇ ਅਰਜਨਟੀਨਾ ਅਗਲੇ ਰਾਊਂਡ ਦੇ ਲਈ ਹੁਣ ਅੱਗੇ ਕੁਆਲੀਫਾਈ ਕਰ ਗਈ ਹੈ। ਸੋ ਇਸੇ ਤਰ੍ਹਾਂ ਹੀ ਨੋਰਵੇ ਵਰਸਿਜ਼ ਇੰਗਲੈਂਡ ਦੇ ਮੈਚ ਦੇ ਵਿੱਚ ਇੰਗਲੈਂਡ ਨੇ ਨੋਰਵੇ ਨੂੰ ਹਰਾ ਕੇ ਹੁਣ ਨੈਕਸਟ ਸਟੇਜ ਦੇ ਵਿੱਚ ਪਹੁੰਚ ਗਏ ਨੇ। ਸੋ ਅਗਲੇ 14 ਤਰੀਕ ਦੇ ਮੈਚਿਸ ਬਾਰੇ ਮੇਰੇ ਨਾਲ ਅਰਮਾਨ, ਨਿਸ਼ਾਂਤ ਤੇ ਸਹਿਜ ਉਹ ਥੋੜੀ ਜਿਹੀ ਹੋਰ ਜਾਣਕਾਰੀ ਸਾਂਝੀ ਕਰਨਗੇ। ਤੇ ਨਾਲ ਹੀ ਜਦੋਂ ਖੇਡਾਂ ਦੀ ਗੱਲ ਕਰਦੇ ਹਾਂ ਤੇ ਕੱਲ ਇੱਕ ਹੋਰ ਬਹੁਤ ਐਕਸਾਈਟਮੈਂਟ ਵਾਲਾ ਸਬੱਬ ਬਣਿਆ ਹੋਇਆ ਸੀਗਾ, ਸੋ ਉਹ ਕਿਹੜਾ ਸੀਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਜੁੜੇ ਰਹੋ ਇਸੇ ਤਰ੍ਹਾਂ ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਹੋਏਗੀ, ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਜੁੜਦੇ ਹਾਂ ਤੇ ਨਾਲ ਵਿਸ਼ੇਸ਼ ਤੌਰ 'ਤੇ ਯਾਦ ਦਵਾ ਦਿੰਦੇ ਕਿ ਅੱਜ ਜਿਹੜੇ ਕਬੱਡੀ ਪ੍ਰੇਮੀ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ CAA ਸੈਂਟਰ ਵਿਖੇ ਪਹੁੰਚ ਸਕਦੇ ਹੋ, ਉੱਥੇ ਅੱਜ ਕਬੱਡੀ ਮੈਚ ਵੀ ਹੋ ਰਹੇ ਨੇ, ਟੂਰਨਾਮੈਂਟ ਦੇਖਣ ਲਈ ਉੱਥੇ ਵੀ ਜਾਇਆ ਜਾ ਸਕਦਾ। ਨਾਲ ਹੀ ਐਂਟਰਟੇਨਮੈਂਟ ਦੀ ਜੇ ਗੱਲ ਕਰਾਂ ਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ 25 ਜੁਲਾਈ ਨੂੰ। ਉਹਦੀਆਂ ਟਿਕਟਸ ticketmaster.ca ਤੇ ਜਾ ਕੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੁਣ ਦੇ ਸ਼ੋਅ ਨੂੰ ਮਾਨਣ ਦੇ ਲਈ ਤੁਸੀਂ ਜ਼ਰੂਰ ਬੁੱਕ ਕਰ ਲਓ। ਜੇ ਅਜੇ ਤੱਕ ਟਿਕਟਸ ਬੁੱਕ ਨਹੀਂ ਕੀਤੀਆਂ ਤਾਂ ticketmaster.ca ਜਾਂ ਤੁਸੀਂ ਸਾਡੀ ਟੀਮ ਦੇ ਨਾਲ ਗੱਲ ਕਰਕੇ ਅਗਰ ਡਿਸਕਾਊਂਟ ਲੈਣਾ ਚਾਹੁੰਦੇ 10 ਜਾਂ 10 ਤੋਂ ਵੱਧ ਟਿਕਟਸ ਅਗਰ ਤੁਸੀਂ ਗਰੁੱਪ ਦੇ ਵਿੱਚ ਲੈਣੀਆਂ ਨੇ ਤਾਂ ਅਸੀਂ ਤੁਹਾਡੀ ਕੋਈ ਨਾ ਕੋਈ ਸੇਵਿੰਗ ਕਰਨ ਦੇ ਵਿੱਚ ਮਦਦ ਕਰ ਦਿਆਂਗੇ। ਉਹਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਬਤੌਰ ਸਪੋਂਸਰ, ਸਾਨੂੰ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ VVIP ਜਾਂ VIP ਟਿਕਟਸ ਅਸੀਂ ਰਿਜ਼ਰਵ ਰੱਖੀਆਂ ਹੁੰਦੀਆਂ ਨੇ। ਸੋ ਨਾਲ ਹੀ ਤੁਹਾਡੇ ਬਿਜ਼ਨਸ ਨੂੰ, ਕਾਰੋਬਾਰ ਨੂੰ ਪ੍ਰਮੋਟ ਕਰਨ ਦੇ ਵਿੱਚ ਵੀ ਉਹਦੇ 'ਚ ਆਪਸ਼ਨਸ ਹੁੰਦੀਆਂ ਨੇ ਅਤੇ ਤੁਹਾਡੇ ਲਈ VIP ਟਿਕਟਸ ਵੀ ਮਿਲ ਜਾਣਗੀਆਂ। ਸੋ ਸਾਨੂੰ ਉਹਦੇ ਲਈ ਵੀ ਕਾਲ ਕੀਤੀ ਜਾ ਸਕਦੀ ਹੈ। ਸੋ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲ ਹੀਰ ਸੰਤਾਰ 25 ਤਰੀਕ ਨੂੰ ਸਾਡੇ ਸ਼ਹਿਰ ਦੇ ਵਿੱਚ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਫਾਰਮ ਕਰਨਗੇ। ਸਾਨੂੰ ਉਹਦੇ ਬਾਰੇ 647-400-68-62 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ।

0: डोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट। हुण 3 लोकेशंस तो सर्व करदे ने 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165 ते 416-213-1165।
1: इमेजिन करो कि तुसी एक घर खरीदना चाहते हो, सोना जिहा क्यूट जिहा घर, वधिया लोकेशन एंड इन बजट। यू देन कॉल योर फ्रेंड्स, देन दे कॉल देयर फ्रेंड्स एंड दे कॉल यू बैक सेइंग लब दंगे वरी ना कर। तुसी थोड़ा जा वरी कर दे हो, समझ नहीं आ रहा हुंदा की करिए किवे करिए, देन सडनली तुसी एक कमर्शियल सुन दे हो।
2: दिस इज हरजिंदर गिल फ्रॉम रीमैक्स गोल्ड रियल्टी। यू गॉट इट राइट, जस्ट कॉल हिम एंड यू आर सॉर्टेड। लोकेशन, प्रॉपर्टी, बजट, मार्केट सर्च, एवरीथिंग हरजिंदर गिल ते छड़ दवो। तुसी बस मठियाई दा डब्बा तैयार करो। हरजिंदर गिल 647-400-6862 और विजिट teamharjindergill.com helping you to fulfill your real estate plans.
3: Premium Auto Repairs and Used Car Sales, Gurpreet Adda horan da phone number 416-747-8800. Kise vi make and model diyan gaddiyan di koi repair karwani hai, emission test karwana hai, professional automotive services, engine tune up, transmission tune up, yellow stickers chahide ne Q vans de layi, fuel injections and electrical specialist. Premium Auto Repairs Used Car Sales Heating and Cooling ਦੇ ਸਰਵਿਸ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ ਨਾਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-8800 416-747-6800 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ।
4: ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862।
5: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਇਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਨੂੰ ਲਾਈਵ ਇਨ ਕੌਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ, ਨਾਨੀ ਨਾਨਾ, ਦਾਦੀ ਦਾਦਾ ਆਓ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟਸ ਲੈਣੇ ticketmaster.ca ਤੇ ਤੇ ਅਸੀਂ ਸਾਰੇ ਜਾਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਾਣੇ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਨੂੰ ਲਾਈਵ ਇਨ ਕੌਨਸਰਟ ਦੇਖੋਗੇ।

0: ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਨਜ਼ਰੀਆ ਓਪੀਨੀਅਨ. ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ, ਤੇ ਮੇਰੇ ਨਾਲ ਕੋ ਹੋਸਟ ਅੱਜ ਕਰ ਰਹੇ ਨੇ ਜੀ ਅਰਮਾਨ, ਇਸ਼ਾਨ ਤੇ ਸਹਿਜ. ਸੋ ਇਹਨਾਂ ਦੇ ਨਾਲ ਅਸੀਂ ਪਹਿਲਾਂ ਫੀਫਾ ਵਰਲਡ ਕੱਪ ਦੀ ਗੱਲ ਕਰ ਰਹੇ ਸੀ. ਸੋ ਕੁਇਕਲੀ ਸਹਿਜ, ਜੇਕਰ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁਆਇਨ ਕੀਤਾ ਹੋਵੇ ਤਾਂ ਉਹਨਾਂ ਨੂੰ ਜੇਕਰ ਤੁਸੀਂ ਰੀਕੈਪ ਕਰਨਾ ਚਾਹੁੰਦੇ ਹੋਵੋ. ਵੈਸੇ ਤਾਂ ਮੈਂ ਥੋੜ੍ਹਾ ਜਿਹਾ ਦੱਸ ਦਿੱਤਾ ਸੀ ਪਿਛਲੇ ਓਵਰ ਦੇ ਵਿੱਚ, ਪਰ ਬੀਤੇ ਕੱਲ ਜਿਹੜੇ 12 ਤਰੀਕ ਨੂੰ, ਮਾਫ ਕਰਨਾ 11 ਤਰੀਕ ਨੂੰ ਮੈਚਿਸ ਖੇਡੇ ਗਏ ਸੀ, ਉਹਨਾਂ ਦਾ ਕੀ ਵੇਰਵਾ ਰਿਹਾ?
1: ਹਾਂਜੀ, ਇਹਦੇ ਵਿੱਚ 2 ਕੁਆਰਟਰ ਫਾਈਨਲਸ ਦੇ ਮੈਚ ਹੋਏ ਆ. ਇਹਦੇ ਵਿੱਚ ਨੋਰਵੇ ਵਰਸਿਸ ਇੰਗਲੈਂਡ ਦਾ ਮੈਚ ਸੀਗਾ, ਜਿਹਦੇ ਕਿ ਇੰਗਲੈਂਡ ਜਿੱਤ ਗਏ ਸੀਗੇ 2-1 ਦੇ ਨਾਲ. ਅਤੇ ਫਿਰ ਅਰਜਨਟੀਨਾ ਵਰਸਿਸ ਸਵਿਟਜ਼ਰਲੈਂਡ ਦਾ ਮੈਚ ਸੀਗਾ, ਜਿਹਦੇ 3 ਦੇ ਨਾਲ ਅਰਜਨਟੀਨਾ ਜਿੱਤ ਗਏ ਸੀਗੇ 3-1. ਯਾ,
0: ਤੇ ਹੁਣ ਜਿਹੜੇ ਆਪਣੇ 14 ਤਰੀਕ ਨੂੰ ਸੈਮੀ ਫਾਈਨਲ ਹੋ ਰਿਹਾ, ਉਹ ਕਿਹਨਾਂ ਕਿਹਨਾਂ ਦਰਮਿਆਨ ਹੋ ਰਿਹਾ, ਇੱਕ ਵਾਰੀ ਉਹ ਵੀ ਜਾਣਕਾਰੀ ਸਾਂਝੀ ਕਰ ਦਈਏ.
1: ਹਾਂਜੀ, ਸੋ ਜੁਲਾਈ 14 ਨੂੰ ਆਪਣਾ ਹੁਣ ਆਇਆ ਮੈਚ ਫਰਾਂਸ ਵਰਸਿਸ ਸਪੇਨ ਦਾ, ਐਂਡ ਫਿਰ ਜੁਲਾਈ 15 ਨੂੰ ਹੋਣਾ ਆ ਇੰਗਲੈਂਡ ਵਰਸਿਸ ਅਰਜਨਟੀਨਾ. ਸੋ ਇਹ ਸੈਮੀ ਫਾਈਨਲਸ ਦੇ ਮੈਚ ਹੋਣੇ ਆ. ਸੋ ਜਿਹਦਾ ਵੀ ਟੀਮ ਫਰਾਂਸ ਸਪੇਨ ਵੱਲੋਂ ਜਿੱਤੂਗਾ ਉਹ ਫਾਈਨਲ 'ਚ ਜਾਊਗੇ, ਅਤੇ ਜਿਹਦਾ ਵੀ ਟੀਮ ਇੰਗਲੈਂਡ ਅਤੇ ਅਰਜਨਟੀਨਾ ਵੱਲੋਂ ਜਿੱਤੂਗਾ ਉਹ ਫਾਈਨਲ 'ਚ ਜਾਊਗੇ.
0: ਸੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਇੱਥੇ ਇੰਟਰਸਟਿੰਗ ਇਕੁਏਸ਼ਨ ਬਣ ਰਹੀ ਹੈ ਪਿਛਲੇ ਵਰਲਡ ਕੱਪਸ ਨੂੰ ਜੇ ਅਸੀਂ ਕੰਪੇਅਰ ਕਰਨਾ ਹੋਵੇ, ਦੇਖਣਾ ਹੋਵੇ, ਤਾਂ ਇਸ ਵੇਲੇ ਫਰਾਂਸ ਅਤੇ ਅਰਜਨਟੀਨਾ ਜਿਹੜੇ ਪਿਛਲੇ ਵਰਲਡ ਕੱਪ ਦੇ ਵਿੱਚ ਵੀ ਸਨ, ਫਰਾਂਸ ਦੀ ਜੇ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਵਾਲਾ ਵਰਲਡ ਕੱਪ 18 ਵਾਲਾ ਵੀ ਸਨ. ਥੋੜ੍ਹਾ ਜਿਹਾ ਦੱਸੋ ਕਿਹੜੀਆਂ ਇਕੁਏਸ਼ਨ ਸੀਗੀਆਂ ਅਤੇ ਹੁਣ ਇਸ ਵਾਰੀ ਗੱਟ ਫੀਲਿੰਗ ਕੀ ਕਹਿ ਰਹੀ ਹਾਂ?
1: ਇਹਦੇ ਵਿੱਚ ਇਹ ਆ, 2018 ਦੇ ਵਿੱਚ ਫਰਾਂਸ ਫਾਈਨਲਸ ਦੇ ਵਿੱਚ ਸੀਗੇ, ਉਦੋਂ ਉਹਨਾਂ ਨੇ ਕ੍ਰੋਏਸ਼ੀਆ ਨੂੰ ਵਰਸ ਕੀਤਾ ਸੀਗਾ ਅਤੇ ਉਦੋਂ ਬੀਟ ਕੀਤਾ ਸੀਗਾ, ਅਤੇ ਉਦੋਂ ਵੀ ਸਟਾਰ ਪਲੇਅਰ ਕਿਲੀਅਨ ਐਮਬਾਪੇ ਨੇ ਪਲੇ ਕੀਤਾ ਸੀਗਾ, ਅਤੇ 2022 ਦੇ ਵਿੱਚ ਫਿਰ ਫਰਾਂਸ ਕੁਆਲੀਫਾਈ ਹੋਏ ਸੀਗੇ ਫਾਈਨਲਸ ਲਈ. ਐਤਕੀ ਉਹਨਾਂ ਦਾ ਮੈਚ ਸੀਗਾ ਉਸ ਟਾਈਮ ਦੇ ਵਿੱਚ ਅਰਜਨਟੀਨਾ ਦੇ ਨਾਲ, ਅਤੇ ਉਦੋਂ ਲਿਓਨੋ ਮੈਸੀ ਐਂਡ ਹਿਸ ਟੀਮ ਅਰਜਨਟੀਨਾ ਉਦੋਂ ਜਿੱਤੇ ਸੀਗੇ. ਕਿਲੀਅਨ ਐਮਬਾਪੇ ਨੇ ਬਹੁਤ ਵਧੀਆ ਖੇਡਿਆ ਸੀ ਉਸ ਮੈਚ ਦੇ ਵਿੱਚ, ਉਹਨਾਂ ਨੇ ਹੈਟ੍ਰਿਕ ਸਕੋਰ ਕੀਤਾ ਸੀਗਾ ਵਿਚ ਵਾਜ਼ ਅ ਵੈਰੀ ਬਿਗ ਥਿੰਗ, ਅਤੇ ਉਹਨਾਂ ਨੂੰ ਗੋਲਡਨ ਬੂਟ ਵੀ ਮਿਲਿਆ ਸੀਗਾ ਉਸ ਪੂਰੇ ਟੂਰਨਾਮੈਂਟ ਦੇ ਵਿੱਚ. ਅਤੇ ਐਤਕੀ ਵੀ ਜੇ ਦੇਖਿਆ ਜਾਵੇ ਇੰਗਲੈਂਡ ਐਂਡ ਅਰਜਨਟੀਨਾ ਦਾ ਮੈਚ ਹੋ ਰਿਹਾ ਆ, ਸੋ ਇਹ ਇੱਕ ਸੈਪਰੇਟ ਹੋ ਗਿਆ ਆ, ਐਂਡ ਫਰਾਂਸ ਅਤੇ ਸਪੇਨ ਦਾ ਮੈਚ ਹੋ ਰਿਹਾ ਆ, ਅਤੇ ਇਹ ਵੀ ਇੱਕ ਸੈਪਰੇਟ ਹੋ ਗਿਆ ਆ. ਹਮ ਥਰੂ ਆਊਟ ਦੀ ਇੰਟਾਇਰ ਟੂਰਨਾਮੈਂਟ ਅਸੀਂ ਇਹ ਨਹੀਂ ਕਹਿ ਸਕਦੇ ਦੈਟ ਫਰਾਂਸ ਅਤੇ ਅਰਜਨਟੀਨਾ ਐਲੀਮੀਨੇਸ਼ਨ ਬ੍ਰੈਕਟਸ ਦੇ ਵਿੱਚ ਕਦੀ ਮਿਲੇ. ਸੋ ਬੇਸਿਕਲੀ ਗੱਟ ਫੀਲਿੰਗ ਇਹ ਆ ਰਿਹਾ ਆ ਦੈਟ ਮੇ ਬੀ ਉਹ ਇੱਕ ਦੋ ਰਨਰ ਅਗੈਨ ਫਿਰ ਦ ਸੈਕਿੰਡ ਰਾਊਂਡ, ਦੈਟ ਮੇ ਬੀ ਐਤਕੀ ਵੀ ਇਹਨਾਂ ਦਾ ਮੈਚ ਅਰਜਨਟੀਨਾ ਵਰਸਿਸ ਫਰਾਂਸ ਫਾਈਨਲਸ ਦੇ ਵਿੱਚ ਹੋ ਸਕਦਾ ਆ. ਇਨ ਮਾਈ ਓਪੀਨੀਅਨ ਮੈਨੂੰ ਲੱਗਦਾ ਆ ਦੈਟ ਸਪੇਨ ਵੈਰੀ ਗੁੱਡ ਟੀਮ ਆ, ਸਪੇਨ ਦੇ ਵਿੱਚ ਬਹੁਤ ਵਧੀਆ ਪਲੇਅਰਸ ਖੇਡਦੇ ਆ, ਐਸਪੈਸ਼ਲੀ ਇੱਕ 18 ਸਾਲਾਂ ਦਾ ਮੁੰਡਾ ਲਮੀਨ ਜਮਾਲ ਬਹੁਤ ਵਧੀਆ ਖੇਡਦਾ ਉਹ ਅਪਕਮਿੰਗ ਸਟਾਰ. ਇੰਗਲੈਂਡ ਵੱਲੋਂ ਹੈਰੀ ਕੇਨ ਐਂਡ ਜੂਡ ਬੈਲਿੰਗਹੈਮ ਵੈਰੀ ਅਗਰੈਸਿਵ ਪਲੇਅਰਸ ਆ ਉਹ. ਬਟ ਜੇ ਦੇਖਿਆ ਜਾਵੇ ਅਰਜਨਟੀਨਾ ਐਂਡ ਫਰਾਂਸ ਐਕਸਪੀਰੀਅੰਸ ਵਾਈਜ਼ ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਆ, ਉਹਨਾਂ ਦਾ ਸਪੋਰਟ ਫੈਨ ਬੇਸ ਵੀ ਕਿੰਨਾ ਹੀ ਆ, ਇੰਗਲੈਂਡ ਦਾ ਵੀ ਹੈਗਾ ਆ. ਬਟ ਦੇ ਆਲਸੋ ਹੈਵ ਸਟਾਰ ਪਲੇਅਰਸ, ਅਤੇ ਉਹਨਾਂ ਦਾ just you can say in my gut feelings is that maybe mainu lagda eh fir verse karoge face off karoge finals de vich France versus Argentina.
0: That's interesting. So hun dekhde hain ji 14 tarikh nu jehde matches hunde ya, te fir then assi final de layi 19 july nu hai na. So 14 tarikh nu ਜਿਹੜੇ ਮੈਚਿਸ ਹੋਣਾ ਹੈ ਪਹਿਲਾਂ ਫਰਾਂਸ ਵਰਸਿਸ ਸਪੇਨ ਦਾ, ਅਤੇ 15 ਤਰੀਕ ਨੂੰ 15 ਜੁਲਾਈ ਨੂੰ ਇੰਗਲੈਂਡ ਵਰਸਿਸ ਅਰਜਨਟੀਨਾ ਨੇ ਹੋਣਾ ਹੈ ਸੈਮੀਫਾਈਨਲ ਦੇ ਵਿੱਚ, ਅਤੇ ਫਿਰ ਫਾਈਨਲ ਦੇ ਲਈ 19 ਜੁਲਾਈ. ਇੰਤਜ਼ਾਰ ਕਰਾਂਗੇ, ਦੇਖਦੇ ਹਾਂ ਆਉਣ ਵਾਲੇ ਜਿਹੜੇ ਹੁਣ ਕੁਛ ਦਿਨ ਨੇ ਉਹ ਬੜੇ ਐਕਸਾਈਟਿੰਗ ਹੋਣਗੇ. ਪ੍ਰੋਗਰਾਮ ਨਜ਼ਰੀਆ ਓਪੀਨੀਅਨ, ਮੈਂ ਤੁਹਾਡਾ ਦੋਸਤ ਅਤੇ ਹੋਸਟ ਹਰਜਿੰਦਰ ਸਿੰਘ ਗਿੱਲ. ਸੋ ਅਰਮਾਨ ਅਤੇ ਇਸ਼ਾਨ ਵੀ ਆਪਣੇ ਨਾਲ ਨੇ, ਆਪਾਂ ਥੋੜ੍ਹਾ ਜਿਹਾ ਉਹਨਾਂ ਦੇ ਕੋਲੋਂ ਵੀ ਇਨਫੋਰਮੇਸ਼ਨ ਲੈਂਦੇ ਹਾਂ. ਸੋ ਇਸ਼ਾਨ ਨੇ ਵੀ ਹੱਥ ਖੜਾ ਕੀਤਾ, ਸੋ ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦਾ. ਕੁਇਕ ਰੱਖਾਂਗੇ ਥੋੜ੍ਹੀ ਜਿਹੀ ਗੱਲ.
2: ਹਾਂਜੀ, ਤੇ ਮੈਨ ਇੰਗਲੈਂਡ ਐਂਡ ਅਰਜਨਟੀਨਾ ਨੇ ਵੇਸ ਕਰਨਾ ਹੈ, ਉਹ ਵੀ ਵੱਡਾ ਵੱਡਾ ਮੈਚ ਹੋਣਾ ਆ. ਬਟ ਮਾਈ ਓਪੀਨੀਅਨ ਫਰਾਂਸ ਐਂਡ ਸਪੇਨ ਦਾ ਲਾਈਕ ਮੋਸਟ ਜ਼ਿਆਦਾ ਲਾਈਕ ਬਿਗੈਸਟ ਮੈਚ ਹੋਣਾ ਆ ਸੋ ਫਾਰ, ਬਿਕੋਜ਼ ਦ ਟੀਮਸ ਆਰ ਲਾਈਕ ਮੋਸਟਲੀ ਹੈਵ ਅ ਚਾਂਸ ਆਫ ਵਿਨਿੰਗ ਵਰਲਡ ਕੱਪ ਸਪੇਨ ਵਰਸਿਸ ਫਰਾਂਸ ਆ, ਹੈਨਾ. ਐਂਡ ਇਫ ਉਹ ਦੋਨੇ ਲਾਈਕ ਵਿਨ ਠੀਕ ਐਸ ਈਚ ਅਦਰ, ਇਟਸ ਅ ਵੈਰੀ ਬਿਗ game, so they can actually, so if when they go against each other they'll see like who will actually win.
0: ਓਕੇ ਦੈਟਸ ਇੰਟਰਸਟਿੰਗ ਤੇ ਅਸੀਂ ਅੱਗੇ ਚੱਲ ਕੇ ਦੋਸਤੋ ਇੱਕ ਹੋਰ ਜਦੋਂ ਹੁਣ ਅਰਮਾਨ ਇਸ਼ਾਨ ਤੇ ਸਹਿਜ ਅੱਜ ਮੇਰੇ ਨਾਲ ਕੋ ਹੋਸਟ ਕਰ ਹੀ ਰਹੇ ਨੇ ਤੇ ਥੋੜਾ ਜਿਹਾ ਹੋਰ ਕੱਲ 11 ਤਰੀਕ ਨੂੰ ਜਿਹੜਾ ਸਪੋਰਟਸ ਦੇ ਵਿੱਚ ਇੱਕ ਹੋਰ ਬਹੁਤ ਐਕਸਾਈਟਮੈਂਟ ਰਹੀ ਸੀ ਉਹ ਕੀ ਸੀ ਔਰ ਉਹਦੇ ਵਿੱਚ ਲਾਸਟ ਦੇ ਉੱਤੇ ਥੋੜੀ ਡਿਸਅਪੁਆਇੰਟਮੈਂਟ ਦੇਖਣ ਨੂੰ ਮਿਲੀ ਉਹ ਕੀ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਇਸ ਤਰ੍ਹਾਂ ਹੀ ਜੁੜੇ ਰਹੋ ਇੱਕ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਅਗਲੀ ਗੱਲਬਾਤ ਦੇ ਨਾਲ ਜੁੜਾਂਗੇ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਨਜ਼ਰੀਆਂ ਐਂਡ ਓਪੀਨੀਅਨ ਵੀਕਐਂਡ ਦੇ ਉੱਤੇ ਸਾਡਾ ਇਹ ਸ਼ੋਅ ਹੁੰਦਾ ਜੀ ਤੇ ਵੀਕਡੇਜ਼ ਦੇ ਵਿੱਚ ਤੁਸੀਂ ਸਾਨੂੰ ਇੱਕ ਵੱਖਰੇ ਚੈਨਲ ਦੇ ਉੱਪਰ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਉਹਦੇ ਵੇਰਵੇ ਲੈਣੇ ਆ ਤਾਂ ਸਾਨੂੰ ਜੀ ਮੀਡੀਆ ਗਰੁੱਪ ਤੇ ਫੋਲੋ ਕੀਤਾ ਜਾ ਸਕਦਾ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਡੇ ਵੱਖਰੇ ਵੱਖਰੇ ਪਲੇਟਫਾਰਮ ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋਅ .com ਜਾਂ 6474006862 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਮਨਜੀਤ ਗਿੱਲ ਹੋਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ 4166693 1379 ਮਨਮੋਹਨ ਵਾਰਿਸ ਹੋਰਾਂ ਦੇ ਸ਼ੋਅ ਦੀਆਂ ਟਿਕਟਸ ਚਾਹੀਦੀਆਂ ਨੇ ਜਾਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਤਾਂ ਵੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 6474400068 6474006862 ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: राजधानी स्वीट्स,
1: ये सचमुच है स्वाद की राजधानी। खुद आइए, दोस्तों को भी लाइए।
2: ये है राजधानी, राजधानी, राजधानी।
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
3: ਨਜ਼ਰੀਆ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਨਿੱਘਾ ਸਵਾਗਤ ਜੀ। ਔਰ ਇਸ ਗੱਲਬਾਤ ਨੂੰ, ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਆਪਟੀਕਲ ਵਨ ਹਮੇਸ਼ਾ ਹੈਲਪ ਕਰਦਾ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਐਨੀ ਟਾਈਮ ਉਹਨਾਂ ਨੂੰ ਕਾਲ ਕਰਕੇ ਆਪਣੀ ਕੋਈ ਵੀ ਅਪੁਆਇੰਟਮੈਂਟ ਬਣਾਉਣੀ ਹੈ ਤਾਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਔਰ ਤੁਸੀਂ ਕਿਸੇ ਪ੍ਰਕਾਰ ਦੀਆਂ ਵੀ ਐਨਕਾਂ ਲੈਣੀਆਂ ਨੇ ਜਾਂ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਸਪੈਸ਼ਲਿਸਟ ਦੇ ਨਾਲ ਅਪੁਆਇੰਟਮੈਂਟ ਦੀ ਜ਼ਰੂਰਤ ਹੈ ਤਾਂ ਤੁਹਾਡੀ ਮਦਦ ਕਰਦੇ ਨੇ ਆਪਟੀਕਲ ਵਨ ਵਾਲੇ। 9054-55-0752 ਟੈਲੀਫੋਨ ਨੰਬਰ ਹੈ। ਦੁਨੀਆ ਭਰ ਦੇ ਵਿੱਚ ਕਿਤੇ ਵੀ ਟਰੈਵਲ ਤੁਸੀਂ ਕਰਨਾ ਤੇ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢਾਡਾ ਜੀ, 416-747-4800 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ, ਕਿਤੇ ਟੋਇੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ ਤੇ ਫਿਰ 416-677-2222 ਤੇ ਸੰਪਰਕ ਕੀਤਾ ਜਾ ਸਕਦਾ। ਤੇ ਦੋਸਤੋ, ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ ਤੇ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਤੋਂ ਮਨਜੀਤ ਗਿੱਲ ਮੇਰੇ ਨਾਲ ਤੁਸੀਂ ਸੰਪਰਕ ਕਰਨਾ ਹੋਵੇ 416-669-1379 ਤੇ ਕਾਲ ਕਰ ਸਕਦੇ ਹੋ। ਸਾਡੇ ਕੋਲ ਇੱਕ ਬੜੀ ਪਿਆਰੀ, ਬਹੁਤ ਖੁੱਲ੍ਹੀ ਡੁੱਲੀ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜਿਹੜੀ 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ, ਅਗਰ ਤੁਸੀਂ ਉਸ ਨੂੰ ਰੈਂਟ 'ਤੇ ਲੈਣਾ, ਬੋਵੇ ਡਰਾਈਵ ਐਂਡ ਹੋਰ ਇੰਟੈਰੀਓ ਦੇ ਬਿਲਕੁਲ ਕਾਰਨਰ ਦੇ ਵਿੱਚ ਇਹ ਮੌਜੂਦ ਹੈ। ਇਸ ਨੂੰ ਦੇਖਣ ਦੇ ਵਾਸਤੇ 416-669-1379 'ਤੇ ਸੰਪਰਕ ਕਰ ਲਿਓ। ਜੇਕਰ ਕੋਈ ਤੁਹਾਡੇ ਪਾਸ ਤਕਰੀਬਨ 6000 ਸਕੁਏਅਰ ਫੀਟ ਦਾ ਇੰਡਸਟਰੀਅਲ ਯੂਨਿਟ ਹੈ ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕ ਕਰਨ ਦੀ ਸੁਵਿਧਾ ਵੀ ਹੋਵੇ ਅਤੇ ਉਹਦੇ ਲਈ ਵੀ ਤੁਸੀਂ ਸਾਨੂੰ ਅਗਰ ਉਸਨੂੰ ਵੇਚਣਾ ਹੈ ਤਾਂ ਫਿਰ 416-679-1379 'ਤੇ ਕਾਲ ਕਰ ਲੈਣੀ ਹੈ। ਅਤੇ ਇਸੇ ਤਰ੍ਹਾਂ ਦਾ ਇੱਕ ਇੰਡਸਟਰੀਅਲ ਯੂਨਿਟ ਸਾਨੂੰ ਕੋਈ 4000 ਸਕੁਏਅਰ ਫੀਟ ਦਾ ਹੋਵੇ ਜਿਹਦਾ ਇੱਕ ਜਿਹਦੇ 'ਚ ਇੱਕ ਡਰਾਈਵ ਐਂਡ ਡੋਰ ਹੋਵੇ ਅਤੇ ਉਹਦੇ ਲਈ ਵੀ ਅਗਰ ਤੁਸੀਂ ਉਸਨੂੰ ਵੀ ਵੇਚਣਾ ਅਤੇ 416-679-1379 'ਤੇ ਸੰਪਰਕ ਕਰ ਲਿਓ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ।
4: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲਸ ਦੀ ਟੀਮ ਦਾ ਸਾਨੂੰ ਸਾਥ ਮਿਲ ਰਿਹਾ। ਸੋ ਕਟਾਰੀਆ ਟੂਰਸ ਐਂਡ ਟਰੈਵਲਸ ਜਾਣੇ ਪਛਾਣੇ ਨਾਮ ਹੈ। ਸੋ ਵਨ ਵੇ ਜਾਂ ਰਿਟਰਨ ਟਿਕਟਸ ਦੇ ਲਈ ਸਸਤੀਆਂ ਏਅਰ ਟਿਕਟਸ, ਵਕੇਸ਼ਨ ਪੈਕੇਜ ਜਾਂ ਕਿਸੇ ਤਰ੍ਹਾਂ ਦੇ ਡਾਕੂਮੈਂਟੇਸ਼ਨ ਦੇ ਵਿੱਚ ਮਦਦ ਚਾਹੀਦੀ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲਸ ਨੂੰ ਕਾਲ ਕੀਤੀ ਜਾ ਸਕਦੀ ਹੈ। 905-678-1200 905-678-1200। ਟੋਰਾਂਟੋ ਤੋਂ ਦਿੱਲੀ ਜਾਣਾ ਹੈ ਤਾਂ $1,099 ਦੀ ਵਨ ਵੇ ਟਿਕਟ ਮਿਲ ਸਕਦੀ ਹੈ। ਦਿੱਲੀ ਤੋਂ ਟੋਰਾਂਟੋ $1,090 ਦੀ, ਅਤੇ ਇਸ ਤਰ੍ਹਾਂ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਵਨ ਵੇ ਟਿਕਟ ਸਿਰਫ 1188 ਦੀ ਹੈ। ਜੇ ਰਿਟਰਨ ਟਿਕਟਸ ਦੀ ਗੱਲ ਕਰਾਂ ਤਾਂ ਦਿੱਲੀ ਤੋਂ ਟੋਰਾਂਟੋ ਆਉਣਾ ਕਿਸੇ ਨੇ ਤਾਂ $1,699, ਟੋਰਾਂਟੋ ਤੋਂ ਦਿੱਲੀ $1,475, ਟੋਰਾਂਟੋ ਤੋਂ ਅੰਮ੍ਰਿਤਸਰ $1,999। ਸੋ ਲਿਮਿਟਡ ਡੇਟਸ ਹੋਣਗੀਆਂ, ਲਿਮਿਟਡ ਟਿਕਟਸ ਹੋਣਗੀਆਂ। ਬਾਕੀ ਵੇਰਵਿਆਂ ਦੇ ਲਈ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲਸ। ਆਪਟੀਕਲ ਵਨ ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 905-455-0752 905-455-0752 ਤੇ ਤੁਸੀਂ ਕਾਲ ਕਰਨੀ ਹੈ। ਆਪਟੀਕਲ ਵਨ ਦੋ ਵੱਖਰੇ ਵੱਖਰੇ ਲੋਕੇਸ਼ਨਸ ਤੋਂ ਸਰਵ ਕਰਦੇ ਆ, ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ। ਸੋ ਇੱਕ ਤਾਂ ਸ਼ੈਲਡਨ ਕਾਲਜ ਦੀ ਬੈਕ ਸਾਈਡ ਦੇ ਉੱਤੇ ਇਹਨਾਂ ਦੀ ਲੋਕੇਸ਼ਨ ਹੈ, ਉੱਥੇ ਤੁਸੀਂ ਜਾ ਸਕਦੇ ਹੋ, ਅਤੇ ਜਾਂ ਤੁਸੀਂ ਆਪਣਾ ਇੱਕ ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਦਗੋਰ ਐਂਡ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਸੋ ਜਿਹੜੀ ਵੀ ਲੋਕੇਸ਼ਨ ਤੁਹਾਡੇ ਨਜ਼ਦੀਕ ਹੈ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ, ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇ ਦਿਓ ਅਤੇ ਆਪਟੀਕਲ ਵਨ ਤੁਹਾਡੇ ਲਈ ਜਿਸ ਤਰ੍ਹਾਂ ਦੀਆਂ ਵੀ ਤੁਹਾਡੀਆਂ ਕੋਈ ਰਿਕੁਆਇਰਮੈਂਟਸ ਹੋਣਗੀਆਂ, ਆਈ ਐਗਜ਼ਾਮੀਨੇਸ਼ਨ ਨੂੰ ਲੈ ਕੇ, ਬੱਚਿਆਂ ਲਈ, ਵੱਡਿਆਂ ਲਈ, ਔਰ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ, ਕਾਲ ਕਰੋ, ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ। 905-455-0752 ਆਪਟੀਕਲ ਵਨ ਦਾ ਫੋਨ ਨੰਬਰ ਹੋਏਗਾ। ਨਾਲ ਹੀ ਦੋਸਤੋ ਦੱਸ ਦਿੰਦੇ ਹਾਂ ਕਿ ਦ ਰੋਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ ਇਹ ਤੁਹਾਡੀ ਸੇਵਾ 'ਚ ਹਾਜ਼ਰ ਨੇ। ਜੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੱਡੀ ਛੋਟੀ ਕੋਈ ਰੈਨੋਵੇਸ਼ਨ ਕਰਵਾਉਣੀ ਹੈ, ਕੋਈ ਲੀਗਲ ਬੇਸਮੈਂਟ ਬਣਾਉਣੀ ਹੈ, ਪਰਮਿਟਸ ਜਾਂ ਹੋਰ ਬਾਕੀ ਸਾਰੀਆਂ ਫਾਰਮੈਲਿਟੀਜ਼ ਤੋਂ ਲੈ ਕੇ ਹਰ ਇੱਕ ਕੰਮ ਜਿਹੜਾ ਹੈ ਪੂਰਾ ਨੇਪਰੇ ਜਾਣਗੇ, ਕੰਪਲੀਟ ਫਿਨਿਸ਼ ਕਰਨ ਤੱਕ ਪ੍ਰੋਫੈਸ਼ਨਲ ਪੇਂਟ ਦੀਆਂ ਸਰਵਿਸਿਜ਼ ਚਾਹੀਦੀਆਂ ਨੇ, ਕਿਚਨ ਰੀਮੋਡਲ ਕਰਨੀ ਹੈ, ਵਾਸ਼ਰੂਮ ਨੂੰ ਰੈਨੋਵੇਟ ਕਰਨਾ ਹੈ, ਜਾਂ ਫੁੱਲ ਹੋਮ ਰੈਨੋਵੇਸ਼ਨ ਦੀਆਂ ਸੇਵਾਵਾਂ ਚਾਹੀਦੀਆਂ, ਤਾਂ ਰੋਇਲ ਸਿਟੀ ਦ ਰੋਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ ਤੇਰਾਂ ਦੀ ਟੀਮ 437-766-5158 4377 7665158 ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਮਨਜੀਤ ਸਿੰਘ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਆਪਣੀ ਕੋਈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਦੇ ਲਈ ਕੋਈ ਵੀ ਬਿਜ਼ਨਸ ਚਾਹੀਦਾ, ਤੁਹਾਨੂੰ ਕੋਈ ਲੀਜ਼ ਦੇ ਉੱਤੇ ਪ੍ਰੋਪਰਟੀ ਦੇਖ ਰਹੇ ਹੋ ਜਾਂ ਲੀਜ਼ 'ਤੇ ਕੋਈ ਪ੍ਰੋਪਰਟੀ ਦੇਣਾ ਚਾਹੁੰਦੇ ਹੋ, ਤਾਂ ਮਨਜੀਤ ਸਿੰਘ ਗਿੱਲ ਔਰ ਨਾਲ ਹੀ ਕੋਈ ਬ੍ਰੈਂਡ ਨਿਊ ਘਰ ਅਗਰ ਬਾਏ ਕਰਨੇ ਆ ਬਿਲਡਰ ਦੇ ਕੋਲੋਂ, ਵੱਖਰੇ ਵੱਖਰੇ ਪ੍ਰੋਜੈਕਟਸ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਅਵੇਲੇਬਲ ਨੇ, ਸੋ ਵੱਖਰੀ ਵੱਖਰੀ ਪ੍ਰਾਈਸ ਰੇਂਜ ਦੇ ਵਿੱਚ ਤੁਸੀਂ 4-5 ਲੱਖ ਤੋਂ ਸ਼ੁਰੂ ਹੋ ਕੇ, ਤਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਬ੍ਰੈਂਡ ਨਿਊ ਘਰਾਂ ਨੂੰ ਬਾਏ ਕਰਨ ਦੀ ਕੋਈ ਰਿਕੁਆਇਰਮੈਂਟ ਹੈ ਤਾਂ ਇੱਕ ਵਾਰੀ ਕਾਲ ਜ਼ਰੂਰ ਕਰੋ ਮਨਜੀਤ ਸਿੰਘ ਗਿੱਲ 416-669-1379 ਮਨਜੀਤ ਸਿੰਘ ਗਿੱਲ। ਨਾਲ ਹੀ ਦੱਸ ਦਿੰਦੇ ਜੀ ਪੰਜਾਬੀ ਬਾਈ ਨੇਚਰ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ, ਆਪਣੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਵੇਰਵੇ ਚਾਹੀਦੇ ਤਾਂ ਪੰਜਾਬੀ ਬਾਈ ਨੇਚਰ .ca ਤੇ ਜਾ ਸਕਦੇ ਹੋ। ਵੈਜ ਨੋਨ ਵੈਜ ਹਰ ਤਰ੍ਹਾਂ ਦੇ ਖਾਣੇ, ਹਾਈ ਐਂਡ ਲਾਈਵ ਕੇਟਰਿੰਗ, ਮਲਟੀਪਲ ਫੂਡ ਟਰੱਕਸ ਨੇ ਇਹਨਾਂ ਦੇ ਕੋਲ, ਤੇ ਤੁਸੀਂ ਕੋਈ ਵੀ ਬੁਕਿੰਗ ਕਰਨੀ ਹੈ ਤਾਂ 416-937-2061 ਦੇ ਉੱਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਕਿੰਗ ਟੋਇੰਗ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ 24 ਘੰਟੇ 7 ਦਿਨ। ਅਮੈਰੀਕਾ ਜਾਂ ਕੈਨੇਡਾ 'ਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ ਜਾਂ ਕੈਨੇਡਾ ਵਾਈਡ ਕਿਤੇ ਵੀ ਤੁਹਾਡੀ ਕਾਰ ਖਰਾਬ ਹੋ ਗਈ ਹੈ, ਤਾਂ ਤੁਸੀਂ ਆਪਣੇ ਕੋਲ ਨੰਬਰ ਹੈਂਡੀ ਰੱਖੋ 416-677-2222 416-677-2222। ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ, ਤੇ ਤੁਹਾਨੂੰ ਜਿਸ ਤਰ੍ਹਾਂ ਦੀ ਵੀ ਕੋਈ ਰਿਕੁਆਇਰਮੈਂਟ ਹੋਏਗੀ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਆਪਣੇ ਫਲੈਟ ਬੈਡ, ਆਪਣੇ ਟਰੈਕਟਰ ਟ੍ਰੇਲਰ ਲਈ, ਹੈਵੀ ਡਿਊਟੀ ਟੋਇੰਗ ਲਈ, ਤੇ ਜਾਂ ਕੈਨੇਡਾ ਵਾਈਡ ਆਪਣੀ ਗੱਡੀਆਂ ਦੇ ਲਈ, ਕਿੰਗ ਟੋਇੰਗ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਨੂੰ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ, ਜਿਨ੍ਹਾਂ ਦਾ ਐਡਰੈਸ ਹੈ 2915 ਅਰਜਨਟੀਆ ਰੋਡ, ਯੂਨਿਟ ਨੰਬਰ 2 ਮਿਸੀਸਾਗਾ ਦੇ ਵਿੱਚ, ਹਾਈਵੇ 401 ਵਿੰਸਟਨ ਚਰਚਿਲ, ਅਰਜਨਟੀਆ ਦਾ ਏਰੀਆ। ਔਰ ਇੱਕ ਸਪੈਸ਼ਲ ਡਿਸਕਾਊਂਟ ਤੁਹਾਡੇ ਲਈ ਅਸੀਂ ਆਫਰ ਕਰ ਰਹੇ ਹਾਂ, 3 ਪੀਸਿਸ ਦਾ ਵਰਲਪੂਲ 3 ਪੀਸ ਆਫ ਅਪਲਾਇੰਸਿਸ ਪੈਕੇਜ ਸਿਰਫ $2799 ਚ ਮਿਲ ਸਕਦਾ। ਸੋ ਇਹ ਲਿਮਿਟਡ ਟਾਈਮ ਲਈ ਆਫਰ ਹੈ, ਸੋ ਇੱਕ ਵਾਰੀ ਕਾਲ ਕਰੋ। 36 ਇੰਚ ਦਾ ਰੈਫਰੀਜਰੇਟਰ ਸਟੇਨਲੈਸ ਸਟੀਲ ਔਰ ਇਨਸਾਈਡ ਜਿਹੜਾ ਵਾਟਰ ਡਿਸਪੈਂਸਰ ਦੇ ਨਾਲ ਹੈ, 30 ਇੰਚ ਦਾ ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਤੇ 24 ਇੰਚ ਸਟੇਨਲੈਸ ਸਟੀਲ ਡਿਸ਼ ਵਾਸ਼ਰ। ਇਹ 3 ਚੀਜ਼ਾਂ ਦਾ ਪੈਕੇਜ ਜਿਹੜਾ 3 ਪੀਸਿਸ ਦਾ ਸਿਰਫ $2799 ਦੇ ਵਿੱਚ ਮਿਲ ਸਕਦਾ। ਇਸ ਤਰ੍ਹਾਂ ਹੀ ਤੁਸੀਂ ਵਰਲਪੂਲ ਲਾਂਡਰੀ ਪੇਅਰ ਸਟਾਰਟ ਹੋ ਜਾਂਦੇ ਜੀ $1199 ਤੋਂ, ਤੇ ਨਾਲ ਇੱਕ ਸਪੈਸ਼ਲ ਡੀਲ 75 ਇੰਚ ਸੈਮਸੰਗ ਟੀਵੀ ਤੇ ਜੇ ਗੱਲ ਕਰਾਂ ਤਾਂ $799 ਤੋਂ ਵੀ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ। ਸੋ ਹੁਣੇ ਹੀ ਕਾਲ ਕਰੋ ਡਰੀਮ ਹੋਮ ਅਪਲਾਇੰਸਿਸ 905-805-3000 905-805-3000 ਡਰੀਮ ਹੋਮ ਅਪਲਾਇੰਸਿਸ। ਕੋਈ ਵੀ ਕਿਸੇ ਵੀ ਤਰ੍ਹਾਂ ਦੇ ਵੱਡੇ ਛੋਟੇ ਸਟੋਰ ਤੋਂ ਤੁਸੀਂ ਕੋਈ ਫਲਾਇਰ ਦੇਖਿਆ ਜਾਂ ਕੋਈ ਆਨਲਾਈਨ ਕੋਈ ਕੋਟੇਸ਼ਨ ਦੇਖੀ ਹੈ, ਉਹ ਇਹਨਾਂ ਨੂੰ ਲਿਜਾ ਕੇ ਦਿਖਾ ਦਿਓ, ਉਸ ਰੇਟ ਨੂੰ ਮੈਚ ਹੀ ਨਹੀਂ ਬਲਕਿ ਬੀਟ ਕਰਨਗੇ। ਡਰੀਮ ਹੋਮ ਅਪਲਾਇੰਸਿਸ 905-805-3000 ਦੇ ਉੱਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਨਾਲ ਹੀ ਆਪਣੇ ਪ੍ਰੋਗਰਾਮ ਨੂੰ ਰਾਜਧਾਨੀ ਸਵੀਟਸ ਵੱਲੋਂ ਸਪੋਂਸਰ ਕੀਤਾ ਜਾਂਦਾ ਹੈ, ਰਾਜਧਾਨੀ ਸਵੀਟਸ .ca ਵੈਬਸਾਈਟ 'ਤੇ ਜਾ ਕੇ ਤੁਸੀਂ ਜ਼ਿਆਦਾ ਵੇਰਵੇ ਲੈ ਸਕਦੇ ਹੋ। ਵੱਖਰੀਆਂ ਵੱਖਰੀਆਂ ਇਸ ਵੇਲੇ 26 ਤੋਂ ਵੱਧ ਲੋਕੇਸ਼ਨਸ ਨੇ, ਕੁਛ ਨਵੀਆਂ ਲੋਕੇਸ਼ਨਸ ਵੀ ਇਸ ਸਾਲ ਦੇ ਵਿੱਚ ਅਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਖੁੱਲ੍ਹਣੀਆਂ ਨੇ। ਸੋ 100% ਪਿਓਰ ਵੈਜੀਟੇਰੀਅਨ ਖਾਣਿਆਂ ਦੇ ਲਈ ਰਾਜਧਾਨੀ ਸਵੀਟਸ, ਰਾਜਧਾਨੀ ਸਵੀਟਸ .ca ਤੋਂ ਵਧੇਰੇ ਵੇਰਵੇ ਲੈ ਜਾ ਸਕਦੇ ਨੇ। ਜਸਵੀਰ ਸਿੰਘ ਹੁੰਦਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਤੋਂ ਸਾਡੇ ਪ੍ਰੋਗਰਾਮ ਦੇ ਸਪੋਂਸਰ ਹੈ। ਸੋ ਕਿਸੇ ਵੀ ਤਰ੍ਹਾਂ ਦੇ ਕਰਜ਼ਿਆਂ 'ਚ ਫਸ ਗਏ ਹੋ ਤਾਂ ਜਸਵੀਰ ਸਿੰਘ ਹੁੰਦਲ ਸਾਹਿਬ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਨੰਬਰ ਹੈ 416-502-3100, ਜਸਵੀਰ ਸਿੰਘ ਹੁੰਦਲ ਜੀ ਦਾ ਫੋਨ ਨੰਬਰ ਹੈ। ਸੋ ਅੱਜ ਹੁਣ ਅਰਮਾਨ ਸ਼ਾਂਤ ਸਾਹਿਤ ਦੇ ਕੋਲੋਂ ਥੋੜ੍ਹਾ ਜਿਹਾ ਜਦੋਂ ਸਪੋਰਟਸ ਦੀ ਗੱਲ ਚੱਲ ਰਹੀ ਹੈ ਤਾਂ ਕੱਲ੍ਹ ਕਿਹੜੀ ਹੋਰ ਇੱਕ ਨਵੀਂ ਐਕਸਾਈਟਮੈਂਟ ਸੀ ਸਹਿਜ, ਪਹਿਲਾਂ ਦੱਸੋ ਤਾਂ ਕੀ ਐਕਸਾਈਟਮੈਂਟ ਸੀ? ਮੈਂ ਤੁਹਾਨੂੰ ਦੇਖ ਰਿਹਾ ਸੀ ਜਦੋਂ ਕੱਲ੍ਹ ਆਖਰੀ ਮੂਮੈਂਟ ਦੇ ਉੱਤੇ ਕਲੋਜ਼ਿੰਗ ਹੋਈ ਜਦੋਂ ਉਸ ਇਵੈਂਟ ਦੀ, ਤਾਂ ਤੁਸੀਂ ਥੋੜ੍ਹੇ ਅਪਸੈਟ ਜਿਹਾ ਲੱਗ ਰਿਹਾ ਸੀ, ਪਹਿਲਾਂ ਦੱਸੋ ਹੋਇਆ ਕੀ?
5: ਹਾਂਜੀ, ਇਹਦੇ ਵਿੱਚ ਕੱਲ੍ਹ ਦੇ ਤੁਸੀਂ ਇੱਕ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਹਾਂ ਦੈਟ ਜੁਲਾਈ 11 ਨੂੰ ਇੱਕ ਬਹੁਤ ਵੱਡਾ ਤੁਸੀਂ ਕਹਿ ਸਕਦੇ ਸਪੋਰਟਿੰਗ ਵਾਈਜ਼ ਬਹੁਤ ਵੱਡੇ ਇਵੈਂਟਸ ਹੋਇਆ। 2 ਤਾਂ ਆਪਣੇ ਕੁਆਟਰ ਫਾਈਨਲ ਮੈਚਿਸ ਹੋਇਆ, ਇੱਕ ਤਾਂ 5 ਵਜੇ ਸੀਗਾ, ਫਿਰ 9 ਵਜੇ, ਅਤੇ ਅਰਾਊਂਡ ਤੁਸੀਂ ਕਹਿ ਸਕਦੇ 11 ਵਜੇ UFC ਦੇ ਜਿਹਦੇ ਮੈਚਿਸ ਹੁੰਦੇ ਆ, ਸੋ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਜਿਹਦੇ ਮੈਚਿਸ ਹੁੰਦੇ ਆ, 329th ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦਾ ਜਿਹੜਾ ਮੈਚ ਸੀਗਾ ਉਹ ਹੋਣ ਜਾ ਰਿਹਾ ਸੀਗਾ ਕੱਲ੍ਹ। ਅਤੇ ਇਹਦੇ ਵਿੱਚ ਬਹੁਤ ਹੀ ਸਪੈਸ਼ਲ ਚੀਜ਼ ਇਹ ਸੀਗਾ ਦੈਟ 5 ਸਾਲ ਬਾਅਦ ਇੱਕ player jinna da naam hai ga Conor McGregor after 5 years oh wapas aaye sige fight karnu title shot layi title fight de vich versus Max Holloway te
4: so ithe dass dene UFC match di assi gal kar rahe ha so UFC de do jehde players da zikr kar rahe ha beshak kal de din kafi sare matches nu leke excitement bani hoyi si but jehda last match si ਉਹਦੇ ਬਾਰੇ ਸਹਿਜ ਹੁਣ ਸਾਨੂੰ ਦੱਸਦੇ ਆ ਕਿ ਯੂ ਐਫ ਸੀ ਜਿਹੜੇ ਦੋਸਤ ਦੇਖਦੇ ਨੇ ਉਹ ਤਾਂ ਭਲੀ ਭਾਂਤ ਵਾਕਫ ਹੋਣਗੇ ਹੋ ਸਕਦਾ ਬਹੁਤ ਜ਼ਿਆਦਾ ਸਾਡੇ ਜਿਹੜੇ ਲਿਸਨਰਸ ਨੇ ਇਹਦੇ ਨਾਲ ਜ਼ਿਆਦਾ ਕਿਤੇ ਇੰਟਰੈਕਟ ਨਾ ਹੁੰਦੇ ਹੁਣ ਬੱਚਿਆਂ 'ਚ ਤਾਂ ਆਈ ਐਮ ਸ਼ੋਰ ਕਿ ਜਾਂ ਜਿਹੜੇ ਇੱਥੋਂ ਦੇ ਬੋਰਨ ਬਰੋਟ ਅਪ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਪਾਪੂਲਰ ਹੈ ਇਹ ਜਿਹੜੀ ਗੇਮ ਹੈ ਪਰ ਸ਼ਾਇਦ ਬਹੁਤ ਜ਼ਿਆਦਾ ਲਿਸਨਰਸ ਨਾ ਧਿਆਨ ਦਿੰਦੇ ਹੁਣ ਇਸ ਗੇਮ 'ਤੇ
5: ਹਾਂਜੀ ਇਹਦੇ ਵਿੱਚ ਜਿਹਨਾਂ ਨੂੰ ਨਹੀਂ ਵੀ ਪਤਾ ਯੂ ਐਫ ਸੀ ਦੇ ਵਿੱਚ ਕੀ ਹੁੰਦਾ ਬੇਸਿਕਲੀ ਐਮ ਐਮ ਏ ਹੁੰਦਾ ਆ ਉਹਦਾ ਮਿਕਸ ਮਾਰਸ਼ਲ ਆਰਟਸ ਦਾ ਸੋ ਇਟਸ ਅ ਕੰਬੈਟ ਸਪੋਰਟਸ ਫਾਈਟਿੰਗ ਆ ਤੇ ਇਹਦੇ ਵਿੱਚ
4: ਫੇਕ ਨਹੀਂ ਹੁੰਦਾ ਲੜਾਈ ਜਿਹੜੀ ਆ ਡਰਾਮਾ ਨਹੀਂ ਹੁੰਦਾ ਇਹ ਰੀਅਲੀ ਕਿੱਕ ਵੱਜਦੀ ਆ ਰੀਅਲੀ ਮੁੱਕਾ ਵੱਜਦਾ ਰੀਅਲੀ ਸਾਰਾ ਜਿਹੜੀ ਫਾਈਟ ਹੋ ਰਹੀ ਹੁੰਦੀ ਹੈ ਔਰ ਫ੍ਰੀ ਸਟਾਈਲ ਕਾਇੰਡ ਹੁੰਦਾ
5: ਹਾਂਜੀ ਇਹਦੇ ਵਿੱਚ ਤੁਸੀਂ ਕਹਿ ਸਕਦੇ ਬੋਕਸਿੰਗ ਹੁੰਦਾ ਆ ਕਿੱਕ ਬੋਕਸਿੰਗ ਜੁਜਿਤਸੂ ਮੁਏ ਥਾਈ ਸਾਰਾ ਕੁਛ ਰੈਸਲਿੰਗ ਵੀ ਹੋ ਗਿਆ ਆ ਸਾਰਾ ਕੁਛ ਜਿੰਨੇ ਵੀ ਟੈਕਨੀਕਸ ਹੁੰਦੇ ਆ ਯੂਜ਼ ਹੁੰਦੇ ਆ ਤੇ ਇਸ ਫਾਈਟ ਦੇ ਵਿੱਚ ਬਹੁਤ ਬੰਦਿਆਂ ਨੂੰ ਇਹ ਐਕਸਾਈਟਮੈਂਟ ਸੀਗਾ ਦੈਟ ਕੋਨਰ ਮੈਕਗ੍ਰੇਗਰ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਇੱਕ ਫੇਸ ਆਫ ਯੂ ਐਫ ਸੀ ਆ ਬਿਕੋਜ਼ ਜਿੰਨੇ ਵੀ ਅਸੀਂ ਕਹਿ ਸਕਦੇ ਹਾਂ ਕੋਨਰ ਮੈਕਗ੍ਰੇਗਰ ਦੇ ਮੈਚਸ ਹੋਇਆ ਸਭ ਤੋਂ ਵੱਡੇ ਮੈਚਸ ਹੋਇਆ ਸਟ੍ਰੀਮਿੰਗ ਵਾਈਜ਼ ਪੇਪਰ ਵਿਊ ਵਾਈਜ਼ ਅਤੇ ਮਨੀ ਵਾਈਜ਼ ਫਿਰ ਪਲੇਅਰਸ ਐਂਡ ਫਿਰ ਉਹਨਾਂ ਦੀ ਜਿਹਦੀ ਟੀਮ ਆ ਸਾਰਿਆਂ ਦੀ ਅਤੇ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਆ ਦੈਟ ਸਭ ਤੋਂ ਵੱਡਾ ਯੂ ਐਫ ਸੀ ਫਾਈਟ ਕੋਨਰ ਮੈਕਗ੍ਰੇਗਰ ਵਰਸਿਸ ਖਬੀਬ ਸੀਗਾ ਜਿਹਦੇ ਕਿ ਖਬੀਬ ਇੱਕ ਰਸ਼ੀਅਨ ਫਾਈਟਰ ਆ ਹੁਣ ਤਾਂ ਰਿਟਾਇਰ ਹੋ ਗਏ ਆ ਬਟ ਫਿਰ ਵੀ ਜਿੱਦਾਂ ਕੋਚ ਕਰਦੇ ਰਹਿੰਦੇ ਆ ਅਤੇ ਜਦੋਂ ਅਸੀਂ ਟੋਕ ਗੱਲ ਕਰਦੇ ਹਾਂ ਕੱਲ੍ਹ ਦੀ ਮੈਚ ਬਾਰੇ ਕੱਲ੍ਹ ਦੇ ਮੈਚ ਤਾਂ ਕਰਕੇ ਮੈਂ ਅਪਸੈਟ ਸੀਗਾ ਬਿਕੋਜ਼ ਅਸੀਂ ਇਹ ਕਹਿ ਸਕਦੇ ਇੱਕ ਮਿੰਟ ਦੇ ਵਿੱਚ ਹੀ ਆਪਣਾ ਜਿਹੜਾ ਫਾਈਟ ਸੀਗਾ ਉਹ ਖਤਮ ਹੋ ਗਿਆ ਸੀਗਾ ਟੋਟਲ 5 ਰਾਊਂਡ ਹੋਣੇ ਸੀਗੇ 5 ਮਿੰਟ ਦੇ ਈਚ ਸੋ ਬੇਸਿਕਲੀ 25 ਮਿੰਟਸ ਬਟ ਪਹਿਲੇ ਰਾਊਂਡ ਦੇ ਵਿੱਚ ਹੀ ਇੱਕ ਮਿੰਟ ਦੇ ਵਿੱਚ ਹੀ ਖਤਮ ਹੋ ਗਿਆ ਸੀਗਾ ਬਿਕੋਜ਼ ਜਿਹਦਾ ਕੋਨਰ ਮੈਕਗ੍ਰੇਗਰ ਸੀਗੇ ਉਹਨਾਂ ਨੇ ਆਪਣਾ ਜਿਹਦਾ ਰਾਈਟ ਨੀ ਸੀਗਾ ਗੋਡਾ ਸੀਗਾ ਉਹਨਾਂ ਨੇ ਜਿੱਦਾਂ ਬੇਸਿਕਲੀ ਪ੍ਰੋਪਰਲੀ ਉਹਨਾਂ ਨੇ ਲੈਂਡ ਨਹੀਂ ਸੀ ਕੀਤਾ ਕਿੱਕ ਮਾਰਨ ਤੋਂ ਬਾਅਦ ਅਤੇ ਉਹਨਾਂ ਦਾ ਜਿਹੜਾ ਨੀ ਸੀਗਾ ਉਹ ਟਵਿਸਟ ਹੋ ਗਿਆ ਅਤੇ ਉਹ ਬਾਹਰ ਨੂੰ ਜਦੋਂ ਪੌਪ ਹੋ ਗਿਆ ਸੀਗਾ ਅਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਬਹੁਤ ਇੱਕ ਵੱਡੀ ਇੰਜਰੀ ਮਿਲ ਗਈ ਸੀਗੀ ਡਿਸਐਡਵਾਂਟੇਜ ਮਿਲ ਗਿਆ ਸੀਗਾ ਅਤੇ ਉਹਦੇ ਕਰਕੇ ਰੈਫਰੀ ਨੂੰ ਅਫਿਸ਼ਲਸ ਨੂੰ ਫਾਈਟ ਨੂੰ ਸਟੋਪ ਕਰਨਾ ਪਿਆ ਅਤੇ ਜਿਹਦੇ ਫੈਨਸ ਦੇਖਣਾ ਚਾਹੁੰਦੇ ਸੀਗੇ ਅਸਲੀ ਫਾਈਟ ਇਹ ਪੂਰਾ ਜਿਹਦਾ ਹਾਈਪ ਸੀਗਾ ਉਹਨਾਂ ਤੋਂ ਦੇਖ ਨਹੀਂ ਸੀ ਹੋਇਆ ਅਨਫੋਰਚੁਨੇਟਲੀ
4: ਸੋ ਉਹਦੇ ਅਚਾਨਕ ਆਪਣੇ ਹੀ ਸੱਟ ਲੱਗ ਗਈ ਸੋ ਓਪੋਨੈਂਟ ਪਲੇਅਰ ਦਾ ਕਰਕੇ ਨਹੀਂ ਬਲਕਿ ਉਹਦਾ ਜਦੋਂ ਕਿੱਕ ਮਾਰਨ ਲਈ ਜਦੋਂ ਲੈਂਡ ਹੋ ਰਿਹਾ ਸੀਗਾ ਤੇ ਉਹ ਗੋਡਾ ਜਿਹੜਾ ਕਾਇੰਡ ਆਫ ਨਿਕਲ ਗਿਆ ਉਹਦਾ ਤੇ ਇਹਦਾ ਕਰਕੇ ਫਿਰ ਇੱਕ ਮਿੰਟ ਸ਼ਾਇਦ 9-10 ਸੈਕਿੰਡ ਦੇ ਵਿੱਚ ਹੀ ਲੈਸ ਦੈਨ 2 ਮਿੰਟਸ ਦੇ ਵਿੱਚ ਜਿਹੜਾ ਇਹ ਇੰਨੀ ਐਕਸਾਈਟਮੈਂਟ ਬਣੀ ਹੋਈ ਸੀ ਤੁਸੀਂ ਮੈਨੂੰ ਕਹਿੰਦੇ ਸੀ ਵੀ ਕਿੰਨੇ ਲੋਕ ਇਕੱਠੇ ਹੋਏ ਆ ਕਿੰਨੀਆਂ ਮਹਿੰਗੀਆਂ ਟਿਕਟਸ ਬਾਏ ਕੀਤੀਆਂ ਬੇਸ਼ੱਕ ਬਾਕੀ ਮੈਚ ਵੀ ਦੇਖੇ ਪਰ ਦਿਸ ਵਾਜ਼ ਦਾ ਫਾਈਨਲ ਵਨ ਇੱਕ ਤਰ੍ਹਾਂ ਦੇ ਨਾਲ ਜ਼ਿਆਦਾ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਸੀ ਇਸ ਮੈਚ ਦੀ ਤੇ ਉਹ ਜਸਟ ਦੋ ਲੈਸ ਦੈਨ 2 ਮਿੰਟਸ ਦੇ ਵਿੱਚ ਹੀ ਉਹ ਫਿਨਿਸ਼ ਹੋ ਗਿਆ ਤੇ ਲੋਕਾਂ ਦੇ ਵਿੱਚ ਮੈਂ ਇਹ ਦੇਖ ਰਿਹਾ ਸੀ ਕਿ ਨਾ ਤਾਂ ਜਿੱਤ ਦੀ ਖੁਸ਼ੀ ਸੀ ਨਾ ਉਹਦੇ ਹਾਰਨ ਦਾ ਕੋਈ ਦੁੱਖ ਸੀ ਪਰ ਸਾਰੇ ਮਾਯੂਸ ਜਿਹਾ ਲੱਗ ਰਹੇ ਸੀਗੇ ਤੁਸੀਂ ਗੱਲ ਕਰ ਰਹੇ ਸੀ ਵੀ ਫਾਈਨੈਂਸ਼ੀਅਲ ਤੌਰ ਤੇ ਵੀ ਸਪੋਂਸਰਸ ਦੇ ਤੌਰ ਦੇ ਉੱਤੇ ਵੀ ਜਾਂ ਕਿੰਨੇ ਹੋਰ ਤਰੀਕਿਆਂ ਦੇ ਨਾਲ ਇੱਥੇ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ ਤੇ ਉਹ ਸਾਰੀ ਜਿਹੜੀ ਐਕਸਾਈਟਮੈਂਟ ਹੈ ਮੈਨੂੰ ਲੱਗਦਾ ਉਹ ਬਿਲਕੁਲ ਕਿਲ ਹੋ ਗਈ ਸੋ ਪਰ ਥੋੜ੍ਹਾ ਅਨਫੋਰਚੁਨੇਟ ਰਿਹਾ ਪਰ ਲੈਟਸ ਸੀ ਕਈ ਵਾਰੀ ਇਹ ਵੀ ਕੁਛ ਡੈਸਟਨੀ ਜਿੱਦਾਂ ਆਪਾਂ ਕਹਿੰਦੇ ਹਾਂ ਜਿਹੜੇ ਜਿਹੜਾ ਬੰਦਾ ਹੁਣ ਜਿੱਤਿਆ ਟਾਈਟਲ ਤਾਂ ਉਹਨੇ ਜਿੱਤਦਾ ਮਿਲ ਗਿਆ ਉਹਨੂੰ ਤੇ ਜਿਹੜਾ ਲੂਜ਼ ਕਰ ਗਿਆ ਹੁਣ ਉਹ ਆਪਣੀ ਫਾਈਟ ਕੀਤਿਆਂ ਬਿਨਾਂ ਸਿਰਫ ਇੰਜਰ ਹੋਣ ਇੰਜਰੀ ਦੇ ਕਰਕੇ ਇਹ ਜਿਹੜਾ ਲੂਜ਼ ਕਰ ਗਿਆ ਮੈਚ ਸੋ ਇਹ ਬੜਾ ਅਜੀਬ ਸਿਚੁਏਸ਼ਨ ਬਣ ਗਈ ਵੈਸੇ ਹੈ ਨਾ ਇਸ ਤਰ੍ਹਾਂ ਜਦੋਂ ਦੇਖਦੇ ਹਾਂ ਖੈਰ ਪ੍ਰੋਗਰਾਮ ਨਜ਼ਰੀਆ ਨੂੰ ਓਪੀਨੀਅਨ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਮੇਰੇ ਨਾਲ ਅਰਮਾਨ ਇਸ਼ਾਨ ਤੇ ਸਹਿਜ ਦੇ ਨਾਲ ਵੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸੋ ਜਿੱਥੇ ਫੀਫਾ ਵਰਲਡ ਕੱਪ ਦਾ ਵੀ ਜ਼ਿਕਰ ਚੱਲ ਰਿਹਾ ਤੇ ਉੱਥੇ ਨਾਲ ਦੇ ਨਾਲ ਯੂ ਐਫ ਸੀ ਦੇ ਕੱਲ੍ਹ ਦੇ ਜਿਹੜੇ ਇਸ ਮੈਚ ਦੇ ਬਾਰੇ 'ਚ ਵੀ ਅਸੀਂ ਗੱਲ ਕੀਤੀ ਹੈ ਤੇ ਹੋਰ ਵੀ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਨਾਲ ਹੀ ਜਦੋਂ ਐਂਟਰਟੇਨਮੈਂਟ ਦੀ ਗੱਲ ਹੋ ਰਹੀ ਹੈ ਤੇ ਸਰ ਇੱਕ ਵਾਰੀ ਆਪਾਂ ਪੰਜਾਬੀ ਵਿਰਸਾ ਬਾਰੇ ਤੁਸੀਂ ਵੀ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਮਨਮੋਹਨ ਵਾਰਿਸ ਕਮਲਹੀਰ ਸਿੰਘ ਤਾਰ ਆਪਣੇ ਸ਼ਹਿਰ ਦੇ ਵਿਚ ਆ ਰਹੇ ਨੇ
5: Of course, ਇਹਦੇ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਆਪਣੇ ਟੋਰੋਂਟੋ ਸ਼ੋਅ ਆ ਰਹੇ ਪੰਜਾਬੀ ਵਿਰਸਾ 2026 ਆਪਣੇ 25 ਜੁਲਾਈ ਨੂੰ ਦਿਨ ਸ਼ਨੀਵਾਰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ ਹੋ ਰਿਹਾ ਹੈ, ਜਿਹਦਾ ਵੁੱਡਬਾਈਨ ਮਾਲ ਦੇ ਲਾਗੇ ਇੱਕ ਥੀਏਟਰ ਆ। ਅਤੇ ਜੇ ਤੁਸੀਂ ਟਿਕਟਾਂ ਲੈਣੀਆਂ ਤੁਸੀਂ ਟਿਕਟਸ ਲੈ ਸਕਦੇ ਹੋ ticketmaster.ca 'ਤੇ ਜਾ ਕੇ, ਜਾਂ ਫਿਰ ਜੇ ਯੂ ਵਾਂਟ ਟੂ ਬੀ ਔਨ ਬੋਰਡ ਐਜ਼ ਅ ਸਪੋਂਸਰ, ਤੁਸੀਂ ਗਰੁੱਪ ਟਿਕਟਸ ਲੈਣੇ ਆ, ਤੁਸੀਂ 6474006862 ਨੂੰ ਕਾਲ ਕਰ ਸਕਦੇ ਹੋ
4: ਜੀ। ਔਰ ਸਾਡਾ ਫਰੈਂਡਸ ਵੀਡੀਓ ਟੀਮ ਫੋਰ ਐਂਟਰਟੇਨਮੈਂਟ ਦਾ ਹੈਡ ਆਫਿਸ ਹੈ, ਉੱਥੇ ਜਾ ਕੇ ਤੁਸੀਂ ਕੁਛ ਪ੍ਰਿੰਟਡ ਟਿਕਟਸ ਵੀ ਅਵੇਲੇਬਲ ਨੇ, ਅਗਰ ਉਹ ਬਾਏ ਕਰਨੀਆਂ ਚਾਹੁੰਦੇ ਹੋ ਤਾਂ 2 Melanie Drive ਯੂਨਿਟ ਨੰਬਰ 4B ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ, ਉੱਥੇ ਵੀ ਜਾ ਸਕਦੇ ਹੋ, ਜਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ 416-303-4444 ਨੰਬਰ ਹੈ, ਜਾਂ 647-400-6868। ਸਾਨੂੰ ਕਾਲ ਕਰੋ ਅਤੇ ਸਪੋਂਸਰ ਬਣਨ ਦੇ ਲਈ ਜਾਂ ਗਰੁੱਪ ਟਿਕਟਸ ਦੇ ਲਈ ਤੁਸੀਂ ਸਾਡੇ ਤੋਂ ਵਧੇਰੇ ਵੇਰਵੇ ਲੈ ਸਕਦੇ ਹੋ। ਔਨਲਾਈਨ ਟਿਕਟਸ ਦੇਖਣੀ ਹੈ ਜਾਂ ਬਾਏ ਕਰਨੀ ਹੈ ਤਾਂ ticketmaster.ca ticketmaster.ca 25 ਜੁਲਾਈ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰੋਂਟੋ ਵਿਖੇ ਪਰਫਾਰਮ ਕਰ ਰਹੇ ਨੇ। ਇੱਕ ਗੀਤ ਸੁਣਦੇ ਆ ਤੇ ਫਿਰ ਉਸ ਤੋਂ ਬਾਅਦ ਅਗਲੇ ਸੈਗਮੈਂਟ ਦੇ ਨਾਲ ਜੁੜਾਂਗੇ। ਨਜ਼ਰੀਆ ਓਪੀਨੀਅਨ, ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ।

0: ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਤੇ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰ ਰਹੇ ਹਾਂ ਤੇ ਪ੍ਰੀਮੀਅਮ ਆਟੋ ਰਿਪੇਅਰ ਐਂਡ ਯੂਜ਼ਡ ਕਾਰ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ ਦੇ ਸਹਿਯੋਗ ਦੇ ਨਾਲ ਅਸੀਂ ਇਸ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਗੁਰਪ੍ਰੀਤ ਢੱਡਾ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-747-2100-21-39-21-39 ਮਿਲਵਿਕ ਡਰਾਈਵ ਨੌਰਥ ਯਾਰਕ ਦੇ ਵਿੱਚ ਇਹਨਾਂ ਦੀ ਵਰਕਸ਼ਾਪ ਹੈ, ਉੱਥੇ ਜਾ ਸਕਦੇ ਹੋ। ਸੋ ਰਿਪੇਅਰ ਕਰਵਾਉਣੀ ਹੈ ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ, ਐਮਿਸ਼ਨ ਟੈਸਟ ਕਰਵਾਉਣਾ ਹੈ, ਨਾਲ ਦੀ ਨਾਲ ਯੈਲੋ ਸਟਿੱਕਰ ਜਾਂ ਵਹੀਕਲ ਸਰਟੀਫਿਕੇਸ਼ਨ, ਇਲੈਕਟ੍ਰੀਕਲ ਸਰਵਿਸਿਜ਼ ਜਾਂ ਹੀਟਿੰਗ ਅਤੇ ਕੂਲਿੰਗ ਦੀਆਂ ਸਰਵਿਸਿਜ਼ ਲਈ ਯਾਦ ਰੱਖੋ ਪ੍ਰੀਮੀਅਮ ਆਟੋ ਰਿਪੇਅਰਸ ਅਤੇ ਯੂਜ਼ਡ ਕਾਰ ਸੇਲਸ 416-747-2100। ਗਿਲਜ਼ ਸਵੀਟ ਫੈਕਟਰੀ ਜਿਹੜੇ ਕਿ ਲੋਕੇਟਡ ਨੇ 2131 ਵਿਲੀਅਮਸ ਪਾਰਕਵੇ, ਸੋ ਆਪਣੀ ਨੇੜਲੀ ਲੋਕੇਸ਼ਨ। ਇਸ ਤੋਂ ਇਲਾਵਾ ਇਹ ਇਹਨਾਂ ਦਾ ਹੈੱਡ ਆਫਿਸ ਹੈ ਅਤੇ ਬਾਕੀ ਇਸ ਵੇਲੇ ਅਲੱਗ ਅਲੱਗ 6-7 ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਬਰੈਂਪਟਨ ਦੇ ਵਿੱਚ, ਮਿਸੀਸਾਗਾ, ਮਿਲਟਨ ਜਾਂ ਈਵਨ ਕੈਲਗਰੀ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨਸ ਓਪਨ ਹੋ ਚੁੱਕੀਆਂ ਨੇ। ਸੋ ਗਿਲਜ਼ ਸਵੀਟ ਫੈਕਟਰੀ 905-799-2611 ਦੇ ਉੱਤੇ ਕਾਲ ਕਰਕੇ ਵੀ ਵੇਰਵੇ ਲੈ ਜਾ ਸਕਦੇ ਨੇ। ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਵੀਕਡੇਜ਼ ਜਾਂ ਵੀਕਐਂਡ ਪ੍ਰੋਗਰਾਮਸ ਨੂੰ ਤੁਸੀਂ ਬਤੌਰ ਸਪੋਂਸਰ ਜੁਆਇਨ ਕਰਨਾ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ ਗਿੱਲ ਹੋਣਾ ਦਾ ਨੰਬਰ 416-669-1379 ਜਾਂ 647-400-6862 ਦੇ ਉੱਤੇ ਸਾਨੂੰ ਕੋਂਟੈਕਟ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ ਦੇ ਨਾਲ ਤੁਸੀਂ ਗੱਲ ਕਰਨੀ ਹੈ, ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ। ਅਮਰੀਕਾ ਜਾਂ ਕੈਨੇਡਾ 'ਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ ਜਾਂ ਐਕਸੀਡੈਂਟ ਹੋ ਗਿਆ ਜਾਂ ਕੈਨੇਡਾ ਵਾਈਡ ਤੁਹਾਡੀ ਗੱਡੀ ਖਰਾਬ ਹੋ ਗਈ ਹੈ, ਉਹਨੂੰ ਟੋਅ ਕਰਵਾਉਣਾ ਹੈ ਤਾਂ 24 ਘੰਟੇ 7 ਦਿਨ ਤੁਹਾਡੇ ਲਈ ਰੋਡ ਸਾਈਡ ਅਸਿਸਟੈਂਸ ਦੇ ਲਈ ਹਾਜ਼ਰ ਨੇ। ਕਿੰਗ ਟੋਇੰਗ 416-677-2222 ਕਿੰਗ ਟੋਇੰਗ ਦਾ ਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ, ਇਹਨਾਂ ਦੇ ਮਲਟੀਪਲ ਲੋਕੇਸ਼ਨਸ ਨੇ, punjabibynature.ca ਤੋਂ ਜਾ ਕੇ ਰਿਪੇਅਰ ਲੈ ਸਕਦੇ ਹੋ ਜਾਂ ਤੁਸੀਂ ਇਹਨਾਂ ਦੇ ਕੋਲ ਮਲਟੀਪਲ ਫੂਡ ਟਰੱਕਸ ਨੇ, ਹੈਵੀ ਹਾਈ ਐਂਡ ਲਾਈਵ ਕੇਟਰਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ, ਵੈਜ ਨੌਨ ਵੈਜ ਹਰ ਤਰ੍ਹਾਂ ਦੇ ਖਾਣਿਆਂ ਲਈ। ਯਾਦ ਰੱਖੋ ਪੰਜਾਬੀ ਬਾਈ ਨੇਚਰ 416-967-2061 ਇਹਨਾਂ ਦਾ ਫੋਨ ਨੰਬਰ। ਆਪਟੀਕਲ ਵਨ ਦਾ ਨੰਬਰ ਵੀ ਰਿਪੀਟ ਕਰਾਂ, 905-455-0752 ਦੋ ਲੋਕੇਸ਼ਨ ਤੋਂ ਸਰਵ ਕਰਦੇ ਆ। ਇੱਕ ਲੋਕੇਸ਼ਨ ਹੈ ਇਹਨਾਂ ਦੀ 373 ਸਟੀਲਜ਼ ਐਵਨਿਊ ਵੈਸਟ ਬਰੈਂਪਟਨ ਦੇ ਵਿੱਚ, ਸ਼ੈਡਨ ਕਾਲਜ ਦੀ ਬੈਕ ਸਾਈਡ 'ਤੇ ਪਿਛਲੇ 15-16 ਸਾਲਾਂ ਤੋਂ ਸਰਵ ਕਰਦੇ ਆ ਰਹੇ ਆ। ਅਤੇ ਸੈਕਿੰਡ ਲੋਕੇਸ਼ਨ ਇਹਨਾਂ ਦੀ ਹੈ 10960 ਗੋਰਵੇ ਡਰਾਈਵ ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਕਾਲ ਕਰਨ ਲਈ 905-455-0752 ਆਪਟੀਕਲ ਵਨ। ਸੋ ਸਾਰੀਆਂ ਮੇਜਰ ਬ੍ਰੈਂਡ ਡਿਜ਼ਾਈਨਰ ਜਿਹੜੇ ਫਰੇਮਸ ਅਲੱਗ ਅਲੱਗ ਕੰਪਨੀਜ਼ ਨੇ, ਬ੍ਰੈਂਡਸ ਨੇ, ਉਹ ਇਹਨਾਂ ਦੇ ਕੋਲ ਹੁੰਦੇ ਨੇ। ਅਤੇ ਨਾਲ ਦੀ ਨਾਲ ਕੋਈ ਆਈ ਐਗਜ਼ਾਮੀਨੇਸ਼ਨ ਲਈ ਡਾਕਟਰ ਨਾਲ, ਸਪੈਸ਼ਲਿਸਟ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਉਹਦੇ ਵਿੱਚ ਵੀ ਤੁਹਾਡੀ ਮਦਦ ਕਰ ਦੇਣਗੇ। ਅਤੇ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ। ਜੇ ਤੁਹਾਡੇ ਕੋਲ ਇੰਸ਼ੋਰੈਂਸ ਪਲਾਨਸ ਨਹੀਂ ਵੀ ਹੈ ਤਾਂ ਵੀ ਚਿੰਤਾ ਨਾ ਕਰੋ, ਆਪਟੀਕਲ ਵਨ ਦੇ ਨਾਲ ਸੰਪਰਕ ਕਰ ਲਓ। ਬਹੁਤ ਵਾਜਬ ਰੇਟ 'ਤੇ ਸਾਡਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਜ਼ਰੂਰ ਦੇਣਾ, 905-455-0752 ਆਪਟੀਕਲ ਵਨ ਦਾ ਫੋਨ ਨੰਬਰ।
1: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
2: ਓਏ ਸਾਵਣ ਚੜਿਆ
1: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
2: ਦੁਨੀਆ ਮੇਲੇ ਜਾਂਦੀ
1: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਬਾਰਿਸ, ਕਮਲ ਹੀਰ ਅਤੇ ਸੰਗਤਾਰ। Tickets are available at ticketmaster.ca. For details, contact Team 4 Entertainment, 647-400-6862, 416-303-4444. Hi, tusi is show no miss karna chahoge?
0: ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862। ਦੋਸਤੋ, ਰੱਬ ਨਾ ਕਰੇ ਤੁਹਾਨੂੰ ਆਪਣੀ ਕਾਰ, ਵੈਨ ਜਾਂ ਟਰੱਕ ਨੂੰ ਕਿਤੇ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਟੋਅ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222। ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ, ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ, ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣਿਆ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ।
3: ਇਮੈਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, with your location and in budget. You then call your friends. Then they call their friends and they call you back saying,
4: Labadange varina kar, tusi thoda ja vari kar deo. Samajh nahi aa reha hunda ki kariye kive kariye. Then suddenly tusi a commercial sunde.
1: This is Harjinder Gill from Remax Gold Realty. You got it right. Just call him and you are sorted. Location, property, budget, market search, everything. Harjinder Gill te chhad devo. Tusi bas mithai da dabba taiyar karo. Harjinder Gill 6474006862 or visit teamharjindergill.com helping you to fulfill your real estate plans.
5: ਸਸਿਆ ਸਾਨੂੰ ਮੇਰਾ ਨਾਮ ਰਮਨ ਸਿੰਘ ਹੈ
6: ਤੇ ਮੇਰਾ ਨਾਮ ਹੀ ਸ਼ਾਨ ਸਿੰਘ ਹੈ
5: ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮਾਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਔਰਸ ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਨਸਰਟ ਪੇਸ਼ ਕਰਦੇ ਹਾਂ 25 ਜੁਲਾਈ ਨੂੰ ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆਓ ਜੋ ਤੁਸੀਂ ਵੀ ਆ ਜੋ ਫਨ ਹੋਊਗਾ ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਔਰਸ ਕਮਲਹੀ ਤੇ ਸੰਤਾਰ ਪਰਫਾਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ ਟਿਕਟਸ ਲੈਣੇ ਟਿਕਟ ਮਾਸਟਰ ਡੋਟਸੀਏ ਤੇ ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਣੇ ਮਨਮੋਹਨ ਔਰਸ ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਨਸਰਟ ਦੇਖੋਗੇ

ਗਿੱਲ ਸਵੀਟ ਫੈਕਟਰੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਜੀ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੂਰੇ ਕੈਨੇਡਾ ਭਰ ਦੇ ਵਿੱਚ 6 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 4 GTA ਦੇ ਵਿੱਚ ਨੇ ਅਤੇ 2 ਕੈਲਗਰੀ ਦੇ ਵਿੱਚ ਨੇ। 905-799-2616 'ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ। CCCA ਤੋਂ ਜਸਵੀਰ ਹੁੰਦਲ 416-669-1379 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਰਜ਼ੇ ਦੀ ਕੋਈ ਨੌਬਤ ਆ ਗਈ ਹੈ ਅਤੇ ਉਹਦਾ ਸਲੂਸ਼ਨ ਤੁਹਾਨੂੰ ਲੱਭ ਕੇ ਦੇਣ ਦੇ ਵਿੱਚ ਮਦਦ ਜਸਵੀਰ ਸਿੰਘ ਹੁੰਦਲ ਕਰ ਦੇਣਗੇ। 416-500-2310 ਉਹਨਾਂ ਦਾ ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ ਵੀ ਸਹਿਯੋਗ ਕਰ ਰਿਹਾ। 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਰੀਅਲ ਸਟੇਟ ਸੰਬੰਧੀ ਇੱਕ ਵਾਰੀ ਫਿਰ ਜਾਣਕਾਰੀ ਸਾਂਝੀ ਕਰਦੀ ਹੈ ਜੀ ਕਿ ਅਗਰ ਤੁਸੀਂ 2 ਇੰਡਸਟਰੀਅਲ ਯੂਨਿਟਸ ਦੀ ਸਾਨੂੰ ਜ਼ਰੂਰਤ ਹੈ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇੱਕ ਤਕਰੀਬਨ ਕੋਈ 4,000 ਸਕੁਏਅਰ ਫੀਟ ਦਾ ਏਰੀਆ ਹੋਵੇ ਔਰ ਬਰੈਂਪਟਨ ਹਾਈਵੇ 410 ਹਾਈਵੇ 407 ਦੇ ਨੇੜੇ ਤੇੜੇ ਕਿਤੇ ਵੀ ਇਸ ਇੰਟਰਸੈਕਸ਼ਨ ਤੋਂ ਕੋਈ 5 ਕਿਲੋਮੀਟਰ ਦੇ ਡਾਇਮੀਟਰ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਵੀ ਅਜਿਹਾ ਯੂਨਿਟ ਹੈ, ਇੱਕ ਡਰਾਈਵਿੰਗ ਡੋਰ ਦੀ ਜ਼ਰੂਰਤ ਹੈ ਇਸ ਯੂਨਿਟ ਦੇ ਵਿੱਚ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ 416-679-1379 'ਤੇ ਸੰਪਰਕ ਕਰ ਲਿਓ। ਔਰ ਇੱਕ ਤਕਰੀਬਨ 6,000 ਸਕੁਏਅਰ ਫੀਟ ਦਾ ਇਹ ਵੀ ਇੰਡਸਟਰੀਅਲ ਯੂਨਿਟ ਜਿਹਦੇ ਨਾਲ ਤਕਰੀਬਨ 8 ਤੋਂ 10 ਜਿਹੜੇ ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹ ਵੀ ਤੁਸੀਂ ਅਜਿਹੀ ਕੋਈ ਬਿਲਡਿੰਗ ਵੇਚਣੀ ਹੈ ਅਤੇ ਉਹਦੇ ਲਈ ਵੀ 416-679-1379 'ਤੇ ਸੰਪਰਕ ਕਰ ਲੈਣਾ। ਇੱਕ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜੋ ਕਿ ਹਾਈਵੇ 10 ਐਂਡ ਬੋਵੇ ਡਰਾਈਵ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ, ਇਸ ਨੂੰ ਤੁਸੀਂ ਰੈਂਟ 'ਤੇ ਲੈਣਾ। ਬਹੁਤ ਖੁੱਲ੍ਹੀ ਡੁੱਲੀ ਇਹ ਬੇਸਮੈਂਟ ਆ ਜੀ, ਇਹਦੇ ਲਈ ਵੀ ਮੈਨੂੰ 416-679-1379 'ਤੇ ਸੰਪਰਕ ਕੀਤਾ ਜਾ ਸਕਦਾ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ ਡਰਿਊ ਰੋਡ ਐਂਡ ਡੈਰੀ ਰੋਡ ਦੇ ਬਿਲਕੁਲ ਨੇੜੇ ਆ, 93 ਡਰਾਈਵ ਦੇ ਉੱਪਰ ਹੈ, ਔਰ ਤੁਸੀਂ ਇਸ ਨੂੰ ਵੀ ਰੈਂਟ 'ਤੇ ਲੈਣਾ ਚਾਹੁੰਦੇ ਹੋ, ਆਪਣਾ ਕੋਈ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ

0: ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 6 47 4 00 68 62 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ, ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 6 47 4 00 68 62।
1: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਹੀ ਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮਾਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਨੂੰ ਲਾਈਵ ਇਨ ਕੌਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ, ਨਾਨੀ ਨਾਨਾ, ਦਾਦੀ ਦਾਦਾ ਆਓ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟਸ ਲੈਣੇ ticketmaster.ca ਤੇ, ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ 25 ਜੁਲਾਈ ਨੂੰ ਟੋਰਾਂਟੋ ਵਿੱਚ, ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਨੂੰ ਲਾਈਵ ਇਨ ਕੌਨਸਰਟ ਦੇਖੋਗੇ।

ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next hot deal. Harjinder Gill is the name to call at 647-400-6862 or visit teamharjindergill.com, helping you to fulfill your real estate plans.

0: ਸਲਾਹ ਨਾਲ ਹੁੰਦੀ ਹੈ ਤੇ ਏਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next home deal. Harjinder Gill is the name to call at 647-400-6862 or visit teamharjindergill.com helping you to fulfill your real estate plans.
1: ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862।
2: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਗਿੱਲ ਤੇ ਮੇਰਾ ਨਾਮ ਇਸ਼ਾਨ ਸਿੰਘ ਗਿੱਲ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟਸ ਲੈਣੇ ਟਿਕਟ ਮਾਸਟਰ .ca ਤੇ ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੌਂਸਰਟ ਦੇਖੋਗੇ।

ਜਦੋਂ ਸੋ ਨਜ਼ਰੀਆ ਨੂੰ ਓਪੀਨੀਅਨ ਦਾ ਸਮਾਂ ਹੁਣ ਆਲਮੋਸਟ ਸਮਾਪਤੀ ਵਾਲਾ, ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਇਨਫੋਰਮੇਸ਼ਨ ਸਾਂਝੀ ਕਰਦੀ ਹੈ ਕਿ ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਜਾਂ ਜੀ ਮੀਡੀਆ ਗਰੁੱਪ .ca, ਹਰਜਿੰਦਰ ਗਿੱਲ ਸ਼ੋਅ .com ਅਤੇ ਨਾਲ ਹੀ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੀ ਮੀਡੀਆ ਗਰੁੱਪ ਦਾ ਸਾਡਾ ਯੂਟਿਊਬ ਚੈਨਲ ਹੈ, ਉਹਦੇ 'ਤੇ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਇੰਟਰਵਿਊਜ਼ ਜਾਂ ਸੈਗਮੈਂਟਸ ਅਸੀਂ ਸਾਂਝੇ ਕਰਦੇ ਰਹੀਦਾ। ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਵੀਕਡੇਜ਼ ਜਾਂ ਵੀਕਐਂਡ ਵਾਲੇ ਸ਼ੋਅ ਦੇ ਲਈ, ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ ਗਿੱਲ ਹੋਰਾਂ ਦਾ ਨੰਬਰ 416-669-1313 ਅਤੇ ਮੇਰੇ ਨਾਲ 6474-00-6862 'ਤੇ ਕਾਲ ਕੀਤੀ ਜਾ ਸਕਦੀ ਹੁੰਦੀ ਹੈ। ਅਤੇ ਅੱਜ ਦੇ ਸਮੇਂ ਦੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਅਸੀਂ ਇੱਥੇ ਸਮਾਪਤ ਕਰ ਦੇਣਾ ਜਾਂਦੇ ਜਾਂਦੇ ਮਨਮੋਹਨ ਵਾਰਿਸ ਕਮਲਹੀ ਅਤੇ ਸੰਗਤਾਰ ਹੋਰਾਂ ਦੇ ਪੰਜਾਬੀ ਵਿਰਸਾ ਸ਼ੋਅ ਦਾ ਰਿਮਾਇੰਡਰ ਵੀ ਦੇ ਦਈਏ, ਜਿਹਦੇ ਲਈ ਤੁਸੀਂ ticketmaster.ca 'ਤੇ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 647-400-6862 647-400-6862। ਬਤੌਰ ਸਪੋਂਸਰ ਸਾਨੂੰ ਜੁਆਇਨ ਕੀਤਾ ਜਾ ਸਕਦਾ, ਜਿਹਦੇ ਨਾਲ ਅਸੀਂ ਤੁਹਾਨੂੰ VVIP ਜਾਂ VIP ਟਿਕਟਸ ਵੀ ਦੇ ਸਕਦੇ ਹਾਂ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਏਗਾ ਸੋਸ਼ਲ ਮੀਡੀਆ ਦੇ ਉੱਪਰ ਵੀ, ਦੇ ਨਾਲ ਸ਼ੋਅ ਵਾਲੇ ਦਿਨ ਸਲਾਈਡਸ ਦੇ ਉੱਤੇ ਤੁਹਾਡੇ ਬਿਜ਼ਨਸ ਨੂੰ, ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਬਿਜ਼ਨਸ ਕਾਰਡ ਨੂੰ ਡਿਸਪਲੇ ਕਰਨ ਦੇ ਲਈ ਆਪਸ਼ਨਸ ਹੋਣਗੀਆਂ, ਅਤੇ ਹੋਰ ਵੀ ਵੱਖ ਵੱਖ ਆਪਸ਼ਨਸ ਜਾਣਨ ਦੇ ਲਈ ਸਾਡੀ ਟੀਮ ਦੇ ਨਾਲ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ। ਅਤੇ ਨਾਲ ਗਰੁੱਪ ਟਿਕਟ 10 ਜਾਂ 10 ਤੋਂ ਵੱਧ ਟਿਕਟਸ ਅਗਰ ਚਾਹੀਦੀਆਂ ਨੇ ਤਾਂ ਵੀ ਤੁਸੀਂ ਸਾਨੂੰ ਕਾਲ ਕਰਿਓ, ਅਸੀਂ ਤੁਹਾਡੀ ਕੋਈ ਨਾ ਕੋਈ ਸੇਵਿੰਗ ਜ਼ਰੂਰ ਕਰਵਾ ਦਿਆਂਗੇ। ਨੰਬਰ ਹੋਏਗਾ 647-400-6862। ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਨਜ਼ਰੀਆ ਓਪੀਨੀਅਨ ਸੋ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਸ ਪੰਜਾਬੀ ਵੀਕਐਂਡ ਸ਼ੋਅ 5:30 'ਤੇ ਸੁਣਦੇ ਹੋ, ਅਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਨਜ਼ਰੀਆ ਓਪੀਨੀਅਨ। ਅਤੇ ਅਸੀਂ ਇੱਕ ਵੱਖਰੇ ਚੈਨਲ ਦੇ ਉੱਪਰ ਮੰਡੇ ਟੂ ਫਰਾਈਡੇ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਹਰਜਿੰਦਰ ਗਿੱਲ ਸ਼ੋਅ ਵੀ ਪੇਸ਼ ਕਰੀਦਾ। ਉਹਦੇ ਵਿੱਚ ਵੀ ਅਗਰ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਵੇ ਤਾਂ ਸਾਨੂੰ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਵੇ ਤਾਂ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿੱਤਾ ਜਾ ਸਕਦਾ। 647-400-6862 ਇਸ ਨੰਬਰ ਨੂੰ ਹੀ ਨੋਟ ਕਰਕੇ ਰੱਖੋ। ਅਗਰ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਹੈਲਪ ਚਾਹੁੰਦੇ ਹੋ, ਕੋਈ ਵੀ ਪਲਾਨ ਨੇ ਤੁਹਾਡੇ ਰੀਅਲ ਸਟੇਟ ਦੇ, ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ। ਇਸ ਵੇਲੇ ਸਾਨੂੰ ਕੁਝ ਲਿਸਟਿੰਗਸ ਦੀ ਲੋੜ ਹੈ, ਜਿਵੇਂ ਮੈਂ ਦੱਸਦਾ ਰਿਹਾ ਸਾਡੇ ਕੋਲ ਕੁਝ ਬਾਇਰਸ ਨੇ ਜਿਨ੍ਹਾਂ ਦੇ ਲਈ ਅਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਜਾਂ ਅਲੱਗ ਅਲੱਗ ਤਰ੍ਹਾਂ ਦੀ ਇੰਡਸਟਰੀ ਪ੍ਰੋਪਰਟੀਜ਼ ਦੀ ਭਾਲ ਦੇ ਵਿੱਚ ਹਾਂ। ਸੋ ਸਾਨੂੰ ਜ਼ਰੂਰ ਸੰਪਰਕ ਕਰਕੇ ਆਪਣੀਆਂ ਕੋਈ ਵੀ ਪ੍ਰੋਪਰਟੀਜ਼ ਅਗਰ ਤੁਸੀਂ ਲਿਸਟ ਕਰਨੀਆਂ ਹੋਣ, ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚਣਾ ਅਤੇ ਉਸ ਤੋਂ ਬਾਅਦ ਕੋਈ ਵੱਡਾ ਘਰ ਲੈਣ ਦਾ ਪਲਾਨ ਹੈ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ। ਨਾਲ ਕੋਈ ਐਗਰੀਕਲਚਰ ਲੈਂਡ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਣ, ਤੁਸੀਂ ਕੋਈ ਐਗਰੀਕਲਚਰ ਲੈਂਡ ਵੇਚਣੀ ਹੈ ਜਾਂ ਖਰੀਦਣੀ ਹੈ, ਕੋਈ ਕਮਰਸ਼ੀਅਲ ਲੈਂਡ ਖਰੀਦਣੀ ਹੈ ਜਾਂ ਵੇਚਣੀ ਹੈ, ਕੋਈ ਟਰੱਕ ਯਾਰਡ ਹੈ ਤੁਹਾਡੇ ਕੋਲ, ਕੋਈ ਗੈਸ ਸਟੇਸ਼ਨ ਹੈ, ਸੋ ਉਹਦੇ ਬਾਬਤ ਵੀ ਸਾਡੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 647-400-6862। ਸੋ ਅੱਜ ਦਾ ਇਹ ਪ੍ਰੋਗਰਾਮ ਹੁਣ ਅਸੀਂ ਇੱਥੇ ਹੀ ਸਮਾਪਤ ਕਰਾਂਗੇ, ਤੁਹਾਡੇ ਲਈ ਇੱਕ ਬਹੁਤ ਖੂਬਸੂਰਤ ਗੀਤ ਦੇ ਨਾਲ ਇਜਾਜ਼ਤ ਲਵਾਂਗੇ, ਅਤੇ ਨੈਕਸਟ ਵੀਕ 5:30 'ਤੇ ਅਤੇ ਕੱਲ੍ਹ ਨੂੰ ਇੱਕ ਡਿਫਰੈਂਟ ਚੈਨਲ ਦੇ ਉੱਪਰ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਹਾਜ਼ਰ ਹੋਣਾ। 647-400-6862 ਤੁਹਾਡਾ ਬਹੁਤ ਬਹੁਤ ਧੰਨਵਾਦ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਇਨ ਕਰ ਚੁੱਕੇ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIA ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਜੁਲਾਈ ਮਹੀਨੇ ਦੀ 12 ਤਰੀਕ ਐਤਵਾਰ ਦਾ ਦਿਨ, ਸਮਾਂ ਹੋ ਚੁੱਕਿਆ 2:05 ਅਤੇ ਤੁਸੀਂ 4 ਵਜੇ ਤੱਕ ਇਸ ਪ੍ਰੋਗਰਾਮ ਦਾ ਇੰਜੋਏ ਕਰੋਗੇ, ਸਾਡੇ ਨਾਲ ਜੁੜੇ ਰਹੋਗੇ। ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਨੰਬਰ ਰਹੇਗਾ 416-233-7368 416-233-7368 ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਆ। ਸੋ ਜਿੱਥੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਣਗੇ, ਉੱਥੇ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਹੋਊਗਾ, ਕੋਈ ਨਾ ਕੁਝ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ। ਸੋ ਤੁਸੀਂ ਆਪਣੇ ਫਰਮਾਇਸ਼ੀ ਗੀਤਾਂ ਦੇ ਲਈ ਜਾਂ ਫਿਰ ਤੁਸੀਂ ਚੱਲਦੇ ਟੋਪਿਕ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਲਈ ਸਾਨੂੰ ਸਟੂਡੀਓ ਕਾਲ ਕਰਨੀ ਹੋਵੇ ਤਾਂ ਨੰਬਰ 416-233-7368। ਪ੍ਰੋਗਰਾਮ ਦਾ ਇਸ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਬਾਈ ਸੁੱਖ ਜੀ, 6085 ਟੌਂਕਰ ਰੋਡ ਦੀ ਲੋਕੇਸ਼ਨ 7 ਵਜੇ ਤੱਕ ਓਪਨ ਆ ਜੀ। ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ ਗਾ 6085 ਟੌਂਕਰ ਰੋਡ 'ਤੇ, ਜਿੱਥੇ ਕਿ ਤੁਹਾਨੂੰ ਫਰਨੀਚਰ ਡੀਲਸ ਮਿਲਣਗੀਆਂ। ਇਹਨਾਂ ਕੋਲ ਇੱਕ ਕੁਈਨ ਸਾਈਜ਼ ਦਾ ਬੈੱਡ ਆ ਵਿਦ ਮੈਟਰ, ਜੋ ਕਿ 50% ਔਫ 'ਤੇ ਲਾਇਆ ਹੋਇਆ ਇਹਨਾਂ ਨੇ, $299 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਦੇ ਰਹੇ ਨੇ। ਇਹ ਡੇਲੀ ਡੈਰੀ ਐਂਡ ਟੌਂਕਨ 6085 ਟੌਂਕਰ ਰੋਡ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਕਾਲ 647-262-0000

0: ਦੋਸਤੋ ਪਹਿਲਾਂ ਗੀਤ ਪਲੇ ਕੀਤਾ ਸੀ ਹੱਸਦੇ ਹੀ ਰਹਿੰਦੇ ਹਾਂ ਗਾਇਕ ਹਸਤਿੰਦਰ ਦਾ ਜੋ ਕਿ ਬ੍ਰੈਂਪਟਨ ਦੇ ਵਿੱਚ ਆ ਰਹੇ ਨੇ ਅਗਸਤ 22 ਨੂੰ CAA ਸੈਂਟਰ ਦੇ ਵਿੱਚ ਸੋ ਇਹ ਸ਼ੋਅ ਦੇਖਣ ਦੇ ਲਈ ਇਹਦੀਆਂ ਟਿਕਟਾਂ ticketmaster.ca 'ਤੇ ਜਾ ਕੇ ਤੁਸੀਂ ਟਿਕਟਾਂ ਬਾਏ ਕਰ ਸਕਦੇ ਹੋ ਹਸਤਿੰਦਰ ਭਦੌੜ ਦਾ ਆਰਟਿਸਟ ਆ ਅਤੇ ਬੜਾ ਲਾਜਵਾਬ ਗੀਤ ਨੇ ਅਤੇ ਪਰਿਵਾਰਕ ਸਿੰਗਰ ਆ ਅਤੇ ਜ਼ਰੂਰ ਤੁਸੀਂ ਸਿੰਗਰ ਨੂੰ ਸੁਣਨਾ ਚਾਹੁੰਦੇ ਹੋ ਲਾਈਵ ਤਾਂ ਬ੍ਰੈਂਪਟਨ ਦੇ ਵਿੱਚ CAA ਸੈਂਟਰ 'ਚ ਅਗਸਤ 22 ਨੂੰ ਪਹੁੰਚਣਾ ਗਾ ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਢੀਂਡਸਾ ਸਾਹਿਬ ਪਹੁੰਚੇ ਨੇ ਦਾ ਮੈਪਲ ਕਲੀਨਿਕ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ
1: ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਡਾਇਸਨ ਇਹ ਸ਼ਬਦ ਇੱਦਾਂ ਦਾ ਜਦੋਂ ਬੰਦਾ ਨਾਮ ਸੁਣਦਾ ਖਾਸ ਤੌਰ 'ਤੇ ਸਾਡੀਆਂ ਭੈਣਾਂ
1: ਬਿਲਕੁਲ
0: ਉਹ ਕਹਿੰਦੇ ਆ ਸਾਨੂੰ ਐਨਵਰਸਰੀ ਦਾ ਗਿਫਟ ਚਾਹੇ ਸਾਨੂੰ ਡਾਇਸਨ ਦਾ ਭਾਈ ਛੋਟਾ ਜਿਹਾ ਫਰਾਟਾ ਜਿਹਾ ਲਿਆ ਦਿਓ ਚਾਹੇ ਸਾਨੂੰ ਡਾਇਸਨ ਦਾ ਵੈਕਿਊਮ ਕਲੀਨਰ ਮਿਲ ਜਾਵੇ ਨਾ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਬੈਸਟ ਹੁੰਦਾ ਉਹਨਾਂ ਨੂੰ ਮੇਕਅਪ ਤੋਂ ਬਿਨਾਂ
1: ਹਾਂਜੀ
0: ਡਾਇਸਨ ਦਾ ਕੋਈ ਚੀਜ਼ ਦੇ ਦਿਓ ਤੇ ਉਹਦੇ ਨਾਲ ਮੈਂ ਕਹਿੰਦਾ ਭੈਣਾਂ ਸਾਡੀਆਂ ਪੂਰੀਆਂ ਸੱਤਵੇਂ ਸਮਾਨ ਤੇ ਹੁੰਦੀਆਂ ਨੇ ਖੁਸ਼ ਹੁੰਦੀਆਂ ਨੇ ਤੇ ਤੁਸੀਂ ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਹੋ ਇਹਦੇ ਬਾਰੇ ਪਹਿਲਾਂ ਤਾਂ ਦੱਸੋ
1: ਹਾਂਜੀ ਸਰ ਅਸੀਂ ਜੁਲਾਈ ਦੇ ਮੰਥ ਐਂਡ 'ਤੇ ਜਿਹੜਾ ਇੱਕ ਲੱਕੀ ਡਰੋਅ ਕੱਢਣ ਜਾ ਰਹੇ ਹਾਂ ਜੀ ਉਸ ਲੱਕੀ ਡਰੋਅ ਦੇ ਵਿੱਚ ਜਿਹੜੇ ਵੀ ਕੋਈ ਵਿਨਰ ਹੋਣਗੇ ਉਹਨਾਂ ਨੂੰ ਅਸੀਂ ਡਾਇਸਨ ਦਾ ਵੱਡਾ ਵੈਕਿਊਮ ਕਲੀਨਰ ਗਿਫਟ ਦੇ ਵਿੱਚ ਦੇਵਾਂਗੇ ਜੀ ਅਤੇ ਇਹਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ ਉਹ ਚਾਹੇ ਸਾਡੇ ਤੋਂ ਕੋਈ ਵੀ ਸਰਵਿਸ ਲੈ ਰਹੇ ਆ ਉਹ ਸਰਵਿਸ ਦੇ ਵਿੱਚ ਉਹ ਇਨਰੋਲ ਹੋ ਜਾਣਗੇ ਚਾਹੇ ਉਹਨਾਂ ਨੇ ਘਰ ਦੀ ਡੀਪ ਕਲੀਨ ਕਰਾਉਣੀ ਹੈ ਵਿੰਡੋ ਕਲੀਨਿੰਗ ਕਰਾਉਣੀ ਹੈ ਯਾਰਡ ਗਰਾਜ ਕਲੀਨ ਕਰਾਉਣਾ ਆ ਜਾਂ ਬੈਕਯਾਰਡ ਦੇ ਵਿੱਚ ਆਪਣਾ ਜਿਹੜਾ ਹੁੰਦਾ ਹੈ ਜੀ ਪ੍ਰੈਸ਼ਰ ਵਾਸ਼ ਕਰਾਉਣਾ ਘਰ ਨੂੰ ਸੌਫਟ ਵਾਸ਼ ਕਰਵਾਉਣਾ ਆ ਸ਼ੀਲਰ ਮਰਵਾਉਣਾ ਉਹ ਸਾਰੀਆਂ ਸਰਵਿਸਿਜ਼ ਦੇ ਨਾਲ ਉਹ ਇਨਰੋਲ ਹੋ ਜਾਣਗੇ
0: ਤੇ ਉਹ ਲੱਕੀ ਡਰਾਅ 'ਚ ਸ਼ਾਮਲ ਹੋ ਜਾਣਗੇ ਮੰਥ ਐਂਡ 'ਤੇ ਉਹ ਸਾਦਾ ਉਹਨਾਂ 'ਚੋਂ ਕਿਸੇ ਨੂੰ ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਮਿਲੇ
1: ਇਹ ਤੋਂ ਇਲਾਵਾ ਇੱਕ ਹੋਰ ਪਟਾਕਾ ਹੈ ਜੀ ਉਹ ਹੈ ਜੀ ਕਿ ਵੀ ਸਾਡੇ ਤੋਂ ਹਰ ਇੱਕ ਕੋਈ ਵੀ ਪਰਿਵਾਰ ਜੇ ਡੀਪ ਕਲੀਨ ਕਰਵਾਉਂਦਾ ਆ ਤਾਂ ਡੀਪ ਕਲੀਨ ਦੇ ਨਾਲ ਅਸੀਂ ਇੱਕ ਵੱਡਾ ਵੈਕਿਊਮ ਕਲੀਨਰ ਉਹਨਾਂ ਨੂੰ ਹਰ ਇੱਕ ਨੂੰ ਗਿਫਟ ਦੇ ਵਿੱਚ ਦੇਵਾਂਗੇ
0: ਅੱਛਾ ਇਹਦੇ ਵਿੱਚ ਕੋਈ ਲੱਕੀ ਨਹੀਂ ਹੋਊਗਾ ਇਹ 'ਚ ਹਰ ਇੱਕ ਨੂੰ
1: ਹਰ ਇੱਕ ਨੂੰ ਜੀ ਇਹ ਇਹ ਕੋਈ ਡਰੋਅ ਨਹੀਂ ਜਿਹੜਾ ਡਾਇਸਨ ਦਾ ਵੈਕਿਊਮ ਦੇਣਾ ਹੈ ਉਹ ਮੰਥ ਐਂਡ 'ਤੇ ਡਰੋਅ ਦੇ ਵਿੱਚ ਇੱਕ ਇੱਕ ਵਿਨਰ ਹੋਏਗਾ ਬਟ ਜਿਹੜਾ ਡੀਪ ਕਲੀਨ ਦੇ ਨਾਲ ਅਸੀਂ ਵੈਕਿਊਮ ਦੇ ਰਹੇ ਹਾਂ ਉਹ ਹਰ ਇੱਕ ਨੂੰ ਦੇ ਰਹੇ ਹਾਂ ਡੀਪ ਕਲੀਨ ਦੇ ਨਾਲ
0: ਇਹ ਤੇ ਇਹ ਛੋਟਾ ਵੈਕਿਊਮ ਹੈ ਕਿ
1: ਨਹੀਂ ਇਹ ਵੀ ਵੱਡਾ ਵੈਕਿਊਮ ਹੈ ਜੀ ਚਾਹੇ ਤੁਸੀਂ ਇਹਦੇ ਨਾਲ ਕਾਰਪੇਟ ਕਲੀਨ ਕਰੋ ਰੱਗ ਕਲੀਨ ਕਰੋ ਜਾਂ ਚਾਹੇ ਫਲੋਰ ਕਰੋ ਇਹ ਸਾਰੇ ਮਲਟੀ ਯੂਜ਼ ਦੇ ਵਿੱਚ
0: ਮਲਟੀ ਯੂਜ਼ ਲਈ ਜਿਹੜਾ ਵੱਡਾ ਵੈਕਿਊਮ ਸੋ ਦੋਸਤੋ ਦਾ ਮੈਪਲ ਕਲੀਨਿੰਗ ਤੁਹਾਡੇ ਲਈ ਸਪੈਸ਼ਲ ਆਫਰ ਲੈ ਕੇ ਆਏ ਨੇ ਕਲੀਨਿੰਗ ਤੁਹਾਡੇ ਘਰ ਦੀ ਕਰਕੇ ਜਾਣਗੇ ਇਸ ਤੋਂ ਬਾਅਦ ਜਾਂਦੇ ਹੋਏ ਤੁਹਾਨੂੰ ਗਿਫਟ ਦੇ ਕੇ ਆਣਗੇ ਡੀਪ ਕਲੀਨਿੰਗ ਦੀ ਤੁਸੀਂ ਗੱਲਬਾਤ ਕੀਤੀ ਇਹ ਹੁੰਦੀ ਕੀ ਹੈ ਡੀਪ ਕਲੀਨਿੰਗ ਸਾਡੀਆਂ ਭੈਣਾਂ ਕਹਿਣਗੇ ਇਸ ਤਾਂ ਆਪਦੇ ਘਰ ਨੂੰ ਬੜਾ ਸਾਫ਼ ਰੱਖਦੀਆਂ ਸਾਨੂੰ ਕੀ ਲੋੜ ਆ ਕਲੀਨਿੰਗ ਦੀ
1: ਡੀਪ ਕਲੀਨ ਹੈ ਜੀ ਜਿਹੜੀ ਇਹ ਟੋਪ ਟੂ ਬੋਟਮ ਪੂਰਾ ਘਰ ਦਾ ਰੀਸੈਟ ਹੁੰਦਾ ਹੈ ਜੀ ਡੀਪ ਕਲੀਨ ਦੇ ਵਿੱਚ ਵਾਸ਼ਰੂਮਸ ਦੇ ਜਿਹੜੇ ਫੈਨ ਕਵਰ ਆ ਉਹਨਾਂ ਨੂੰ ਉਤਾਰ ਕੇ ਉਹਨਾਂ ਨੂੰ ਵਾਸ਼ ਕਰਦੇ ਹਾਂ ਅਸੀਂ ਅਤੇ ਜਿਹੜੇ ਫੈਨਸ ਦਾ ਏਰੀਆ ਉਹਨੂੰ ਪ੍ਰੋਪਰ ਕਲੀਨ ਕਰਕੇ ਫੈਨ ਦੀ ਐਫੀਸ਼ੀਐਂਸੀ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾਂਦਾ ਅਤੇ ਜਿਹੜੇ ਆਪਣੇ ਘਰ ਦੇ ਵਿੱਚ ਵਾਸ਼ਰੂਮਸ ਦੇ ਵਿੱਚ ਗਲਾਸ ਹੁੰਦੇ ਨੇ ਉਹ ਪਾਣੀ ਦੇ ਦਾਗ ਪੈ ਕੇ ਬਹੁਤ ਖਰਾਬ ਹੋਏ ਹੁੰਦੇ ਨੇ ਜੀ ਉਹਨਾਂ ਨੂੰ ਪ੍ਰੋਪਰ ਕਲੀਨ ਕਰਕੇ ਉਹਨਾਂ ਦੀ ਸ਼ਾਈਨ ਦੁਬਾਰਾ ਤੋਂ ਵਾਪਸ ਆਉਂਦੀ ਹੈ ਅਤੇ ਕਿਚਨ ਦੇ ਵਿੱਚ ਡੀਗਰੀਸਿੰਗ ਕੀਤੀ ਜਾਂਦੀ ਹੈ ਜੀ ਕਿਚਨ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਜਿਹੜਾ ਓਇਲ ਆ ਉਹ ਜੰਮਿਆ ਹੁੰਦਾ ਕੈਬਨਿਟਸ ਦੇ ਉੱਪਰ ਆਪਣੀ ਜਿਹੜੀ ਚਿਮਨੀ ਆ ਜਾਂ ਕੈਬਨਿਟਸ ਦਾ ਟੌਪ ਹੁੰਦਾ ਉੱਥੇ ਉਹਨੂੰ ਪ੍ਰੋਪਰ ਆਪਾਂ ਡੀਗਰੀਸ ਕਰਕੇ ਕਲੀਨ ਤਾਂ ਹੁੰਦਾ ਹੀ ਹੁੰਦਾ ਉਹਦੇ ਨਾਲ ਜਿਹੜੀ ਆਪਣੇ ਸਪਾਈਸਿਸ ਦੀ ਸਮੈਲ ਹੈ ਉਹਦੀ ਪ੍ਰੋਬਲਮ ਵੀ ਚਲੀ ਜਾਂਦੀ ਹੈ ਜੀ ਬਿਲਕੁਲ ਉਹ ਤੋਂ ਬਾਅਦ ਫਰਿੱਜ ਆ ਜਾਂਦਾ ਜੀ ਸਟੋਵ ਹੈ ਉਹਨੂੰ ਮੂਵ ਕਰਕੇ ਉਹਦੇ ਪਿੱਛੇ ਬਹੁਤ ਜ਼ਿਆਦਾ ਏਰੀਆ ਖਰਾਬ ਹੁੰਦਾ ਉਹਨੂੰ ਕਲੀਨ ਕੀਤਾ ਜਾਂਦਾ ਪ੍ਰੋਪਰ ਫਰਿੱਜ ਦੇ ਟੌਪ 'ਤੇ ਬਹੁਤ ਡਸਟ ਹੁੰਦੀ ਹੈ ਮਤਲਬ ਕਿ ਵੀ ਘਰ ਦਾ ਕੋਈ ਵੀ ਏਰੀਆ ਕੋਨਾ ਕੋਨਾ ਆਪਾਂ ਮਤਲਬ ਟੌਪ ਟੂ ਬੋਟਮ ਕੁਛ ਵੀ ਆ ਉਹਦੇ 'ਚ ਚਾਹੇ ਲਾਈਟ ਫਿਕਸਚਰ ਹੈ ਲਾਈਟ ਫਿਕਸਚਰ ਜਿਹੜੀ ਕੋਈ ਲਾਈਟ ਉਤਰਦੀ ਹੈ ਖੁੱਲ੍ਹਦੀ ਹੈ ਉਹਨੂੰ ਖੋਲ੍ਹ ਕੇ ਉਹਦਾ ਕਵਰ ਪ੍ਰੋਪਰ ਸਾਫ਼ ਕੀਤਾ ਜਾਂਦਾ ਅੰਦਰੋਂ ਸਾਫ਼ ਕੀਤਾ ਜਾਂਦਾ
0: ਸਫਾਈ ਨਹੀਂ ਹੁੰਦੀ ਡਸਟਿੰਗ ਪੋਚੇ ਤੋਂ ਇਲਾਵਾ
1: ਜਿਹੜੀ ਬਹੁਤ ਕੁਛ ਹੁੰਦਾ
0: ਬਹੁਤ ਕੁਛ ਹੁੰਦਾ ਸੋ ਜੇ ਫਰਿੱਜ ਨੂੰ ਅੰਦਰੋਂ ਜਾਂ ਜਿਹੜੇ ਕੈਬਨਿਟਸ ਨੇ ਕਿਚਨ ਕੈਬਨਿਟ ਉਹਨਾਂ ਨੂੰ ਅੰਦਰੋਂ ਕਲੀਨ ਕਰਾਉਣਾ ਉਹ ਵੀ ਕਰਦੇ ਹੋ
1: ਹਾਂਜੀ ਸਰ ਉਹ ਵੀ ਅਸੀਂ ਕਲੀਨ ਕਰਦੇ ਹਾਂ ਡੀਪ ਕਲੀਨ ਦੇ ਵਿੱਚ ਪੈਕੇਜ ਦੇ ਵਿੱਚ ਇਨਕਲੂਡਡ ਹੁੰਦੇ ਆ ਬਟ ਉਹਦੇ ਲਈ ਸਾਡੀ ਇੱਕੋ ਰਿਕੁਐਸਟ ਹੈ ਤੁਸੀਂ ਫਰਿੱਜ ਕਲੀਨ ਕਰਾਉਣਾ ਕੈਬਨਿਟਸ ਅੰਦਰੋਂ ਕਲੀਨ ਕਰਵਾਉਣੇ ਆ ਤਾਂ ਉਹ ਖਾਲੀ ਕੀਤੇ ਹੋਣ ਤੇ ਸਾਡੀ ਟੀਮ ਉਹਨਾਂ ਨੂੰ ਵੀ ਅੰਦਰੋਂ ਪ੍ਰੋਪਰ ਐਨ ਸ਼ੀਸ਼ੇ ਵਾਂਗੂ ਚਮਕਾ ਦੂ
0: ਦੋਸਤੋ ਤੁਸੀਂ ਵੀ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰਨੀ ਚਾਹੁੰਦੇ ਹੋ ਚਾਹੇ ਤਾਂ 15 ਤਰੀਕ ਨੂੰ ਕਈ ਵਾਰ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਗਾ ਤੁਹਾਡੇ ਘਰ ਟੈਨੈਂਟ ਆ ਰਹੇ ਨੇ ਨਵੇਂ ਟੈਨੈਂਟ ਨੇ ਆਉਣਾ ਗਾ ਤੁਸੀਂ ਆਪਣੀ ਰੈਂਟਲ ਪ੍ਰੋਪਰਟੀ ਜਾਂ ਖੁਦ ਦੀ ਪ੍ਰੋਪਰਟੀ ਨੂੰ ਡੀਪ ਕਲੀਨ ਕਰਾਉਣਾ ਚਾਹੁੰਦੇ ਹੋ ਤਾਂ ਰਾਈਟ ਨਾਓ ਕਾਲ ਕਰੋ ਕਲੀਨਿੰਗ ਤਾਂ ਹੋਵੇਗੀ, ਨਾਲ ਤੁਹਾਨੂੰ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਬਿਲਕੁਲ ਮੁਫਤ ਇੱਕ ਗਿਫਟ ਦੇ ਤੌਰ 'ਤੇ ਦਿੱਤਾ ਜਾਊਗਾ। ਇਹਦੇ ਲਈ ਕਾਲ ਕਰ ਸਕਦੇ ਤੁਸੀਂ 647-286-0077 647-286-0077 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ

0: ਸੋ ਜੀ ਕੱਲ ਮਨ ਸਾਹਿਬ ਬਿਜੀ ਸੀ ਤੇ ਅੱਜ ਪਹੁੰਚੇ ਨੇ ਸਾਡੇ ਕੋਲ ਸਟੂਡੀਓ ਦੇ ਵਿੱਚ ਚੱਲ ਕੇ ਮੂਜ਼ ਬਲਾਈਂਡ ਤੋਂ ਮਨ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਧੰਨਵਾਦ ਭੁੱਲਰ ਸਾਹਿਬ, ਬਹੁਤ ਬਹੁਤ। ਤੇ ਕੱਲ ਸਾਡੇ ਤੋਂ ਸਟੂਡੀਓ 'ਚ ਪਹੁੰਚ ਹੀ ਨਹੀਂ ਗਿਆ, ਦਿਨ ਥੋੜ੍ਹਾ ਬੀਜੀ
0: ਪਰ ਅੱਜ ਉਹਦਾ ਘਾਟਾ ਅੱਜ ਪੂਰਾ ਕਰਨਾ ਗਾ। ਤੁਸੀਂ ਗਰਮੀ ਬਹੁਤ ਆ, ਘਰੇ ਪਰਦਿਆਂ ਦੀ ਲੋੜ ਆ, ਪਰਦੇ ਲਵਾਓ, ਵਾਰੰਟੀ ਵਾਲੇ ਪਰਦੇ ਲਵਾਉਣੇ ਆ ਅਸੀਂ, ਪੈਸੇ ਅਸੀਂ ਬਹੁਤ ਘੱਟ ਖਰਚਣੇ ਆ, ਕਰੋ ਫਿਰ ਹੀਲਾ।
1: ਬਿਲਕੁਲ ਜੀ, ਤੁਸੀਂ ਘੱਟ ਪੈਸਿਆਂ ਦੇ ਵਿੱਚ ਵਧੀਆ ਕੰਮ ਚਾਹੁੰਦੇ ਹੋ, ਤਸੱਲੀ ਬਖਸ਼, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਤਸੱਲੀ ਬਖਸ਼, ਇੱਥੇ ਪਰਦਿਆਂ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ। ਜ਼ੇਬਰਾ ਬਲੈਂਡਸ ਅਤੇ ਰੋਲਰ ਸ਼ੇਡ, ਬਲੈਕਆਊਟ, ਨੋਨ ਬਲੈਕਆਊਟ, ਚੇਨ ਜਾਂ ਮੋਟਰਾਈਜ਼, ਤੁਸੀਂ ਕੋਈ ਵੀ ਆਪਸ਼ਨ ਤੁਸੀਂ ਚੂਜ਼ ਕਰ ਸਕਦੇ ਹੋ ਜੀ। ਅਤੇ ਕਸਟਮ ਮੇਡ ਅਤੇ ਕੈਨੇਡੀਅਨ ਮੇਡ ਬਲੈਂਡਸ ਨੇ, ਕੋਈ ਸਟੈਂਡਰਡ ਆਰਡਰ ਨਹੀਂ ਕਰੇ ਜਾਂਦੇ, ਕੋਈ ਬਾਹਰੋਂ ਨਹੀਂ ਮੰਗਵਾਏ ਜਾਂਦੇ, ਅਸੀਂ ਆਪ ਬਣਾਉਂਦੇ ਹਾਂ, ਮੈਜ਼ਰ ਕਰਕੇ ਵਿੰਡੋ ਨੂੰ ਲੈ ਕੇ ਜਾਵਾਂਗੇ, ਉਹਦੇ ਮੁਤਾਬਕ ਪਰਦੇ ਬਣਨਗੇ, ਬਲਾਈਂਡਸ ਬਣਨਗੀਆਂ। ਅਤੇ ਐਕਸਪਰਟ ਇੰਸਟਾਲੇਸ਼ਨ ਹੋਏਗੀ ਜੀ, ਤੁਸੀਂ ਟਾਈਮ ਚੂਜ਼ ਕਰੋਗੇ, ਸਾਡੀ ਟੀਮ ਤੁਹਾਡੇ ਘਰ ਆਏਗੀ ਅਤੇ ਬਲਾਈਂਡਸ ਨੂੰ ਇੰਸਟਾਲ ਕਰਿਆ ਜਾਊਗਾ। ਅਤੇ ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ 5 ਸਾਲ ਦੀ ਵਾਰੰਟੀ ਹੈ ਅਤੇ 50 ਤਰ੍ਹਾਂ ਦੇ ਕਲਰ ਆਪਸ਼ਨ ਦੇ ਨਹੀਂ ਬਣੇ।
0: 50 ਤਰ੍ਹਾਂ ਦੇ ਕਲਰ ਆਪਸ਼ਨ, 5 ਸਾਲ ਦੀ ਵਾਰੰਟੀ?
1: ਹਾਂਜੀ ਬਿਲਕੁਲ।
0: ਅਤੇ ਫਾਇਦਾ ਕੀ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ?
1: ਫਾਇਦਾ ਜੀ ਭੁੱਲਰ ਸਾਹਿਬ, ਸਾਨੂੰ ਜੇ ਤੁਸੀਂ ਕਾਲ ਕਰਦੇ ਹੋ, ਚੜ੍ਹਦੀ ਕਲਾ ਰੇਡੀਓ ਦਾ ਹਵਾਲਾ ਦਿੰਦੇ ਹੋ, ਜਾਂ ਸਾਨੂੰ ਤੁਸੀਂ ਹਰਵੀਰ ਸਿੰਘ ਭੁੱਲਰ ਜੀ ਦਾ ਰੈਫਰੈਂਸ ਦਿੰਦੇ ਹੋ, 50% ਡਿਸਕਾਊਂਟ ਸਾਰੇ ਸਰੋਤਿਆਂ ਨੂੰ ਅਸੀਂ ਆਫਰ ਕਰ ਰਹੇ ਹਾਂ ਜੀ।
0: 50% ਔਫ?
1: ਹਾਂਜੀ।
0: ਜਿਹੜਾ 5000 ਵਾਲਾ ਕੰਮ ਆ ਉਹ ਤੁਸੀਂ 2500 ਚ ਕਰ ਦੋਗੇ?
1: ਹਾਂਜੀ।
0: ਪੂਰੇ ਘਰ ਦੇ ਬਲਾਈਂਡ 50% ਔਫ ਤੇ?
1: ਤੁਸੀਂ ਸਾਡੇ ਤੋਂ ਪੂਰੇ ਘਰ ਦੇ ਲਵਾਓ, ਤੁਸੀਂ ਸਾਡੇ ਤੋਂ ਬੇਸਮੈਂਟ ਦੇ ਲਗਵਾਓ, ਮੇਨ ਫਲੋਰ ਦੇ ਲਵਾਓ, ਚਾਹੇ ਬੈਡਰੂਮ ਤੇ ਲਗਵਾਓ।
0: ਤੇ ਪੂਰੇ ਘਰ 'ਚ ਬੇਸਮੈਂਟ ਇਨਕਲੂਡ ਆ?
1: ਪੂਰੇ ਘਰ ਦੇ ਵਿੱਚ ਜੀ ਤੁਸੀਂ, ਬਿਲਕੁਲ ਜੀ, ਤੁਸੀਂ ਚਾਹੇ ਬੇਸਮੈਂਟ 'ਚ ਲਗਵਾਓ ਚਾਹੇ ਨਾ ਲਗਵਾਓ, ਬਟ ਅਸੀਂ ਜਦੋਂ ਪੂਰੇ ਘਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਮੇਨ ਫਲੋਰ ਪਲੱਸ ਬੈਡਰੂਮਸ ਨੂੰ ਜ਼ਿਆਦਾ।
0: ਸੋ ਬੇਸਮੈਂਟ ਇਨਕਲੂਡ ਨਹੀਂ ਹੈਗੀ?
1: ਬੇਸਮੈਂਟ ਇਨਕਲੂਡਡ ਤੁਸੀਂ ਕਰਨੀ ਹੈ, ਤੁਸੀਂ ਕਰ ਸਕਦੇ ਹੋ,
0: 50% ਔਫ ਮਿਲੂਗਾ,
1: 50%
0: ਬੇਸਮੈਂਟ ਇਨਕਲੂਡ ਕਰੋ ਚਾਹੇ ਨਾ।
1: ਹਾਂਜੀ।
0: ਲੋ ਵੀ ਦੋਸਤੋ, ਪਰਦਿਆਂ ਤੇ 50% ਔਫ ਤੇ 5 ਸਾਲ ਦੀ ਵਾਰੰਟੀ। ਤੇ ਮੈਂ ਕਹਿੰਦਾ ਇੱਕ ਰਿਮੋਟ ਵਾਲਾ ਬਲਾਈਂਡ, ਮੰਨ ਕਿਤਨਾ ਖਰਚਾ ਹੋ ਗਿਆ, ਰਿਮੋਟ ਵਾਲਾ ਬਲਾਈਂਡ ਵੀ ਫ੍ਰੀ ਲਗਾਈ ਦੋ।
1: ਬਿਲਕੁਲ ਜੀ, ਸਾਨੂੰ ਬਹੁਤ, ਜਦੋਂ ਆਪਾਂ ਜਾ ਕੇ ਨਾ ਆਪਾਂ ਮੈਜ਼ਰਮੈਂਟਸ ਕਰਦੇ ਹਾਂ ਜਾਂ ਆਪਾਂ ਆਪਣੇ ਪ੍ਰੋਡਕਟ ਦਿਖਾਉਂਦੇ ਹਾਂ, ਤਾਂ ਅਸੀਂ ਜਦੋਂ ਰਿਮੋਟ ਵਾਲਾ ਜਾਂ ਮੋਟਰ ਵਾਲਾ ਬਲਾਈਂਡ ਦਿਖਾਉਂਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਭਾਜੀ ਵੀ ਅਸੀਂ ਵੀ ਇਹ ਲਗਵਾਉਣੇ ਆ, ਤਾਂ ਅਸੀਂ
0: ਤੁਸੀਂ ਇੱਕ ਸੈਂਪਲ ਫ੍ਰੀ ਲਾਇਆ ਹੁਣ ਬੰਦਾ ਬਾਅਦ ਚ ਪੂਰੇ ਲਵਾਵੇ।
1: ਸੋ ਅਸੀਂ ਕੀ ਕਹਿ ਰਹੇ ਹਾਂ ਜੀ, ਇਸ ਵੀਕ ਦੇ ਵਿੱਚ ਆਪਾਂ ਪ੍ਰੋਪਰ ਇੱਕ ਪੈਕੇਜ ਲੈ ਕੇ ਆਏ ਹਾਂ। ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਵਿੱਚ ਜ਼ੇਬਰਾ ਬਲੈਂਡਸ ਲਗਵਾਉਂਦੇ ਹੋ ਜਾਂ ਰੋਲਰ ਸ਼ੇਡ ਲਗਵਾਉਂਦੇ ਹੋ ਤਾਂ 50% ਦੇ ਡਿਸਕਾਊਂਟ ਦੇ ਨਾਲ ਨਾਲ ਇੱਕ ਬਲਾਈਂਡ ਨੂੰ ਅਸੀਂ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇ ਰਹੇ ਹਾਂ ਜੀ, ਵਿਦ ਰਿਮੋਟ ਐਂਡ ਮੋਟਰ। ਉਹਦਾ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ, ਕੋਈ ਇੰਸਟਾਲੇਸ਼ਨ ਚਾਰਜ ਨਹੀਂ,
0: ਵੈਰੀ ਗੁੱਡ,
1: ਕੋਈ ਸੈਟਅਪ ਚਾਰਜ।
0: 50% ਔਫ, 5 ਸਾਲ ਦੀ ਵਾਰੰਟੀ ਤੇ ਇੱਕ ਵਿੰਡੋ ਨੂੰ ਰਿਮੋਟ ਵਾਲਾ ਬਲਾਈਂਡ ਫ੍ਰੀ ਅਪਗ੍ਰੇਡ ਕਰਕੇ ਦੇਣਗੇ। ਨੰਬਰ ਬੋਲ ਦਿਓ ਜੀ,
1: 647-399-4446, 647-399-4446, 647-389-4646,
0: 647-399-4446, 647-399-4446, 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਆਪਸ ਚ ਨਾ ਲੜਾਈ ਲੱਗੀ ਰਹਿੰਦੀ ਆ ਸੋਸ਼ਲ ਮੀਡੀਆ ਤੇ, ਬੰਦੇ ਕਮੈਂਟ ਕਰਦੇ ਨੇ ਕਿ ਰੌਣਕਾਂ ਲੱਗੀਆਂ ਹੋਈਆਂ ਨੇ। ਜੇ ਤੁਸੀਂ ਪਤਾ ਕਿ ਕਲੀਨਿੰਗ ਕੰਪਨੀ ਸਾਡੀ ਜੀ ਅਸੀਂ ਵੈਕਿਊਮ ਕਲੀਨਰ ਫ੍ਰੀ ਦੇਵਾਂਗੇ, ਉਹ ਵੀਡੀਓ ਦੇਖ ਕੇ ਕੱਲ ਨੂੰ ਕੋਈ ਹੋਰ ਕੰਪਨੀ ਆ ਕੇ ਕਹੂਗੀ ਜੀ ਅਸੀਂ ਤੁਹਾਨੂੰ ਸਕੂਟਰ ਫ੍ਰੀ ਦੇ ਰਹੇ ਹਾਂ, ਅਸੀਂ ਤੁਹਾਨੂੰ ਮੋਟਰਸਾਈਕਲ ਫ੍ਰੀ ਦੇ ਰਹੇ, ਕੋਈ ਵੀ ਚੀਜ਼ ਉਹਨੂੰ ਬੀਟ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਨੇ ਬਲਾਈਂਡ ਦਾ ਕਹਿਤਾ ਕਿ 50% ਆਫ ਆ, ਕੱਲ ਨੂੰ ਬੰਦਾ ਕੋਈ ਯਾਰ ਬੀਟ ਕਰੀਏ 60% ਆਫ ਲਾ ਦੀਏ, ਵਿੰਡੋ ਟਿੰਟਿੰਗ $149 ਤੇ ਪੂਰੀ ਹੈਰੀਟੇਜ ਨੇ ਲਾਈ ਹੋਈ ਆ, ਕੋਈ ਬੰਦਾ ਕਹੂ ਆਪਾਂ ਤਾਂ ਯਾਰ $89 ਚ ਲਾ ਦਿੰਦੇ ਹਾਂ। ਇਹ ਬੀਟ ਕਰਨ ਦੇ ਚੱਕਰ ਦੇ ਵਿੱਚ ਕਈ ਜਿਹੜੇ ਬਿਜ਼ਨਸਮੈਨ ਨੇ ਉਹ ਮਾਈਂਡ ਕਰਦੇ ਨੇ ਕਿ ਇਹ ਰੇਟ ਖਰਾਬ ਹੋ ਰਿਹਾ, ਐਂਡ ਕਈ ਬੰਦੇ ਕਹਿ ਰਹੇ ਨੇ ਕਸਟਮਰ ਖੁਸ਼ ਹੁੰਦੇ ਨੇ ਕਿ ਸਾਨੂੰ ਤਾਂ ਇੱਕ ਵਧੀਆ ਅਫੋਰਡੇਬਲ ਚੀਜ਼ ਮਿਲ ਰਹੀ ਆ। ਈਵਨ ਰਿਐਲਟਰ ਵਰਸਿਸ ਰਿਐਲਟਰ ਵੀ ਆਪਾਂ ਦੇਖਦੇ ਹਾਂ ਕਿ ਉਹ ਇੱਕ ਦੂਜੇ ਨੂੰ ਨਿੰਦੀ ਜਾਣਾ, ਜੇ ਕੋਈ ਅੱਜ ਕੱਲ੍ਹ ਬਹੁਤ ਰਿਐਲਟਰ ਨੇ ਜਿਨ੍ਹਾਂ ਨੂੰ ਕਹਿੰਦੇ ਕਿ ਜੀ ਇਹ ਨੱਚ ਕੇ ਤੁਸੀਂ ਵੀਡੀਓ ਪਾਉਂਦੇ ਹੋ, ਤੁਸੀਂ ਸੀਰੀਅਸ ਨਹੀਂ ਹੈਗੇ, ਤੁਸੀਂ ਤਾਂ ਕਮੇਡੀ ਕਰੀ ਜਾਂਦੇ ਹੋ, ਇਹ ਰੀਅਲ ਸਟੇਟ ਆ, ਇਹ ਘਰ ਲੈਣਾ $1,000,000 ਦੀ ਗੱਲ ਹੋ ਰਹੀ ਆ ਅਤੇ ਤੁਸੀਂ ਇਹਨੂੰ ਇੱਦਾਂ ਪ੍ਰਮੋਟ ਕਰ ਰਹੇ ਹੋ, ਕਈ ਬੰਦੇ ਉਹਨਾਂ 'ਤੇ ਤਵਾ ਲਾ ਰਹੇ ਨੇ, ਐਂਡ ਇਹ ਲੜਾਈ ਤੁਹਾਨੂੰ ਕੀ ਲੱਗਦਾ ਵੈਲਿਡ ਆ ਵਾਜਬ ਆ?
1: ਨਹੀਂ, ਮੇਰੇ ਹਿਸਾਬ ਨਾਲ ਵੈਲਿਡ ਤਾਂ ਹੈ ਨਹੀਂ ਜੀ। ਦੇਖੋ, ਪਰ ਹਰ ਇੱਕ ਦਾ ਆਪਣਾ ਹੱਕ ਹੈ, ਕੋਈ ਵੀ ਕੁਛ ਵੀ ਕਰ ਸਕਦਾ। ਮੈਂ ਸਿਰਫ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ, ਮੈਂ ਆਪਣੇ ਬਾਰੇ ਦੱਸ ਸਕਦਾ। ਜਿੱਦਾਂ ਤੁਹਾਨੂੰ ਤਾਂ ਹੈਰੀ ਜੀ ਪਤਾ ਹੀ ਹੈ ਕਿ ਵੀ ਆਪਾਂ ਜਿਹੜਾ ਸਾਨੂੰ ਕਮਿਊਨਿਟੀ ਦੇ ਵੱਲੋਂ ਪਿਆਰ ਇੰਨਾ ਜ਼ਿਆਦਾ ਮਿਲਿਆ ਤਾਂ ਉਹ ਅਸੀਂ ਆਪਣੀ ਪੋਕਿਟ ਦੇ ਵਿੱਚੋਂ ਦੇ ਰਹੇ ਹਾਂ। ਜਿਹੜਾ ਵੀ ਗਿਫਟ ਦੇ ਰਹੇ ਹਾਂ ਉਹਦੇ 'ਚ ਸਾਡਾ ਕੋਈ ਮਾਰਜਨ ਨਹੀਂ ਹੈ, ਸਾਨੂੰ ਕੁਛ ਬਚਣਾ ਨਹੀਂ ਹੈ। ਉਹ ਕਿਉਂ ਹੈ? ਕਿਉਂਕਿ ਸਾਨੂੰ ਪਿਛਲੇ ਬੈਕ ਇਨ ਦਾ ਮੰਥਸ ਸਾਨੂੰ ਪਿਆਰ ਹੀ ਇੰਨਾ ਜ਼ਿਆਦਾ ਮਿਲਿਆ ਤਾਂ ਉਹ ਇੱਕ ਐਪਰੀਸੀਏਸ਼ਨ ਦੇ ਵਜੋਂ ਅਸੀਂ ਇੱਕ ਲਿਮਿਟਡ ਟਾਈਮ ਦੇ ਲਈ ਦੇ ਰਹੇ ਹਾਂ। ਅਤੇ ਇਹ ਨਹੀਂ ਹੈਗਾ ਕਿ ਵੀ ਕੋਈ ਸਦਾ ਹੀ ਸਾਡਾ ਕੋਈ ਔਫਰ ਚੱਲਣਾ ਜਾਂ ਕੋਈ ਉੱਦਾਂ, ਅਸੀਂ ਉਸ ਮਾਇੰਡ ਸੈੱਟ ਨਾਲ ਨਹੀਂ ਹੈਗੇ। ਕਿਉਂਕਿ ਸਾਡੇ ਜਿਹੜੀ ਸੋਚ ਆ, ਕਸਟਮਰ ਜਿਹੜਾ ਆਉਣਾ ਸਾਨੂੰ ਉਹ ਕੁਆਲਿਟੀ ਦੇ ਨਾਲ ਆਉਣਾ। ਜੇ ਹੁਣ ਅਸੀਂ ਇਕੱਲੇ ਵੈਕਿਊਮ ਦੇਈ ਜਾਵਾਂਗੇ, ਕੁਆਲਿਟੀ ਲੋ ਲਜਾਈ ਜਾਵਾਂਗੇ, ਤਾਂ ਕਿਸੇ ਨੇ ਪੁੱਛਣਾ ਹੀ ਨਹੀਂ।
0: ਤੇ ਮਨ ਸਾਹਿਬ ਤੁਸੀਂ ਕੀ ਸੋਚਦੇ, ਜੇ ਹੁਣ ਤੁਸੀਂ 50% ਆਫ ਲਾਇਆ, ਕੱਲ ਨੂੰ ਤੁਹਾਨੂੰ ਬੀਟ ਕਰਨ ਦੇ ਲਈ ਕੋਈ ਬੰਦਾ 60% ਕਹਿ ਦੂਗਾ? ਉਹ ਹੋ ਸਕਦਾ ਪੈਸੇ ਵੱਧ ਹੀ ਚਾਰਜ ਕਰੇ, ਪਰ ਕਹਿਣ 'ਚ ਬੰਦਾ ਕਹਿੰਦਾ ਕੀ ਕਹਿੰਦਾ 60 ਕਹਿ ਦਿਓ, 70 ਕਹਿ ਦਿਓ।
2: ਨਹੀਂ, ਦੇਖੋ, ਇੱਕ ਤੁਹਾਨੂੰ ਇੱਕ ਬੈਲੈਂਸ ਲੱਭਣਾ ਪੈਂਦਾ ਹੁੰਦਾ। ਤਿੰਨ ਚਾਰ ਇਹਦੇ ਵਿੱਚ ਫੈਕਟਰ ਲੱਗਦੇ ਨੇ ਮੈਨੂੰ। ਪਹਿਲਾ ਹੁੰਦਾ ਕਿ ਤੁਹਾਡੀ ਸਰਵਿਸ ਕੀ ਆ, ਤੇ ਦੂਜਾ ਹੈਗਾ ਕਿ ਵੀ ਤੁਹਾਡਾ ਪ੍ਰੋਫਿਟ ਮਾਰਜਿਨ ਕੀ ਆ, ਤੇ ਤੀਜਾ ਹੈਗਾ ਕਿ ਤੁਹਾਡੇ ਜਿਹੜੇ ਪ੍ਰਾਈਸਿਸ ਨੇ ਕੰਪੀਟੀਟਿਵ ਹੈਗੇ ਨੇ ਮਾਰਕੀਟ ਦੇ ਵਿੱਚ, ਜਾਂ ਤੁਸੀਂ ਜ਼ਿਆਦਾ ਓਵਰ ਪ੍ਰਾਈਸ ਤਾਂ ਨਹੀਂ ਕੀਤਾ ਹੋਇਆ ਕੰਮ, ਜਾਂ ਤੁਸੀਂ ਜ਼ਿਆਦਾ ਪ੍ਰਾਈਸ ਸਿੱਟਿਆ ਤਾਂ ਨਹੀਂ ਹੋਇਆ। ਸੋ ਇਹ ਤਿੰਨ ਚਾਰ ਚੀਜ਼ਾਂ ਦਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਮੈਂ ਕਹਿ ਦੇਵਾਂ ਜੀ ਮੈਂ 50% ਡਿਸਕਾਊਂਟ ਲਾਇਆ ਹੋਇਆ, ਸੋ ਮੇਰਾ ਪ੍ਰਾਈਸ ਲਿਸਟ ਅੱਜ ਵੀ ਉਹੀ ਆ, ਸਾਲ ਪਹਿਲਾਂ ਵੀ ਉਹੀ ਸੀ। ਜਦੋਂ ਤੱਕ ਮੈਨੂੰ ਸਪਲਾਇਰ ਵੱਲੋਂ ਕੋਈ ਚੇਂਜ ਨਹੀਂ ਆਉਂਦਾ, ਇਹ ਮੇਰੀ ਜਿਹੜੀ ਪ੍ਰਾਈਸ ਲਿਸਟ ਆ ਇਹੀ ਰਹਿਣੀ ਆ। ਮੈਂ ਇਹਦੇ ਵਿੱਚ ਹੀ ਪਲੇ ਅਰਾਊਂਡ ਕਰ ਸਕਦਾ, ਜਿੱਦਾਂ ਕਿ ਹੁਣ ਆਪਾਂ ਇਹ ਵੀਕ ਦੇ ਵਿੱਚ ਆਪਾਂ 50% ਡਿਸਕਾਊਂਟ ਦੇ ਨਾਲ ਨਾਲ ਆਪਾਂ ਮੋਟਰ ਫ੍ਰੀ ਆਫ ਕੋਸਟ ਅਪਗ੍ਰੇਡ ਕਰ ਰਹੇ ਹਾਂ ਇੱਕ ਮੋਟਰ। ਕਿਉਂ ਕਰ ਰਹੇ ਹਾਂ? ਕਿਉਂਕਿ ਸਾਨੂੰ ਸਪਲਾਇਰ ਨੇ ਕੁਛ ਕੁ ਮੋਟਰਸ ਕੁਛ ਕਿਵੇਂ ਦੀਆਂ ਚੀਜ਼ਾਂ ਸਾਨੂੰ ਆਉਂਦੀਆਂ ਰਹਿੰਦੀਆਂ।
0: ਤੁਸੀਂ ਕੈਨੇਡਾ ਦੇ ਤੇ ਟੈਲੀਵਿਜ਼ਨ ਵੀ ਮੰਗਾਏ ਸੀ, ਉਹ ਪਏ ਨੇ ਤੁਹਾਡੇ ਕੋਲ?
2: ਹਾਂਜੀ ਹਾਂ, ਉਹ ਵੀ ਹੈਗੇ।
0: ਕਿੰਨੇ ਕੁ ਪਏ ਨੇ
2: ਭਾਅ ਜੀ? ਉਹ ਤਾਂ ਇੱਦਾਂ ਹੁੰਦਾ ਕਿ ਜਿੱਦਾਂ ਹੁਣ ਆਪਣੇ ਕੋਲ ਕੋਈ ਵੀ ਜਿਵੇਂ ਆਰਡਰ
0: ਆਉਂਦਾ, ਤਿਹਾੜਾ ਆ ਗਿਆ, ਤੁਸੀਂ ਗਿਫਟਿੰਗ ਲਈ ਚੀਜ਼ ਮੰਗਾ ਲਈ, ਉਹ ਟੀਵੀ ਮੈਂ ਪੁੱਛ ਰਿਹਾ ਹੁਣ ਪਏ ਨੇ?
2: ਬਿਲਕੁਲ ਜੀ ਪਏ।
0: ਕਿੰਨੇ ਪਏ ਨੇ?
2: ਹੁਣੇ ਹੀ ਘੱਟੋ ਘੱਟ 10 ਤਾਂ ਹੋਣੇ ਕਰੀਬ।
0: ਅੱਜ ਦੇ ਅਗਲੇ ਲਿੰਕ ਦੇ ਵਿੱਚ ਆਪਾਂ ਉਹ ਵੀ ਫ੍ਰੀ ਕਰਾਂਗੇ। ਉਹ ਹੁਣ ਤੁਸੀਂ ਸਾਂਭਣਾ ਦੀਵਾਲੀ ਵੇਲੇ, ਮੈਨੂੰ ਲੱਗਦਾ ਹੁੰਦਾ ਤੁਸੀਂ ਦੀਵਾਲੀ ਲਈ ਸਾਂਭ ਰਹੇ ਸੀ, ਉਹ ਅੱਜ ਹੀ ਆਪਾਂ ਤੁਹਾਡੇ ਟੀਵੀ ਅੱਜ ਹੀ
2: ਕਰਾਂਗੇ। ਅਸਲ ਦੇ ਵਿੱਚ ਮੈਂ ਉਹ ਸਾਂਭ ਰਿਹਾ ਸੀਗਾ
0: ਦੀਵਾਲੀ
2: ਰੱਖੜੀਆਂ ਵੇਲੇ, ਕਿਉਂਕਿ
0: ਰੱਖੜੀਆਂ ਵੇਲੇ ਤਾਂ ਹੋਰ ਕੁਝ ਦੇਖਾਂਗੇ, ਤੇ ਉਹ ਅੱਜ ਹੀ ਆਪਾਂ ਤੁਹਾਡੇ ਟੀਵੀ ਵੀ ਅੱਜ ਹੀ ਪਰਿਵਾਰਾਂ ਨੂੰ ਗਿਫਟ ਕਰ ਦਿੰਦੇ ਹਾਂ।
2: ਇਹ ਜਿਹੜੀ ਤੁਹਾਡਾ ਸਵਾਲ ਹੈ ਜੀ, ਉਹਦਾ ਜਵਾਬ ਇਹੀ ਹੈ ਕਿ 3-4 ਚੀਜ਼ਾਂ ਦਾ ਫੈਕਟਰ ਆਪਾਂ ਨੂੰ ਬੈਲੈਂਸ 'ਚ ਬਣਾ ਕੇ ਚੱਲਣਾ ਪੈਂਦਾ।
0: ਬਾਈ ਜੀ, ਸਾਡੀ ਇੰਡਸਟਰੀ ਦੇ ਵਿੱਚ ਵੀ ਹੈ ਨਾ, ਮੇਰੇ ਕੋਈ ਜਾਣਕਾਰੀ ਨੇ ਬੰਦੇ,
2: ਹਾਂਜੀ,
0: ਉਹ ਕਹਿੰਦੇ ਜੀ ਤੁਸੀਂ ਚੜ੍ਹਦੀ ਕਲਾ ਤੇ ਐਡ ਤੁਹਾਡੀ ਸੁਣੀ ਸੀ, ਜਾਂ ਅਸੀਂ ਡਾਲਰ ਮੀਡੀਆ ਤੇ ਐਡ ਦੇਖੀ ਸੀ, ਜਿਹੜੇ ਮੇਰੇ ਬਿਜ਼ਨਸਮੈਨ ਨੇ ਭੈਣ ਭਰਾ, ਤੁਹਾਨੂੰ ਵੀ ਕਾਲ ਆਈ ਸੀ,
2: ਤੁਸੀਂ ਮੈਨੂੰ
0: ਦੱਸੀ ਸੀ,
1: ਕੁਛ ਵਧੀਆ ਨੀ ਲੱਗੀ।
0: ਤੇ ਉਹ ਕਹਿੰਦੇ ਤੁਸੀਂ ਉਹਨਾਂ ਨਾਲ ਐਡ ਕਰ ਰਹੇ ਹੋ, ਸਾਡੇ ਨਾਲ ਕਰੋ। ਤੇ ਮੈਂ ਕਿਹਾ ਭਾਈ ਕਰਨਾ, ਹੁਣ ਚਲੋ ਮਾਰਕੀਟ ਆ, ਐਡਵਰਟਾਈਜ਼ ਹਰ ਬੰਦਾ ਕਰ ਸਕਦਾ, ਪਰ ਉਹ ਤਾਂ ਬੰਦਾ ਜਾਣਦਾ ਮੈਨੂੰ।
2: ਤੇ ਕੱਲ ਆਪਾਂ ਆਪਣੀ ਕੱਲ ਆਪਾਂ ਮਿਲੇ ਨੀ, ਕਿਉਂਕਿ ਕੱਲ ਬਿਜ਼ੀ ਸੀਗਾ ਦਿਨ, ਬਟ ਆਪਣੀ ਓਵਰ ਦਾ ਕਾਲ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ, ਤੇ ਮੈਨੂੰ ਵੀ ਕਾਲ ਆਈ ਤੇ ਮੈਨੂੰ ਸਪੈਸੀਫਿਕਲੀ ਤੁਹਾਡਾ ਨਾਮ ਤੇ ਤੁਹਾਡੇ ਰੇਡੀਓ ਦਾ ਨਾਮ ਲੈ ਕੇ ਮੈਨੂੰ ਕਿਹਾ ਗਿਆ ਕਿ ਤੁਸੀਂ ਉਹਨਾਂ ਨਾਲ ਰੇਡੀਓ ਐਡ ਕਰਦੇ ਹੋ, ਤੁਸੀਂ ਸਾਡੇ ਨਾਲ ਕਰੋ, ਅਸੀਂ ਤੁਹਾਨੂੰ ਬੈਟਰ ਪਲੇਟਫਾਰਮ ਦੇਵਾਂਗੇ, ਬੈਟਰ ਮਤਲਬ ਮੋਰ ਤੁਹਾਨੂੰ ਟਾਈਮ
0: ਤੁਹਾਨੂੰ ਰੇਟ ਘੱਟ ਕਰਕੇ ਦੇਵਾਂਗੇ,
2: ਪੈਸੇ ਤੁਸੀਂ ਜਿੰਨੇ ਦੇ ਰਹੇ ਉਸ ਤੋਂ ਹਾਫ ਸਿੱਧਾ ਉਹਨਾਂ ਨੇ। ਮੈਂ ਕਿਹਾ ਜੀ ਤੁਹਾਨੂੰ ਕੀ ਪਤਾ ਵੀ ਮੈਂ ਉਹਨਾਂ ਨੂੰ ਕਿੰਨੇ ਪੇ ਕਰ ਰਿਹਾ, ਤੇ ਕਹਿੰਦੇ ਤੁਸੀਂ ਸਾਨੂੰ ਦੱਸ ਦਿਓ ਜਿੰਨੇ ਤੁਸੀਂ ਉਹਨੂੰ ਪੇ ਕਰ ਰਹੇ ਤੁਸੀਂ ਸਾਡੇ ਨਾਲ ਆਓ ਤੇ ਉਹਨਾਂ ਤੋਂ ਹਾਫ ਤੇ ਤੁਸੀਂ ਕੰਮ।
0: ਤੁਹਾਡਾ ਕੀ ਜਵਾਬ?
2: ਮੈਂ ਕਿਹਾ ਜੀ ਸਾਡਾ ਕੰਟਰੈਕਟ ਹੁੰਦਾ, ਇੱਕ ਕੱਲਾ ਉਰੇ ਆਪਾਂ ਕੰਮ, ਸਾਡੀ ਜਵਾਨ ਵੀ ਹੈ, ਸਾਡਾ ਇੱਕ ਸਰਕਲ ਹੁੰਦਾ ਜਿੱਥੇ ਅਸੀਂ
1: ਬਿਲਕੁਲ
2: ਜਿਹਦੇ ਨਾਲ ਜੁੜ ਗਏ ਅਸੀਂ ਜੁੜ ਗਏ। ਹੁਣ ਜਦੋਂ ਆਪਣਾ ਕੰਟਰੈਕਟ ਹੋਇਆ ਸੀਗਾ ਤਾਂ ਚਲੋ ਨੋ ਨੋ ਡਾਊਟ ਆਪਾਂ ਨੈਗੋਸ਼ੀਏਟ ਕੀਤਾ, ਬਟ ਇੱਕ ਆਪਾਂ ਨੇ ਆਪਣਾ ਇੱਕ ਕਹਿ ਲਓ
1: ਦਾਇਰਾ ਸੈੱਟ ਕਰ ਲਿਆ,
2: ਆਪਾਂ ਇੱਕ ਆਪਣੀ ਡੀਲ ਬਣੀ ਕਿ ਵੀ ਓਕੇ ਆਹ ਆਪਣੇ ਮੀਨਸ ਇੰਨਾ ਟਾਈਮ ਤੁਹਾਨੂੰ ਸਾਨੂੰ ਬੋਲਣ ਨੂੰ ਮਿਲੇਗਾ, ਆਹ ਆਪਣਾ ਇਹਦਾ ਹਨਾ ਆਪਣੀ ਫਾਈਨੈਂਸ਼ੀਅਲ ਇਨਕਲੂਜਨ ਹੋਏਗੀ ਸਾਰਾ ਕੁਛ ਏ ਟੂ ਜੈਡ। ਸੋ ਇਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਕਿ ਆਪਣਾ ਸਿਰਫ ਬਿਜ਼ਨਸ
0: ਬਣਿਆ, ਤੁਹਾਨੂੰ ਰਿਸਪੋਂਸ ਆ ਰਿਹਾ
2: ਮੈਨੂੰ ਜੀ ਪੂਰਾ ਬਹੁਤ ਵਧੀਆ, ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਭੁੱਲਰ ਸਾਹਿਬ, ਮੈਂ ਟਰਾਈ ਕਰਦਾ ਹੁੰਦਾ ਕਿ ਵੀ ਮੈਂ ਰੇਡੀਓ 'ਚ ਆਵਾਂ, ਇੱਥੇ ਸਟੂਡੀਓ 'ਚ ਆਵਾਂ, ਆਪਾਂ ਗੱਲਾਂ ਬਾਤਾਂ ਕਰੀਏ, ਨਾਲ ਆਪਾਂ ਰੇਡੀਓ ਵੀ ਰੇਡੀਓ ਦਾ ਕੰਮ ਵੀ ਕਰੀਏ।
0: ਸੋ ਹਰ ਜਦੋਂ ਵੀ ਤੁਸੀਂ ਰੇਡੀਓ 'ਤੇ ਆਉਂਦੇ ਹੋ ਤੇ ਬਿਜ਼ਨਸ ਲੈ ਕੇ ਜਾਂਦੇ ਹੋ?
2: ਬਿਲਕੁਲ ਜੀ
0: ਰੇਡੀਓ ਸਾਹਿਬ, ਤੁਸੀਂ
1: ਮੈਂ ਕਹਿੰਦਾ ਸਰ ਆਪਾਂ ਤਾਂ ਆਫਰ ਹੀ ਤਾਂ ਦੇ ਰਹੇ ਹਾਂ ਰੇਡੀਓ ਚੜ੍ਹਦੀ ਕਲਾ ਦੇ ਲਿਸਨਰਸ ਦੇ ਲਈ, ਸਾਨੂੰ ਜੋ ਕੁਛ ਮਿਲਿਆ ਤੁਹਾਡੇ ਤੋਂ ਹੀ ਮਿਲਿਆ।
0: ਤੇ ਜੇ ਹੁਣ ਮੰਨ ਲਓ ਤੁਹਾਨੂੰ ਕੋਈ ਕਹਿਣ ਵੀ ਹਾਫ ਰੇਟ 'ਤੇ ਤੁਸੀਂ ਸਾਡੇ ਨਾਲ ਐਡ ਕਰੋ, ਤੁਸੀਂ ਕਰੋ?
1: ਨਹੀਂ ਬਿਲਕੁਲ
0: ਰੇਡੀਓ ਸੁਣ ਰਹੇ
2: ਹੋ,
1: ਮੈਂ ਤਾਂ ਜੀ ਸੋਰੀ ਮਾਨ ਸਾਹਿਬ ਤੁਹਾਨੂੰ ਕੱਟ ਰਿਹਾ, ਸਿੱਧਾ ਜੇ ਪੰਜਾਬੀ ਚ ਕਹੀਏ ਤਾਂ ਇਹਨੂੰ ਜੜਾਂ ਚ ਦਾਤੀ ਪਾਉਣਾ ਕਹਿੰਦੇ ਨੇ। ਤੇ ਮਤਲਬ ਕਿ ਵੀ ਉਹ ਚਲੋ ਆਫਿਸ ਚ ਸਾਡੇ ਕਾਲ ਆਂਸਰ ਕੀਤੀ ਗਈ ਸੀ, ਜੇ ਕਿਤੇ ਉਸ ਟਾਈਮ ਆਫਿਸ ਦੇ ਵਿੱਚ ਮੈਂ ਹੁੰਦਾ ਮੈਂ ਥੋੜਾ ਜਿਹਾ ਉਹਨਾਂ ਨੂੰ ਇਲੈਬੋਰੇਟ ਉਸ ਵੇ ਚ ਕਰਦਾ ਕਿ ਵੀ ਇਹ ਸਹੀ ਨਹੀਂ ਹੁੰਦਾ।
2: ਹੁਣ ਭੁੱਲਰ ਸਾਹਿਬ ਜਿੱਦਾਂ ਗੱਲ ਚੱਲ ਰਹੀ ਸੀ ਸਰਵਿਸ ਦੀ, ਤੇ ਹੁਣ ਜਿਵੇਂ ਆਪਾਂ ਚਲੋ ਗੱਲਬਾਤ ਆਪਾਂ ਕਰਦੇ ਆਪਾਂ ਡੀਲ ਕਰਦੇ ਆ ਬਿਜ਼ਨਸ, ਜੋ ਸਾਨੂੰ ਸਰਵਿਸ ਤੁਹਾਡੇ ਤੋਂ ਮਿਲਦੀ ਆ, ਅਸੀਂ ਉਹ ਤਾਂ ਚਲੋ ਹਾਫ ਕਹਿੰਦੇ ਸੀ, ਜੇ ਅਸੀਂ ਕਿਸੇ ਹੋਰ ਨੂੰ ਕਹੀਏ ਕਿ ਅਸੀਂ ਤੁਹਾਨੂੰ ਡਬਲ ਪੇ ਕਰਦੇ, ਸਾਨੂੰ ਭੁੱਲਰ ਸਾਹਿਬ ਦੀ ਗੈਰ ਹਾਜ਼ਰੀ 'ਚ ਜੇ ਸਾਨੂੰ ਤੁਸੀਂ ਉਹੀ ਜਿਹੀ ਸਰਵਿਸ ਦੇ ਦਿਵੋ, ਪੋਸੀਬਲ ਹੀ ਨਹੀਂ ਹੈਗਾ ਜੀ। ਸਾਨੂੰ ਇੰਨੀਆਂ ਸਰਵਿਸਿਸ ਅੰਡਰ ਵਨ ਰੂਫ ਮਿਲਦੀਆਂ ਨੇ, ਰੇਡੀਓ 'ਤੇ ਸਾਨੂੰ ਖੁੱਲ੍ਹਾ ਟਾਈਮ ਮਿਲਦਾ ਜੀ, ਤੁਸੀਂ ਜਿੰਨਾ ਆਪਣਾ ਕੰਟਰੈਕਟ ਦੇ ਵਿੱਚ ਸੈੱਟ ਹੋਇਆ ਸੀਗਾ ਉਸ ਤੋਂ ਵੱਧ ਕਿਤੇ ਸਾਨੂੰ ਹੈਲਪ ਕਰਦੇ ਪ੍ਰਮੋਸ਼ਨ ਦੇ ਵਿੱਚ, ਪਲੱਸ ਸੋਸ਼ਲ ਮੀਡੀਆ 'ਤੇ ਤੁਹਾਡੀ ਜੋ ਰੀਚ ਆ, ਜੋ ਤੁਹਾਨੂੰ ਆਡੀਅੰਸ ਸੁਣਦੀ ਆ, ਜੋ ਆਪਣੇ ਭੈਣ ਅਤੇ ਭਰਾ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਓਨੀ ਰੀਚ ਨਹੀਂ ਕਿਸੇ ਦੀ ਹੈਗੀ ਜੀ, ਪਲੱਸ ਜੋ ਤੁਹਾਡੀ ਡੀਲਿੰਗ ਆ, ਤੁਹਾਡਾ ਮਿੱਠ ਬੋਲਣਾ, ਪਿਆਰ ਨਾਲ ਡੀਲ ਕਰਨਾ। ਤੇ ਕਈ ਵਾਰੀ ਜਿੱਦਾਂ ਹੁਣ ਆਪਾਂ ਡੀਲ ਤੁਸੀਂ ਅਨਾਊਂਸ ਕਰਦੇ ਹਾਂ, ਤਾਂ ਇਹਦੇ ਵਿੱਚ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਜੀ, ਮੈਨੂੰ ਜਿਹੜੀ ਗਾਈਡੈਂਸ ਆ ਅਰਾਊਂਡ ਜੋ ਅੱਜ ਤੱਕ ਆਪਾਂ ਨੇ ਕੰਬੋ ਫੀਚਰ ਚ ਆਪਾਂ ਨੇ ਡੀਲ ਅਨਾਊਂਸ ਕੀਤੀਆਂ ਨੇ, ਉਹਨਾਂ ਦੇ ਵਿੱਚ ਅਰਾਊਂਡ ਜਿਹੜੀ 75% ਆਫ ਦਾ ਡੀਲ ਹੁੰਦੀਆਂ ਨੇ, ਭੁੱਲਰ ਸਾਹਿਬ ਹੀ ਉਹਨਾਂ ਨੂੰ ਸੈੱਟ ਕਰਦੇ ਨੇ, ਡਿਸਾਈਡ ਕਰਦੇ ਨੇ, ਤੇ ਬਹੁਤ ਜ਼ਿਆਦਾ ਜਿਹੜੀ ਗਾਈਡੈਂਸ ਆ
0: ਪ੍ਰਮੋਟ ਨੀ ਕਰਨਾ ਕਿ ਨਾਲ ਬੈਠ ਕੇ ਸਟ੍ਰੈਟਜੀ ਬਣਾਉਣੀ ਆ ਤੇ ਉਸਨੂੰ ਐਗਜ਼ੀਕਿਊਟ ਕਰਨਾ ਗਾ, ਤੇ ਤਾਂ ਤੁਸੀਂ ਵੀ ਮੈਨੂੰ ਪੂਰਾ ਅਧਿਕਾਰ ਦਿੰਦੇ ਹੋ। ਕਈ ਵਾਰ ਇਹਨਾਂ ਦਾ ਫੋਨ ਚੱਕ ਕੇ ਮੈਂ ਆਪ ਹੀ ਡੀਲ ਕਰ ਲੈਂਦਾ, ਮੈਂ ਕਿਹਾ ਭਾਈ ਉਹ ਕਿਹਾ ਬੰਦਾ ਜਾਣਦਾ ਤੇ ਇਹਨੂੰ ਇੱਦਾਂ ਇੱਦਾਂ ਦੀ ਡੀਲ ਕਰਨੀ, ਤੇ ਜੋ ਮੈਂ ਕਹੇ ਤਾਂ ਬਾਈ ਜੀ ਵੀ ਕਦੇ
1: ਟੀਮ ਵਰਕ ਵੀ ਇਹੀ ਹੁੰਦਾ ਹੈ ਜੀ, ਜਦੋਂ ਤੁਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹੋ ਫੇਰ ਹੀ ਅੱਗੇ ਵਧਿਆ
0: ਜਾਂਦਾ। ਉਹ ਦੱਸਿਆ ਕਿ ਇੱਕ ਬਾਈ ਜੀ ਸੀ, ਉਹਨਾਂ ਦੇ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਸੀ, ਤੇ ਉਹਨਾਂ ਨੂੰ ਵੈਕਿਊਮ ਕਲੀਨਰ ਮੈਂ ਗਿਫਟ ਕਰਤਾ, ਬਾਈ ਜੀ ਨੂੰ ਪੁੱਛਿਆ ਵੀ ਨਹੀਂ, ਮੈਂ ਕਿਹਾ ਚਲੋ ਗਿਫਟ ਕਰ ਦਿਓ। ਸੋ ਤੁਸੀਂ ਵੀ ਨਹੀਂ ਉਦਾਂ ਦੀ ਪਲੈਨਿੰਗ ਕਰਦੇ ਹੋ, ਸੋ ਇਹੀ ਇੱਕ ਟੀਮ ਵਰਕ ਹੁੰਦਾ।
1: ਬਿਲਕੁਲ ਜੀ ਬਿਲਕੁਲ।
0: ਸੋ ਧੰਨਵਾਦ ਜੀ ਤੁਹਾਡਾ ਬਹੁਤ ਸਾਰਾ, ਤੇ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ ਆ 416-233-7368, 416-233-7368। ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਪ੍ਰੋਗਰਾਮ ਰੇਡੀਓ ਚੜ੍ਹਦੀ ਕਲਾ ਦੇ ਨਾਲ, ਡੋਲਰ ਮੀਡੀਆ ਸੋਸ਼ਲ ਮੀਡੀਆ 'ਤੇ ਅਦਾਰਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਮੇਰਾ ਨੰਬਰ ਆ 647-921-2032, 647-921-2032, 6479212032 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਿਛਲੇ ਦਿਨਾਂ 'ਚ ਆਪਾਂ ਇੱਕ ਟੋਪਿਕ ਕੀਤਾ ਸੀ ਤੂਤਕ ਤੂਤੀਆਂ, ਕਿ ਤੂਤਕ ਕੀ ਹੁੰਦਾ, ਤੂਤੀਆਂ ਕੀ ਹੁੰਦੀਆਂ ਨੇ, ਐਂਡ ਉਹ ਆਰਟਿਸਟ ਮਲਕੀਤ ਸਿੰਘ ਦੇ ਜੀ ਨਾਲ ਅੱਜ ਖਾਸ ਗੱਲਬਾਤ ਹੋਣ ਜਾਵੇਗੀ 15 ਮਿੰਟਾਂ 'ਚ 2:45 'ਤੇ। ਉਹ ਪ੍ਰੋਗਰਾਮ ਜਿਹੜੀ ਇੰਟਰਵਿਊ ਲਿਖੀ ਗਈ ਆ, ਅਤੇ ਤੁਸੀਂ ਜ਼ਰੂਰ ਉਸ ਇੰਟਰਵਿਊ ਦਾ ਵੀ ਆਨੰਦ ਮਾਣਿਓ। ਆਓ ਤੁਹਾਨੂੰ ਲੈ ਕੇ ਚੱਲੀਏ ਨਾਗਪਾਲ ਜੀ ਕੋਲ ਯੂਨੀ ਗਲੋਬਲ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
3: ਥੈਂਕ ਯੂ ਜੀ।
0: ਸੋ ਲਾਸਟ ਐਂਡ ਫਾਈਨਲ ਕਾਲ ਤੁਸੀਂ ਕਹਿ ਰਹੇ ਹੋ ਕਿ ਸਮਾਂ ਜਿਹੜੀ ਹੈ ਗੌਰਮੈਂਟ ਦੀ ਸਕੀਮ ਦਾ ਸੀ ਹੁਣ ਚਰਨ ਸੀਮਾ ਤੇ ਆ, ਅਖੀਰੀ ਪੜਾਅ ਤੇ ਆ, ਤੇ ਇੱਕ ਵਾਰੀ ਦੱਸੋ ਜਿਹੜਾ ਇਹ ਗੌਰਮੈਂਟ ਪੈਸੇ ਦੇ ਰਹੀ ਆ ਕਿਉਂ ਦੇ ਰਹੀ ਆ ਤੇ ਇਹਦੇ ਵਿੱਚ ਕੌਣ ਕੌਣ ਐਲੀਜੀਬਲ ਆ ਜੀ?
3: ਹਾਂਜੀ, ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ। 8 ਸਾਲ ਸੇ ਹਮ ਉਨੀ ਗਵਰਨਮੈਂਟ ਕੋਰਸਿਸ ਮੇ ਡੀਲ ਕਰਤੇ ਹੈ ਜੋ ਗਵਰਨਮੈਂਟ ਸਪੋਂਸਰ ਕਰਤੀ ਹੈ, ਆਪਕੀ ਪਾਕਿਟ ਸੇ ਪੈਸੇ ਜਾਤੇ ਨਹੀਂ ਹੈ। ਔਨ ਅਦਰ ਹੈਂਡ ਗਵਰਨਮੈਂਟ ਆਪਕੋ ਆਪਕੇ ਖਾਤੇ ਮੇ 30,000 to 100,000 ਕੀ ਫੰਡਿੰਗ ਦੇਤੀ ਹੈ ਟੂ ਕਵਰ ਯੋਰ ਲਿਵਿੰਗ ਐਕਸਪੈਂਸਿਸ, ਖਰਚਾ ਚਲਾ ਪਾਏ ਆਪ, ਪੜਤੇ ਪੜਤੇ ਸੜਕ ਪੇ ਨਾ ਆ ਜਾਏ। ਔਰ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ ਆਪਕਾ, ਜਿਤਨੇ ਜ਼ਿਆਦਾ ਨੰਬਰ ਆਫ ਕਿਡਸ ਹੈ ਜਾਂ ਫਿਰ ਆਪ ਮੈਰਿਡ ਹੈ, ਫੰਡਿੰਗ ਆਟੋਮੈਟਿਕਲੀ ਗਵਰਨਮੈਂਟ ਕੀ ਤਰਫ ਸੇ ਬੜ ਜਾਤੀ ਹੈ। ਫੰਡਿੰਗ ਕੇ ਦੋ ਪਾਰਟਸ ਹੈ, ਗ੍ਰਾਂਟਸ ਜੋ ਪੈਸਾ ਵਾਪਿਸ ਹੀ ਨਹੀਂ ਕਰਨਾ, ਔਰ ਆਪਸ਼ਨਲ ਲੋਨ ਚੁੱਕੀ 0% ਪੇ ਔਰ 1.5 ਸਾਲ ਬਾਅਦ ਵੀ 2.5% ਵਿਆਜ ਹੈ ਉਸਕਾ, ਪੂਰੇ ਸਾਲ ਕਾ 2.5%। ਆਪਸ਼ਨਲ ਦਾ ਮਤਲਬ ਜੇ ਲੋਨ ਹੈ ਨਾ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਸੋ ਇਹਦੇ ਵਿੱਚ ਜੀ ਦੋ ਤਿੰਨ ਚੀਜ਼ਾਂ ਨੇ, ਮੈਨੂੰ 1x1 ਤੋਂ ਸਾਰੀਆਂ ਚੀਜ਼ਾਂ ਦੇ ਆਂਸਰ ਦੱਸ ਦਿਓ। ਤੇ ਦੋਸਤੋ ਤੁਸੀਂ ਕਾਲ ਕਰ ਲੈਣੀ ਹੈ ਡਾਇਰੈਕਟ ਨਾਗਪਾਲ ਸਾਹਿਬ ਨੂੰ 437-264-3175 ਤੇ, 437-264-3175। ਪਹਿਲੀ ਗੱਲ ਤਾਂ ਜਿਹੜੀ ਸਰਕਾਰ ਇਹ ਪੈਸੇ ਖਾਤਿਆਂ ਚ ਲੱਖ ਲੱਖ ਡਾਲਰ, $50,000-$50,000 ਪਾ ਰਹੀ ਆ, ਇਹ ਐਜੂਕੇਸ਼ਨ ਲਈ ਪਾ ਰਹੀ ਆ, ਤੇ ਕਿਹੜੇ ਕੋਰਸ ਨੇ ਕਿ ਸੌਖੇ ਪਾਸ ਹੋ ਜਾਂਦੇ ਨੇ, ਕੀ ਸਾਨੂੰ ਕਿਤੇ ਆਉਣਾ ਜਾਣਾ ਪੈਂਦਾ ਜਾਂ ਆਨਲਾਈਨ ਹੀ ਨੇ, ਕੀ ਕੋਈ ਪੇਪਰ ਹੈਗੇ ਨੇ ਜਾਂ ਬਿਨਾਂ ਪੇਪਰਾਂ ਤੋਂ ਪਾਸ ਹੋ ਜਾਂਦਾ?
3: ਹਾਂਜੀ, ਸੋ ਇਸ ਲਈ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਫੈਮਿਲੀ ਇਨਕਮ ਆਪਕੀ ਕਮ ਹੈ $70,000 ਸੇ, ਤੋ ਹੀ ਆਪਕੋ ਇਸਕਾ ਫਾਇਦਾ ਹੈ। ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਕਹੀਂ ਨਹੀਂ ਜਾਣਾ ਆਪਣੇ, ਘਰ ਪੇ ਜੈਸੇ ਹਮ ਰੀਲਸ ਦੇਖਤੇ ਹੈ ਵੈਸੇ ਹਮਨੇ ਕਾਫੀ ਅਟੈਂਡ ਕਰ ਰਹੀ ਹੈ, ਫੋਨ ਪੇ ਚਾਹੇ ਲੈਪਟਾਪ ਪੇ ਆਪਕੀ ਇੱਛਾ ਹੈ। ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਅੱਛਾ ਬੈਨੀਫਿਟ ਹੈ, ਅਨਇੰਪਲੋਇਡ ਹੈ, ਔਰ ਅੱਛਾ ਬੈਨੀਫਿਟ ਹੈ। ਔਰ ਇਸਮੇ ਲਾਈਕ ਏਜ ਲਿਮਿਟ ਕੁਛ ਨਹੀਂ ਹੈ, ਚਾਹੇ ਆਪ 75 ਕੇ ਚਾਹੇ 30 ਕੇ ਚਾਹੇ ਪੈਨਸ਼ਨ ਪੇ ਹੈ, ਆਸਾਨ ਸੇ ਕੋਰਸਿਸ ਹੈ, ਐਗਜ਼ਾਮਿਨੇਸ਼ਨ ਹੈ ਹੀ ਨਹੀਂ, ਅਸਾਈਨਮੈਂਟਸ ਹੈ, ਆਸਾਨ ਸੀ, ਫੁੱਲੀ ਆਨਲਾਈਨ। ਤੋ ਕਾਲ ਕਰੇ, ਫੰਡਿੰਗ ਕੋ ਮਿਸ ਨਾ ਕਰੇ, 30 to 100,000 ਕਾ ਨੁਕਸਾਨ ਆਪਣਾ ਆਪ ਲੋਕ ਨਾ ਕਰਾਏ, ਕਿਉਂਕਿ ਆਲਰੇਡੀ ਬਹੁਤ ਲੋਕੀ ਐਨਰੋਲ ਕਰ ਚੁੱਕੇ ਨੇ। ਐਂਡ ਗਵਰਨਮੈਂਟ ਕਾ ਪ੍ਰੋਗਰਾਮ ਜੈਸਾ ਆਪਨੇ ਕਿਹਾ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਹਮਾਰਾ ਨਹੀਂ ਹੈ। ਅਗਰ ਆਪ ਇੱਕ ਹਫਤੇ ਬਾਅਦ ਆਏਂਗੇ, ਗਵਰਨਮੈਂਟ ਗ੍ਰਾਂਟ ਬੰਦ ਕਰ ਰਹੀ ਹੈ, ਤੋ ਯੇ ਨਹੀਂ ਕਿ ਮੈਂ ਜਾਦੂ ਕੀ ਛੜੀ ਸੇ ਉਸਕੋ ਫਿਰ ਸੇ ਰੀਪ ਕਰ ਦੂੰਗਾ ਨਾ, ਕੁਛ ਨਹੀਂ
0: ਕਰਨਾ। ਇੱਕ ਵਾਰ ਸਾਨੂੰ ਦੱਸ ਦਿਓ ਤੇ ਕਿੰਨੇ ਕੁ ਪੈਸੇ ਆ ਜਾਂਦੇ, ਕੋਈ ਫੈਮਿਲੀ ਆਫ 4 ਦੀਜੇ ਐਗਜ਼ਾਮਪਲ ਦਈਏ, ਤੇ ਇੱਕ ਵਾਰੀ ਸਾਨੂੰ ਦੱਸ ਦਿਓ ਫੰਡਿੰਗ ਆ ਕਿੰਨੀ ਕੁ ਜਾਂਦੀ ਹੈ ਜੇ ਕੋਈ ਫੈਮਿਲੀ ਆਫ 4?
3: ਹਾਂਜੀ, ਫੈਮਿਲੀ ਆਫ 4 ਮੇ ਅਪ ਟੂ 80,000 ਕੀ ਫੰਡਿੰਗ ਆਤੀ ਹੈ, ਜਿਸਮੇ ਸੇ $40,000 ਤੋਂ ਗ੍ਰਾਂਟ ਹੈ, $40,000 ਜੋ ਹੈ ਹਾਫ ਪੋਰਸ਼ਨ ਜੋ ਹੈ ਵੋ ਲੋਨ ਹੈ, ਆਪਸ਼ਨਲ ਲੋਨ 0% ਪੇ। 1.5 ਸਾਲ ਬਾਅਦ ਆਪਣੇ ਇਹ ਲੋਨ ਰੀਪੇਮੈਂਟ ਸਟਾਰਟ ਕਰਨਾ ਹੋਤਾ ਹੈ, ਸ਼ੁਰੂ ਮੇ 0%, ਬਾਅਦ ਮੇ 2.5% ਸਾਲ ਕਾ ਵਿਆਜ, ਤੋ ਬਹੁਤ ਬਿਨਾਂ ਕ੍ਰੈਡਿਟ ਚੈੱਕ ਆਪਕੋ ਮਿਲ ਰਿਹਾ, ਬਿਨਾਂ ਕਲੈਟਰਲ, ਬਿਨਾਂ ਸਿਕਿਉਰਿਟੀ ਕੇ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: 437-264-3175 ਦੋਸਤੋ ਨੰਬਰ ਆ ਨਾਗਪਾਲ ਸਾਹਿਬ ਦਾ, 437-264-3175। ਓਕੇ, ਡੈਡਲਾਈਨ ਕੀ ਆ ਐਂਡ ਇਹਨੂੰ ਜੇ ਇਹਦੀ ਕੋਈ ਏਜ ਲਿਮਿਟ ਹੈਗੀ ਆ ਕਿ ਆਪਾਂ ਆਹ ਏਜ ਤੱਕ ਦਾ ਹੀ ਬੰਦਾ ਕਰ ਸਕਦਾ ਗਾ ਜੀ, ਜਾਂ ਇਹਦੇ ਵਿੱਚ ਸਿਰਫ ਕ੍ਰਾਈਟੇਰੀਆ ਉਹਨਾਂ ਦੀ ਫਾਈਨੈਂਸ਼ੀਅਲੀ ਇਨਕਮ ਆ ਤੇ ਪੀ ਆਰ ਤੇ ਸਿਟੀਜ਼ਨ ਹੀ ਆ?
3: ਹਾਂਜੀ, ਇਸਮੇ ਚਾਹੇ ਪੈਨਸ਼ਨ ਪੇ ਹੈ, ਚਾਹੇ 75 ਈਅਰਸ ਕੇ, ਚਾਹੇ 30 ਈਅਰਸ ਕੇ ਹੈ, ਨੋ ਡਿਸਕ੍ਰਿਮੀਨੇਸ਼ਨ, ਕਿਉਂਕਿ ਕੈਨੇਡਾ ਮੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦਾ ਏਜ ਪੇ। ਤੁਹਾਡੇ ਕਿਤਨੇ ਕਲਾਇੰਟਸ ਹੈ ਜੋ ਕਿ ਲਾਈਕ 40 ਕੇ ਹੈ, 75 ਕੇ ਹੈ, ਪੈਨਸ਼ਨ ਪੇ ਹੈ, ਪੈਨਸ਼ਨ ਸਟੋਪ ਨਹੀਂ ਹੋ ਰਹੀ ਆਪਕੀ, ਆਸਾਨ ਸੇ ਕੋਰਸ ਕਰ ਰਹੇ ਹੈ ਔਰ ਫੁੱਲੀ ਆਨਲਾਈਨ ਕੋਰਸਿਸ ਕਰ ਰਹੇ ਹੈ, ਗਵਰਨਮੈਂਟ ਜਬ ਆਪਕੋ ਡੈਂਟਲ ਕੇਅਰ ਦਿੱਤੀ ਹੈ, ਚਾਈਲਡ ਬੈਨੀਫਿਟ ਦਿੱਤੀ ਹੈ, ਔਰ ਲਾਈਕ ਇੱਥੇ ਤਰ੍ਹਾਂ ਤਰ੍ਹਾਂ ਕੇ ਬੈਨੀਫਿਟ ਹੈ, ਯੂਕਰੇਨ ਕੋ ਫੰਡਿੰਗ $480 billion, ਜੋ ਗਵਰਨਮੈਂਟ ਥੋੜਾ ਸਾ ਪੈਸਾ ਆਪਕੇ ਲਈ ਲਗਾ ਰਹੀ ਹੈ, ਸਿਰਫ ਛੋਟਾ ਸਾ ਅਮਾਊਂਟ ਹੈ ਜਿਤਨਾ ਗਵਰਨਮੈਂਟ ਫਾਲਤੂ ਕਾ ਸਪੈਂਡ ਕਰਤੀ ਹੈ, ਤੋ ਹਮੇ ਲਗਤਾ ਹੈ ਤੋ ਹਮੇ ਹੈਰਾਨੀ ਹੋਤੀ ਹੈ, ਜਬ ਗਵਰਨਮੈਂਟ ਆਪਕੋ ਇਤਨਾ ਪੈਸਾ ਬਾਹਰ ਦੇ ਦੇਤੀ ਦੇਸ਼ ਕੇ ਬਾਹਰ, ਤਬ ਆਪਕੋ ਹੈਰਾਨੀ ਨਹੀਂ ਹੋਤੀ। ਤੋ ਲੇਕਿਨ ਇੱਕ ਹਫਤਾ ਰਹਿ ਕੇ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਤੋ ਆਪਨੇ ਅਭੀ ਐਨਰੋਲ ਕਰਾ ਲਿਆ ਹਫਤੇ ਤੱਕ ਤੋ ਠੀਕ ਹੈ, ਨਹੀਂ ਤੋ ਫਿਰ ਲੋਨ ਹੀ ਆਏਗਾ, ਨਏ ਬੰਦੋ ਕੇ ਲਈ ਗਵਰਨਮੈਂਟ ਪਾਲਿਸੀ ਮੇ ਚੇਂਜ ਕਰ ਰਹੀ ਹੈ, ਤੋ ਇਸ ਲਈ ਆਪ ਕਾਲ ਕਰੇ, ਅਸੈਸਮੈਂਟ ਕਰਾਏ, ਆਪਕੇ ਨਾਰਮਲ ਸੇ ਡਾਕੂਮੈਂਟਸ ਲਗਤੇ ਹੈ, ਇਸਮੇ ਆਪਕਾ NOA 10th ਅਗਰ ਆਪਨੇ ਕਰ ਰੱਖੀ ਹੈ, ਤੋ ਇਕੁਇਵਲੈਂਸੀ ਐਗਜ਼ਾਮ ਹੋ ਜਾਤਾ, ਛੋਟਾ ਸਾ ਐਗਜ਼ਾਮ ਹੈ, ਵੋ ਵੀ ਕੈਨ ਮੈਨੇਜ ਦੈਟ, ਤੋ ਆਪਕਾ NOA ਲਗਤਾ ਹੈ, ਜਿਤਨੀ ਕਮ ਇਨਕਮ ਹੈ ਆਪਕਾ, ਲਾਈਕ ਬੱਚੋ ਕਾ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਸਿੰਪਲ ਸੇ ਡਾਕੂਮੈਂਟਸ ਹੈ, ਕੋਈ ਹੇਰਾ ਫੇਰੀ, ਕੋਈ ਸੈਟਿੰਗ, ਕੋਈ ਅਪਰੋਚ ਹੈ ਹੀ ਨਹੀਂ, ਕੋਈ ਕੈਚ ਨਹੀਂ ਹੈ ਇਸ ਕਰਨਾ, ਕੁਛ ਹਿਡਨ ਹੈ ਨਹੀਂ, ਨਾ ਗ੍ਰੀਡੀਨੈਸ ਹੈ, ਨਾ ਚਲਾਕੀ ਹੈ ਕੋਈ।
0: ਵੈਰੀ ਗੁੱਡ ਜੀ, ਤੇ ਇਹ ਆਪਣਾ ਤੁਹਾਡੀ ਫੀਸ ਕਿੰਨੀ ਹੈ ਤੇ ਕਦੋਂ ਦੇਣੀ?
3: ਹਾਂਜੀ, ਫੀਸ ਹਮਾਰੀ $199 or $499 ਹੈ, ਡਿਪੈਂਡਿੰਗ ਔਨ ਕੋਰਸ, ਨਾਟ ਡਿਪੈਂਡਿੰਗ ਔਨ ਯੋਰ ਫੰਡਿੰਗ, ਕੋਰਸ ਪੇ ਡਿਪੈਂਡ ਹੈ, ਕੁਛ ਕੋਰਸ ਆਸਾਨ ਹੈ, ਕੁਛ ਬਹੁਤ ਹੀ ਆਸਾਨ ਹੈ, ਉਸਮੇ ਜਿਸਮੇ ਟੀਚਰ ਹੀ ਨਹੀਂ ਹੈ, ਇਟਸ ਵੈਰੀ ਈਜ਼ੀ, ਉਸਕੀ ਫੀਸ ਥੋੜੀ ਜ਼ਿਆਦਾ ਰੱਖੀ ਹੈ, ਮੈਂ ਖਰਚਾ ਚਲਾਉਣਾ ਹੈ, 7 ਬੰਦੋ ਕਾ ਸਟਾਫ ਹੈ, 1000 स्क्वायर फीट का ऑफिस है हाई क्लास जगह पे, आप आए 8 साल हो गए, बहुत कुछ असिस्ट कर चुके हैं। हमारी फीस काम होने के बाद है, शुरू में कुछ नहीं है। लोग आते हैं कहते हैं सर उसने 3500 शुरू में मांगा, 2500 मांगा, जो वो लोग हमें सुनते हैं आपके रेडियो पर राइट पे लॉक हो जाते हैं
0: जी,
3: तो उनको पता है ना चीज क्या चल रही है राइट। जो बंदे कोर्स कर रहे हैं वो सेकंड थर्ड फोर्थ कोर्स कर रहे हैं, फंडिंग ले जा रहे हैं, और जो रह गए
0: दोस्तों हजारां बंदे इस स्कीम का फायदा कर चक चुके ने। जे तुहाडी इनकम 70,000 जां इस तों घट आ, तुसीं पीआर जां सिटीजन हो, तुहानूं इंग्लिश आउंदी आ, तां बिना देरी कीते नंबर घमाओ ते तुहाडे खाते च पैसे आउणगे। पैसे का जो आ गए इस तों बाद नागपाल जी नूं 199 जां 499 डालर तुसीं दे देणे आ, तुहाडे खाते च हो सकदा 40,000 आवे, हो सकदा 80,000 आवे, किन्ने आउणगे इह तुहानूं फोन ते दस्सणगे। राइट वे कॉल कर लो 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਨਾਗਪਾਲ ਸਾਹਿਬ, ਧੰਨਵਾਦ ਜੀ।
3: ਥੈਂਕ ਯੂ ਜੀ।
0: ਥੈਂਕ ਯੂ ਸਰ।

0: ਦੋਸਤੋ ਇਸ ਵੀਕਐਂਡ ਤੇ ਜਦੋਂ ਸ਼ਾਪਿੰਗ ਲਈ ਨਿਕਲਦੇ ਹੋ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤਾਂ ਯਾਦ ਰੱਖੋ ਗ੍ਰੈਂਡ ਹੋਮ ਫਰਨੀਚਰ ਡੈਰੀ ਐਂਡ ਟੋਮਕਿਨ ਤੇ ਇਹਨਾਂ ਦੀ ਲੋਕੇਸ਼ਨ ਆ 6885 ਟੋਮਕਿਨ ਰੋਡ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਰੇਡੀ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ ਤੇ ਤੁਹਾਨੂੰ ਜਿੱਥੇ ਡਿਸਕਾਊਂਟ ਮਿਲੇਗਾ ਉੱਥੇ ਹੀ ਨਾਲ ਗਿਫਟ ਵੀ ਮਿਲਣਗੇ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ $299 ਦਾ ਲੈਣਾ ਚਾਹੁੰਦੇ ਹੋ ਤਾਂ 6885 ਟੋਮਕਿਨ ਰੋਡ ਤੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਤੇ ਜਦੋਂ ਅਪਲਾਇੰਸ ਦੀ ਵਾਰੀ ਆਵੇ ਤਾਂ ਅਪਲਾਇੰਸ ਦੇ ਵਿੱਚ ਸੁਲਤਾਨ ਜੀ ਨੂੰ ਯਾਦ ਰੱਖੋ ਨਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਅੱਜ ਆਪਾਂ ਟੀਵੀ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਕਿਉਂਕਿ ਟੈਲੀਵਿਜ਼ਨ ਵੈਰੀ ਹਾਈ ਐਂਡ ਡਿਮਾਂਡ ਨੇ ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਟੈਲੀਵਿਜ਼ਨ ਤੇ ਕੀ ਡੀਲ ਹੈ ਇਸ ਵੀਕਐਂਡ ਤੇ ਖਾਸ ਆਫਰ ਕੀ ਹੈ ਜੀ
1: ਥੈਂਕ ਯੂ ਵੈਰੀ ਮਚ ਭੁੱਲਰ ਸਾਹਿਬ ਟੀਵੀ ਦੀ ਜੇ ਆਪਾਂ ਗੱਲ ਕਰੀਏ ਤੇ ਟੀਵੀ ਸੈਕਸ਼ਨ ਦੇ ਵਿੱਚ ਸਾਡੇ ਕੋਲ ਹੈਲੋ
0: ਹਾਂਜੀ ਬਿਲਕੁਲ ਜੀ ਸੁਲਤਾਨ ਜੀ ਮਤਲਬ ਆਵਾਜ਼ ਡਰੋਪ ਹੋ ਗਈ ਮੈਂ ਇਹਨਾਂ ਨੂੰ ਦੁਬਾਰਾ ਕਾਲ ਕਰਦਾ

0: ਜੀ ਸੁਲਤਾਨ ਜੀ, ਤੁਹਾਡੀ ਆਵਾਜ਼ ਵਧੀਆ ਕ੍ਰਿਸਟਲ ਕਲੀਅਰ ਆ ਰਹੀ ਹੈ।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਦੇਣਾ ਜ਼ਰੂਰੀ ਹੈ ਕਿ ਅੱਜ ਸ਼ਾਮ 7 ਵਜੇ ਤੱਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਜਿੱਦਾਂ ਭੁੱਲਰ ਸਾਹਿਬ ਤੁਸੀਂ ਗੱਲ ਕੀਤੀ ਟੀਵੀ ਸੈਕਸ਼ਨ ਦੀ, ਤੇ ਟੀਵੀ ਸੈਕਸ਼ਨ ਚ ਸਾਡੇ ਕੋਲ ਇਸ ਟਾਈਮ ਜੀ 85 ਇੰਚ ਟੀਵੀ ਬਹੁਤ ਹੀ ਲੋ ਪ੍ਰਾਈਸ ਤੇ ਆਇਆ। ਜਿਹੜੇ ਵੀ ਕਸਟਮਰ ਬਿਗ ਸਕਰੀਨ ਟੀਵੀ ਤੇ ਹੁਣ ਫਾਈਨਲ ਜਾਂ ਸੈਮੀ ਫਾਈਨਲ ਦੇਖਣਾ ਚਾਹੁੰਦੇ ਆ, ਸਪੋਰਟਸ ਦੇ ਸ਼ੌਕੀਨ ਚਾਹੁੰਦੇ ਕਿ ਜੀ ਇਹ ਬਿਗ ਸਕਰੀਨ ਟੀਵੀ ਤੇ ਦੇਖਿਆ ਜਾਏ ਪਰ ਥੋੜਾ ਪ੍ਰਾਈਸ ਦਾ ਐਡਵਾਂਟੇਜ ਮਿਲੇ, ਤੇ $2300 ਵਾਲਾ 85 ਇੰਚ ਸੋਨੀ ਬਰੇਵੀਆ 3 ਲੇਟੈਸਟ ਅਪਡੇਟਡ ਟੈਕਨੋਲੋਜੀ X1 ਪ੍ਰੋਸੈਸਰ ਦੇ ਨਾਲ ਹੈ। 1599 ਦਾ ਦਿੱਤਾ ਜਾ ਰਿਹਾ ਜੀ, ਤੇ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ 55 ਇੰਚ ਅੱਜ $800 ਤੋਂ $399 ਦਾ ਦੇ ਰਹੇ ਹਾਂ ਜੀ, ਤੇ 65 ਇੰਚ ਅੱਜ ਜਿਹੜਾ $1000 ਵਾਲਾ $699 ਦਾ ਦੇ ਰਹੇ ਹਾਂ, 75 ਇੰਚ $1300 ਵਾਲਾ ਅੱਜ $899 ਦਾ ਮਿਲੇਗਾ। ਤੇ ਜਦੋਂ ਬਿਗ ਸਕਰੀਨ ਟੀਵੀ 85 ਇੰਚ ਦੀ ਗੱਲ ਕਰਦੇ ਹਾਂ ਤੇ ਫਿਰ ਬਿਗ ਸਕਰੀਨ ਚ 98 ਇੰਚ ਵੀ ਸੈਮਸੰਗ ਦਾ $3300 ਵਾਲਾ $1999 ਦਾ, ਤੇ $1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ ਜੀ। $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਬਹੁਤ ਵੱਡਾ ਐਡਵਾਂਟੇਜ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਆਪਣੇ ਘਰ ਨੂੰ ਬਿਗ ਸਕਰੀਨ ਟੀਵੀ ਦੇ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚ ਕੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਜ਼ਰੂਰ ਚੁੱਕਣਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਲਡ ਹੈ ਜੀ, BramptonAppliances.com ਸਾਡੀ ਵੈਬਸਾਈਟ ਹੈ। 9054502828, 905-450-2828 ਜੀ,
0: 905-450-2828। ਤੇ ਸੁਲਤਾਨ ਜੀ, ਹੋਮ ਅਪਲਾਈਸ ਜਿਹੜਾ ਘਰ ਦੇ ਵਿੱਚ ਇੱਕ ਵੱਡਾ ਖਰਚਾ ਵੀ ਹੁੰਦਾ, ਪਰ ਜਦੋਂ ਬ੍ਰੈਂਪਟਨ ਟੀਵੀ ਤੇ ਆਈਦਾ ਤਾਂ ਉਹ ਖਰਚਾ ਹੀ ਨਹੀਂ ਲੱਗਦਾ, ਕਿਉਂਕਿ ਗੱਲ ਤਾਂ ਸਾਰੀ 500-600 ਤੋਂ ਹੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਜੇ 6 ਮਹੀਨਿਆਂ 'ਚ ਪੇ ਕਰਨਾ, ਕੋਈ ਇੰਟਰਸਟ ਰੇਟ ਨਹੀਂ ਆ, ਛੋਟੇ ਛੋਟੇ ਕਿਸ਼ਤਾਂ ਬਣਦੀਆਂ ਨੇ, ਤਾਂ ਸਾਨੂੰ ਇਹ ਖਰਚਾ ਨਹੀਂ ਲੱਗਦਾ। ਤੁਸੀਂ ਡਿਲੀਵਰੀ ਵੀ ਫ੍ਰੀ ਕਰਦੇ ਹੋ ਤੇ ਡਿਸਕਾਊਂਟ ਵੀ ਆਫਰ ਕਰ ਰਹੇ ਹੋ ਜੀ?
1: ਹਾਂਜੀ ਬਿਲਕੁਲ ਭੁੱਲਰ ਸਾਹਿਬ, 40% ਦਾ ਡਿਸਕਾਊਂਟ ਹੈ, ਕੋਈ ਵੈਸੇ 15-20 ਜਾਂ ਮੈਕਸੀਮਮ 25% ਡਿਸਕਾਊਂਟ ਅਪਲਾਈਸਿਸ ਇੰਡਸਟਰੀ ਚ ਹੁੰਦਾ ਜੀ, 40% ਦਾ ਡਿਸਕਾਊਂਟ ਹੈ ਜਿਹੜਾ ਅਸੀਂ ਆਪਣੇ ਕਸਟਮਰ ਨੂੰ ਲੈ ਕੇ ਦੇ ਰਹੇ ਹਾਂ। ਔਰ ਇੱਥੇ ਮੈਂ ਫੋਕਸ ਕਰੂੰਗਾ ਜੀ ਖਾਸ ਤੌਰ ਤੇ ਜਿਨ੍ਹਾਂ ਨੇ ਕਸਟਮ ਮੇਡ ਕਿਚਨ ਬਣਾ ਰਹੇ ਆ, ਕਿਉਂਕਿ ਸਾਡੇ ਕੋਲ ਕਸਟਮ ਮੇਡ ਕਿਚਨ ਦੇ ਉੱਪਰ ਜਿਹੜਾ ਡਿਸਕਾਊਂਟ ਹੈ ਉਹ $5000 ਤੱਕ ਦਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ। ਉਹਦੀ ਰੀਜ਼ਨ ਇਹ ਹੈ, ਇਹਦੇ ਵਿੱਚ 48 ਇੰਚ ਜਾਂ 42 ਇੰਚ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ, ਤੁਹਾਨੂੰ ਪੈਨਲ ਰੈਡੀ ਫਰਿੱਜ ਮਿਲੇਗਾ, ਉਹੀ ਪੈਨਲ ਲੱਗੇਗਾ ਜਿਹੜਾ ਤੁਹਾਡੇ ਕਿਚਨ ਚ ਪੈਨਲ ਹੋਏਗਾ, ਉਹੀ ਹੈਂਡਲਸ ਲੱਗਣਗੇ ਜਿਹੜੇ ਤੁਹਾਡੇ ਕਿਚਨ ਚ ਹੈਂਡਲ ਹੋਣਗੇ, ਔਰ ਇਹਦੇ ਚ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਹੈ ਜਿਹੜਾ ਕਿ ਪੈਨਲ ਰੈਡੀ ਫਰਿੱਜ ਹੈ, ਔਰ ਇਹ ਕੋਈ 30, 36 ਜਾਂ 42 ਇੰਚ ਨਹੀਂ, 48 ਇੰਚ ਦਾ ਪੈਨਲ ਰੈਡੀ ਫਰਿੱਜ ਹੈ। ਇਹ ਪੂਰਾ ਦਾ ਪੂਰਾ $26,000 ਵਾਲਾ ਪੈਕੇਜ ਸਿਰਫ $18,900 ਚ ਦਿੱਤਾ ਜਾ ਰਿਹਾ, ਔਰ ਰਾਊਂਡ ਅਬਾਊਟ ਤੁਹਾਨੂੰ $7,000 ਦੀ ਬਿਲਟ ਇਨ ਕਿਚਨ ਤੇ ਸੇਵਿੰਗ ਹੋਏਗੀ। ਜੇ ਤੁਸੀਂ ਕਸਟਮ ਕਿਚਨ ਬਣਾ ਰਹੇ ਹੋ 48 ਇੰਚ ਫਰਿੱਜ ਦੇ ਨਾਲ ਜਾਂ 42 ਇੰਚ ਫਰਿੱਜ ਦੇ ਨਾਲ, ਫਿਰ ਜ਼ਰੂਰ ਤੁਸੀਂ ਚੱਕਰ ਲਾਉਣਾ ਜੀ ਬੋਵੇਡ ਐਂਡ ਚੰਕੂਜ਼ੀ ਤੇ, ਔਰ ਸਾਡਾ ਮੈਸੇਜ ਵੀ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰੈਲੇਟਿਵ ਨੂੰ। ਜੇ ਘਰ 'ਚ ਰੈਨੋਵੇਸ਼ਨ ਹੋ ਰਹੀ ਹੈ, ਕਿਚਨ ਬਣ ਰਿਹਾ, ਜਾਂ ਤੁਸੀਂ ਕਸਟਮ ਕਿਚਨ ਤਿਆਰ ਕਰਾ ਰਹੇ ਹੋ, ਬਿਲਡਰ ਕੋਲ ਜਾ ਰਹੇ ਹੋ, ਉਹਨਾਂ ਦੇ ਨਾਲ ਤੁਸੀਂ ਸਲਾਹ ਕਰਕੇ ਆਪਣਾ ਕਸਟਮ ਕਿਚਨ ਬਣਾ ਰਹੇ ਹੋ, 42 ਜਾਂ 48 ਇੰਚ ਦਾ ਫਰਿੱਜ ਲਗਾਉਣਾ, ਤੇ ਫਿਰ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, BramptonAppliances.com ਸਾਡੀ ਵੈਬਸਾਈਟ ਹੈ, ਅਸੀਂ ਤੁਹਾਡੀ 40% ਤੱਕ ਦੀ ਡਿਸਕਾਊਂਟ ਸੇਵਿੰਗ ਕਰਾ ਸਕਦੇ ਹਾਂ, ਤਾਂ ਕਿ ਤੁਹਾਨੂੰ $5,000-$7,000 ਸੇਵ ਹੋ ਸਕੇ ਜੀ। ਵੈਸੇ ਤਾਂ 3-ਪੀਸ ਕਿਚਨ ਬੰਡਲ ਜੇ ਤੁਹਾਡੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਫਰਿੱਜ, ਸਟੋਵ, ਡਿਸ਼ਵਾਸ਼ਰ $5,000 ਵਾਲਾ $29.99 ਚ ਮਿਲ ਜਾਏਗਾ। ਇਸੇ ਤਰ੍ਹਾਂ ਹੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹੜਾ ਕਿ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਇਹਦੇ ਚ, ਮਾਈਕਰੋਬਾਨ ਰਬਰ ਟੈਕਨੋਲੋਜੀ ਹੈ, ਪ੍ਰੋਟੈਕਟਿਡ ਹੈ, ਇਸੇ ਨੂੰ 10 ਸਾਲ ਦੀ ਵਾਰੰਟੀ ਦਿੱਤੀ ਗਈ ਹੈ ਕਿ ਇਹਦੀ ਰਬੜ ਨੂੰ ਮੋਲਡ ਨਹੀਂ ਲੱਗੇਗਾ, ਇਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਇਹ ਐਕਸਕਲੂਸਿਵ ਫੀਚਰ ਲਾਂਚ ਕੀਤਾ ਗਿਆ ਇਨ ਹੋਲ ਇੰਡਸਟਰੀ, ਜਿਹੜਾ ਕਿ ਸਾਡੇ ਕੋਲ ਲੇਟੈਸਟ AI ਟੈਕਨੋਲੋਜੀ ਦਾ ਵਾਸ਼ਰ ਡਰਾਇਰ ਡਿਸਪਲੇ ਤੇ

0: ਵੇਟ ਕਰ ਰਹੇ ਹੋ ਜਾਂ ਤੁਸੀਂ ਬਿਲਡਰ ਕੋ ਜਾ ਕੇ ਡਿਕੋਰ ਸੈਂਟਰ ਤੇ ਕਿਚਨ ਸਿਲੈਕਟ ਕਰ ਰਹੇ ਹੋ, ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਆ ਕੇ ਵਧੀਆ ਮਾਡਲ ਸਿਲੈਕਟ ਕਰਨਾ ਅਪਡੇਟਡ ਟੈਕਨੋਲੋਜੀ ਦੇ ਨਾਲ, ਤੇ ਨਾਲ ਦੀ ਨਾਲ ਇਹਨਾਂ ਮਾਡਲਸ ਨੂੰ ਸਿਲੈਕਟ ਕਰਕੇ ਕੱਟ ਆਊਟ ਡਾਇਮੈਂਸ਼ਨ ਤੁਹਾਡੀਆਂ ਬਿਲਡਰ ਨੂੰ ਡਾਇਰੈਕਟ ਭਿਜਵਾਈਆਂ ਜਾਣਗੀਆਂ। 905-450-2828 ਨੰਬਰ ਹੈ,
1: 905-450-2828 ਵਿਜਿਟ ਕਰਨਾ ਤਾਂ ਬਵੇਡ ਐਂਡ ਚਿੰਗੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਦੋਸਤੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਅੱਜ ਸਾਡੇ ਨਾਲ ਉਹ ਫਨਕਾਰ ਰੂਬਰੂ ਹੋਣਗੇ ਜਿਨ੍ਹਾਂ ਨੂੰ ਤੁਸੀਂ ਕਈ ਦਹਾਕਿਆਂ ਤੋਂ ਸੁਣ ਰਹੇ ਹੋ। ਗੁੜ ਨਾਲੋਂ ਇਸ਼ਕ ਮੁੱਠਾ ਹਰ ਇੱਕ ਨੇ ਸੁਣਿਆ, ਕਈ ਦਹਾਕੇ ਪਹਿਲਾਂ ਆਇਆ ਸੀ ਅਤੇ ਅੱਜ ਦਾ ਜੋ ਰੀਲਾਂ ਦਾ ਟਰੈਂਡ ਆ ਉਹਦੇ 'ਤੇ ਅੱਜ ਵੀ ਆਪਾਂ ਗੁੜ ਨਾਲੋਂ ਇਸ਼ਕ ਮਿੱਠਾ 'ਤੇ ਰੀਲਾਂ ਦੇਖਦੇ ਹਾਂ। ਫਿਰ ਆ ਤੂਤਕ ਤੂਤਕ ਤੂਤੀਆ ਤਾਂ ਆਪਾਂ ਮਹੀਨਾ ਪਹਿਲਾਂ ਹੀ ਟੋਪਿਕ ਕਰਕੇ ਹਟੇ ਸੀ ਜਦੋਂ ਪਰਿਵਾਰਾਂ ਨੂੰ ਪੁੱਛਿਆ ਸੀ ਕਿ ਦੱਸੋ ਭਾਈ ਤੂਤਕ ਤੂਤਕ ਤੂਤੀਆਂ ਹੁੰਦਾ ਕੀ ਆ, ਤੂਤਕ ਕੀ ਹੁੰਦਾ, ਉਹ ਆਪਾਂ ਇਹੀ ਸੌਂਗ ਦੇ ਉੱਤੇ ਪੂਰਾ ਪ੍ਰੋਗਰਾਮ ਕੀਤਾ ਸੀਗਾ। ਫਿਰ ਹਰ ਵਿਆਹ 'ਤੇ ਮਾਮਾ ਬੜਾ ਗ੍ਰੇਟ ਜਿਹੜਾ ਇਹ ਗੀਤ ਲੱਗਣਾ ਹੀ ਲੱਗਣਾ ਹੁੰਦਾ। ਸੋ ਬਹੁਤ ਸਾਰੇ ਇੱਦਾਂ ਦੇ ਗੀਤ ਨੇ ਜਿਹੜੇ ਮਲਕੀਤ ਸਿੰਘ ਜੀ ਨੇ ਸਾਨੂੰ ਦਿੱਤੇ ਨੇ ਅਤੇ ਮਲਕੀਤ ਸਿੰਘ ਜੀ ਗੋਲਡਨ ਸਟਾਰ ਸਾਡਾ ਲਾਈਨ 'ਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਔਰ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਜੀ, ਕਈ ਦਹਾਕਿਆਂ ਤੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਜੁੜੇ ਹੋਏ ਹੋ, ਇਸ ਇੰਡਸਟਰੀ ਦੇ ਨਾਲ ਰੈਲੇਵੈਂਟ ਹੋ, ਇਹ ਰੈਲੇਵੈਂਟ ਰਹਿਣਾ ਕਿੰਨਾ ਕੁ ਭਾਜੀ ਔਖਾ, ਜਾਂ ਇਹਦੇ ਵਿੱਚ ਤੁਸੀਂ ਕਿਉਂਕਿ ਪਹਿਲਾ ਜ਼ਮਾਨਾ ਹੋਰ ਸੀ, ਜਦੋਂ ਜ਼ਮਾਨਾ ਬਦਲਦਾ ਅਤੇ ਆਪਦੇ ਜ਼ਮਾਨੇ ਦੇ ਹਿਸਾਬ ਨਾਲ ਫਿਰ ਆਪਦੇ ਆਪ ਨੂੰ ਅਪਡੇਟ ਕਿਵੇਂ ਰੱਖਦੇ ਹੋ ਤੁਸੀਂ?
1: ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਜੀ, ਕਿਉਂਕਿ ਮੈਂ ਜਦੋਂ ਸ਼ੁਰੂਆਤ 'ਤੇ ਜਿਵੇਂ ਤੁਸੀਂ ਗੱਲ ਕੀਤੀ ਗੁੜ ਨਾਲੋਂ ਇਸ਼ਕ ਮਿੱਠਾ ਨਾਲ ਸਟਾਰਟ ਹੋਏ ਸੀ, ਉਹ ਯੂਨੀਵਰਸਿਟੀ 'ਚ ਇੱਦਾਂ ਹੀ ਫੋਕ ਸੌਂਗ ਗਾਉਂਦੇ ਹੁੰਦੇ ਸੀਗੇ ਅਤੇ ਉੱਥੇ ਮਤਲਬ ਉੱਥੋਂ ਸ਼ੁਰੂ ਹੋਇਆ ਕੰਮ। ਫਿਰ ਤੂਤਕ ਟੂਤੀਆਂ 'ਤੇ, ਫਿਰ ਜਦੋਂ ਹੁਣ ਵੈਡਿੰਗ ਪਾਰਟੀਆਂ ਜਾਂ ਤੁਸੀਂ ਪ੍ਰਾਈਵੇਟ ਪਾਰਟੀਆਂ 'ਤੇ ਕਰ ਜਾਂਦੇ ਆ ਪ੍ਰੋਗਰਾਮ 'ਤੇ, ਓਕੇਸ਼ਨ ਦੇ ਹਿਸਾਬ ਮੈਨੂੰ ਗਾਣੇ ਮੈਨੂੰ ਲਿਖਣੇ ਪਏ, ਕਿਉਂਕਿ ਮੈਂ ਖੁਦ ਲਿਖਦਾ। ਜਿਵੇਂ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਮਾਮਾ ਬੜਾ ਗ੍ਰੇਟ, ਫਿਰ ਤੁਸੀਂ ਜਾਗੋ ਦੇਖੋ, ਤੁਸੀਂ ਹਰ ਥਾਂ ਜਾਗੋ ਵੱਜਣੀ ਆ,
0: ਜਾਗੋ ਬੋਲੀਆਂ।
1: ਹਾਂਜੀ, ਮੈਂ ਸਮੇਂ ਦੇ ਨਾਲ ਨਾਲ ਬਦਲਦਾ ਰਿਹਾ, ਕਿਉਂਕਿ ਮੈਂ ਦੇਖਦਾ ਰਿਹਾ ਕਿ ਜੰਗਸਟਰਾਂ ਨੂੰ ਕੀ ਚਾਹੀਦਾ। ਮੈਂ ਜੰਗਸਟਰਾਂ ਨੂੰ ਵੀ ਨਾਲ ਲੈ ਕੇ ਚੱਲਦਾ ਰਿਹਾ, ਮੈਂ ਸਿਆਣੇ ਬੰਦਿਆਂ ਨੂੰ ਵੀ, ਆਪਣੇ ਹਮ ਸਬਰ ਦੇ ਵੀ ਜਿਹੜੇ ਪਹਿਲਾਂ ਤੋਂ ਨਾਲ ਜੁੜੇ ਆ, ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਮਤਲਬ ਕੁਛ ਨਵੀਂ ਚੀਜ਼ ਕੁਛ ਦਵਾਂ ਹੁਣ, ਕਿਉਂਕਿ ਦੂਜੀ ਸਾਡੀਆਂ ਜਿਹੜੇ ਆਪਣੇ ਗਾਣੇ ਨੇ ਉਹਦੇ ਵਿੱਚ ਪਿੰਡਾਂ ਦੀਆਂ ਗੱਲਾਂ, ਪਿੰਡਾਂ ਦੀਆਂ ਸੱਭਿਆਚਾਰਕ ਗੱਲਾਂ।
0: ਮੈਂ ਖੁਦ ਦੀ ਗੱਲ ਦੱਸਦਾ ਭਾਜੀ, ਜਦੋਂ ਮੇਰਾ ਖੁਦ ਦਾ ਵਿਆਹ ਸੀ ਤੇ ਉਦੋਂ ਮੇਰੇ ਡੈਡੀ ਕਹਿੰਦੇ ਵੀ ਜੇ ਆਊਗਾ ਤਾਂ ਮਲਕੀਤ ਸਿੰਘ ਆਊਗਾ, ਨਹੀਂ ਕੋਈ ਆਉਣਾ ਨੀ। ਉਹਨਾਂ ਨੇ ਗੱਲ ਸਿੰਪਲ ਕਰਤੀ ਸੀ, ਕਹਿੰਦੇ ਵੀ ਜੇ ਸਿੰਗਰ ਆਊਗਾ ਤਾਂ ਭਾਜੀ ਮਲਕੀਤ ਸਿੰਘ ਜੀ ਆਉਣਗੇ, ਤੇ ਤੁਹਾਡੀ ਟੀਮ ਨਾਲ ਗੱਲਬਾਤ ਵੀ ਹੋਈ ਸੀ, ਉਹ ਡੇਟਸ ਉਦੋਂ ਨਹੀਂ ਬਣੀਆਂ, ਤੁਸੀਂ ਆਲਰੇਡੀ ਤੁਹਾਡੀ ਬੁਕਿੰਗ ਜਿਹੜੀ ਕਾਫੀ ਟਾਈਮ ਪਹਿਲਾਂ ਕਰਵਾਉਣੀ ਪੈਂਦੀ ਹੈ ਤਾਂ ਕਰਕੇ ਆਪਣਾ ਮੇਲ ਨਹੀਂ ਹੋਇਆ।
1: ਹਾਂ ਬਿਲਕੁਲ ਜੀ ਬਿਲਕੁਲ, ਕਰਕੇ ਉਹ ਪਤਾ ਕਿਉਂ, ਕਈ ਵਾਰੀ ਹੁਣ ਮੈਂ ਨਾਂ ਨੀ ਲੈਣਾ ਚਾਹੁੰਦਾ ਵੀ ਮਤਲਬ ਕਈ ਵਾਰੀ ਨਾ ਗਾਣਾ ਜਦੋਂ ਤੁਸੀਂ ਆਪਣੀ ਵੈਡਿੰਗ ਤੇ ਜਾਂ ਮਤਲਬ ਤੁਸੀਂ ਫੰਕਸ਼ਨ ਤੇ ਗਾ ਰਹੇ ਆ, ਉਹ ਓਕੇਸ਼ਨ ਕੋਈ ਹੋਰ ਹੁੰਦੀ ਆ ਤੇ ਗਾਣਾ ਦੇ ਬੋਲ ਕੁਛ ਹੋਰ ਹੀ ਹੁੰਦੇ,

0: ਉਹਦੇ ਕਰਕੇ ਜਿਹੜੀ ਕੇਸ਼ਨ ਹੈਗੀ ਚੱਲ ਰਹੀ ਹੈ ਉਹਦੇ ਨਾਲ ਤੁਹਾਡਾ ਗਾਣਾ ਕਰਨਾ ਚਾਹੀਦਾ ਮੈਚ ਨਾ, ਸਾਰੇ ਪਰਿਵਾਰ ਦੀ ਗੱਲਬਾਤ ਹੋਵੇ, ਸਾਰੀ ਗੱਲਬਾਤ ਹੋਵੇ, ਉਹ ਮੈਨੂੰ ਤਾਂ ਚੰਗਾ ਲੱਗਦਾ ਹੁੰਦਾ ਕਿ ਮਤਲਬ ਮੈਂ ਇੱਦਾਂ ਦੇ ਗਾਣੇ ਲਿਖਾਂ ਤੇ ਉਹ ਮਤਲਬ ਜਿਹੜੇ ਲੋਕਾਂ ਦੇ ਨਾਲ ਜਦੋਂ ਤੁਸੀਂ ਨੱਚ ਰਹੇ ਆ ਤੇ ਤੁਹਾਨੂੰ ਨੱਚਣ ਚ ਸਵਾਦ ਵੀ ਆਵੇ, ਆ ਜਾ ਨੱਚ ਲਾ ਜੀ, ਆ ਜਾ ਟਪਲਾ ਨੀ, ਏਦਾਂ ਨੀ, ਮਤਲਬ ਨੱਚਣ ਦਾ ਵੀ ਕੋਈ ਰੀਜ਼ਨ ਹੋਵੇ।
1: ਪਰ ਨੱਚੇ ਤਾਂ ਕਾਲੀ ਐਨਕ ਤੇ ਪੂਰਾ ਬਾਲੀਵੁੱਡ ਵੀ ਆ ਤੁਹਾਡੇ ਨਾਲ।
0: ਕਿਆ ਬਾਤ ਹੈ ਜੀ, ਹਾਂਜੀ ਹਾਂਜੀ, ਦੇਖੋ ਤੁਸੀਂ ਮਤਲਬ ਉਹਨੂੰ ਫਿਲਮ ਚ ਵੀ ਗਾਣਾ ਆ ਗਿਆ ਉਹ, ਐਂਡ ਉਹ ਗਾਣੇ ਨੇ ਤਾਂ ਉਹ ਮੈਨੂੰ ਮੈਨੂੰ ਇਹ ਲੱਗਦਾ ਵੀ ਜਿਹੜਾ ਪਹਿਲਾਂ ਮੇਰਾ ਜਿਹੜੀ ਬਹੁਤ ਵੱਡਾ ਮਸ਼ਹੂਰ ਹੋਇਆ ਸੀ ਤੂਤਕ ਤੂਤੀਆਂ,
1: ਨਹੀਂ ਭਾਜੀ
0: ਇਹ ਕੁਦਰਤ ਦੀਆਂ ਹੀ ਗੱਲਾਂ ਆ, ਇਹ ਤਾਂ ਮੈਨੂੰ ਲੱਗਦਾ ਕਿ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇੱਦਾਂ ਜੇ ਪਤਾ ਲੱਗ ਜਾ ਪਹਿਲਾਂ ਵੀ ਮੰਨ ਲਓ ਕਿਹੜਾ ਹਿੱਟ ਹੋਣਾ ਜਾਂ ਕਿਹੜਾ ਫਲੋਪ ਹੋਣਾ, ਫਿਰ ਤਾਂ ਮੈਨੂੰ ਲੱਗਦਾ ਕੋਈ ਗਾਣਾ ਫਲੋਪ ਜਿਹੜਾ ਜਾਂ ਉਹ ਕਰੇ ਹੀ ਨਾ, ਹਰ ਆਰਟਿਸਟ ਚਾਹੁੰਦਾ ਵੀ ਮੈਂ ਮੇਰਾ ਗਾਣਾ ਬਹੁਤ ਸੁਪਰ ਹਿੱਟ ਹੋਵੇ, ਬਟ ਇਹ ਕੋਈ ਮਤਲਬ ਪਤਾ ਨੀ ਕੋਈ ਕੁਦਰਤ ਦੀ ਖਾਸ ਰਹਿਮਤ ਆ ਮੇਰੇ, ਮੈਨੂੰ ਤਾਂ ਲੱਗਦਾ ਇਹ ਹਰੇਕ ਆਰਟਿਸਟ ਤੇ ਜਿਹੜਾ ਗਾਣਾ ਹਿੱਟ ਹੁੰਦਾ ਉਹ ਮਤਲਬ ਕੁਛ ਮੈਂ ਕੋਸ਼ਿਸ਼ ਕਰਦਾ ਨਾ ਵੀ ਦੇਖਦੇ ਰਹਿੰਦੇ ਆ ਵੀ ਗਾਣਾ ਕਿਉਂ ਹਿੱਟ ਹੁੰਦਾ, ਹਿੱਟ ਹੁੰਦਾ ਵੀ ਕੋਈ ਨਵੀਂ ਚੀਜ਼ ਹੋਵੇ, ਕੋਈ ਸਬਜੈਕਟ ਨਵਾਂ ਹੋਵੇ, ਕੋਈ ਤਰਜ ਨਵੀਂ ਹੋਵੇ, ਕੁਛ ਮਤਲਬ ਕੋਈ ਗੱਲ ਨਵੀਂ ਹੋਵੇ ਤਾਂ ਜਾ ਕੇ ਗੱਲ
1: ਬਹੁਤ ਵਾਰ ਦੇਖਿਆ ਜਾਂਦਾ ਕਿ ਬਹੁਤ ਆਰਟਿਸਟ ਕਹਿੰਦੇ ਨੇ ਕਿ ਅਸੀਂ ਸਾਡਾ ਜਿਹੜਾ ਜੋਨਰ ਆ ਉਹ ਡਿਊਟ ਸੌਂਗ ਤੇ ਹੀ ਡਿਪੈਂਡ ਕਰਦਾ, ਸਾਡੇ ਸੋਲੋ ਨਹੀਂ ਚੱਲਦੇ, ਤੁਹਾਡੇ ਤਾਂ ਦੋਨੇ ਚੱਲਦੇ ਨੇ, ਤੁਹਾਨੂੰ ਕੀ ਲੱਗਦਾ ਕਿ ਡਿਊਟ ਗਾਇਕੀ ਨੂੰ ਅੱਜ ਦੇ ਸਮੇਂ ਦੇ ਵਿੱਚ, ਪਹਿਲਾਂ ਬਿਲਕੁਲ ਬੰਦ ਹੋ ਗਏ ਸੀ, ਅੱਜ ਫਿਰ ਟ੍ਰੈਂਡ ਦੇ ਵਿੱਚ ਨੇ?
0: ਨਹੀਂ ਬਹੁਤ ਵਧੀਆ ਜੀ, ਨਿਊ ਮੈਂ ਮੈਨੂੰ ਤਾਂ ਸਾਰੀ ਗਾਇਕੀ ਬਹੁਤ ਪਸੰਦ ਹੈ ਜੀ, ਜਿਵੇਂ ਹੁਣ ਮਤਲਬ ਅਸੀਂ ਤਾਂ ਸਦੀਕ ਸਾਹਿਬ ਨੂੰ ਇੰਨਾ ਸੁਣਦੇ ਰਹੇ, ਮੰਮਾ ਸਦੀਕ ਰਣਜੀਤ ਕੌਰ, ਦਰਦਾਰ ਸੰਧੂ ਸਾਹਿਬ ਦਾ ਮੈਂ ਬਹੁਤ ਹੀ ਵੱਡਾ ਫੈਨ ਹੈ, ਕਰਤਾਰ ਸਿੰਘ ਰਮਲੇ ਦਾ, ਮਤਲਬ ਰਮਲਾ ਤੇ ਮਤਲਬ ਸੁਖਵੰਤ ਕੌਰ ਸੁਖੀ, ਮਤਲਬ ਉਹ ਜਿਹੜੇ ਜਿਹੜੇ ਦਿਓਟ ਗੀਤ ਨੇ ਉਹ ਇੱਕ ਤਰ੍ਹਾਂ ਦੀ ਨੋਕ ਚੋਕ ਹੈ, ਇੱਕ ਦਿਓਰ ਭਰਜਾਈ ਦੀ, ਇੱਕ ਜੇਠ ਜੇਠਾਣੀ ਦੀ, ਹਾਂ ਉਹਦੇ ਵਿੱਚ ਲਫ਼ਜ਼ ਚੰਗੇ ਹੋਣੇ ਚਾਹੀਦੇ ਆ, ਪਰਿਵਾਰਿਕ ਹੋਣੇ ਚਾਹੀਦੇ, ਜਿਹੜੇ ਆਪਾਂ ਨੂੰ ਮਤਲਬ ਡਬਲ ਮੀਨਿੰਗ ਨਾ ਹੋਵੇ।
1: ਅੱਜ ਦੇ ਸਮੇਂ ਕਿਹੜਾ ਸਿੰਗਰ ਤੁਸੀਂ ਸੁਣਦੇ ਹੋ ਜੀ, ਅੱਜ ਦੇ ਬੱਚੇ ਜਿਹੜੇ ਸੁਣਦੇ ਹੋ,
0: ਕਿਹਨੂੰ
1: ਅੱਜ ਦੇ ਸਮੇਂ ਦੇ ਵਿੱਚ ਕਿਹੜੇ ਆਰਟਿਸਟ ਤੁਹਾਨੂੰ ਲੱਗਦਾ ਕਿ ਆਹ ਮੁੰਡੇ ਵਧੀਆ ਕਰ ਰਹੇ ਨੇ?
0: ਮੈਨੂੰ ਦਲਜੀਤ ਬਹੁਤ ਚੰਗਾ ਲੱਗਦਾ, ਮੈਨੂੰ ਸਰਤਾਜ ਬਹੁਤ ਚੰਗਾ ਲੱਗਦਾ, ਮੈਨੂੰ ਮਤਲਬ ਜਿਹੜਾ ਕਿਦਨ ਆਇਆ ਨਵੇਂ ਮੁੰਡੇ ਜੱਸੀ ਬਹੁਤ ਚੰਗਾ ਲੱਗਦਾ, ਸਾਰੇ ਬਹੁਤ ਬਾਬਾ ਬਹੁਤ ਵਧੀਆ ਕੰਮ ਕਰ ਰਿਹਾ, ਕਰਕੇ ਸਾਨੂੰ ਇਹ ਨਾ ਇਹ ਸਾਡੇ ਲਈ ਬੱਚੇ ਆ, ਸਾਨੂੰ ਇਹਨਾਂ ਬੰਦਿਆਂ ਤੇ ਬਹੁਤ ਪ੍ਰਾਊਡ ਆ ਵੀ ਕੁਛ ਸਾਡੀ ਪੰਜਾਬੀ ਨੂੰ, ਅਸੀਂ ਕਹਿੰਦੇ ਨੇ ਵੀ ਮਤਲਬ ਪੰਜਾਬ ਅਸੀਂ ਉਹਨਾਂ ਵੇਲਿਆਂ ਚ ਪੰਜਾਬੀ ਨੂੰ ਮਤਲਬ ਪੰਜਾਬੀ ਗੀਤਾਂ ਚ ਆਏ ਆ, ਜਦੋਂ ਇੱਥੇ ਵੀ ਜਦੋਂ ਮੈਂ ਇੱਥੇ ਮੈਂ ਟੋਰਾਂਟੋ ਆਇਆ ਜਾਂ ਅਸੀਂ ਇੰਗਲੈਂਡ ਵੀ ਜਦੋਂ ਦੇ ਬਹੁਤ ਘੱਟ ਪੰਜਾਬੀ ਰਹਿੰਦੇ ਹੁੰਦੇ ਸੀ, ਹਜ਼ਾਰ
1: ਇੰਗਲੈਂਡ ਤੁਸੀਂ ਕਦੋਂ ਗਏ ਸੀ ਜੀ, ਕਿੰਨੇ ਕਿਹੜੇ ਸੰਚ ਗਏ ਸੀ?
0: ਮੈਂ ਇੰਗਲੈਂਡ ਚ 84 ਚ ਆਇਆ ਜੀ, ਮੈਂ ਇੱਥੇ ਤੁਹਾਡੇ ਟੋਰਾਂਟੋ ਚ ਮੇਰਾ ਪਹਿਲਾ ਲਾਈਫ ਦਾ ਸ਼ੋਅ ਸੀਗਾ, ਮੈਂ ਪਹਿਲੀ ਵਾਰੀ ਆਇਆ ਇੱਥੇ 86 ਵਿੱਚ।
1: ਓਕੇ, 84 ਦੇ ਵਿੱਚ ਯੂਕੇ ਤੇ ਤੁਹਾਡੀ ਰਾਣੀ ਨਾਲ ਮੁਲਾਕਾਤ ਕਦੋਂ ਹੁੰਦੀ ਆ, ਤੇ ਮੈਂ ਸੁਣਿਆ ਰਾਣੀ ਨੇ ਤੁਹਾਨੂੰ ਕੰਪਲੀਮੈਂਟ ਦਿੱਤਾ ਸੀ ਕਿ ਤੁਸੀਂ ਤਾਂ ਮਹਾਰਾਜੇ ਲੱਗਦੇ ਹੋ ਖੁਦ।
0: ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੈਂ ਜਿਹੜੀਆਂ ਕਹਿੰਦੇ ਵੀ ਬਹੁਤ ਰੀਤਾਂ ਪਾਈਆਂ ਕਿ ਮਤਲਬ ਡਿਫਰੈਂਟ ਤਰੀਕਾ ਕੁਛ ਕਰਨਾ, ਜਦੋਂ ਤੁਸੀਂ ਰਾਣੀ ਨੂੰ ਮਿਲਣ ਜਾਂਦੇ ਨਾ ਜਦੋਂ ਕੋਈ ਅਵਾਰਡ ਦਿੰਦੇ ਆ ਉਹ, ਤੁਹਾਨੂੰ ਕਾਲਾ ਸੂਟ ਟਕਸੀਡੋ ਸੂਟ ਪਾਉਣਾ ਪੈਂਦਾ, ਚਿੱਟੀ ਸ਼ਰਟ ਤੇ ਕਾਲਾ ਸੂਟ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਪੰਜਾਬੀਆਂ ਨੇ ਮੈਨੂੰ ਅਵਾਰਡ ਦਵਾਇਆ ਇਹ, ਤੇ ਮੇਰਾ ਮੇਰੀ ਫੋਕ ਡਰੈਸ ਹੈ ਇੱਕ ਵੀ ਮੈਂ ਉਹ ਪਾ ਕੇ ਜਾਣੀ ਆ। ਮੈਂ ਜਦੋਂ ਅਚਕਨ ਤੇ ਉਹ ਸਾਰਾ ਕੁਛ ਪਾ ਕੇ ਗਿਆ ਨਾ, ਉਹ ਕਹਿੰਦੇ ਚਲੋ ਠੀਕ ਹੈ ਤੁਸੀਂ ਪਾ ਲਓ, ਤੇ ਉਹਨੂੰ ਕੁਵੀਨ ਨੇ ਮੇਰੇ ਨਾਲ ਹੀ ਗੱਲ ਕੀਤੀ ਵੀ ਯੂ ਲੁੱਕ ਲੱਕ ਮਹਾਰਾਜਾ, ਉਹ ਮੇਰੀ ਮਹਾਰਾਜਾ ਵਾਲੇ ਲੁੱਕ ਸੀ, ਸੋ ਦੈਟਸ ਵਾਈ ਕਰਕੇ ਉਹਨਾਂ ਨੂੰ ਉਹਨੂੰ ਚੰਗਾ ਲੱਗਿਆ ਵੀ ਤੁਸੀਂ। ਦੂਜੀ ਗੱਲ ਹੈ ਵੀ ਉੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਉਹਨੂੰ ਜਦੋਂ ਨਵੇਂ ਮੁੰਡੇ ਹੋਰ ਅੱਗੇ ਲੈ ਕੇ ਜਾਂਦੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ।
1: ਤੁਸੀਂ ਪਾਇਨੀਅਰ ਕਹਿ ਸਕਦੇ, ਤੁਸੀਂ ਤਾਂ ਪਾਇਨੀਅਰ ਹੋ ਡਰੈਸਿੰਗ ਸੈਂਸ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ
0: ਵੀ। ਇੰਨੇ ਸਾਲ ਹੋ ਗਏ, ਚਲੋ ਵੀ 85 ਚ ਪਹਿਲਾਂ ਆਇਆ ਸੀ ਆਪਣੀ ਐਲਬਮ, ਉਦੋਂ ਤੋਂ ਲੱਗੇ ਆ। ਜਦੋਂ ਵੀ ਕੋਈ ਗਾਣਾ ਰਿਲੀਜ਼ ਕਰਦੇ ਆ ਨਵਾਂ, ਤੇ ਤੁਸੀਂ ਜਿਹੜੇ ਸਰੋਤੇ ਨੇ ਉਹ ਬਹੁਤ ਪਿਆਰ ਦਿੰਦੇ ਆ। ਹੁਣ ਨਵਾਂ ਗਾਣਾ ਆਇਆ, ਉਹ ਮੈਂ ਸੋਚਿਆ ਸੀ ਰਾਤੀ 4,000 ਆ, ਤੇ ਮੇਰਾ 40,000 ਆ, ਤੇ ਮੈਂ ਕਿੰਨੀ ਹੋਣੀ ਆ, ਉਹ ਮੈਨੂੰ ਲੱਗਦਾ ਹਾਂ ਮਿਲੀਅਨ ਤੋਂ ਵੀ ਉੱਪਰ ਨਿਕਲ ਗਿਆ,
1: ਮਿਲੀਅਨ ਤੋਂ ਉੱਪਰ ਚੱਲ ਗਿਆ। ਕੰਗ੍ਰੈਚੁਲੇਸ਼ਨ ਗਾਣਾ, ਪਹਿਲਾਂ ਤਾਂ ਤੁਹਾਨੂੰ ਇਸ ਗਾਣੇ ਲਈ ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨ, ਤੇ ਪਰਿਵਾਰਾਂ ਦੇ ਵੀ ਰੂਬਰੂ ਇਹ ਪੂਰਾ ਗੀਤ ਸੰਗੀਤ ਕਰਾਂਗੇ ਆਪਣੀ ਗੱਲਬਾਤ ਤੋਂ ਬਾਅਦ ਹੀ, ਕਿਉਂਕਿ ਤੁਸੀਂ ਵੀ ਨਾ ਜਦੋਂ ਪਤਾ ਵੀ ਹੁਣ ਵਿਆਹਾਂ ਦਾ ਸੀਜ਼ਨ ਆ, ਇੱਕ ਵਿਆਹਾਂ ਜਿਹਾ ਗੀਤ ਛੱਡ ਦਿਓ।
0: ਉਹ ਬਹੁਤ ਜ਼ਰੂਰੀ ਆ, ਮੈਂ ਤੁਹਾਨੂੰ ਕਿਹਾ ਨਾ ਵੀ ਅਕੇਸ਼ਨ ਦੇ ਹਿਸਾਬ ਨਾਲ ਕੋਈ ਗਾਣਾ ਬਣਾ ਹੀ ਨਹੀਂ ਰਿਹਾ। ਜਿੰਨੇ ਕਲਾਕਾਰ ਨਾ ਤੁਸੀਂ ਤਾਂ ਦੇਖੋ, ਤੁਸੀਂ ਜਦੋਂ ਡੀਜੇ ਤੇ ਗਾਣਾ ਲੱਗਦਾ ਨਾ, ਤੁਹਾਨੂੰ ਅੱਧੇ ਗਾਣਿਆਂ ਦੀ ਸਮਝ ਹੀ ਨਹੀਂ ਲੱਗਦੀ ਵੀ ਗਾਣਾ ਹੈ ਕੀ ਆ। ਤੁਸੀਂ ਉਸ ਬੰਦਾ ਜਿੱਦਾਂ ਉਦਾਂ ਹੀ ਬਸ ਮੂਡ ਚ ਆਇਆ ਨੱਚੀ ਜਾਂਦਾ ਜਾਂ ਕੁਛ ਆ, ਪਰ ਆਪਣੇ ਜਿਹੜੇ ਜਿਹੜੇ ਗਾਣੇ ਆ ਉਹ ਮੇਰੇ ਕੋਈ ਖੁਦ ਲਿਖੇ ਆ, ਮੈਨੂੰ ਪਤਾ ਆ ਵੀ ਇਸ ਟਾਈਮ ਤੇ ਕਿਹੜਾ ਗਾਣਾ ਚਾਹੀਦਾ। ਮੈਨੂੰ ਹੁਣ ਇਹ ਮਹਿਸੂਸ ਹੁੰਦਾ ਸੀ ਵੀ ਯਾਰ ਮਾਮਾ ਬੜਾ ਗ੍ਰੇਟ ਗਾਤਾ, ਜਾਗੋ ਬਹੁਤ ਸੁਪਰ ਹਿੱਟ ਆ, ਸਾਰੇ ਆਗੇ, ਮਤਲਬ ਕੁਛ ਏਦਾਂ ਦਾ ਗਾਣਾ ਹੋਵੇ ਜਿਹਦੇ ਵਿੱਚ ਲੋਕ ਇੱਕ ਦੂਜੇ ਨੂੰ ਵਧਾਈਆਂ ਦੇਣ ਗਾ ਕੇ,
1: ਆਪਣੇ ਸਰੋਤਿਆਂ ਦੇ ਰੂਬਰੂ ਇਹ ਗੀਤ ਵੀ ਕਰਾਂਗੇ ਤੇ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ। ਅਖੀਰੀ ਦੋ ਤਿੰਨ ਸਵਾਲ ਨੇ ਜੀ ਇਸ ਤੋਂ ਬਾਅਦ ਦਰਸ਼ਕਾਂ ਦੇ ਰੂਬਰੂ ਜੀ। ਸੋ ਇੱਕ ਤਾਂ ਰੀਲਾਂ ਦੇ ਟ੍ਰੈਂਡ ਨੂੰ ਦੱਸੋ ਕਿਵੇਂ ਦੇਖਦੇ ਹੋ, ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ, ਅੱਜ ਕੱਲ ਸਮੇਂ ਦੀ ਡਿਮਾਂਡ ਆ ਕਿ ਗਾਣਾ ਚੱਲਦਾ ਉਹ ਰੀਲਾਂ ਤੇ ਚੱਲਦਾ, ਕਿ ਉਹ ਰੀਲਾਂ ਨੂੰ ਦੇਖ ਕੇ ਵੀ ਆਹ ਗਾਣਾ ਰੀਲ ਤੇ ਚੱਲ ਸਕਦਾ, ਆਹ ਹੁੱਕ ਲਾਈਨ ਜੀ ਲਿਖ ਦਈਏ, ਤੇ ਉਹ ਉਹਨੂੰ ਦੇਖ ਕੇ ਵੀ ਲਿਖਣਾ ਪੈਂਦਾ। ਰੀਲਾਂ ਦਾ ਕੀ ਇੰਪੈਕਟ ਆ, ਤੇ ਰੀਲਾਂ ਲਈ ਪ੍ਰਮੋਸ਼ਨ ਤੁਸੀਂ ਵੀ ਕਰਵਾਉਣੇ?
0: ਨਹੀਂ ਜੀ, ਅਸੀਂ ਤਾਂ ਹਾਲੇ ਕੋਈ ਰੀਲ ਬਣਾਈ ਨੀ ਇਹਦੀ ਆਲਰੇਡੀ, ਕਿਉਂਕਿ ਗਾਣਾ ਉਸ ਤਰੀਕੇ ਦਾ ਹੋਣਾ ਚਾਹੀਦਾ। ਮੈਂ ਮੇਰੀ ਮੇਰੀ ਜਾਣੀ ਇਹ ਸੋਚ ਆ ਕਿ ਗਾਣੇ ਦੇ ਵਿੱਚ ਤੁਸੀਂ ਵੱਡੀਆਂ ਗੱਡੀਆਂ ਦਿਖਾਲ ਕੇ ਜਾਂ ਵੱਡੀਆਂ ਬਿਲਡਿੰਗਾਂ ਦਿਖਾਲ ਕੇ ਜਾਂ ਬਹੁਤ ਪੈਸਾ ਲਾ ਕੇ ਗਾਣਾ ਨਹੀਂ ਚਲਾ ਸਕਦੇ। ਗਾਣੇ ਦੀ ਜਿਹੜੀ ਜਿਹੜੀ ਵਰਡਿੰਗ ਆ, ਗਾਣੇ ਦੇ ਜਿਹੜੇ ਕਹਿੰਦੇ ਨੇ ਬੋਲ ਨੇ, ਉਹ ਬਹੁਤ ਵਧੀਆ ਹੋਣਾ ਚਾਹੀਦੇ ਆ।
1: ਬਿਲਕੁਲ,
0: ਉਹ ਲੋਕਾਂ ਦੇ ਦਿਮਾਗ ਚ ਫਿੱਟ ਬਹਿਣੇ ਚਾਹੀਦੇ। ਪੈਂਦੀ ਸੱਟੇ ਜਿੱਦਾਂ ਤੁਸੀਂ, ਆਪਾਂ ਬਹੁਤ ਦੇਸੀ ਬੰਦੇ, ਆਪਾਂ ਪਿੰਡਾਂ ਦੇ ਵਿੱਚੋਂ ਆਏ ਆ।
1: ਤੁਸੀਂ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਜੀ?
0: ਅਸੀਂ ਨਕੋਦਰ ਦੇ ਨਾਲ, ਸਾਡਾ ਪਿੰਡ ਆ ਜੀ ਹੁਸੈਨਪੁਰ, ਤੇ ਸਾਨੂੰ ਉਹ ਪਿੰਡਾਂ ਦੀ ਲਫ਼ਜ਼ ਉਹਦਾ ਦੀ ਗੱਲਬਾਤ ਹੋਣੀ ਚਾਹੀਦੀ ਆ। ਸੋ ਰੀਲਾਂ ਦਾ ਬਹੁਤ ਵਧੀਆ ਹੈ, ਚਲੋ ਇੰਟਰਨੈਟ ਤੇ ਸਾਨੂੰ ਪਹਿਲਾਂ ਤਾਂ ਅਸੀਂ ਯੂਜ਼ ਹੀ ਨਹੀਂ ਸੀ ਕਰਦੇ ਸਭ ਤੋਂ ਪਹਿਲਾਂ, ਕਿਉਂਕਿ ਮੈਂ ਤਾਂ ਇੰਗਲੈਂਡ ਰਹਿੰਦਾ, ਅਸੀਂ ਮੀਡੀਆ ਤੇ ਆਏ ਸੀ, ਕਿਉਂਕਿ ਉਦੋਂ ਇੰਡੀਆ ਤਾਂ ਹੁੰਦਾ ਹੀ ਨਹੀਂ ਸੀ ਮੀਡੀਆ, ਮਤਲਬ ਆਪਣਾ ਸੋਸ਼ਲ ਮੀਡੀਆ। ਸੋ ਪਰ ਅਸੀਂ ਬਹੁਤਾ ਯੂਜ਼ ਨਹੀਂ ਸੀ ਕਰਦੇ, ਹੁਣ ਮਤਲਬ ਮੈਂ ਲਾ ਲਓ ਮੈਂ ਇੱਥੇ ਆਇਆ ਜਾਂ ਕੁਛ ਵੀ, ਉਹ ਉੱਤਰ ਕੇ ਮੇਰੀ ਟੀਮ ਕਹਿ ਰਹੀ ਆ ਕਿ ਭਾਜੀ ਇੱਕ ਦਿਨ ਦੇ ਵਿੱਚ ਘੱਟੋ ਘੱਟ 4-5 ਤੁਸੀਂ ਫੋਟੋਆਂ ਪਾਓ, ਰੀਲਾਂ ਬਣਾ ਕੇ ਪਾਓ। ਮੈਂ ਕਿਹਾ ਯਾਰ ਸਾਨੂੰ ਸਾਨੂੰ ਇਹ ਲੱਗਦਾ ਸੀ ਵੀ ਇਹ ਸ਼ੋਅ ਆਫ ਜਿਹੀ ਆ,
1: ਕੰਗ੍ਰੈਚੁਲੇਸ਼ਨ ਦੇ ਵੀ ਜ਼ਰੂਰ ਸੁਣੂਗਾ। ਇੱਕ ਨਾ ਤੁਹਾਡਾ ਗੀਤ, ਮੈਂ ਇੱਕ ਵਾਰੀ ਸਟੇਟਸ ਲਾ ਕੇ, ਜਦੋਂ ਮੈਂ ਨਵਾਂ ਨਵਾਂ ਕੈਨੇਡਾ ਆਇਆ ਸੀ ਨਾ, ਉਹ ਸਟੇਟਸ ਮੈਂ ਪਾਇਆ ਸੀ ਵਟਸਐਪ ਤੇ, ਤੇ ਮੇਰੀ ਮਾਂ ਰੋਣ ਲੱਗ ਗਈ ਸੀ। ਮੇਰੇ ਮਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਤੇ ਉਹ ਗੀਤ ਦੇ ਵੀ ਦੋ ਬੋਲ ਸੁਣਾਂਗੇ ਮੈਂ। ਇੱਕ ਮਿੰਟ 30 ਸੈਕਿੰਡ ਲਈ ਇੱਕ ਸਟੇਸ਼ਨ ਆਈਡੀ ਪਲੇ ਕਰਦਾ, ਇਸ ਤੋਂ ਬਾਅਦ ਪਹਿਲਾਂ ਮਾਂ ਵਾਲਾ ਗੀਤ ਤੇ ਫਿਰ ਆਪਾਂ ਕੰਗ੍ਰੈਚੁਲੇਸ਼ਨ ਦੇ ਦੋ ਬੋਲ ਸੁਣਾਂਗੇ, ਫਿਰ ਸਾਨੂੰ ਇਜਾਜ਼ਤ ਲਵਾਂਗੇ।
2: Only Crave has your favorite summer obsession. Love Island USA. The reality sensation is back.
3: Hello Islander.
2: And so is irresistible host Ari Automatix.
3: Here's to a great summer of love.
2: Sexy singles, jaw-dropping drama. Who's ready to play? Love Island USA. Stream now, only on Crave. Subscribe at crave.ca.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ 4 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਤੇ ਸਾਡੀ ਗੱਲਬਾਤ ਚੱਲ ਰਹੀ ਆ ਗੋਲਡਨ ਸਟਾਰ ਮਲਕੀਤ ਸਿੰਘ ਜੀ ਨਾਲ। ਮਲਕੀਤ ਸਿੰਘ ਜੀ, ਮੇਰੇ ਮਾਂ ਦੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਤੇ ਦੋ ਗਾਣੇ ਦੇ ਬੋਲ ਹੋ ਜਾਣੇ।
0: ਹਾਂ ਬਿਲਕੁਲ ਜੀ, ਜਿੰਨੇ ਵੀ ਤੁਹਾਨੂੰ ਤੁਹਾਡੇ ਰੇਡੀਓ ਸਟੇਸ਼ਨ ਨੂੰ ਸੁਣ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਜਿਹੜਾ ਗੀਤ ਆ ਤੁਹਾਨੂੰ ਸਾਰਿਆਂ ਦੀ ਮਾਵਾਂ ਲਈ, ਸਾਡੇ ਸਾਰਿਆਂ ਲਈ ਮੈਂ ਤੁਹਾਨੂੰ ਤੁਹਾਡੇ ਦੀ ਗੱਲ ਆ ਰਿਹਾ
1: ਜੀ।
0: ਵੇਖ ਲਈ ਬਲੈਤ ਯਾਰੋ, ਵੇਖ ਲਈ ਬਲੈਤ, ਗੋਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਤ, ਵਨ ਸੁਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਭਰਦਾ, ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਹੋ ਮਾਵਾਂ ਠੰਡੀਆਂ ਛਾਵਾਂ।
1: ਵਾਹ ਜੀ ਵਾਹ, ਬਹੁਤ ਬਹੁਤ ਸਾਡੇ ਨਾਲ ਸਟੂਡੀਓ ਚ ਵੀ ਮਨ ਸਾਹਿਬ, ਕਿੱਦਾਂ ਲੱਗਦਾ ਤੁਹਾਨੂੰ?
5: ਬਹੁਤ ਬਹੁਤ
1: ਆਪਣਾ ਭੇਜਿਆ ਹੋ ਪਰਿਵਾਰਾਂ ਨੂੰ ਘਰੇ?
5: ਹਾਂਜੀ ਹਾਂ, ਜਦੋਂ ਵੀ ਕਈ ਵਾਰੀ ਜਿਵੇਂ ਮਨ ਉਦਾਸ ਹੁੰਦਾ ਤਾਂ ਘਰ ਆਪਾਂ ਯਾਦ ਕਰਦੇ ਹਾਂ ਤਾਂ ਇਹ ਗਾਣਾ ਪਲੇਲਿਸਟ ਤੇ ਪਹਿਲੇ ਨੰਬਰ ਤੇ ਹੁੰਦਾ ਤੇ ਇਹ ਗਾਣਾ ਜਦੋਂ ਵੀ ਸੁਣਦੇ ਆ ਅੱਖਾਂ ਭਰ ਆਉਂਦੀਆਂ ਨੇ, ਮੱਲੋ ਮੱਲੀ ਰੋਣਾ ਨਿਕਲ ਆਉਂਦਾ
1: ਜਿਹੜੇ ਵੀ।
0: ਇੱਥੋਂ ਇੱਥੋਂ ਹੀ ਪਤਾ ਲੱਗਦਾ ਜੀ ਵੀ ਕਰਕੇ ਹੁਣ ਦੇਖੋ ਜਦੋਂ ਆਪਾਂ ਇਹ ਗਾਣੇ ਗਾਏ ਸੀ ਕੋਈ ਰੀਲਾਂ ਦੇ ਥੋੜਾ ਜਮਾਨੇ ਸੀ, ਕਿਉਂਕਿ ਇਹ ਗਾਣੇ ਜਦੋਂ ਤੁਸੀਂ ਸੁਣਦੇ ਮੈਂ ਖੁਦ ਭਾਵ ਖੋ ਜਾਂਦਾ, ਜਦ ਤੁਸੀਂ ਵੀਡੀਓ ਦੇਖੀ ਹੋਣੀ ਹੈ ਇਸ ਗਾਣੇ ਦੀ
1: ਜੀ,
0: ਤੇ ਉਹ ਐਂਡ ਦੇ ਉੱਤੇ ਨਾ ਹੀ ਉਹ ਮਤਲਬ, ਕਿਉਂਕਿ ਜਦੋਂ ਤੁਸੀਂ ਪ੍ਰਦੇਸ ਜਾਂਦੇ ਆ ਤੇ ਪ੍ਰਦੇਸ ਜਾ ਕੇ ਸਭ ਤੋਂ ਵੱਧ ਤੁਸੀਂ ਆਪਣੀ ਫੈਮਿਲੀ ਨੂੰ ਮਿਸ ਕਰਦੇ ਆ, ਆਪਾਂ ਸਾਰੇ ਪਿੰਡਾਂ ਚੋਂ ਆਏ ਆ। ਮੈਂ ਵੀ ਜਦੋਂ ਇੰਗਲੈਂਡ ਆਇਆ ਸੀ ਮੈਂ ਬੜਾ ਮਿਸ ਕਰਦਾ ਸੀ, ਉਹ ਜਦੋਂ ਚੰਨ ਗਰਾਇਆ ਵਾਲਾ ਸਾਹਿਬ ਨੇ ਲਿਖਿਆ ਹੈ ਗਾਣਾ, ਔਰ ਜਦੋਂ ਉਹਨਾਂ ਨੇ ਮੈਨੂੰ ਦਿੱਤਾ ਗਾਣਾ ਉਹ ਸਾਡੇ ਅੰਦਰੋਂ ਨਿਕਲਦੀ ਆ ਫਿਰ ਆਵਾਜ਼ ਵੀ, ਯਾਰ ਤੁਸੀਂ ਆਪਣੀ ਮਾਂ ਨੂੰ ਆਪਣੇ ਕਿੰਨੇ ਸੋਹਣੇ ਲਫ਼ਜ਼ ਆਉਂਦੇ ਨੇ ਇਹਦੇ ਵਿੱਚ ਕਿ ਬਾਪੂ ਨੇ ਬਾਹਾਂ ਚ ਲੈ ਕੇ ਮੈਨੂੰ ਸਮਝਾਇਆ ਸੀ ਦਿੱਲੀ ਏਅਰਪੋਰਟ ਤੇ ਚੜਾਉਣ ਜਦੋਂ ਆਇਆ ਸੀ, ਰੱਖ ਕੇ ਜ਼ਮੀਨ ਗਹਿਣੇ ਭੇਜਣ ਲੱਗਾ ਮੈਂ ਤੈਨੂੰ, ਚੇਤਾ ਨਾ ਭੁਲਾ ਦੀ ਕਿਤੇ ਕਰਦਾ ਵੇ ਪੁੱਤਰਾ, ਚੇਤਾ ਨਾ ਭੁਲਾ ਦੀ ਕਿਤੇ ਕਰਦਾ।
1: ਬਿਲਕੁਲ ਰੈਲੇਵੈਂਟ ਹੈ ਹਰ ਇੱਕ ਦੀ ਜ਼ਿੰਦਗੀ ਨਾਲ ਰੈਲੇਵੈਂਟ ਹੈ।
0: ਹਾਂਜੀ, ਤੋਂ ਮੈਂ ਜਦੋਂ ਵੀਡੀਓ ਬਣਾਉਂਦਾ ਸੀ ਤੇ ਮੈਨੂੰ ਐਂਡ ਤੇ ਨਾ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਜੇ ਕੋਈ ਰੋਣ ਦਾ ਸੀਨ ਹੋਵੇ ਨਾ ਤੇ ਗਲੈਸਰੀਨ ਅੱਖਾਂ ਦੇ ਵਿੱਚ ਪਾਉਣੀ ਪੈਂਦੀ ਆ ਵੀ ਤੁਹਾਡੀ ਅੱਖਾਂ ਚੋਂ ਅਥਰੂ ਨਿਕਲਣ ਤਾਂ ਫਿਰ ਉਹ ਜਿੱਦਾਂ ਕੈਮਰੇ ਨੂੰ ਹੋ ਜਾਏ, ਉਹ ਮੈਂ ਉਹਨੂੰ ਕਿਹਾ ਭਰਾਵਾ ਗਲੈਸਰੀਨ ਦੀ ਸਾਨੂੰ ਨੀ ਕੋਈ ਲੋੜ, ਮੈਨੂੰ ਤਾਂ ਉਦਾਂ ਹੀ ਮੇਰਾ ਮਨ ਬਹੁਤ ਭਰਿਆ ਪਿਆ, ਮੈਂ ਅੱਧਾ ਘੰਟਾ ਨੂੰ ਉਹਨੂੰ ਮੈਨੂੰ ਚੁੱਪ ਕਰਾਉਣ ਨੂੰ ਲਾਇਆ ਵੀਡੀਓ ਤੇ ਜਾ ਗਿਆ। ਜਿਹੜਾ ਗਾਣਾ ਤੁਸੀਂ ਦਿਲੋਂ ਗਾਉਂਦੇ ਆ ਕੋਈ ਵੀ ਗੱਲ, ਗਾਣਾ ਤਾਂ ਗਾਣਾ, ਜਿਹੜੀ ਗੱਲ ਵੀ ਤੁਸੀਂ ਕਿਸੇ ਨੂੰ ਦਿਲੋਂ ਕਹਿੰਦੇ ਹੋ ਤੇ ਅਸਲ ਅਗਲੇ ਤੇ ਅਸਰ ਕਰਦਾ
1: ਜੀ। ਕੱਲਾ ਆਪ ਨੀ, ਜਦੋਂ ਇਹ ਗਾਣਾ ਲਾ ਕੇ ਫੋਟੋ ਭੇਜ ਦੋ ਮਾਂ ਨੂੰ, ਮਾਂ ਨੀ ਰੋਣੋ ਹਟਦੇ ਵੀ ਮੇਰਾ ਪੁੱਤ ਪ੍ਰਦੇਸਾਂ ਚ ਬੈਠਾ। ਬਹੁਤ ਚੰਗੀ ਗਾਇਕੀ ਹੈ ਜੀ, ਤੇ ਅਸੀਂ ਸਾਰੇ ਤੁਹਾਡੀ ਗਾਇਕੀ ਦੇ ਮਰੀਦ ਆ, ਕਈ ਦਹਾਕਿਆਂ ਤੋਂ ਮਰੀਦ ਆ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਚੇਚਾ ਟਾਈਮ ਕੱਢਿਆ। ਇੱਕ ਅਖੀਰੀ ਸਵਾਲ ਮਾਨ ਸਾਹਿਬ ਵੀ ਸਾਡੇ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ।
5: ਸਵਾਲ ਜੀ ਮਲਕੀਤ ਸਿੰਘ ਜੀ, ਇੱਕ ਨਾ ਬਹੁਤ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਇੱਕ ਬਾਈ ਜੀ, ਉਹਨਾਂ ਦਾ ਕੈਸਟ ਆਈ ਸੀ, ਉਹਦੇ ਚ ਇੱਕ ਗਾਣਾ ਸੀਗਾ ਵੀ ਕੱਲੀ ਟੱਕਰੇ ਤਾਂ ਹਾਲ ਸੁਣਾਈਏ ਮਿੱਤਰਾਂ ਤੇ ਕੀ ਬੀਤਦੀ, ਕੁਛ ਐਵੇਂ ਦੇ ਉਹ ਗਾਣਾ ਇੰਨਾ ਮੈਂ ਉਦੋਂ ਚੱਲਦੇ ਹੁੰਦੇ ਸੀਗੇ ਚਾਈਨਾ ਦੇ ਫੋਨ ਚੱਲਦੇ ਹੁੰਦੇ ਸੀਗੇ ਤੇ ਉਹਦੇ ਮੈਮਰੀ ਕਾਰਡ ਦੇ ਵਿੱਚ ਗਾਣਾ ਭਰਵਾ ਕੇ ਉਹ ਗਾਣਾ ਇੰਨਾ
1: ਰੱਖ ਕੇ
5: ਬਹੁਤ ਸੋਹਣਾ ਉਹ ਗਾਣਾ, ਬਹੁਤ ਇੰਨਾ ਸੋਹਣਾ ਗਾਣਾ ਲੱਗਦਾ ਜੀ ਉਹ, ਬਹੁਤ ਸੋਹਣਾ ਜੀ ਮੈਂ ਗਾਣਾ। ਧੰਨਵਾਦ ਜੀ ਬਹੁਤ।
0: ਚਲੋ ਬਹੁਤ ਵਧੀਆ ਜੀ, ਮੈਂ ਹੁਣ ਜਾਂਦਾ ਜਾਂਦਾ ਆਪਣਾ ਸਮਾਨ ਵੀ ਵੇਚ ਜਾਵਾਂ ਜਿਹੜਾ,
1: ਉਹੀ ਬਸ ਅਖੀਰ ਦੇ ਵਿੱਚ ਮੈਂ ਉਹੀ ਕਹਿਣਾ ਸੀ ਕਿ ਦੋ ਚੀਜ਼ਾਂ, ਗੋਲਡਨ ਸਟਾਰ ਇਹ ਤੁਸੀਂ ਨਾਮ ਉੱਥੇ ਜਦੋਂ ਰਾਣੀ ਨੇ ਅਵਾਰਡ ਦਿੱਤਾ ਇਦੋਂ ਬਾਅਦ ਚ ਇਹ ਨਾਮ ਪਿਆ ਸੀ?
0: ਹਾਂਜੀ ਜੀ, ਇਹ ਮੈਨੂੰ ਗੋਲਡਨ ਨਾ ਇਹ ਮੈਨੂੰ ਕਿੱਦਾਂ ਆਇਆ, ਯੂਨੀਵਰਸਿਟੀ ਚੋਂ, ਗੁਰੂ ਨਾਨਕ ਯੂਨੀਵਰਸਿਟੀ ਚੋਂ ਅੰਮ੍ਰਿਤਸਰ ਚੋਂ ਗੋਲਡ ਮੈਡਲ ਮਿਲਿਆ ਸੀ।
1: ਓਕੇ,
0: ਤੇ ਉਹ ਫਿਰ ਅਸੀਂ ਜਦੋਂ ਇੰਗਲੈਂਡ ਚ ਆਏ ਆ ਤੇ ਫਿਰ ਅਸੀਂ ਆਪਣਾ ਬੈਂਡ ਬਣਾਇਆ ਜਿਹਦਾ ਅਸੀਂ ਨਾਂ ਰੱਖ ਲਿਆ ਗੋਲਡਨ ਸਟਾਰ।
1: ਓ ਠੀਕ ਆ ਠੀਕ ਆ।
0: ਤੇ ਉਦੋਂ ਬਾਅਦ ਫਿਰ ਜਦੋਂ ਕੁਈਨ ਵੱਲੋਂ ਅਵਾਰਡ ਮਿਲਿਆ ਤਾਂ ਫਿਰ ਗੋਲਡਨ ਸਟਾਰ
1: ਗੋਲਡਨ ਸਟਾਰ। ਸੋ ਜੀ ਮਲਕੀਤ ਸਿੰਘ ਜੀ ਜਿਹੜੇ ਕਿ ਗਾਇਕੀ ਦੇ ਪਾਇਨੀਅਰ ਨੇ ਤੇ ਪਰਿਵਾਰਿਕ ਸਿੰਗਰ ਨੇ, ਤੁਸੀਂ ਵੀ ਜੇ ਕੋਈ ਇਵੈਂਟ ਹੁੰਦਾ ਆਲਰੇਡੀ ਮਲਕੀਤ ਸਿੰਘ ਜੀ ਨੂੰ ਪਹਿਲਾਂ ਬੁੱਕ ਕਰਨਾ ਪੈਂਦਾ, ਇਹ ਨਹੀਂ ਕਿ ਖੜੇ ਪੈਰ ਪਈ ਇਹਨਾਂ ਦੀ ਡੇਟਸ ਨਹੀਂ ਮਿਲਦੀਆਂ, ਸੋ ਤੁਸੀਂ ਇਹਨਾਂ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ, ਮੈਨੂੰ ਕਾਲ ਕਰ ਸਕਦੇ ਹੋ, ਤੇ ਇਹਨਾਂ ਦਾ ਨਵਾਂ ਗੀਤ ਕੰਗਰੈਚੁਲੇਸ਼ਨ ਜੋ ਕਿ ਰਿਲੀਜ਼ ਹੋ ਚੁੱਕਿਆ ਯੂਟਿਊਬ ਤੇ ਮਲਕੀਤ ਸਿੰਘ ਗੋਲਡਨ ਸਟਾਰ ਯੂਟਿਊਬ ਚੈਨਲ ਦੇ ਉੱਤੇ, ਸੋ ਮਲਕੀਤ ਸਿੰਘ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਤੇ ਗੀਤ ਦੇ ਦੋ ਬੋਲ ਤੁਸੀਂ ਸੁਣਾ ਦਿਓ, ਪੂਰਾ ਗੀਤ ਫਿਰ ਮੈਂ ਇੱਧਰ ਪਲੇ ਕਰਦਾ।
0: ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ, ਸਰੋਤਿਆਂ ਦੀ। ਸੋ ਮੇਰਾ ਨਵਾਂ ਗੀਤ ਆਇਆ ਜੀ ਜਿਹਦਾ ਨਾਂ ਆ ਕੋਂਗਰੈਚੁਲੇਸ਼ਨ। ਜਦੋਂ ਆਪਾਂ ਕਿਸੇ ਵੀ ਖੁਸ਼ੀ ਤੇ ਜਾਂਦੇ ਹਾਂ ਜਾਂ ਆਪਾਂ ਕਿਸੇ ਨੂੰ ਵਧਾਈ ਦੇਣੇ, ਪਹਿਲਾਂ ਉਹਨੂੰ ਹੋਲਡ ਕਰਕੇ ਜੱਫੀ ਪਾ ਕੇ ਕਹਿੰਦੇ ਹਾਂ ਵੀ ਕੋਂਗਰੈਚੁਲੇਸ਼ਨ, ਤੇ ਨਾਲ ਕਹਿੰਦੇ ਵੀ ਵਧਾਈਆਂ ਜੀ, ਵਧਾਈਆਂ, ਚਾਹੇ ਉਹ ਬਰਥਡੇ ਹੋਵੇ, ਚਾਹੇ ਉਹ ਮਤਲਬ ਵਿਆਹ ਹੋਵੇ, ਕੋਈ ਵੀ ਪਾਰਟੀ ਹੋਵੇ। ਸੋ ਉਸ ਤਰੀਕੇ ਦਾ ਮੈਂ ਫਿਰ ਗੀਤ ਇਹਨੂੰ ਬਣਾਇਆ, ਇਹਦਾ ਟਾਈਟਲ ਹੈਗਾ ਵਧਾਈਆਂ ਜੀ ਵਧਾਈਆਂ। ਔਰ ਸਾਡਾ ਆਪਣਾ ਜਿਹੜਾ ਯੂਟਿਊਬ ਤੁਸੀਂ ਦੱਸ ਹੀ ਦਿੱਤਾ ਮਲਕੀਤ ਸਿੰਘ ਗੋਲਡਨ ਸਟਾਰ, ਸਾਡੇ ਯੂਟਿਊਬ ਤੇ ਚੈਨਲ ਤੇ ਜਾ ਕੇ ਤੁਸੀਂ ਉਹ ਗਾਣਾ ਦੇਖ ਵੀ ਸਕਦੇ ਹੋ, ਵੀਡੀਓ ਬਹੁਤ ਸੋਹਣੀ ਬਣਾਈ ਆ ਜਿਹੜੀ ਮੇਨ ਗੱਲ ਆ ਕਿ ਵੀਡੀਓ ਬਹੁਤ ਵਧੀਆ ਸਾਡੀਆਂ ਜਿਵੇਂ ਪਹਿਲੀਆਂ ਕਲਚਰ ਵਰਗੀਆਂ ਹੁੰਦੀਆਂ ਇਸੇ ਤਰ੍ਹਾਂ ਦੀਆਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਆਰਟਿਸਟ ਨੇ ਉਹਨਾਂ ਨੇ ਕੰਮ ਕੀਤਾ ਸੋ ਬਹੁਤ ਤਰੀਕੇ ਨਾਲ ਅਸੀਂ ਇਹਨੂੰ ਵੀਡੀਓ ਬਣਾਈ ਆ ਤੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਤੁਸੀਂ ਪਹਿਲੇ ਪਰਸੋਂ ਹੀ ਰਿਲੀਜ਼ ਹੋਇਆ ਤੁਸੀਂ ਆਲਰੇਡੀ ਬਹੁਤ ਮਾਣ ਦੇ ਰਹੇ ਹੋ ਇਹਦੀਆਂ ਮੈਂ ਦੋ ਲਾਈਨਾਂ ਦੇ ਨਾਲ ਫਿਰ ਸਮਾਪਤੀ ਕਰਦੇ ਜੀ ਮੈਂ ਸਿਰਫ ਕੋਰਸ ਲਾਈਨਾਂ ਹੀ ਸੁਣਾਉਣਾ ਬਾਕੀ ਤੁਸੀਂ ਗੀਤ
1: ਮੈਂ ਪੂਰਾ ਗੀਤ ਪਲੇ ਕਰਦਾ ਜੀ
0: ਹਾਂਜੀ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਤੇ ਬਾਕੀ ਤੁਸੀਂ ਗਾਣਾ ਸੁਣ ਲਓ ਜੀ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
1: ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਕੱਢਿਆ
0: ਮੈਂ ਆਲਵੇਜ਼ ਤੁਹਾਡੇ ਲਈ ਅਰਦਾਸਾਂ ਕਰਦਾ ਰਹਿੰਦਾ ਮੇਰੇ ਪੰਜਾਬੀ ਵੀਰ ਭੈਣ ਬਜ਼ੁਰਗ ਮਾਵਾਂ ਜਿੱਥੇ ਵੀ ਵਸਦੇ ਨੇ ਚੜ੍ਹਦੀ ਕਲਾ ਚ ਰਹਿਣ ਆਪਾਂ ਸਾਰੇ ਪ੍ਰਦੇਸ਼ਾਂ ਚ ਰਹਿੰਦੇ ਹਾਂ ਰੱਬ ਤੁਹਾਡੀਆਂ ਕਮਾਈਆਂ ਚ ਬਰਕਤਾਂ ਪਾਵੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਮੈਂ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਮੇਰੇ ਲਈ ਅਰਦਾਸ ਕਰਿਓ ਕਿ ਮੈਂ ਹਰ ਵਾਰੀ ਕੋਈ ਨਾ ਕੋਈ ਚੰਗਾ ਗੀਤ ਲੈ ਕੇ ਤੁਹਾਡੇ
1: ਕਚਹਿਰੀ ਦੇ ਵਿੱਚ ਆਵਾਂ ਸੀਤਾਂ ਵੀ ਚੜ੍ਹਦੀ ਕਲਾ ਚ ਰਹਿਣ ਤੁਸੀਂ ਸਾਨੂੰ ਇਦਾਂ ਦਾ ਕੰਟੈਂਟ ਇਦਾਂ ਦਾ ਗੀਤ ਸੰਗੀਤ ਪਰੋਸਦੇ ਰਹੋ ਸੋ ਮਲਕ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਸ਼ੁਕਰੀਆ ਮਲਕੀਤ ਜੀ ਤੇ ਵਧਾਈਆਂ ਤੁਹਾਨੂੰ ਵਾਂਸ ਅਗੇਨ
0: ਜਿਉਂਦੇ ਵਾਸਤੇ
1: ਲੋ ਜੀ ਆਓ ਸੁਣੀਏ ਕੰਗ੍ਰੈਚੁਲੇਸ਼ਨਸ

0: ਜੀ ਮਲਕੀਤ ਸਿੰਘ ਦਾ ਬੜਾ ਸੋਹਣਾ ਗੀਤ ਤੇ ਮੈਨੂੰ ਬਾਈ ਜੀ ਦੀ ਕਾਲ ਆਈ ਇੱਕ ਸਾਡੇ ਕਾਲਰ ਨੇ ਕਹਿੰਦੇ ਜੀ ਮੇਰਾ ਤਾਂ ਵਿਆਹ ਹੀ ਨਹੀਂ ਹੋ ਰਿਹਾ ਕਹਿੰਦਾ ਮੈਂ ਤਾਂ ਸੋਚ ਰਿਹਾ ਕਦੋਂ ਮਲਕੀਤ ਸਿੰਘ ਜੀ ਨੂੰ ਅਸੀਂ ਘਰੇ ਬੁਲਾਈਏ ਕਹਿੰਦੇ ਕੋਈ ਟੋਟਕਾ ਦੱਸੋ ਵਿਆਹ ਵੂ ਹੋ ਜੇ ਢੀਂਡਸਾ ਸਾਹਿਬ ਤੁਹਾਡੇ ਏਰੀਏ 'ਚ ਵੀ ਇੱਦਾਂ ਦੇ ਕਾਫੀ ਟੋਟਕੇ ਨੇ ਕਈ ਵਾਰ ਹੁੰਦਾ ਕਿ ਉਰੇ ਪੀਂਘ ਝੋਟੋ ਵਿਆਹ ਹੋ ਜੇ ਜਾਂ ਕਈ ਵਾਰ ਕਹਿੰਦੇ ਜਿਹਨਾਂ ਦਾ ਵਿਆਹ ਨਹੀਂ ਹੁੰਦਾ ਪਹਿਲਾਂ ਦਰਖਤ ਨਾਲ ਵਿਆਹ ਦੋ ਕੁੱਤੇ ਕੁੱਤੀ ਨਾਲ ਵਿਆਹ ਦੋ ਇੱਦਾਂ ਦੇ ਵੀ ਟੋਟਕੇ ਚੱਲਦੇ ਨੇ
1: ਉਹ ਸਰ ਵਹਿਮ ਭਰਮ ਜ਼ਿਆਦਾ ਜੁੜੇ ਹੋਏ ਨੇ ਜੀ ਜਿਹੜਾ ਕੋਈ ਮੰਗਲੀਕ ਵਗੈਰਾ ਹੁੰਦੀ ਹੈ ਚੀਜ਼ ਸ਼ਾਇਦ ਮੈਨੂੰ ਤਾਂ ਪਤਾ ਨਹੀਂ ਵੀ ਉਹ ਕਿਵੇਂ ਪਤਾ ਲੱਗਦਾ ਉਹ ਫਿਰ ਮੰਗਲੀਕ ਨੂੰ ਪਹਿਲਾਂ ਕੁੱਤੇ ਜਾਂ ਕੁੱਤੀ ਨਾਲ ਸ਼ਾਇਦ ਵਿਆਹੁੰਦੇ ਹੈਗੇ ਤਾਂ ਕਿ ਕਹਿੰਦੇ ਵੀ ਉਹ ਪਾਰਟਨਰ ਸ਼ਾਇਦ ਮਰ ਜਾਂਦਾ ਕੋਈ ਇੱਦਾਂ ਦੀ ਜੁੜੀ ਹੋਈ ਹੈ
2: ਇਹ ਵੀ ਹੁੰਦਾ ਕਿ ਜਿਵੇਂ ਜੇ ਮੰਗਲੀਕ ਹੁੰਦੇ ਆ ਕਹਿੰਦੇ ਉਹਨਾਂ ਨੂੰ ਕਿਸੇ ਦਰਖਤ ਨਾਲ ਵਿਆਹ ਦੋ ਕਹਿੰਦੇ
0: ਕੁੱਤੀ ਮਰ ਜਾਂਦੀ ਆ
2: ਕੁੱਤੀ ਦਾ ਨੀ ਪਤਾ ਦਰਖਤ ਜ਼ਰੂਰ ਸੁੱਕੇ
0: ਹਾਂ ਪਤਾ ਨਹੀਂ ਇਹ ਸਾਡੇ ਤੁਸੀਂ ਵੀ ਦੋਸਤੋ ਤੁਹਾਨੂੰ ਪਤਾ ਕੋਈ ਟੋਟਕਾ ਜੇ ਕੋਈ ਇੱਦਾਂ ਦਾ ਟੋਟਕਾ ਪਤਾ ਹੋਵੇ ਭਾਈ ਕਿਸੇ ਬੰਦੇ ਦਾ ਵਿਆਹ ਨਹੀਂ ਹੁੰਦਾ ਤੇ ਆਹ ਟੋਟਕਾ ਜਾਂ ਜਮਾ ਲਓ ਵਿਆਹ ਹੋ ਜਾਓ ਤਾਂ ਦੱਸਿਓ ਜ਼ਰੂਰ ਕਾਲ ਕਰਕੇ 416-233-73-68 ਸਟੂਡੀਓ ਨੰਬਰ ਆ 416-233-73-68 416-233-73-68 ਜੀ
2: ਇੱਕ ਭੁੱਲਰ ਸਾਹਿਬ ਇਹ ਵੀ ਹੁੰਦਾ ਕਿ ਤੁਸੀਂ ਜਿੰਦੇ ਨੂੰ ਬੰਦ ਕਰਕੇ ਮਤਲਬ ਵਿੱਚ ਚਾਬੀ ਛੱਡ ਕੇ ਉਹਦੇ ਵਿੱਚ ਕਿਸੇ ਚੌਂਕ ਜਾਂ ਚੁਰਾਹੇ ਤੇ ਸਿੱਟ ਦਿਓ ਜਦੋਂ ਵੀ ਕਿਸੇ ਆਉਂਦੇ ਜਾਂਦੇ ਦੇ ਹੱਥ 'ਚੋਂ ਜਿੰਦਾ ਲੱਗਿਆ ਉਹਨੇ ਬਾਏ ਲੱਕ ਬਾਏ ਚਾਂਸ ਉਹਨੇ
1: ਖੋਲਤਾ
2: ਉਹਦੇ ਨਾਲ ਤਾਂ ਕਹਿੰਦੇ ਜੀ ਤੁਹਾਡੇ ਭਾਅ ਖੁੱਲ ਗਏ
0: ਉਹਦੇ ਨਾਲ ਵਿਆਹ ਹੋਜੂ
2: ਤੇ ਕਹਿੰਦੇ ਵੀ ਤੁਹਾਡਾ ਵਿਆਹ ਜਿਹੜਾ ਕੰਮ ਅੜਿਆ ਹੋਇਆ ਵਿਆਹ ਵਾਲਾ
0: ਅੱਛਾ ਉਹ ਨਿਕਲ
2: ਖੁੱਲੇ ਹੁੰਦੇ ਭਾਅ ਖੁੱਲ ਜਾਂਦੇ
0: ਮੈਨੂੰ ਲੱਗਦਾ ਇੱਥੇ ਤਾਂ ਫਿਰ ਬਹੁਤ ਲੋੜ ਆ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਬੰਦਾ ਕਹਿੰਦਾ ਸੀ ਯਾਰ 25-30-28 ਨੂੰ ਤਾਂ ਛੜਾ ਕਹਿਣ ਲੱਗ ਜਾਂਦੇ ਸੀ ਹੁਣ ਵਿਆਹ 30-35 ਦੇ ਵਿੱਚ ਹੀ ਹੁੰਦੇ ਨੇ ਜ਼ਿਆਦਾਤਰ ਦੇ
1: ਬਿਲਕੁਲ
0: ਮੈਨੂੰ ਲੱਗਦਾ ਹੁਣ ਤਾਂ ਉਹ ਵੀ ਕਰਾਉਣੋਂ ਹਟ ਗਏ
1: ਹਾਂਜੀ ਉਹ ਸਮਾਂ ਚੇਂਜ ਹੋਈ ਜਾਂਦਾ ਥੋੜ੍ਹਾ ਜਿਹਾ ਮੈਂਟੈਲਿਟੀ ਥਿੰਕਿੰਗ ਉਹ ਵੀ ਟਾਈਮ ਦੇ ਨਾਲ ਚੇਂਜ ਹੋ ਰਹੀ ਹੈ ਅੱਜ ਕੱਲ੍ਹ ਆਪਾਂ ਕੰਮਾਂ ਦੇ ਵਿੱਚ ਬਿਜ਼ੀ ਇੰਨਾ ਜ਼ਿਆਦਾ ਹੋ ਗਏ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਵੀ ਸਾਨੂੰ ਪਾਰਟਨਰ ਦੀ ਲੋੜ ਹੀ ਹੈ ਨਹੀਂ ਕਿ ਵੀ ਅਸੀਂ ਇਕੱਲੇ ਹੀ ਸਹੀ ਹਾਂ ਜਾਂ ਜਿਹੋ ਜਿਹੀਆਂ ਪ੍ਰੋਬਲਮਸ ਫੇਸ ਕਰਦੇ ਨੇ ਉਹਦੇ ਕਰਕੇ ਬਟ ਮੇਰਾ ਤਾਂ ਇਹ ਸੋਚਣਾ ਹੈ ਕਿ ਇੱਕ ਦੂਜੇ ਨੂੰ ਆਪਾਂ ਜੇ ਅੰਡਰਸਟੈਂਡ ਕਰਦੇ ਹਾਂ ਤਾਂ ਤੁਹਾਨੂੰ ਪਾਰਟਨਰ ਦੀ ਬਹੁਤ ਜ਼ਿਆਦਾ ਸਖ਼ਤ ਲੋੜ ਹੁੰਦੀ ਹੈ ਕਿਉਂਕਿ ਲਾਈਫ ਦੇ ਅਖੀਰਲੇ ਪੜਾਅ 'ਚ ਜਾ ਕੇ ਇੱਕ ਪਾਰਟਨਰ ਹੀ ਹੈ ਜਿਹੜਾ ਤੁਹਾਡੇ ਨਾਲ ਹੁੰਦਾ ਬਾਕੀ ਸਭ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਬੱਚੇ ਵੀ ਬਿਜ਼ੀ ਹੋ ਜਾਂਦੇ
0: ਆ ਬਲਾਈਂਡਸ ਦਾ ਤੇ ਤੁਹਾਡਾ ਵੀ ਸਫਾਈ ਦਾ ਜਿਹੜਾ ਮੈਪਲ ਕਲੀਨਿੰਗ ਆ ਇਹ ਵਿਆਹਾਂ ਸ਼ਾਦੀਆਂ ਦੇ ਨਾਲ ਵੀ ਕਾਫੀ ਰਿਲੇਟਡ ਆ ਕਿਉਂਕਿ ਜਿਹੜੇ ਕਿੰਨੇ ਘਰ ਤੁਸੀਂ ਕਲੀਨ ਕੀਤੇ ਨੇ ਬਿਫੋਰ ਐਂਡ ਆਫਟਰ ਦੀ ਕਲੀਨਿੰਗ ਜਦੋਂ ਕੋਈ ਮੈਰਿਜ ਫੰਕਸ਼ਨ ਹੁੰਦਾ ਬਿਫੋਰ ਤੇ ਆਫਟਰ ਤੁਸੀਂ ਕਲੀਨਿੰਗ ਉਹਦੀ ਕਰਦੇ ਹੋ ਉਹਦੇ ਬਾਰੇ ਦੱਸ ਦਿਓ ਕਿਉਂਕਿ ਘਰ ਤੋਂ ਬਾਅਦ ਕਈ ਵਾਰ ਡਿਜ਼ਾਇਨਿੰਗ ਕੀਤਾ ਤਾਂ ਡਿਜ਼ਾਇਨ ਹੀ ਹੁੰਦਾ ਪਰ ਉਹ ਇੰਨਾ ਕੁ ਜ਼ਿਆਦਾ ਖਲਾਰਾ ਆਪਾਂ ਕਹਿੰਦੇ ਕਿ ਯਾਰ ਘਰ ਦੇ ਵਿੱਚ ਰੌਣਕਾਂ ਸੀ ਤੇ ਹੁਣ ਇਹਨੂੰ ਡੀਪ ਕਲੀਨਿੰਗ ਹੀ ਕਰੋ
1: ਹਾਂਜੀ ਸਰ ਜਦੋਂ ਡੈਕੋਰੇਸ਼ਨ ਕੀਤੀ ਹੁੰਦੀ ਆ ਉਦੋਂ ਤਾਂ ਸੋਹਣੀ ਲੱਗਦੀ ਆ ਬਟ ਬਾਅਦ ਦੇ ਵਿੱਚ ਉਹਨੂੰ ਆਪਾਂ ਇੱਕ ਖਲਾਰੇ 'ਚ ਹੀ ਕਾਊਂਟ ਕਰਦੇ ਹਾਂ ਤਾਂ ਅਸੀਂ ਜੇ ਕਿਸੇ ਨੇ ਘਰ ਦੇ ਪਹਿਲਾਂ ਵੀ ਪ੍ਰੈਪਰੇਸ਼ਨ ਕਰਵਾਉਣੀ ਆ ਘਰ ਨੂੰ ਪ੍ਰੋਪਰ ਕਲੀਨ ਕਰਵਾਉਣਾ ਹੈ ਸੋਹਣਾ ਬਣਾਉਣਾ ਹੈ ਆਪਾਂ ਉਹ ਵੀ ਕਰਦੇ ਹਾਂ
0: ਤੇ ਬਾਅਦ ਦੇ ਵਿੱਚ ਹਾਂਜੀ ਜੰਕ
1: ਵੀ ਰਿਮੂਵ ਕਰਦੇ ਆ ਜੀ ਜੰਕ ਕਿਸੇ ਵੀ ਟਾਈਪ ਦਾ ਜੰਕ ਹੋਵੇ ਚਾਹੇ ਉਹ ਉਹਦੀ ਸਰਵਿਸ ਸਾਡੀ ਮਤਲਬ ਕਿ ਵੀ ਆਪਾਂ ਦਿੰਦੇ ਹਾਂਗੇ ਕਿਉਂਕਿ ਸਾਡੀ ਟੀਮ ਤਾਂ ਉੱਥੇ ਜਾਂਦੀ ਹੀ ਹੈ ਤਾਂ ਨਾਲ ਅਸੀਂ ਜੰਕ ਦਾ ਵੀ ਐਂਡ ਤੇ ਕਲੀਨਿੰਗ ਤੋਂ ਬਾਅਦ ਜੰਕ ਰਿਮੂਵਲ ਸਰਵਿਸ ਵੀ ਨਾਲ
0: ਜਦੋਂ ਕੋਈ ਹੁਣ ਕਿਸੇ ਮੈਰਿਜ ਫੰਕਸ਼ਨ ਲਈ ਜਾਂ ਕੋਈ 15 ਤਰੀਕ ਨੂੰ ਮੂਵ ਇਨ ਮੂਵ ਆਊਟ ਕਰਦਾ ਤੁਸੀਂ ਬਿਫੋਰ ਜਾਂ ਆਫਟਰ ਕਲੀਨਿੰਗ ਕਰੋਗੇ ਤੇ ਬਾਅਦ ਦੇ ਵਿੱਚ ਇੱਕ ਵੈਕਿਊਮ ਕਲੀਨਰ ਫ੍ਰੀ ਵੀ ਦੇ ਕੇ ਆਓਗੇ
1: ਹਾਂਜੀ ਡੀਪ ਕਲੀਨ ਦੇ ਨਾਲ ਹਰ ਇੱਕ ਕੋਈ ਵੀ ਭੈਣ ਭਰਾ ਸਾਡੇ ਤੋਂ ਡੀਪ ਕਲੀਨ ਬੁੱਕ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਵੈਕਿਊਮ ਕਲੀਨਰ ਹੈ ਜਿਹੜਾ ਉਹ ਫ੍ਰੀ ਆਫ ਕੋਸਟ ਗਿਫਟ ਦੇ ਵਿੱਚ ਦੇਵਾਂਗੇ ਡੀਪ ਕਲੀਨਿੰਗ ਦੇ ਨਾਲ ਤੇ ਉਹ ਤੋਂ ਬਿਨਾਂ ਮੰਥ ਐਂਡ ਤੇ ਅਸੀਂ ਇੱਕ ਜਿਹੜਾ ਲੱਕੀ ਡਰਾਅ ਕੱਢਣ ਜਾ ਰਹੇ ਹਾਂ ਲੱਕੀ ਡਰਾਅ ਦੇ ਵਿੱਚ ਅਸੀਂ ਡਾਇਸਨ ਦਾ ਵੈਕਿਊਮ ਕਲੀਨਰ ਹੈ ਜਿਹੜਾ ਵੱਡਾ ਉਹ ਫ੍ਰੀ ਦੇ ਵਿੱਚ ਗਿਫਟ ਦੇਣਾ ਹੈ ਉਹਦੇ ਲਈ ਤੁਸੀਂ ਕੋਈ ਵੀ ਸਰਵਿਸ ਲੈ ਕੇ ਐਨਰੋਲ ਹੋ ਸਕਦੇ
0: ਲੋ ਵੀ ਦੋਸਤੋ ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ ਨੰਬਰ ਬੋਲ ਦਿਓ ਜੀ
1: ਨੰਬਰ ਹੈ ਜੀ 647-286-0077 647-286-0077
0: ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-286-0077 ਤੇ ਗੱਲਬਾਤ ਕਰ ਸਕਦੇ ਹੋ ਤੇ ਬਲਾਈਂਡਸ ਦਾ ਵੀ ਤੁਸੀਂ ਵੀ ਦੱਸ ਦਿਓ ਬਾਈ ਜੀ ਕਿ ਜਦੋਂ ਖਾਸ ਤੌਰ 'ਤੇ ਘਰ ਕਿਸੇ ਨੇ ਗੈਸਟ ਆਉਣਾ ਕੋਈ ਇਵੈਂਟ ਹੁੰਦਾ ਤੁਹਾਨੂੰ ਉਦੋਂ ਵੀ ਕਾਲ ਆਉਂਦੀ ਆ ਕਿ ਭਾਈ ਹੁਣ ਪਰਦੇ ਲਾ ਜਾਓ।
2: ਹਾਂਜੀ ਪਿਛਲੇ ਜਿਹੜੇ 3 ਹਫ਼ਤੇ ਘੱਟੋ ਘੱਟ ਕਿਉਂਕਿ ਆਪਣੇ ਵਿਆਹਾਂ ਦਾ ਜਿਹੜਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਤਾਂ ਹੁੰਦਾ ਕਿ ਸਰਦੀਆਂ ਦੇ ਵਿੱਚ ਜਾਂ ਠੰਡ ਦੇ ਵਿੱਚ ਵਿਆਹਾਂ ਦਾ ਜ਼ੋਰ ਹੁੰਦਾ, ਬਟ ਇੱਥੇ ਹੁੰਦਾ ਗਰਮੀਆਂ ਦੇ ਵਿੱਚ। ਪਿਛਲੇ 3 ਹਫ਼ਤਿਆਂ ਦੇ ਵਿੱਚ ਘੱਟੋ ਘੱਟ ਮੈਂ 4 ਜਾਂ 5 ਰਸ਼ ਆਰਡਰ ਲਾਏ ਨੇ। ਰਸ਼ ਆਰਡਰ ਕਹਿਣ ਦਾ ਮਤਲਬ ਹੈ ਕਿ ਵੀ ਅੱਜ ਆਰਡਰ ਕਨਫਰਮ ਹੋਇਆ, ਪਰਸੋਂ ਮਤਲਬ ਇੱਕ ਦਿਨ ਛੱਡ ਕੇ ਦੂਜੇ ਜਾਂ ਤੀਜੇ ਦਿਨ ਆਪਾਂ ਉਹਨਾਂ ਦੇ ਪਰਦੇ ਲਾਏ। ਕਾਰਨ ਕੀ, ਸਾਡੀ ਜੀ ਬੇਟੀ ਦਾ ਵਿਆਹ ਹੈ, ਸਾਡੇ ਜੀ ਬੇਟੇ ਦਾ ਵਿਆਹ, ਮੇਰੇ ਭਾਣਜੇ ਦਾ, ਭਤੀਜੇ ਦਾ, ਭਤੀਜੀ ਦਾ, ਭਾਣਜੀ ਦਾ, ਵਿਆਹਾਂ ਦਾ ਜ਼ੋਰ ਚੱਲ ਰਿਹਾ ਜੀ ਅਤੇ ਸਾਰਿਆਂ ਨੂੰ ਹੁੰਦਾ ਕਿ ਵੀ ਗੈਸਟ ਆਉਣਗੇ ਤਾਂ ਘਰ ਦੇ ਵਿੱਚ ਆਪਾਂ ਹੋਰ ਇੰਨਾ ਕੁਛ ਕਰਵਾ ਰਹੇ ਹਾਂ ਤਾਂ ਚਲੋ ਪਰਦੇ ਵੀ ਲਵਾ ਲਈਏ। ਅਤੇ ਜਦੋਂ ਆਪਾਂ ਪਰਦੇ ਲਾਉਂਦੇ ਹਾਂ ਤਾਂ ਸਾਰੇ ਪਹਿਲਾਂ ਕੰਪਲੀਮੈਂਟ ਇਹੀ ਦਿੰਦੇ ਆ ਕਿ ਜੀ ਅਸੀਂ ਵਿਆਹ ਦੀ ਤਿਆਰੀ ਕਰ ਰਹੇ ਹਾਂ ਪਰ ਜਿਹੜੀ ਜਿਹੜਾ ਕੰਮ ਤੁਸੀਂ ਕਰਕੇ ਗਏ ਹੋ ਇਹ ਸਭ ਤੋਂ ਵੱਧ ਸੋਹਣਾ ਲੱਗ ਰਿਹਾ,
0: ਵੱਧ ਸੋਹਣਾ। ਸੋ ਤੁਸੀਂ 50% ਆਫ ਦੇ ਰਹੇ ਹੋ,
2: ਬਿਲਕੁਲ 50% ਡਿਸਕਾਊਂਟ ਹੈ ਜੀ,
0: 5 ਸਾਲ ਦੀ ਵਾਰੰਟੀ ਹੈ,
2: 5 ਸਾਲ ਦੀ ਵਾਰੰਟੀ ਹੈ, 50% ਡਿਸਕਾਊਂਟ ਆ ਜ਼ੇਬਰਾ ਬਲਾਈਂਡਸ ਜਾਂ ਰੋਲਰ ਸ਼ੇਡਸ ਤੇ। ਤੇ ਉਹਦੇ ਨਾਲ ਹੀ
0: ਹਾਂ ਹੁਣ ਤੁਸੀਂ, ਮੈਂ ਤੁਹਾਨੂੰ ਮਿਸ ਨਹੀਂ ਕਰਨ ਦੇਊਂਗਾ, ਜਿਹੜਾ ਰੱਖੜੀ ਜਾਂ ਦੀਵਾਲੀ ਲਈ ਤੁਸੀਂ ਟੈਲੀਵਿਜ਼ਨ ਸਾਂਭ ਕੇ ਰੱਖਿਆ ਅੱਜ ਹੀ ਦੇ ਦਿਓ। ਅੱਜ ਮੈਂ ਹੀ ਕਰ ਦਿੰਦਾ ਅਨਾਊਂਸ, ਲੋ ਵੀ ਜਿਹੜੇ ਅੱਜ ਕਾਲ ਕਰਨਗੇ ਬਾਈ ਜੀ ਤੋਂ ਤੁਸੀਂ ਬਲਾਈਂਡਸ ਲਵਾਉਣੇ ਹੋ, 50% ਆਫ, 5 ਸਾਲ ਦੀ ਵਾਰੰਟੀ ਨਾਲ ਜੈਬਰਾ ਬਲਾਈਂਡ, ਰੋਲਰ ਸ਼ੀਟ ਬਲਾਈਂਡ, ਅਤੇ ਜੇ ਤੁਸੀਂ ਰਾਈਟ ਵੇ ਕਾਲ ਕਰੋਗੇ ਤਾਂ ਇੱਕ ਟੈਲੀਵਿਜ਼ਨ ਤੁਹਾਨੂੰ ਫ੍ਰੀ ਫ੍ਰੀ ਫ੍ਰੀ ਫ੍ਰੀ। ਬਾਈ ਜੀ ਨੇ ਕੈਨੇਡਾ ਦੇ ਉੱਤੇ ਮੰਗਵਾਏ ਸੀ ਅਤੇ ਇਹਨਾਂ ਦੇ ਕੋਲ ਕੁਝ ਸਾਂਭੇ ਪਏ ਸੀ ਕਿ ਚਲੋ ਦੀਵਾਲੀ ਲਈ ਕੰਮ ਆ ਜਾਣਗੇ, ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਦੀਵਾਲੀ ਤਾਂ ਬਹੁਤ ਦੂਰ ਆ, ਉਦੋਂ ਦੀ ਉਦੋਂ ਦੇਖਾਂਗੇ। ਅੱਜ ਹੀ ਫ੍ਰੀ ਟੈਲੀਵਿਜ਼ਨ ਤੁਹਾਨੂੰ ਫ੍ਰੀ ਮਿਲੂਗਾ, ਨੰਬਰ ਬੋਲ ਦਿਓ।
2: ਠੀਕ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਣੇ ਹੋ, ਸਾਰੇ ਘਰ ਦੇ ਵਿੱਚ ਮੇਨ ਫਲੋਰ ਅਤੇ ਸਾਰੇ ਬੈਡਰੂਮਸ ਹੋ ਗਏ, ਤੁਸੀਂ ਸਾਡੇ ਸਾਰੇ ਘਰ ਦੇ ਬਲਾਈਂਡਸ ਲਗਵਾਓ, 50% ਦਾ ਡਿਸਕਾਊਂਟ ਜੋ ਹੈਗਾ ਸੀਗਾ ਉਹ ਮਿਲੇਗਾ ਹੀ ਮਿਲੇਗਾ, ਨਾਲ ਤੁਹਾਨੂੰ ਘੱਟੋ ਘੱਟ 40 ਇੰਚ ਦਾ ਟੀਵੀ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਗਿਫਟ ਦੇ ਰਹੇ ਹਾਂ ਜੀ। ਤੁਸੀਂ ਸਾਨੂੰ ਕਾਲ ਕਰੋ, ਆਰਡਰ ਬੁੱਕ ਕਰੋ, ਚਾਹੇ ਬਲਾਈਂਡਸ ਹਫ਼ਤੇ ਨੂੰ ਲਵਾਓ, 10 ਦਿਨਾਂ ਲਵਾਓ, ਪਰ ਆਰਡਰ ਤੁਸੀਂ ਅੱਜ ਬੁੱਕ ਕਰੋ,
0: ਕਾਲ ਕਰ ਲਓ
2: 647-399-4646, 647-399-4646, 6473894646, 6473894646।
0: ਟੈਲੀਵਿਜ਼ਨ ਫ੍ਰੀ ਚਾਹੀਦਾ, ਰਾਈਟ ਵਟਾ ਲਿਖੜਕਾ ਦੋ 647-399-4646।

0: ਲੋਕੀ ਸ਼ਹਿਰ ਦੇ ਵਿੱਚ ਤੇਲ ਫੂਕਦੇ ਫੂਕਦੇ ਤੁਸੀਂ ਸੀ ਏ ਏ ਸੈਂਟਰ ਦੇ ਵਿੱਚ ਪਹੁੰਚ ਜਾਣਾ ਗਾ 22 ਨੂੰ। ਇਹ ਆਰਟਿਸਟ ਹਸਤਿੰਦਰ ਬ੍ਰੈਂਪਟ ਨਾਰੇ ਨੇ ਵਧੇ ਜਾਣਕਾਰੀ ਲੈ ਕੇ ਕਰਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਕਰਨ ਦੇਵ ਗਿਆਨ ਜੀ ਸਤਿ ਸ੍ਰੀ ਅਕਾਲ ਜੀ ਐਨ ਵੈਲਕਮ।
1: ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ ਤੁਸੀਂ ਸਹੀ ਸੁਣਿਆ ਜੀ, ਹਸਤਿੰਦਰ ਦਾ ਕੈਨੇਡਾ ਟੂਰ ਜਿਹੜੇ ਉਹ ਅਨਾਊਂਸ ਹੋ ਚੁੱਕਾ ਤੇ ਟੋਰਾਂਟੋ ਵਾਲਾ ਸ਼ੋਅ ਜਿਹੜਾ ਜੀ 22 ਨੂੰ ਆ
0: ਅਗਸਤ 22 ਨੂੰ ਸੀ ਇਹ ਸੈਂਟਰ ਦੇ ਵਿੱਚ। ਟਿਕਟਾਂ ਸੇਲ ਤੇ ਨੇ, ਟਿਕਟਾਂ ਦੀ ਹਜੇ ਕੋਈ ਪ੍ਰਮੋਸ਼ਨ ਵੀ ਨਹੀਂ ਹੋਈ, ਫਿਰ ਵੀ ਤਕਰੀਬਨ 2000 ਟਿਕਟਾਂ ਸੋਲਡ ਹੋ ਚੁੱਕੀਆਂ ਨੇ ਕਿਉਂਕਿ ਆਰਟਿਸਟ ਨੂੰ ਲੋਕ ਉਡੀਕ ਰਹੇ ਸੀ ਬਹੁਤ ਲੰਮੇ ਟਾਈਮ ਤੋਂ।
1: ਜੀ ਸਾਰੇ ਪਿਛਲੇ 2023 ਤੋਂ ਬਾਅਦ 3 ਸਾਲ ਬਾਅਦ ਸ਼ੋਅ ਹੋ ਰਿਹਾ ਤੇ ਜਿਹੜੀ ਉਹਦੀ ਫੈਨ ਬੇਸ ਪੂਰੇ ਕੈਨੇਡਾ ਦੇ ਵਿੱਚ 7 ਸ਼ੋਅ ਨੇ, ਟੋਰਾਂਟੋ ਵਾਲਾ ਲਾਸਟ ਸ਼ੋਅ ਆ। ਇਹ ਇੰਨੇ ਬੇਸਬਰੀ ਦੇ ਨਾਲ ਇਹਦਾ ਇੰਤਜ਼ਾਰ ਸੀਗਾ ਕਿ ਆਪਣੇ ਪਹਿਲੇ ਦਿਨ ਹੀ ਜਿਹੜੀ ਪ੍ਰੀ ਸੇਲ ਸੀਗੀ ਉਹ ਸੋਲਡ ਆਊਟ ਹੋ ਚੁੱਕੀ ਸੀਗੀ ਤੇ ਜਿਹੜੀਆਂ ਬਾਕੀ ਟਿਕਟਾਂ ਨੇ ਉਹ ਇਸ ਵੇਲੇ ਟਿਕਟ ਮਾਸਟਰ ਤੇ ਸਿਰਫ ਵਿਕਦੀਆਂ ਵਾ। ਜੇ ਤੁਹਾਨੂੰ ਫਿਜ਼ੀਕਲ ਟਿਕਟਾਂ ਚਾਹੀਦੀਆਂ ਤੁਸੀਂ ਸਾਨੂੰ ਫੋਨ ਕਰ ਸਕਦੇ ਆ 647-506-6475-01-0006 ਤੇ, ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਆ। ਤੁਸੀਂ ਜਿਹੜੀ ਟਿਕਟਾਂ ਵਾ ਉਹ ਸਾਡੇ ਕੋਲ ਲੋਕੇਸ਼ਨ ਤੁਸੀਂ ਉਸ ਪਿੱਕ ਵੀ ਕਰ ਸਕਦੇ ਆ ਤੇ ਟਿਕਟ ਮਾਸਟਰ ਤੇ ਤੁਸੀਂ ਜਦੋਂ ਮਰਜ਼ੀ ਜਾ ਕੇ ਟਿਕਟਾਂ ਬਾਏ ਕਰ ਸਕਦੇ ਆ।
0: ਟਿਕਟਾਂ ਬਾਏ ਵੀ ਕਰ ਲਾਂਗੇ, ਇੱਕ ਸਾਨੂੰ ਸਪੋਂਸਰਸ਼ਿਪ ਓਪਰਚੁਨਿਟੀ ਦਾ ਜ਼ਰੂਰ ਦੱਸੋ ਕਿਉਂਕਿ ਇਹ ਤਾਂ ਵੱਡਾ ਸ਼ੋਅ ਹੁੰਦਾ, ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰ ਪਹੁੰਚਦੇ ਨੇ ਤੇ ਸਾਡੇ ਬਿਜ਼ਨਸਮੈਨ ਭੈਣ ਭਰਾਵਾਂ ਨੂੰ ਵੀ ਹੁੰਦਾ ਕਿ ਸਾਡਾ ਭਾਈ ਬਿਜ਼ਨਸ ਪ੍ਰਮੋਟ ਹੋ ਜਾਵੇ, ਉਹਦੇ ਲਈ ਕਿਹੜਾ ਨੰਬਰ ਆ ਤੇ ਉਹਦੇ ਲਈ ਕੀ ਓਪਰਚੁਨਿਟੀ?
1: ਸਰ ਜਿਹੜਾ ਆਪਣਾ ਸ਼ੋਅ ਹੋ ਰਿਹਾ ਜੀ 22 ਨੂੰ, ਆਪਾਂ ਪਾਵਰੇਡ ਸੈਂਟਰ ਇਹਨੂੰ ਬਹੁਤ ਮਸ਼ਹੂਰ ਹੋਇਆ ਸੀਗਾ ਜੀ ਪਿੱਛੇ, ਜਿਹਦਾ ਨਾਂ ਚੇਂਜ ਹੋ ਕੇ ਸੀ ਏ ਸੈਂਟਰ ਹੋ ਗਿਆ, ਕੈਨੇਡੀ ਐਂਡ ਡੇਰੀ ਤੇ ਸਟੀਲ ਦੇ ਸੈਂਟਰ ਦੇ ਵਿੱਚ ਸੀ ਏ ਸੈਂਟਰ ਜਿਹੜਾ ਦੀ, ਉੱਥੇ ਜੇ ਤੁਸੀਂ ਆਪਣੀ ਪ੍ਰਮੋਸ਼ਨ ਕਰਨਾ ਚਾਹੁੰਦੇ ਬਿਜ਼ਨਸ ਦੀ, ਜੇ ਤੁਹਾਡਾ ਬਿਜ਼ਨਸ ਕੈਨੇਡਾ ਦੇ ਵਿੱਚ ਕੋਈ ਮਲਟੀ ਫਰੈਂਚਾਈਜ਼ ਬਿਜ਼ਨਸ ਹੈ ਜਾਂ ਬ੍ਰੈਂਪਟਨ ਦੇ ਵਿੱਚ ਲੋਕਲ ਬਿਜ਼ਨਸ ਹੈ, ਸਾਡੇ ਕੋਲ ਮਲਟੀਪਲ ਆਪਸ਼ਨਸ ਅਵੇਲੇਬਲ ਨੇ ਜਿਹਦੇ ਵਾਸਤੇ ਤੁਸੀਂ ਫੋਨ ਕਰ ਸਕਦੇ ਆ 647-506-6475-01-0006 ਤੇ, ਤੁਸੀਂ ਜਦੋਂ ਮਰਜ਼ੀ ਫੋਨ ਕਰੋ। ਤੇ 4000 ਤੋਂ ਵੱਧ ਜਿਹੜੀਆਂ ਟਿਕਟਾਂ ਸੋਲਡ ਹੋਣੀਆਂ ਵਾ, ਇਹਦੇ ਵਿੱਚ ਆਡੀਅੰਸ ਜਿਹੜੀ ਆਪਣੀ ਬ੍ਰੈਂਪਟਨ ਦੀ ਲੋਕਲ ਆਡੀਅੰਸ, ਲਾਗੇ ਛਾਗੇ ਜਿਹੜੇ ਸ਼ਹਿਰ ਨੇ ਵੌਨ, ਮਿਸਿਸਾਗਾ, ਕਿਚਨਰ, ਕੈਂਬਰਿਜ, ਨੈਗਰਾ, ਲੰਡਨ, ਬ੍ਰੈਂਟਫੋਰਡ ਤੱਕ ਜਿਹੜੇ ਜੀ ਸਾਡੇ ਫੈਨਸ ਉੱਥੋਂ ਆ ਰਹੇ ਨੇ। ਇਹ ਜਿਹੜੇ ਹਸਤਿੰਦਰ ਦੀ ਜੇ ਆਪਾਂ ਫੈਨ ਫੋਲੋਇੰਗ ਦੀ ਗੱਲ ਕਰੀਏ ਤੇ ਆਪਾਂ ਸਪੋਟੀਫਾਈ ਦੇ ਜੇ ਉੱਪਰ ਵੇਖੀਏ ਇਹਦੀ ਮਸ਼ਹੂਰੀ ਤੇ 3.5 ਮਿਲੀਅਨ ਲਿਸਨਰ ਨੇ ਜੀ ਮੰਥਲੀ। ਜੇ ਆਪਣੇ ਕਿਸੇ ਭਾਈ ਭੈਣ ਨੂੰ ਜਿਨ੍ਹਾਂ ਨੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੋਵੇ, ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਆ। ਇੱਕ ਵਾਰ ਫਿਰ 647-501-0006 ਜੇ ਤੁਹਾਨੂੰ ਨੰਬਰ ਨਾ ਚੇਤੇ ਹੋਵੇ ਤੇ ਤੁਸੀਂ ਜਦੋਂ ਮਰਜ਼ੀ ਹਰਵੀਰ ਭਾਈ ਨੂੰ ਫੋਨ ਕਰ ਲਓ, ਇਹਨਾਂ ਕੋਲ ਨੰਬਰ ਸਾਡਾ ਹੈਗਾ, ਇਹ ਸਾਡੀ ਟੀਮ ਦੇ ਮੈਂਬਰ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹਰਵੀਰ ਭਾਈ ਤੁਹਾਡਾ ਵੀ
0: ਬਹੁਤ ਸ਼ੁਕਰੀਆ ਜੀ। ਅਸੀਂ ਬਹੁਤ ਐਕਸਾਈਟਡ ਆ, ਸਾਨੂੰ ਆਏ ਆ ਵੀ ਹੁਣ ਅਗਸਤ 22 ਛੇਤੀ ਆ ਜੇ, ਹੁਣ ਤਾਂ ਅਡੀਕ ਜਿਵੇਂ ਕਹਿੰਦੇ ਹੋ ਨਾ ਵੀ ਅਡੀਕ ਜੀ ਨੀ ਹੋਰ ਹੁੰਦੀ ਭਾਈ, ਤੇ ਹੁਣ ਤਾਂ ਛੇਤੀ ਛੇਤੀ ਹੱਸਦੇ ਹੀ ਰਹਿਣੇ ਆ ਗੀਤ। ਕੋਈ ਵੀ ਮੰਨ ਲਓ ਤੁਸੀਂ ਦਿਨ ਦੇ ਵਿੱਚ ਜਿਹੜੇ ਰੇਡੀਓ ਸੁਣਦੇ ਨੇ ਇਹ ਕਿਸੇ ਨਾ ਕਿਸੇ ਪਲੇਟਫਾਰਮ ਤੇ ਚੱਲਦਾ ਹੀ ਰਹਿੰਦਾ ਕਿਉਂਕਿ ਗੀਤ ਆ ਗੋਲ ਚੌਂਕ, ਮੈਂ ਪਤਾ ਨੀ ਕਿੰਨੇ ਕੁ ਵਾਰ ਦਰਸ਼ਕਾਂ ਨੂੰ ਪਤਾ ਕਿੰਨੇ ਕੁ ਵਾਰ ਸੁਣਾਤਾ ਹਰ ਇੱਕ ਗੀਤ, ਕਿਉਂਕਿ ਯੂਥ ਵੀ ਰਿਲੇਟ ਕਰਦਾ ਤੇ ਸਾਡੇ ਪਰਿਵਾਰ ਵੀ ਰਿਲੇਟ ਕਰਦੇ ਨੇ, ਤੇ ਨਵੀਂ ਐਲਬਮ ਵੀ ਮੈਨੂੰ ਆ ਰਹੀ ਹੈ ਸਤਿੰਦਰ ਦੀ।
1: ਹਾਂਜੀ ਸਰ, ਹੁਣੀ ਈਪੀ ਹੋਈ ਆ ਲਾਸਟ ਮੰਥ ਲਾਂਚ ਤੇ ਆਪਾਂ ਸ਼ੋਅ ਦੇ ਆਸੇ ਪਾਸੇ ਜਿਹੜਾ ਜੀ ਆਪਾਂ ਫੁੱਲ ਐਲਬਮ ਦੇਵਾਂਗੇ। ਤੁਸੀਂ ਬਿਲਕੁਲ ਸਹੀ ਕਿਹਾ ਜੀ, ਆਪਣੇ ਫੈਮਿਲੀਜ਼, ਆਪਣੇ ਬਜ਼ੁਰਗ, ਆਪਣੇ ਯੰਗ ਮੁੰਡੇ ਕੁੜੀਆਂ, ਹਰ ਇੱਕ ਜਿਹੜੀ ਇੱਕ ਤੁਸੀਂ ਕਹਿ ਰਹੇ ਹੋ ਕਿ ਜਾਨਰ ਆ, ਇੱਕ ਫੈਮਿਲੀਜ਼ ਨੂੰ ਲੈ ਕੇ ਜਾਂ ਬੱਚਿਆਂ ਨੂੰ ਲੈ ਕੇ, ਅੱਜ ਕੱਲ੍ਹ ਦੀ ਆਡੀਅੰਸ ਨੂੰ ਲੈ ਕੇ, ਹਸਤਿੰਦਰ ਦੇ ਜਿਹੜੀ ਮਤਲਬ ਤੁਸੀਂ ਕਹਿ ਲਓ ਸੁਣਨ ਵਾਲੇ ਆ ਉਹ ਹਰੇਕ ਵਰਗ ਤੋਂ ਆ, ਤੇ ਆਈ ਥਿੰਕ ਇਹ ਬੜਾ ਵਧੀਆ ਫੈਮਿਲੀ ਸ਼ੋਅ ਹੋਊਗਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਚਾਹੁੰਦੇ ਆ ਕਿ ਉਹ ਵਧੀਆ ਮਿਊਜ਼ਿਕ ਸੁਣਨ, ਤੇ ਤੁਸੀਂ ਹਸਤਿੰਦਰ ਦੇ ਸ਼ੋਅ ਤੇ ਅਗਸਤ 22 ਨੂੰ ਸੀ ਏ ਸੈਂਟਰ, ਜਿਹਨੂੰ ਪਾਵਰੇਟ ਸੈਂਟਰ ਵੀ ਕਹਿ ਦਿੰਦੇ ਆ, ਉੱਥੇ ਜ਼ਰੂਰ ਪਹੁੰਚੋ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ।
1: 647-501-0006-6475-01-0006
0: ਚਾਹੇ ਟਿਕਟਾਂ ਚਾਹੀਦੀਆਂ ਚਾਹੇ ਸਪੋਂਸਰਸ਼ਿਪ ਇਨਕੁਆਇਰੀ ਲਈ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ, ਤੇ ਬਾਕੀ ਉਹਨਾਂ ਦੇ ਤੂੰ ਪਿੰਡ ਪੁੱਛਦੀ ਹੁਣ ਕਿੱਥੇ ਪਿੰਡ ਮੁੜਦੇ, ਹੁਣ ਤਾਂ ਭਦੌੜ ਵਾਲੇ ਖੁਦ ਪਿੰਡ ਬ੍ਰੈਂਪਟਨ ਆ ਰਹੇ ਨੇ। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਮਿਹਰਬਾਨੀ।

0: ਦੋਸਤੋ ਪ੍ਰੋਗਰਾਮ ਦੇ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ ਤੇ ਤੁਸੀਂ ਪਹੁੰਚ ਸਕਦੇ ਹੋ ਆਪਣੀਆਂ ਫਰਨੀਚਰ ਡੀਲਸ ਦੇ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਤੁਸੀਂ ਸੁਲਤਾਨ ਜੀ ਨੂੰ ਰੀਚ ਕਰਦੇ ਹੋ ਜਿਸ ਅਪਲਾਇੰਸ ਜਾਂ ਫਿਰ ਟੈਲੀਵਿਜ਼ਨ ਚਾਹੀਦੇ ਨੇ ਤੇ ਫਰਨੀਚਰ ਦੇ ਲਈ ਬਾਈ ਸੁੱਖ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ ਤੋਂ ਜਿੱਥੇ ਤੁਹਾਨੂੰ ਈਵਨ ਡਾਇਨਿੰਗ ਟੇਬਲ 6 ਚੇਅਰਾਂ ਸੋਲਿਡ ਵੁੱਡ ਦੀਆਂ ਚਾਹੀਦੀਆਂ ਨੇ 399 ਦੇ ਮਿਲਣਗੀਆਂ ਰਾਈਟ ਨਾਓ ਕਾਲ ਕਰੋਗੇ ਏਅਰ ਫਰਾਇਰ ਫ੍ਰੀ ਨੰਬਰ 647-200-00 647-200-00 ਤੇ ਪ੍ਰੋਗਰਾਮ ਦਾ ਹਿੱਸਾ ਚੇਚੇ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਫੈਸ਼ਨ ਆਈਕਿਊ ਵੱਲੋਂ ਫੈਸ਼ਨ ਆਈਕਿਊ ਵਿਆਹ ਸ਼ਾਦੀ ਦੇ ਕਿਉਂਕਿ ਅੱਜ ਮਲਕੀਤ ਸਿੰਘ ਜੀ ਨਾਲ ਵੀ ਗੱਲਬਾਤ ਹੋਈ ਤਾਂ ਵਿਆਹਾਂ ਦੇ ਰਿਲੇਟਡ ਗੱਲਬਾਤ ਸੀਗੀ ਅਤੇ ਵਿਆਹਾਂ ਦੇ ਵਿੱਚ ਜੇ ਤੁਸੀਂ ਆਪਣਾ ਫੈਸ਼ਨ ਅਪਡੇਟ ਕਰਨਾ ਚਾਹੁੰਦੇ ਹੋ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਸ਼ੇਰਵਾਨੀ ਆ ਤਾਂ ਪਹੁੰਚਣਾ ਫੈਸ਼ਨ ਆਈਕਿਊ ਅਤੇ ਅੱਜ ਗੁਰਪ੍ਰੀਤ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਮਹਾਨ ਚੁਪਹਿਰਾ ਸਾਹਿਬ ਸਮਾਗਮ ਜੋ ਕਿ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਸੀ ਕੱਲ੍ਹ ਵੀ ਰਾਤ ਹਾਜ਼ਰੀ ਜਿਹੜੀ ਉੱਥੇ ਲਵਾਈ ਅਤੇ ਅੱਜ ਸੁਬਹਾ ਵੀ ਰੇਡੀਓ 'ਤੇ ਆਉਣ ਤੋਂ ਪਹਿਲਾਂ ਜਾਣ ਦਾ ਮੌਕਾ ਮਿਲਿਆ ਅਤੇ ਸੰਗਤਾਂ ਦੇ ਦਰਸ਼ਨ ਕਰਕੇ ਹੀ ਆਨੰਦ ਆ ਜਾਂਦਾ ਅਤੇ ਜਿਹੜਾ ਸ਼ਬਦ ਗੁਰੂ ਦਾ ਲੰਗਰ ਆ ਅਤੇ ਉਹ ਜਦੋਂ ਕੰਨੀ ਪੈਂਦਾ ਤਾਂ ਇੱਦਾਂ ਲੱਗਦਾ ਕਿ ਭਾਈ ਅੱਜ ਦਾ ਦਿਨ ਜੀਵਨ ਜਿਹੜਾ ਸਫਲ ਆ ਸੋ ਤੁਸੀਂ ਵੀ ਇਸ ਚੁਪਹਿਰਾ ਸਾਹਿਬ ਸਮਾਗਮ ਦਾ ਆਨੰਦ ਮਾਣਿਆ ਬਾਣੀ ਸਰਵਣ ਕੀਤੀ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਸੰਗਤਾਂ ਦਾ ਭਾਰੀ ਹਜੂਮ ਅਤੇ ਨਾਲ ਦੇ ਨਾਲ ਜਿਹੜੇ ਇੰਤਜ਼ਾਮ ਸੀਗੇ ਬਹੁਤ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤੇ ਗਏ ਸੀ ਫ੍ਰੀ ਬੱਸ ਸੇਵਾ ਦਾ ਪ੍ਰਬੰਧ ਸੀ ਲੰਗਰ ਜੋੜਾ ਘਰ ਅਤੇ ਚੱਲਣ ਦੇ ਲਈ ਮੈਂ ਕਹਿੰਦਾ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸੀ ਅਤੇ ਜੀ ਕਰਦਾ ਸੀ ਕਿ ਅੱਜ ਸਾਰਾ ਦਿਨ ਹੀ ਉੱਥੇ ਜਿਹੜੇ ਬੈਠੇ ਰਹੀਏ ਸੋ ਉੱਥੇ ਵੀ ਫੈਸ਼ਨ ਆਈਕਿਊ ਨੇ ਆਪਣੀ ਜਿਹੜੀ ਸੇਵਾ ਭਾਈ ਗੁਰਪ੍ਰੀਤ ਸਿੰਘ ਜੀ ਨੇ ਨਿਭਾਈ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਟੂਡੀਓ ਨੰਬਰ ਆ 416-233-7368 416-233-7368 'ਤੇ ਗੱਲਬਾਤ ਤੁਸੀਂ ਸਟੂਡੀਓ 'ਤੇ ਕਰ ਸਕਦੇ ਹੋ ਅਤੇ ਸਾਡੀ ਲਾਈਨ ਜੁੜ ਚੁੱਕੀ ਹੈ ਸਾਡੇ ਮੇਨ ਸਪੋਂਸਰ ਪੂਰੀ ਹੈਰੀਟੇਜ ਤੋਂ ਰਾਹੁਲ ਜੀ ਪੂਰੀ ਹੈਰੀਟੇਜ ਰਾਹੁਲ ਜੀ ਅਸੀਂ ਇਹਨਾਂ ਨਾਲ ਮਾਰਕੀਟਿੰਗ ਦੇ ਰਿਲੇਟਡ ਦੇ ਵਿੱਚ ਤਾਂ ਬਾਅਦ ਦੇ ਵਿੱਚ ਜੁੜੇ ਹਾਂ ਪਰ ਅਸੀਂ ਕਸਟਮਰ ਇਹਨਾਂ ਦੇ ਪਹਿਲੇ ਦਿਨ ਤੋਂ ਰਹੇ ਹਾਂ ਕਿਉਂਕਿ ਜਦੋਂ ਗੱਡੀਆਂ ਦੀ ਡਿਟੇਲਿੰਗ ਦੀ ਗੱਲਬਾਤ ਹੁੰਦੀ ਸੀ ਐਂਡ ਗੱਡੀ 'ਤੇ ਕੋਈ ਡੈਕਲ ਸਟੀਕਰ ਦੀ ਲਵਾਉਣਾ ਹੋਵੇ ਗੱਡੀ ਦੇ ਸ਼ੀਸ਼ੇ ਟਿੰਟ ਕਰਾਉਣੇ ਹੁੰਦੇ ਸੀ ਜਾਂ ਫਿਰ ਕੋਈ ਹੋਰ ਤਰ੍ਹਾਂ ਦੀ ਸਰਵਿਸ ਐਕਸੈਸਰੀ ਚਾਹੀਦੀ ਤਾਂ ਅਕਸਰ ਪੂਰੀ ਹੈਰੀਟੇਜ 'ਤੇ ਗੇੜਾ ਚਾਹੀਦਾ ਸੀ ਪਰ ਜਦੋਂ ਇਹਨਾਂ ਨੇ ਕੈਨ ਪ੍ਰਿੰਟ ਵਰਗੀਆਂ ਸਰਵਿਸ ਲੈ ਕੇ ਆਏ ਜਦੋਂ ਖਾਸ ਤੌਰ 'ਤੇ ਨਾ ਕਈ ਵਾਰ ਅਰਜੈਂਟ ਨੀਡ ਹੁੰਦੀ ਹੈ ਕਿ ਭਾਅ ਜੀ ਸਾਨੂੰ ਤਾਂ ਆਹ ਸਟੀਕਰ ਚਾਹੀਦਾ ਸਾਨੂੰ ਸੇਮ ਡੇ ਸਾਡੇ ਕੋਲ ਟਾਈਮ ਨਹੀਂ ਹੈਗਾ ਅੱਜ ਹੀ ਕਰ ਦਿਉ ਕਿਉਂਕਿ ਹਰੇਕ ਹੁੰਦੇ ਸਮੇਂ ਦੀ ਘਾਟ ਆ ਅਤੇ ਇਹ ਜਿਹੜਾ ਖੜ੍ਹੇ ਪੈਰ ਵਾਲਾ ਕੰਮ ਆ ਅੱਜ ਹੀ ਕੰਮ ਆ ਸੇਮ ਡੇ ਵਾਲਾ ਕੰਮ ਆ ਇਹ ਪੂਰੀ ਹੈਰੀਟੇਜ 'ਤੇ ਹੁੰਦਾ ਕਿਹੜੇ ਕਿਹੜੇ ਕੰਮ ਸੇਮ ਡੇ ਹੋ ਜਾਣਗੇ ਇਹ ਰਾਹੁਲ ਜੀ ਸਾਨੂੰ ਉਚੇਚੇ ਤੌਰ 'ਤੇ ਦੱਸਣਗੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
1: ਸਤਿ ਸ਼੍ਰੀ ਅਕਾਲ ਜੀ
0: ਸੇਮ ਡੇ ਸਟੀਕਰ ਪ੍ਰਿੰਟ ਕਰ ਦਿੰਦੇ ਹੋ ਇੰਸਟਾਲ ਕਰ ਦਿੰਦੇ ਹੋ ਚਾਹੇ ਕਾਰਾਂ ਨੇ ਚਾਹੇ ਬਿਜ਼ਨਸ ਦੀਆਂ ਵੈਨਸ ਨੇ ਟਰੱਕ ਨੇ ਤੇ ਜੇ ਹੁਣ ਬਿਜ਼ਨਸ ਵੈਨ ਇਹਤੇ ਤਾਂ ਸਮਾਂ ਜ਼ਿਆਦਾ ਲੱਗਦਾ ਹੋਊਗਾ ਜੀ ਕਿ ਛੋਟੇ ਸਟੀਕਰ ਸੇਮ ਡੇ ਲੱਗ ਜਾਂਦੇ ਨੇ
1: ਛੋਟੇ ਵੀ ਜੀ ਤੇ ਵੱਡੇ ਵੀ ਜੀ ਤੁਸੀਂ ਆਪਣੇ ਸਟਿੱਕਰ ਦੇ ਆਪਣੇ ਕੰਪਨੀ ਦੇ ਨਾਲ ਡੈਕਲ ਲਿਖਾਉਣੇ ਨਾਮ ਲਿਖਾਉਣੇ ਲੋਗੋ ਲਵਾਉਣੇ ਫੋਨ ਨੰਬਰ ਹੋ ਗਏ ਤੇ ਕਾਫੀ ਕੰਸਟਰਕਸ਼ਨ ਵਾਲੇ ਵੀਰ ਆਪਦੀ ਸਰਵਿਸਿਜ਼ ਲਿਖਾਉਂਦੇ ਨੇ ਜਾਂ ਵੈਨਾਂ ਤੇ ਰੈਪ ਕਰਾਉਂਦੇ ਨੇ ਤੇ ਕਈ ਆਪਣੇ ਅੱਜ ਕੱਲ ਜਿਵੇਂ ਕਿ ਆਪਣੇ ਹੁੰਦੇ ਨੇ ਪੋਟਾ ਪਾਟੀ ਰੈਂਟਲਸ ਹੁੰਦੇ ਨੇ ਉਹਨਾਂ ਦੇ ਤੇ ਡੈਕਲ ਲੱਗਦੇ ਨੇ ਵੱਡੇ ਵੱਡੇ ਉਹ ਸਾਰੇ ਡੈਕਲਸ ਅਸੀਂ ਸੇਮ ਡੇ ਹੀ ਪ੍ਰਿੰਟ ਕਰ ਦਿੰਦੇ ਹਾਂ ਚਾਹੇ ਤੁਸੀਂ ਕਲਰ ਕਰਾਉਣੇ ਆ ਚਾਹੇ ਤੁਸੀਂ ਕੱਟ ਆਊਟ ਡੈਕਲ ਕਰਾਉਣੇ ਆ ਸੇਮ ਡੇ ਲਗਾ ਕੇ ਇੰਸਟਾਲ ਤੁਹਾਡੇ ਹੋ ਜਾਂਦੇ ਨੇ ਕਿਸੇ ਵੀ ਸਾਡੇ ਤਿੰਨੋਂ ਲੋਕੇਸ਼ਨ ਤੁਸੀਂ ਜਾ ਕੇ ਕਰਾ ਸਕਦੇ ਹੋ
0: ਕਿਉਂਕਿ ਤੁਸੀਂ ਕਿਤੋਂ ਬਾਹਰੋਂ ਪ੍ਰਿੰਟ ਨਹੀਂ ਕਰਵਾਉਂਦੇ ਤੁਹਾਡੇ ਕੋਲ ਆਪਦੀ ਜਿਹੜੀਆਂ ਹਾਈ ਐਂਡ ਮਸ਼ੀਨਾਂ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਨੇ ਪ੍ਰਿੰਟਰ
1: ਜੀ ਭਾਜੀ ਅਸੀਂ ਇਸ ਵਿੱਚ ਬਾਕੀ ਸ਼ਾਪਸ ਲਈ ਵੀ ਤਿਆਰ ਕਰਦੇ ਹਾਂ ਕਈ ਸ਼ਾਪ ਜਿਵੇਂ ਅੱਗੇ ਸੈਲ ਕਰਦੇ ਕਿਉਂਕਿ ਸਾਡੀ ਆਪਦੀ ਪ੍ਰਿੰਟਿੰਗ ਇਨ ਹਾਊਸ ਹੈ ਅਸੀਂ ਉਹਨਾਂ ਨੂੰ ਵੀ ਬਣਾ ਕੇ ਦਿੰਦੇ ਹਾਂ ਤੇ ਤੁਸੀਂ ਡਾਇਰੈਕਟ ਪ੍ਰਿੰਟਿੰਗ ਸਾਡੇ ਤੋਂ ਵੀ ਕਰਵਾ ਸਕਦੇ ਹੋ ਅਸੀਂ ਸੇਮ ਡੇ ਦੇ ਵਿੱਚ ਕਾਫੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਸਟਿੱਕਰਾਂ ਤੋਂ ਇਲਾਵਾ ਤੁਹਾਡੇ ਵੱਡੇ ਲਾਰਜ ਫੋਰਮੈਟ ਹੋ ਗਏ ਤੁਹਾਡੇ ਸਟੋਰਾਂ ਦੇ ਬਾਹਰ ਵਾਲੇ ਵਿੰਡੋ ਦੇ ਗ੍ਰਾਫਿਕਸ ਹੋ ਗਏ ਉਹ ਵੀ ਸੇਮ ਡੇ ਪੋਸੀਬਲ ਹੈਗੇ ਨੇ ਕਰਨ ਵਾਲੇ ਜੀ ਤੁਹਾਡੀ ਗੱਡੀਆਂ ਜਿਵੇਂ ਰੈਲਟਰ ਦੀ ਕਾਰ ਰੈਪ ਹੁੰਦੀ ਹੈ ਫੋਟੋ ਲੱਗਦੀ ਹੈ ਸਾਈਡ ਤੇ ਬੈਕ ਸ਼ੀਸ਼ੇ ਤੇ ਲੱਗਦੀ ਹੈ ਉਹ ਸਾਰੇ ਜਿਹੜੇ ਸਟਿੱਕਰ ਹੁੰਦੇ ਨੇ ਜਿਹੜੇ ਕਿ ਬਾਹਰੋਂ ਤੁਸੀਂ ਅੰਦਰ ਨਹੀਂ ਦੇਖ ਸਕਦੇ ਅੰਦਰ ਤੁਸੀਂ ਬਾਹਰ ਦੇਖ ਸਕਦੇ ਹੋ ਗੱਡੀਆਂ ਦੇ ਲਾਉਣ ਵਾਲੇ ਵੀ ਹੁੰਦੇ ਨੇ ਆਪਣੇ ਕੋਲ ਤੇ ਅਸੀਂ ਉਹ ਸੇਮ ਡੇ ਵੀ ਪ੍ਰਿੰਟ ਕਰ ਦਿੰਦੇ ਹਾਂ
0: ਮੈਂ ਨਾ ਰਾਹੁਲ ਜੀ ਤੋਂ ਪਿਛਲੇ ਵੀਕ ਵੀ ਜਦੋਂ ਗੱਲਬਾਤ ਕੀਤੀ ਸੀ ਵੀ ਤੁਹਾਡੇ ਰੇਟ ਇੰਨੇ ਘੱਟ ਕੇ ਆਉਂਦੇ ਫਿਰ ਜਦੋਂ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਵੀ ਕੰਮ ਤੁਹਾਡਾ ਇੰਨਾ ਜ਼ਿਆਦਾ ਹਾਈ ਕੁਆਲਿਟੀ ਪ੍ਰੀਮੀਅਮ ਕੰਮ ਆ ਤੇ ਤੁਸੀਂ ਸੇਮ ਡੇ ਵੀ ਕਰ ਦਿੰਦੇ ਹੋ ਤੇ ਪ੍ਰਾਈਸ ਵੀ ਬੀਟ ਕਰ ਦਿੰਦੇ ਹੋ। ਉਹਦੇ ਵਿੱਚ ਦੋ ਤਿੰਨ ਫੈਕਟਰ ਇਹਨਾਂ ਨੇ ਜਿਹੜੇ ਦੱਸੇ ਕਿ ਇੱਕ ਤਾਂ ਜਿਹੜੀਆਂ ਲੋਕੇਸ਼ਨਾਂ ਨੇ ਇਹ ਆਪ ਓਨ ਕਰਦੇ ਨੇ, ਸੋ ਉਹ ਜਿਹੜੀਆਂ ਮਹਿੰਗੀਆਂ ਲੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਇਹਨਾਂ ਦੀ ਬੱਚਤ ਆ, ਉਹ ਖਰਚੇ ਨਹੀਂ ਹੈਗੇ। ਐਂਡ ਮੇਨ ਚੀਜ਼ ਆ ਜਿਹੜੀ ਆਹ ਪ੍ਰਿੰਟਿੰਗ ਆ, ਇਹ ਕੋਈ ਥਰਡ ਪਾਰਟੀ ਨੂੰ ਦੇ ਕੇ ਵਿੱਚ ਕਮਿਸ਼ਨ ਕਈ ਵਾਰ ਅੱਗੇ ਦੇ ਅੱਗੇ ਕਮਿਸ਼ਨ ਹੋ ਕੇ ਵੱਧ ਜਾਂਦੇ ਨੇ। ਆਪਦੇ ਪ੍ਰਿੰਟਰ ਨੇ ਤੇ ਜਦੋਂ ਚਾਹੁਣ ਸੁੱਚ ਦੱਬਣੀ ਆ ਪ੍ਰਿੰਟਰ, ਇਹਨਾਂ ਦੇ ਗ੍ਰਾਫਿਕ ਡਿਜ਼ਾਇਨਰ ਅਲੱਗ ਬੈਠਾ, ਟੀਮਾਂ ਅਲੱਗ ਮੈਨੇਜ ਕੀਤੀਆਂ ਹੋਈਆਂ ਨੇ, ਤਾਂ ਕਰਕੇ ਤੁਹਾਨੂੰ ਸਰਵਿਸ ਛੇਤੀ ਵੀ ਮਿਲਦੀ ਆ ਤੇ ਪ੍ਰਾਈਸ ਵੀ ਬੈਟਰ ਮਿਲ ਜਾਂਦੇ। ਠੀਕ ਹੈ ਜੀ?
1: ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ ਜੀ।
0: ਸੋ ਤੁਸੀਂ ਦੋਸਤੋ ਆਪਣਾ ਸੇਮ ਡੇ ਕੋਈ ਸਟਿੱਕਰ ਪ੍ਰਿੰਟ ਕਰਾਉਣਾ ਆਪਣੀਆਂ ਗੱਡੀਆਂ ਤੇ, ਵੈਨਾਂ ਤੇ, ਟਰੱਕਾਂ ਤੇ, ਟ੍ਰੇਲਰਾਂ ਤੇ ਡੈਕਲਸ ਜਿਹੜੇ ਇੰਸਟਾਲ ਕਰਾਉਣੇ ਨੇ ਘੱਟ ਰੇਟ ਤੇ ਹਾਈ ਕੁਆਲਿਟੀ ਤੇ ਸੇਮ ਡੇ, ਤਾਂ ਫਿਰ ਆਹ ਨੰਬਰ ਤੇ ਕਾਲ ਕਰ ਲਓ 647-962-10-23 647-962-10-23 647-962-10-23 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ ਆ। ਕੈਨ ਪ੍ਰਿੰਟ ਬਾਰੇ ਸਾਨੂੰ ਜ਼ਰੂਰ ਅਪਡੇਟ ਕਰੋ ਜੀ, ਕਿਉਂਕਿ ਇਹ ਸਰਵਿਸ ਦੇ ਲਈ ਵੀ ਸਾਡੇ, ਕਿਉਂਕਿ ਨਾਲ ਬਹੁਤ ਸਾਰੇ ਬਿਜ਼ਨਸਮੈਨ ਭੈਣ ਭਰਾ ਜੁੜੇ ਹੋਏ ਨੇ।
1: ਹਾਂਜੀ ਭਾਜੀ, ਕੈਨ ਪ੍ਰਿੰਟ ਗ੍ਰਾਫਿਕਸ ਦਾ ਤੁਸੀਂ ਵਾਕ ਇਨ ਕਰਕੇ ਵੀ ਕੋਈ ਵੀ ਸਰਵਿਸਿਜ਼ ਲੈ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾਓ, ਬੜੀ ਹਾਈ ਐਂਡ ਪ੍ਰੀਮੀਅਮ ਵੈਬਸਾਈਟ ਹੈ ਜੀ, ਕੈਨ ਪ੍ਰਿੰਟ ਗ੍ਰਾਫਿਕਸ .com। ਉੱਥੇ ਤੁਸੀਂ ਜਾ ਕੇ ਚਾਹੇ ਸਾਡੇ ਚੈਟ ਬੋਰਡ ਨੂੰ ਕੋਈ ਵੀ ਪ੍ਰੋਡਕਟ ਬਾਰੇ ਪੁੱਛ ਲਓ, ਜਾਂ ਤੁਸੀਂ ਕੋਈ ਵੀ ਪ੍ਰੋਡਕਟ ਆਪ ਸਰਚ ਕਰ ਲਓ, ਤੁਸੀਂ ਕੈਨੇਡਾ, US ਚ ਕਿਸੇ ਵੀ ਸ਼ਹਿਰ ਚ, ਕਿਸੇ ਵੀ ਪਿੰਡ ਚ, ਕਿਸੇ ਵੀ ਤੁਸੀਂ ਸਟੇਟ ਤੇ ਬੈਠੇ ਹੋ, ਤੁਹਾਡੇ ਕੋਲ ਡਿਲੀਵਰ ਹੋ ਜਾਏਗਾ ਜੀ ਆਰਡਰ। ਤੇ ਤੁਸੀਂ ਉਹਦੀ ਕੋਈ ਵੀ ਪ੍ਰੋਡਕਟ ਸਰਵਿਸਿਜ਼, ਮੰਨ ਲਓ ਜੇ ਵਾਕ ਇਨ ਆ ਕੇ ਲੈਣੀਆਂ ਨੇ, ਸੇਮ ਡੇ ਵੀ ਲੈਣੀਆਂ ਨੇ, ਕੁਝ ਸਰਵਿਸਿਜ਼ ਸੇਮ ਡੇ ਵੀ ਅਵੇਲੇਬਲ ਹੈਗੀਆਂ ਨੇ ਉਹਦੇ ਵਿੱਚ ਵੀ, ਜਿਵੇਂ ਕਿ ਅਸੀਂ ਬਿਜ਼ਨਸ ਕਾਰਡ ਜਾਂ ਫਲਾਇਰ, ਅਸੀਂ ਕੁਝ ਸਰਵਿਸਿਜ਼ ਸੇਮ ਡੇ ਵੀ ਪ੍ਰੋਵਾਈਡ ਕਰਦੇ ਹਾਂ, ਤੇ ਉਹਦੇ ਵਿੱਚ ਅਸੀਂ ਬੁੱਕਲੈਟਸ ਵੀ ਸੇਮ ਡੇ ਪ੍ਰੋਵਾਈਡ ਕਰਦੇ ਹਾਂ, ਜਿਹੜੇ ਕਿ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ। ਬੁੱਕਲੈਟਸ ਹੁੰਦੀਆਂ ਨੇ ਜਿਵੇਂ ਆਪਣੇ ਬਰੋਸ਼ਰਸ ਹੁੰਦੇ ਨੇ, ਆਪਣੇ ਕੀ ਕਹਿੰਦੇ ਆਪਾਂ ਨੂੰ ਆਪਣੇ ਮੈਗਜ਼ੀਨ ਵਗੈਰਾ ਕਹਿੰਦੇ ਆਪਾਂ ਪੰਜਾਬੀ ਚ, ਉਦਾਂ ਦੀਆਂ ਬੁੱਕਾਂ ਜਿਹੜੀ ਹੁੰਦੀਆਂ ਅਸੀਂ ਸੇਮ ਡੇ ਪ੍ਰਿੰਟ ਕਰ ਦਿੰਦੇ ਹਾਂ। ਸਾਡੀ ਲੋਕੇਸ਼ਨਾਂ ਤੇ ਆ ਕੇ ਤੁਸੀਂ ਕਰਵਾ ਸਕਦੇ ਹੋ, ਸਾਡੀ ਵੈਬਸਾਈਟ ਤੁਸੀਂ ਆਰਡਰ ਕਰ ਸਕਦੇ ਹੋ, ਵਾਕਿੰਗ ਕਰਕੇ ਕਰ ਸਕਦੇ ਹੋ। ਪ੍ਰੋਡਕਟ ਬਹੁਤ ਜ਼ਿਆਦਾ ਨੇ ਭਾਜੀ, ਆਪਣੇ ਅਬਾਊਟ 200+ ਪ੍ਰੋਡਕਟਸ ਨੇ, ਤੇ ਉਹਦੇ ਵਿੱਚ ਤੁਹਾਡੇ ਬਿਜ਼ਨਸ ਕਾਰਡ, ਫਲਾਇਰਸ, ਬੁੱਕਲੈਟਸ, ਬਰੋਸ਼ਰਸ, ਰੈਸਟੋਰੈਂਟ ਆਫ ਦੇ ਮੈਨਿਊ, ਉਹ ਤੋਂ ਤੁਹਾਡੇ ਪੁੱਲ ਅਪ ਬੈਨਰਸ ਹੋ ਗਏ, ਮੀਡੀਆ ਵਾਲਸ ਹੋ ਗਏ, ਸਟੇਸ਼ਨਰੀ ਆਈਟਮਸ ਹੋ ਗਈਆਂ, ਪ੍ਰਿੰਟਿੰਗ ਦੇ ਵਿੱਚ ਕੱਪੜੇ ਹੋ ਗਏ, ਹਰ ਚੀਜ਼। ਆਪਾਂ ਕਿਸੇ ਵੀ ਚੀਜ਼ ਤੇ ਤੁਸੀਂ ਕੁਛ ਵੀ ਚੀਜ਼ ਇਮੇਜਿਨ ਕਰ ਲਓ ਵੀ ਪ੍ਰਿੰਟ ਕਰਨੀ ਹੈ, ਤੇ ਕੈਨ ਪ੍ਰਿੰਟ ਤੁਹਾਨੂੰ ਉਹ ਕਰਕੇ ਦੇਗਾ, ਤੁਸੀਂ ਇਮੇਜਿਨ ਕਰੋ, ਅਸੀਂ ਪ੍ਰਿੰਟ ਕਰਾਂਗੇ।
0: ਵੈਰੀ ਗੁੱਡ, ਤੇ ਨੰਬਰ?
1: ਨੰਬਰ ਭਾਜੀ ਸੇਮ ਹੈ ਜੀ, 647-962-10-23 647-962-1023 ਤੁਸੀਂ ਇਸ ਲੋਕੇਸ਼ਨ ਨੰਬਰ ਤੇ ਕਾਲ ਕਰੋਗੇ ਜਾਂ ਟੈਕਸਟ ਕਰੋਗੇ, ਤੁਸੀਂ ਕਹੋਗੇ ਤੁਹਾਨੂੰ ਪੂਰੀ ਹੈਰੀਟੇਜ ਦੀ ਸਰਵਿਸਿਜ਼ ਚਾਹੀਦੀਆਂ ਨੇ ਜਾਂ ਤੁਹਾਨੂੰ ਕੈਨ ਪ੍ਰਿੰਟ ਦੀ ਸਰਵਿਸਿਜ਼ ਚਾਹੀਦੀਆਂ ਨੇ, ਤੁਹਾਨੂੰ ਰੀਡਾਇਰੈਕਟ ਕਰ ਦਿੱਤਾ ਜਾਏਗਾ ਜੀ, ਤੁਹਾਨੂੰ ਰਾਈਟ ਵੇ ਅਪਰੋਚ ਕੀਤੀ ਜਾਏਗੀ, ਤੁਹਾਨੂੰ ਰਾਈਟ ਵੇ ਹੈਲਪ ਕੀਤੀ ਜਾਏਗੀ ਜੀ।
0: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਤੁਸੀਂ ਪ੍ਰਿੰਟਿੰਗ $45 ਦੇ ਵਿੱਚ 1000 ਬਿਜ਼ਨਸ ਕਾਰਡ, ਡਬਲ ਸਾਈਡ ਪ੍ਰਿੰਟ ਹੋਊਗਾ, 1000 ਬਿਜ਼ਨਸ ਕਾਰਡ ਪ੍ਰਿੰਟ ਹੋ ਜਾਊਗਾ, $99 ਚ 500 ਫਲਾਇਰ ਪ੍ਰਿੰਟ ਹੋ ਜਾਊਗਾ। ਐਂਡ ਇਹ ਲੋ ਕੋਸਟ ਪ੍ਰਿੰਟਿੰਗ, ਹਾਈ ਕੁਆਲਿਟੀ ਦੇ ਵਿੱਚ ਪ੍ਰਿੰਟਿੰਗ ਦੇ ਲਈ, ਚਾਹੇ ਉਹ ਡੈਕਲ ਨੇ, ਸੇਮ ਡੇ ਇੰਸਟਾਲੇਸ਼ਨ, ਰਾਈਟ ਨੋ ਕਾਲ ਕਰਕੇ ਵਧੇ ਜਾਣਕਾਰੀ ਲੈ ਸਕਦੇ। ਨੰਬਰ ਪੂਰੀ ਹੈਰੀਟੇਜ 647-962-10-23 647-962-10-23 647-962-10-23 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
1: ਧੰਨਵਾਦ ਜੀ,
0: ਥੈਂਕ ਯੂ ਜੀ।

0: ਲਾਈਨ ਜੁੜ ਚੁੱਕੀ ਹੈ ਢਿੱਲੋਂ ਸਾਹਿਬ ਨਾਲ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਚ, ਨਿੱਘਾ ਸਵਾਗਤ ਹੈ ਜੀ ਤੁਹਾਡਾ।
1: ਬਿਲਕੁਲ ਜੀ, ਚੜ੍ਹਦੀ ਕਲਾ ਜਿੰਨੇ ਵੀ ਆਪਣੇ ਸਰੋਤੇ ਇਸ ਵਕਤ AM 530 ਤੇ ਜੁੜੇ ਆ ਚੜ੍ਹਦੀ ਕਲਾ ਨਾਲ, ਸੋ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਮੇਸ਼ਾ ਆਲਵੇਜ਼ ਚੜ੍ਹਦੀ ਕਲਾ।
0: ਚੜ੍ਹਦੀ ਕਲਾ ਜੀ, ਤੇ ਤੁਹਾਡੇ ਪ੍ਰੋਡਕਟ ਵੀ ਜਿਹੜੇ ਨੇ ਉਹ ਆਲਰੇਡੀ ਸਾਨੂੰ ਚੜ੍ਹਦੀ ਕਲਾ ਦੇ ਵਿੱਚ, ਗੁਰਬਾਣੀ ਰੇਡੀਓ ਤੇ ਜਿਹੜਾ ਗੁਰਬਾਣੀ ਪਲੱਗ ਆ ਉਹ ਮੈਂ ਆਪਣੇ ਘਰ ਦੇ ਵਿੱਚ ਵੀ ਲੈ ਕੇ ਇੰਸਟਾਲ ਕੀਤਾ ਰਸੋਈ ਘਰ ਦੇ ਵਿੱਚ, ਤੇ ਉਹ ਬੜਾ ਸਕੂਨ ਵਾਲੀ ਗੱਲਬਾਤ ਆ, ਉਹ ਤਾਂ ਮੇਰੀ ਮਾਤਾ ਨੂੰ ਬਹੁਤ ਪਸੰਦ ਆਇਆ ਜੀ।
1: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਪ੍ਰੋਡਕਟ ਆ
0: ਉਹ ਹੈਗਾ ਸਟਾਕ ਦੇ ਵਿੱਚ।
1: ਹਾਂਜੀ, ਉਹ ਕੱਲ ਨੂੰ ਆ ਰਹੇ ਹੈਗੇ ਆ, ਸੋ ਪਲੱਗ ਇਨ ਪਲੇ ਜਦੋਂ ਤੁਸੀਂ, ਪਹਿਲੀ ਗੱਲ ਤਾਂ ਉਹਦੇ ਚ ਕੋਈ ਬੈਟਰੀ ਨੀ ਪੈਂਦੀ ਹੈਰੀ, ਔਰ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਲੇ ਕਰਦੇ ਹੋ ਪਲੱਗ ਦੇ ਵਿੱਚ ਲਾ ਦਿਓ, ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਉਹ ਚੱਲੂਗਾ। ਉਹਦੀ ਪ੍ਰਾਈਸ ਬਹੁਤ ਹੀ ਜ਼ਿਆਦਾ ਅਸੀਂ ਰੀਜ਼ਨੇਬਲ ਰੱਖੀ ਆ, ਸਿਰਫ ਤੇ ਸਿਰਫ $20 ਜਿਹੜਾ ਪਲੱਗ ਇਨ ਪਲੇ ਰੇਡੀਓ ਹੈਗਾ ਆ, ਸਿਰਫ ਤੇ ਸਿਰਫ $20 ਤੇ ਤੁਸੀਂ ਸਾਡੇ ਸਟੋਰ ਤੋਂ ਕੱਲ ਨੂੰ ਪਿਕਅਪ ਕਰ ਸਕਦੇ ਹੋ। ਆਉਣ ਤੋਂ ਪਹਿਲਾਂ ਮਾੜਾ ਜਿਹਾ ਕਾਲ ਜ਼ਰੂਰ ਕਰ ਲਿਓ ਜੇ, ਵੈਸੇ ਤਾਂ ਤੁਹਾਨੂੰ ਪਤਾ ਵੀ ਕੋਰੀਅਰ ਕੰਪਨੀ ਨੇ ਕਿਹਾ ਵੀ ਕੱਲ ਨੂੰ ਡਿਲੀਵਰ ਹੋ ਜੂਗਾ, ਲੇਕਿਨ ਕਈ ਵਾਰੀ ਜਿੱਦਾਂ ਇੱਧਰ ਉੱਧਰ ਹੋ ਜਾਂਦਾ ਆ, ਸੋ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਜੇ। ਬਹੁਤ ਸਾਰੇ ਲੋਕ ਇਹਦੀ ਵੇਟ ਕਰ ਰਹੇ ਆ, ਜਦੋਂ ਆਪਾਂ ਪਹਿਲਾਂ ਇਹ ਮਦਰਸ ਡੇ ਤੇ ਮੰਗਾਇਆ ਸੀਗਾ, ਇਹਦੇ ਪੀਸਿਸ ਥੋੜੇ ਜਿਹੇ ਆਏ ਸੀਗੇ, ਸੋ ਡੈਫਨੇਟਲੀ, ਲੇਕਿਨ ਭਰਮਾ ਹੁੰਗਾਰਾ ਸਾਨੂੰ ਮਿਲਿਆ। ਐਤਕੀ ਜਿਹੜੀ ਇਹਦੀ ਕੁਆਂਟਿਟੀ ਆ ਅਸੀਂ ਇੰਨੀ ਕੁ ਵੱਡੀ ਕੀਤੀ ਹੈਗੀ ਆ ਕਿ ਈਵਨ ਸਾਨੂੰ ਪਤਾ ਆ ਕਿ ਜਦੋਂ ਲੋਕਾਂ ਨੇ ਸਪਟੈਂਬਰ ਅਕਤੂਬਰ ਨਵੰਬਰ ਦੇ ਵਿੱਚ ਇੰਡੀਆ ਜਾਣਾ ਸ਼ੁਰੂ ਹੋਣਾ ਆ, ਕਿਉਂਕਿ ਇਹ ਇੰਡੀਆ ਵੀ ਜਾ ਕੇ ਤੁਸੀਂ ਪਲੱਗ ਦੇ ਵਿੱਚ ਲਾ ਸਕਦੇ ਹੋ, ਔਰ ਮੈਨੂੰ ਗਰੰਟੀ ਹੈਗੀ ਆ ਜੀ ਲੋਕ 15-15-20 ਲੈ ਕੇ ਜਾਣਗੇ ਫੋਰ ਸ਼ੋਰ, ਕਿਉਂਕਿ ਇਹਦੀ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ।
0: ਤੇ ਗੁਰਬਾਣੀ ਰੇਡੀਓ ਤਾਂ ਆਲਰੇਡੀ ਪਹਿਲੀ ਪਸੰਦ ਹੈ ਜਿਹੜੀ ਪਰਿਵਾਰਾਂ ਦੀ ਹੈਗੀ ਆ, ਤੇ ਇਹ ਵੀ ਕਿਉਂਕਿ ਨਾ ਬਹੁਤ ਸੁਖਾਲਾ ਹੋ ਜਾਂਦਾ, ਤੇ ਇੱਦਾਂ ਲੱਗਦਾ ਕਿ ਯਾਰ ਕਿਉਂਕਿ ਰਸੋਈ ਘਰ ਦੇ ਵਿੱਚ ਤਾਂ ਜਦੋਂ ਕਹਿੰਦੇ ਆ ਨਾ ਫੂਡ ਕੁੱਕ ਕਰਨਾ, ਤੇ ਉਦੋਂ ਬਾਣੀ ਦਾ ਪ੍ਰਵਾਹ ਹੋ ਰਿਹਾ ਹੋਵੇ, ਉਹ ਫੂਡ ਦੇ ਵਿੱਚ ਵੀ ਬਰਕਤ ਪੈਂਦੀ ਆ, ਇੱਦਾਂ ਲੱਗਦਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਤੁਸੀਂ ਗੱਲ ਸਹੀ ਕਹੀ ਆ। ਔਰ ਦੂਜੀ ਗੱਲ ਇਹ ਹੈਗੀ ਆ ਕਿ ਇਹ ਕੋਈ ਅਸੀਂ ਇੱਕ ਤਰ੍ਹਾਂ ਦਾ ਰੇਡੀਓ ਨਹੀਂ ਤਿਆਰ ਕੀਤਾ ਹੈਰੀ, ਇਹਦੇ ਵਿੱਚ ਜੇਕਰ ਕੋਈ ਵੀ ਸਰੋਤਾ ਸਿਰਫ ਤੇ ਸਿਰਫ ਆਪਦੇ ਘਰ ਦੇ ਵਿੱਚ 24/7 ਸੁਖਮਨੀ ਸਾਹਿਬ ਚਲਾਉਣਾ ਚਾਹੁੰਦਾ ਆ ਉਹ ਤੁਸੀਂ ਲੈ ਸਕਦੇ ਹੋ, ਨਾਮ ਸਿਮਰਨ ਤੁਸੀਂ ਚਲਾਉਣਾ ਚਾਹੁੰਦੇ ਹੋ ਉਹ ਤੁਸੀਂ ਲੈ ਸਕਦੇ ਹੋ, ਚੌਪਈ ਸਾਹਿਬ ਦਾ ਪਾਠ ਤੁਸੀਂ ਚਲਾਉਣਾ ਚਾਹੁੰਦੇ ਹੋ 24/7 ਉਹ ਲੈ ਸਕਦੇ ਹੋ। ਜਿੱਦਾਂ ਹੁਣ ਤੁਸੀਂ ਚੁਪਹਿਰਾ ਸਾਹਿਬ ਦੀ ਗੱਲ ਕਰ ਰਹੇ ਸੀਗੇ, ਜੇਕਰ ਚੁਪਹਿਰਾ ਸਾਹਿਬ ਤੁਸੀਂ ਆਪਣੇ ਘਰ ਦੇ ਵਿੱਚ 24/7 ਚਲਾਉਣਾ ਹੈਗਾ ਆ, ਤੇ ਡੈਫਨਲੀ। ਬਾਕੀ ਜੇਕਰ ਤੁਹਾਡੇ ਕੋਈ ਮਨਪਸੰਦ ਦੀ ਗੁਰਬਾਣੀ ਹੈਗੀ ਆ ਜਿਨ੍ਹਾਂ ਦੇ ਨਾਲ ਤੁਸੀਂ ਮਤਲਬ ਕਿ ਜਿੱਦਾਂ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈਗਾ ਆ, ਤੇ ਫਿਰ ਉਹ ਸਾਨੂੰ ਦੱਸ ਦਿਓ, ਅਸੀਂ ਤੁਹਾਡੇ ਲਈ ਸਪੈਸ਼ਲ ਰੈਡੀ ਵੀ ਕਰ ਸਕਾਂਗੇ
0: ਜੀ। ਬਹੁਤ ਬਹੁਤ
1: ਤੁਹਾਡੇ ਲਈ ਸਪੈਸ਼ਲ ਉਹ ਰੇਡੀਓ ਜਿਹੜਾ ਹੈਗਾ ਆ, ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਸ਼ਬਦ ਸੁਣਨਾ ਪਸੰਦ ਕਰਦੇ ਆ, ਜਾਂ ਕੋਈ ਕਈ ਵਾਰੀ ਹੁੰਦਾ ਨਾ ਵੀ ਆਪਾਂ ਆਨਲਾਈਨ ਦੇਖਦੇ ਹੈਗੇ ਆ ਵੀ ਆਹ ਜਿਹੜਾ ਜਪਜੀ ਸਾਹਿਬ ਦਾ ਪਾਠ ਕੀਤਾ ਹੋਇਆ ਨਾ ਇਹ ਮੇਰੇ ਮਨ ਨੂੰ ਬਹੁਤ ਤਸੱਲੀ ਦਿੰਦਾ ਆ, ਔਰ ਇਹ ਕਿਤੇ ਬਾਹਰ ਅਵੇਲੇਬਲ ਨਹੀਂ ਹੈਗਾ ਗਾ, ਸਾਨੂੰ ਕਾਲ ਕਰੋ, ਸਾਨੂੰ ਉਹ ਸ਼ਬਦ ਬਾਰੇ ਦੱਸ ਦਿਓ, ਇਨਫੋਰਮੇਸ਼ਨ ਦੇ ਦਿਓ, ਅਸੀਂ ਤੁਹਾਨੂੰ ਇਸ ਰੇਡੀਓ ਦੇ ਵਿੱਚ ਉਹ ਫਿੱਟ ਕਰਕੇ ਦੇਵਾਂਗੇ ਜਿਹੜਾ ਕਿ 24/7 ਤੁਹਾਡੇ ਆਫਿਸ ਦੇ ਵਿੱਚ, ਤੁਹਾਡੇ ਬੈਡਰੂਮ ਦੇ ਵਿੱਚ, ਤੁਹਾਡੀ ਕਿਚਨ ਦੇ ਵਿੱਚ, ਤੁਹਾਡੇ ਲਿਵਿੰਗ ਰੂਮ ਦੇ ਵਿੱਚ, ਯਾਨੀ ਕਿ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚਲਾਊਗਾ।
0: ਨੰਬਰ ਦੋਸਤੋ ਕਾਲ ਕਰਨ ਦੇ ਲਈ 905-204-13-13 905-204-13-13 905-204-1313 ਗੋਰ ਐਂਡ ਵਨੀਜ਼ਰ ਤੇ ਤੁਸੀਂ ਢਿੱਲੋਂ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ, ਕਾਲ ਤੇ ਇੱਕ ਇਹ ਪ੍ਰੋਡਕਟ ਦੀ ਜਾਣਕਾਰੀ ਜਾਂ ਹੋਰ ਪ੍ਰੋਡਕਟਾਂ ਦੀ ਜਾਣਕਾਰੀ ਲੈ ਸਕਦੇ ਹੋ, ਐਂਡ IPTV ਬਾਰੇ ਜਾਣਕਾਰੀ ਵੀ ਸਾਂਝੀ ਕਰਦੇ ਹੋ।
1: ਬਿਲਕੁਲ ਜੀ, ਸੋ IPTV ਬਾਕਸ ਤੁਸੀਂ ਲੈਣਾ ਆ, ਤੁਸੀਂ ਸਾਡੇ ਪਹਿਲਾਂ ਸਾਡੀ ਸਰਵਿਸ ਨਹੀਂ ਯੂਜ਼ ਕੀਤੀ ਗਈ, ਤੁਹਾਡੇ ਕੋਲੇ ਆਲਰੇਡੀ ਬਾਕਸ ਹੈਗਾ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਸੰਤੁਸ਼ਟ ਨਹੀਂ ਹੈਗੇ ਗੇ, ਕੋਈ ਵੀ ਕਾਰਨ ਹੋ ਸਕਦਾ ਆ, ਸਾਡੇ ਕੋਲੇ ਇੱਕ ਵਾਰ ਤੁਸੀਂ ਮਹੀਨੇ ਦੀ 2 ਮਹੀਨੇ ਦੀ ਸਰਵਿਸ ਲਓ, ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡੀ ਜਿਹੜੀ ਸਰਵਿਸ ਆ ਵਧੀਆ ਚੱਲੂਗੀ, ਸਮੂਥ ਚੱਲੂਗੀ, ਫਰੀਜ਼ਿੰਗ ਔਰ ਬਫਰਿੰਗ ਦੀ ਪ੍ਰੋਬਲਮ ਨਹੀਂ ਆਊਗੀ। ਦੇਖੋ ਹੈਰੀ, ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਜਦੋਂ ਕੋਈ ਵੀ ਅਸੀਂ ਆਪਣੇ ਪ੍ਰੋਡਕਟ ਬਾਰੇ ਗੱਲ ਕਰਦੇ ਹਾਂ, ਅਸੀਂ ਆਪਦੇ ਬਾਰੇ ਗੱਲ ਕਰਦੇ ਹਾਂ, ਅਸੀਂ ਆਪਦੇ ਬਿਜ਼ਨਸ ਬਾਰੇ ਗੱਲ ਕਰਦੇ ਹਾਂ, ਨਾ ਕਿ ਅਸੀਂ ਕਿਸੇ ਦੇ ਉੱਤੇ ਉਂਗਲ ਚੁੱਕਦੇ ਹਾਂ ਜਾਂ ਕਿਸੇ ਬਾਰੇ ਕਿੰਤੂ ਪਰੰਤੂ ਕਰਦੇ ਹਾਂ। ਢਿੱਲੋਂ ਵੀਡੀਓ ਦਾ ਨਾ ਕਦੇ ਇਹ ਮੋਟਿਵ ਰਿਹਾ ਆ, ਨਾ ਹੈ, ਨਾ ਰਹੂਗਾ। ਅਗਲਾ ਕੀ ਕਰਦਾ ਆ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ, ਸਾਨੂੰ ਪਤਾ ਆ ਕਿ ਜਿਹੜਾ ਸਾਡਾ 25,000 ਕਸਟਮਰ ਆ, ਅਸੀਂ ਉਹਦੇ ਨਾਲ ਅਸੀਂ ਉਹਨੂੰ ਵਧੀਆ ਤੋਂ ਬੈਸਟ ਸਰਵਿਸ ਕਿੱਦਾਂ ਪ੍ਰੋਵਾਈਡ ਕਰਨੀ ਆ ਤੇ ਉਹਨੂੰ ਸੈਟਿਸਫਾਈ ਕਿੱਦਾਂ ਕਰਾਉਣਾ ਆ। ਸਾਡਾ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸਿਰਫ ਤੇ ਸਿਰਫ ਇਹੀ ਮਕਸਦ ਆ ਔਰ ਇਹੀ ਸਾਡਾ ਮੋਟਿਵ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨਵਾਂ ਬਾਕਸ ਲੈਣਾ ਆ, ਤੁਸੀਂ ਤੁਹਾਡੇ ਕੋਲੇ ਬਾਕਸ ਹੈਗਾ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਤੋਂ ਖੁਸ਼ ਨਹੀਂ ਹੈਗੇ ਗੇ, ਬਾਈ ਆਲ ਮੀਨਸ ਸਾਡੇ ਕੋਲੇ ਇੱਕ ਵਾਰੀ ਸਰਵਿਸ ਚਲਾ ਕੇ ਦੇਖੋ, ਗਰੰਟੀ ਆ ਤੁਸੀਂ ਸੰਤੁਸ਼ਟ ਹੋਵੋਗੇ। ਬਾਕੀ ਤੁਸੀਂ ਇਹ ਬਾਕਸ USA, ਕੈਨੇਡਾ ਕਿਸੇ ਕਿਤੇ ਜਗ੍ਹਾ ਵੀ ਯੂਜ ਕਰਨਾ ਆ, ਤੁਹਾਨੂੰ ਇੱਕ ਵਾਰੀ ਬਾਕਸ ਪਿਕਅਪ ਕਰਨ ਦੀ ਜ਼ਰੂਰਤ ਆ, ਉਸ ਤੋਂ ਬਾਅਦ ਇਹਨੂੰ ਰੀਚਾਰਜ ਜਾਂ ਇਹਨੂੰ ਅਪਡੇਟ ਕਰਾਉਣ ਵਾਸਤੇ ਕਦੇ ਵੀ ਸਾਡੇ ਸਟੋਰ ਤੇ ਤੁਹਾਨੂੰ ਨਹੀਂ ਆਉਣਾ ਪੈਣਾ ਗਾ, ਆਟੋ ਅਪਡੇਟ ਹੁੰਦਾ ਆ। ਔਰ ਜਦੋਂ ਰੀਚਾਰਜ ਕਰਾਉਣਾ ਆ, ਸਿਰਫ ਤੇ ਸਿਰਫ ਇੱਕ ਤੁਸੀਂ ਕਾਲ ਕਰਨੀ ਆ, ਤੁਹਾਡਾ ਫੋਨ ਚੱਕਿਆ ਜਾਏਗਾ ਔਰ ਸਾਡੀ ਕੰਪਨੀ ਦੇ ਵਿੱਚ ਜਿਹੜੀ ਵੀ ਤੁਸੀਂ ਪੇਮੈਂਟ ਭੇਜਣੀ ਆ, ਵੈਦਰ ਕ੍ਰੈਡਿਟ ਕਾਰਡ ਜਾਂ ਈ ਟ੍ਰਾਂਸਫਰ, ਉਹ ਸਾਡੀ ਕੰਪਨੀ ਦੇ ਅਕਾਊਂਟ ਦੇ ਵਿੱਚ ਆਉਣੀ ਆ, ਨਾ ਕਿ ਸਾਡੇ ਕਿਸੇ ਪਰਸਨਲ ਅਕਾਊਂਟ ਦੇ ਵਿੱਚ, ਤਾਂ ਕਿ ਅਸੀਂ ਉਹਦਾ ਟੈਕਸ ਨਾ ਪੇ ਕਰੀਏ। ਸਾਡੀ ਕੰਪਨੀ ਦੇ ਅਕਾਊਂਟ ਚ ਆਉਣੇ ਆ, ਬਕਾਇਦਾ ਉਹਦਾ ਟੈਕਸ ਪੇ ਹੋਊਗਾ। ਸੋ ਇਸ ਕਰਕੇ ਜਿਹੜੀ ਸਾਡੀ ਸਰਵਿਸ ਆ, ਲੋਕਾਂ ਨਾਲੋਂ ਥੋੜੀ ਜਿਹੀ ਡਿਫਰੈਂਟ ਆ ਸਾਡੀ ਹਮੇਸ਼ਾ ਢਿੱਲੋਂ ਵੀਡੀਓ ਦੀ। ਇਸੇ ਕਰਕੇ ਹੀ ਢਿੱਲੋਂ ਵੀਡੀਓ ਪਿਛਲੇ 45 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਹਾਜ਼ਰ ਹੈਗਾ ਜੀ, ਔਰ ਆਉਣ ਵਾਲੇ ਟਾਈਮ ਚ ਵੀ ਸਾਡਾ ਇਹੀ ਮੋਟਿਵ ਆ ਕਿ ਅਸੀਂ ਆਪਣੀ ਸਰਵਿਸ ਨੂੰ, ਆਪਣੇ ਪ੍ਰੋਡਕਟਸ ਨੂੰ ਬੈਸਟ ਟੂ ਬੈਸਟ ਟੂ ਬੈਸਟ ਕਿੱਦਾਂ ਕਰ ਸਕੀਏ।
0: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ, ਤੁਹਾਡੇ ਪ੍ਰੋਡਕਟਾਂ ਤੇ ਸਾਨੂੰ ਪੂਰਾ ਯਕੀਨ ਆ। ਤੁਸੀਂ ਇੰਨੇ ਜਿਵੇਂ ਕਹਿੰਦੇ 45 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਸਮਝਦੇ ਹੋ ਤੇ ਲਗਾਤਾਰ ਜਿਵੇਂ ਜਿਵੇਂ AI ਟੈਕਨੋਲੋਜੀ ਤੱਕ ਦੁਨੀਆ ਪਹੁੰਚ ਗਈ, ਤੁਸੀਂ ਆਪਣੇ ਆਪ ਨੂੰ ਅਪਡੇਟ ਕਰਕੇ ਉਦਾਂ ਦੀ ਹੀ ਬੈਟਰ ਸਰਵਿਸ, ਬੈਟਰ ਕੁਆਲਿਟੀ ਪਰਿਵਾਰਾਂ ਤੱਕ ਪਹੁੰਚਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੱਸੋ ਦੋਸਤੋ, ਤੁਹਾਨੂੰ ਢਿੱਲੋਂ ਵੀਡੀਓ IPTV ਸਰਵਿਸ, ਗੁਰਬਾਣੀ ਰੇਡੀਓ, ਗੁਰਬਾਣੀ ਪਲੱਗ ਐਂਡ ਪਲੇ, ਜਾਂ ਫਿਰ ਤੁਹਾਡੇ ਘਰ ਪੁਰਾਣੀਆਂ VCR ਦੀਆਂ ਟੇਪਸ ਨੇ ਉਹਨਾਂ ਨੂੰ ਸਮਾਰਟ TV ਦੇ ਵਿੱਚ ਚੱਲਦਾ ਕਰਨਾ ਚਾਹੁੰਦੇ ਹੋ ਤਾਂ ਇੱਕੋ ਇੱਕ ਨੰਬਰ 905-204-1313, 905-204-1313, 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ।
1: ਬਿਲਕੁਲ ਜੀ, ਥੈਂਕ ਯੂ,
0: ਥੈਂਕ ਯੂ।
2: Mixing in the house.

0: ਢੀਂਡਸਾ ਸਾਹਿਬ ਆਓ ਫਿਰ ਪਰਿਵਾਰਾਂ ਨੂੰ ਇੱਕ ਵਾਰੀ ਦ ਮੈਪਲ ਕਲੀਨਿਕ ਦੀਆਂ ਸਰਵਿਸਿਜ਼ ਬਾਰੇ ਦੱਸੋ, ਕਿਉਂਕਿ ਦ ਮੈਪਲ ਕਲੀਨਿਕ ਦੀ ਗਰੋਥ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਹੋ ਰਹੀ ਆ ਕਿ ਬਹੁਤ ਸਾਰੀਆਂ ਕੰਪਨੀਆਂ ਨੂੰ ਪਛਾੜਤਾ, ਪਰਿਵਾਰਾਂ ਦਾ ਟਰੱਸਟ ਬਣ ਗਿਆ। ਮੇਨ ਚੀਜ਼ ਇਸ ਇੰਡਸਟਰੀ ਦੇ ਵਿੱਚ ਦੋ ਚੀਜ਼ਾਂ ਨੇ ਕਿ ਇੱਕ ਤਾਂ ਤੁਹਾਡੀ ਸਰਵਿਸ ਤੋਂ ਸੈਟਿਸਫੈਕਸ਼ਨ ਪਰਿਵਾਰਾਂ ਨੂੰ ਹੋਵੇ, ਉਹ ਆਲਰੇਡੀ ਗੂਗਲ ਰਿਵਿਊਸ 4.9 ਰੇਟਿੰਗ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਦੂਸਰਾ ਹੁੰਦਾ ਟਰੱਸਟ। ਇਹ ਦੋਨੇ ਪੁਆਇੰਟਸ ਤੇ ਇੱਕ ਵਾਰੀ ਪਰਿਵਾਰਾਂ ਨੂੰ ਸਾਨੂੰ ਦੱਸੋ।
1: ਹਾਂਜੀ ਸਰ, ਟਰੱਸਟ ਜਿਹੜਾ ਹੈ, ਟਰੱਸਟ ਬਿਲਡ ਹੁੰਦਾ ਹੈ ਜਦੋਂ ਆਪਾਂ ਜਿਹੜੀ ਸਾਡੀ ਸਰਵਿਸ ਹੈ, ਸਰਵਿਸ ਦੀ ਕੁਆਲਿਟੀ ਹੈ ਉਹ ਇੱਕ ਨੰਬਰ ਹੁੰਦੀ ਹੈ, ਉਹ ਤੋਂ ਬਾਅਦ ਹੀ ਟਰੱਸਟ ਬਿਲਡ ਹੁੰਦਾ ਹੈ। ਕਿਉਂਕਿ ਆਪਾਂ ਜਿੱਥੇ ਵੀ ਸਾਡੀ ਟੀਮ ਜਾਂਦੀ ਹੈ ਤਾਂ ਪੂਰਾ ਸੈਟਿਸਫਾਈਡ ਕਰਾ ਕੇ,
0: ਜਿਹੜੇ ਪਹਿਲਾਂ ਤਾਂ ਬੰਦੇ ਤੁਹਾਡੇ ਕੋਲ ਹਾਇਰ ਤੁਸੀਂ ਕਰਦੇ ਹੋ, ਉਹਨਾਂ ਦਾ ਬੈਕਗ੍ਰਾਉਂਡ ਚੈੱਕ ਪ੍ਰੋਪਰ ਹੁੰਦਾ
1: ਤੇ
0: ਉਹ ਪ੍ਰੋਪਰ, ਜੇ ਕੋਈ ਘਰ ਦੇ ਵਿੱਚ ਬੰਦਾ ਹੈਗਾ ਤਾਂ ਓਕੇ ਹੈ, ਜੇ ਕੋਈ ਨਹੀਂ ਹੈਗਾ ਤਾਂ ਘਰ ਦੇ ਓਨਰ ਨੂੰ ਤੁਸੀਂ ਉਹ ਭੇਜਦੇ ਹੋ ਜਿਹੜਾ ਕਿ ਜੀ ਆਹ ਆਈ ਡੀ ਆ, ਆਹ ਬੰਦੇ ਤੁਹਾਡੇ ਘਰ ਦੇ ਵਿੱਚ ਆ ਕੇ ਕਲੀਨਿੰਗ ਕਰਨਗੇ, ਉਹ ਤੁਸੀਂ ਪਹਿਲਾਂ।
1: ਬਿਲਕੁਲ ਜੀ, ਕਿਉਂਕਿ ਸਾਡਾ ਜਿਹੜੀ ਟੀਮ ਆ ਉਹ ਪ੍ਰੋਪਰ ਅਸੀਂ ਬੈਕਗਰਾਊਂਡ ਚੈੱਕ ਕਰਕੇ ਰੱਖਦੇ ਹਾਂ, ਕਿਉਂਕਿ ਸਾਡਾ ਕੰਮ ਦੇ ਵਿੱਚ ਇਕੱਲੀ ਕੁਆਲਿਟੀ ਨਹੀਂ, ਨਾਲ ਟਰੱਸਟਵਰਦੀ ਹੋਣਾ ਵੀ ਬਹੁਤ ਜ਼ਰੂਰੀ ਹੈ।
0: ਇੰਸ਼ੋਰੈਂਸ 'ਚ ਉਹਨਾਂ ਦੇ ਨਾਮ ਐਡ ਹੁੰਦੇ ਨੇ।
1: ਹਾਂਜੀ ਸਰ, ਪ੍ਰੋਪਰਲੀ ਇੰਸ਼ੋਰਡ ਆ, ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿ ਕੈਮੀਕਲਸ ਦੀ ਯੂਜ਼ ਜਿਹੜੀ ਕਿੱਥੇ ਕਿਵੇਂ ਕਰਨੀ ਹੈ ਉਹ ਪ੍ਰੋਪਰ ਦੱਸਿਆ ਜਾਂਦਾ ਹੈ ਸਾਰਾ, ਮਤਲਬ ਕਿ ਵੀ ਗਾਈਡੈਂਸ ਦੇ ਨਾਲ ਸਾਡੀ ਟੀਮ ਜਿਹੜੀ ਆ ਉਹ ਫੇਰ
0: ਫਲੋਰ ਤੇ। ਤੁਸੀਂ ਵੀ ਕਰਦੇ ਹੋ ਤੇ ਹਾਊਸ ਓਨਰ ਆ ਵੀ ਜੌਬ ਡਨ ਹੋਣ ਤੋਂ ਬਾਅਦ ਚੈੱਕ?
1: ਹਾਂਜੀ ਹਾਂਜੀ, ਆਪਾਂ ਜੀ ਐਂਡ ਤੇ ਜਿਹੜਾ ਜੌਬ ਦੇ ਵਾਕ ਥਰੂ ਕਰਵਾਇਆ ਜਾਂਦਾ ਹੈ ਉਹਦੇ 'ਚ ਮਤਲਬ ਕਿ ਵੀ ਓਨਰ ਨੂੰ ਇਕੱਲੀ ਇਕੱਲੀ ਚੀਜ਼ ਦਿਖਾਈ ਜਾਂਦੀ ਹੈ ਜੀ, ਦੇਖੋ ਜੀ ਵੀ ਤੁਹਾਡੀ ਇਹ ਪਹਿਲਾਂ ਕੰਡੀਸ਼ਨ ਆ ਸੀ ਹੁਣ ਇਹ ਹੈ, ਫਿਰ ਸੈਟਿਸਫੈਕਸ਼ਨ ਤੋਂ ਬਾਅਦ ਹੀ ਸਾਡੀ ਟੀਮ ਉੱਥੋਂ ਲੀਵ ਕਰਦੀ ਹੈ ਜੀ। ਅਤੇ ਜਿਹੜੀਆਂ ਸਾਡੀਆਂ ਸਰਵਿਸਿਜ਼ ਨੇ ਉਹ ਰੈਜੀਡੈਂਸ਼ਲ, ਕਮਰਸ਼ੀਅਲ ਦੋਨੇ ਤਰ੍ਹਾਂ ਦੀ ਕਲੀਨਿੰਗ ਹੁੰਦੀ ਹੈ ਜੀ, ਰੈਗੂਲਰ ਕਲੀਨਿੰਗ ਹੁੰਦੀ ਹੈ, ਡੀਪ ਕਲੀਨਿੰਗ ਹੁੰਦੀ ਹੈ। ਜੇ ਕਿਸੇ ਨੇ ਬਾਹਰ ਸਾਈਡ ਵਾਕਾਂ ਵਾਸ਼ ਕਰਾਉਣੀ ਆ, ਘਰ ਨੂੰ ਸੋਫਟ ਵਾਸ਼ ਜਾਂ ਪਾਵਰ ਵਾਸ਼ ਕਰਾਉਣਾ, ਜਿਹੜੀਆਂ ਵਿੰਡੋਜ਼ ਕਲੀਨ ਅਸੀਂ ਕਰਦੇ ਹਾਂ ਉਹ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਅਸੀਂ ਵਿੰਡੋਜ਼ ਨੂੰ ਕਲੀਨ ਕਰਦੇ ਹਾਂ ਜੀ, ਵਾਟਰ ਜਿਹੜਾ ਪਿਊਰੀਫਾਈ ਹੋ ਕੇ ਫਿਰ ਉਹ ਧੋਤੀਆਂ ਜਾਂਦੀਆਂ ਨੇ ਵਿੰਡੋਜ਼। ਅਤੇ ਜੇ ਕਿਸੇ ਨੇ ਪਿੱਛੇ ਡੈੱਕ ਹੈ ਜਿਹੜਾ, ਡੈੱਕ ਨੂੰ ਵਾਸ਼ ਕਰਾਉਣਾ ਹੈ ਜਾਂ ਫਿਰ ਆਪਣੇ ਡਰਾਈਵੇ ਦੇ ਉੱਪਰ ਸੀਲਰ ਮਰਵਾਉਣਾ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਘਰ ਦੇ ਵਿੱਚ ਜੰਕ ਪਿਆ, ਜੰਕ ਰਿਮੂਵਲ ਦੀ ਸਰਵਿਸ ਅਸੀਂ ਨਾਲ ਦਿੰਦੇ ਹਾਂ, ਮਤਲਬ ਕਿ ਇੱਕੋ ਛੱਤ ਹੇਠਾਂ ਸਾਰੇ ਸਲਿਊਸ਼ਨ ਹੈਗੇ ਆ ਜੀ।
0: ਪਾਵਰ ਵਾਸ਼, ਡੀਪ ਕਲੀਨਿੰਗ, ਰੈਗੂਲਰ ਕਲੀਨਿੰਗ, ਵਿੰਡੋ ਕਲੀਨਿੰਗ, ਗਰਾਜ ਆ ਚਾਹੇ ਬੈਕਯਾਰਡ, ਸਾਈਡ ਵਾਕਾਂ, ਪੋਸਟ ਕੰਸਟਰਕਸ਼ਨ ਕਲੀਨਿੰਗ ਆ, ਸੋ ਸਾਰੀ ਚੀਜ਼ ਤੁਸੀਂ ਕੀਤੀ ਜਾਂਦੀ
1: ਹੈ।
0: ਜੇ ਕੋਈ ਵੀ ਸਰਵਿਸ ਯੂਜ਼ ਕਰੂਗਾ ਤਾਂ ਉਹ ਲੱਕੀ ਡਰਾ 'ਚ ਸ਼ਾਮਿਲ ਹੋ ਜੂਗਾ।
1: ਹਾਂਜੀ, ਜਿਹੜੇ ਵੀ ਸਰੋਤੇ ਕੋਈ ਵੀ ਸਰਵਿਸ ਸਾਡੀ ਯੂਜ਼ ਕਰਦੇ ਆ, ਜਿਹੜਾ ਮੰਥ ਐਂਡ 'ਤੇ ਅਸੀਂ ਲੱਕੀ ਡਰਾਅ ਕੱਢਣਾ ਹੈ, ਉਹਦੇ ਲੱਕੀ ਡਰਾਅ ਦੇ ਵਿਨਰ ਨੂੰ ਡਾਈਸਨ ਦਾ ਵੈਕਿਊਮ ਜਿਹੜਾ ਕਲੀਨਰ ਆ ਉਹ ਗਿਫਟ ਫਰੀ ਦੇ ਵਿੱਚ ਦੇਣਾ ਆ। ਅਤੇ ਕੋਈ ਵੀ ਸਰੋਤੇ ਜਿਹੜੀ ਸਾਡੀ, ਹਰ ਇੱਕ ਸਰੋਤੇ ਜਿਹੜੀ ਆਪਣੀ ਯੂਜ਼ ਕਰਨਗੇ ਡੀਪ ਕਲੀਨਿੰਗ ਦੀ ਸਰਵਿਸ, ਫੁੱਲ ਹਾਊਸ ਡੀਪ ਕਲੀਨ ਦੇ ਨਾਲ ਵੈਕਿਊਮ ਕਲੀਨਰ, ਉਹਨਾਂ ਨੂੰ ਫਰੀ ਆਫ ਕੋਸਟ ਜਿਹੜਾ ਉਹ ਗਿਫਟ ਦੇ ਵਿੱਚ ਅਸੀਂ ਇੱਕ ਐਜ਼ ਆ ਸਾਡੇ ਵੱਲੋਂ ਛੋਟਾ ਜਿਹਾ ਉਪਰਾਲਾ ਹੀ ਕੀਤਾ ਗਿਆ ਵੀ ਅਸੀਂ ਪੇ ਬੈਕ ਕਰ ਸਕੀਏ।
0: ਰੈਕਾ ਕੰਪਨੀ ਦਾ ਵੈਕਿਊਮ ਕਲੀਨਰ ਹੈ, $250 ਦੀ ਕੋਸਟ ਆ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਆ, ਇਹਨਾਂ ਨੇ ਹੋਲਸੇਲ ਦੇ ਵਿੱਚ ਮੰਗਵਾਏ ਨੇ, ਅਤੇ ਉਹ ਵੈਕਿਊਮ ਕਲੀਨਰ ਹਰ ਇੱਕ ਨੂੰ ਫਰੀ ਦੇ ਰਹੇ ਨੇ ਜੋ ਵੀ ਫਲੋਸ ਡੀਪ ਕਲੀਨਿੰਗ ਕਰਵਾ ਰਿਹਾ। ਉਹ ਤੁਸੀਂ ਆਪਣੀ ਏਅਰਬੀਐਨਬੀ ਪ੍ਰੋਪਰਟੀ ਆ, ਰੈਂਟਲ ਪ੍ਰੋਪਰਟੀ ਆ, ਟੈਨੈਂਟ ਪ੍ਰੋਪਰਟੀ ਆ, ਆਪਣੇ ਖੁਦ ਦੀ ਪ੍ਰੋਪਰਟੀ ਆ, ਮੂਵ ਇਨ ਮੂਵ ਆਊਟ ਕਲੀਨਿੰਗ ਆ, ਕੋਈ ਫੰਕਸ਼ਨ ਆ, ਬਿਫੋਰ ਆਫਟਰ ਕਲੀਨਿੰਗ ਕੁਝ ਵੀ ਕਰਾਉਂਦੇ ਆ, ਤੁਹਾਨੂੰ ਵੈਕਿਊਮ ਕਲੀਨਰ ਫਰੀ ਦੇ ਕੇ ਜਾਣਗੇ। ਨੰਬਰ ਟੂ ਕਾਲ
1: 647-0077 647-286-0077 647-286-0077 647-286-0077
0: ਸੋ ਦੋਸਤੋ, ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ, ਕੋਈ ਵੀ ਸਰਵਿਸ ਬੁੱਕ ਕਰੋ ਐਂਡ ਲੱਕੀ ਡਰਾਅ ਦੇ ਵਿੱਚ ਸ਼ਾਮਿਲ ਹੋ ਜਾਓਗੇ, ਜਿੱਥੇ ਡੈਸਨ ਦਾ ਵੈਕਿਊਮ ਕਲੀਨਰ ਫ੍ਰੀ ਜਿੱਤਣ ਦਾ ਮੌਕਾ, ਬਾਕੀ ਇਹਨਾਂ ਦੀ ਜਿਹੜੀ ਸਰਵਿਸ ਆ ਉਹ ਦੇਖ ਕੇ ਚਿੱਤ ਖੁਸ਼ ਹੋ ਜਾਊਗਾ।

0: ਜ਼ਿਆਦਾ ਵਧੀਆ ਰਿਸਪੋਂਸ ਆ ਰਿਹਾ ਜਿਵੇਂ ਪਹਿਲਾਂ ਪਤਾ ਹੁੰਦਾ ਆਪਾਂ ਇਹ ਭੈਣਾਂ ਦੇ ਭਰਾਵਾਂ ਨੂੰ
1: ਆਪਾਂ ਕੰਟੇਨਰ ਹੀ ਮੰਗਾ ਲੈਂਦੇ ਪੂਰਾ
0: ਕੰਟੇਨਰ ਹੀ ਮੰਗਾ ਲੈਣਾ ਸੀਗਾ
1: ਸੋ ਦੋਸਤੋ ਹੋਲਸੇਲ ਰੇਟ ਤੇ ਬਲਾਈਂਡ ਬਾਈ ਜੀ ਲਾਉਂਦੇ ਨੇ ਹੋਲਸੇਲ ਦਾ ਮਤਲਬ ਹੈ ਜਿਹੜੇ ਰੇਟ ਤੇ ਇਹ ਹੋਲਸੇਲ ਤੇ ਪ੍ਰਾਈਸ ਦਿੰਦੇ ਨੇ ਉਹ ਓਪਨ ਟੂ ਪਬਲਿਕ ਆ ਚਾਹੇ ਤੁਸੀਂ ਆਪਣੇ ਘਰ ਦੀਆਂ 10-12-15 ਵਿੰਡੋ ਹੀ ਨੇ ਹੋਲਸੇਲ ਦੇ ਵਿੱਚ ਤਾਂ 1,000-1,500-2,000 ਵਿੰਡੋਆਂ ਆਪਾਂ ਕਾਊਂਟ ਕਰਦੇ ਹਾਂ ਪਰ ਜੇ 15 ਵਿੰਡੋ ਵੀ ਨੇ 10 ਵਿੰਡੋ ਵੀ ਨੇ 20 ਵਿੰਡੋ ਵੀ ਨੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਹੋਲਸੇਲ ਪ੍ਰਾਈਸ ਹੀ ਮਿਲੂਗਾ ਹੋਲਸੇਲ ਦੇ ਵਿੱਚ ਜਾਣੀ ਕਿ ਇੱਕ ਤਰ੍ਹਾਂ ਨਾਲ ਮਾਰਕੀਟ ਨੂੰ ਅੱਧ ਅੱਧ ਦਾ ਫਰਕ ਪੈ ਜਾਂਦਾ 50%
0: ਡਿਸਕਾਊਂਟ
1: ਤੇ 5 ਸਾਲ ਦੀ ਵਾਰੰਟੀ
0: 5 ਸਾਲ ਦੀ ਵਾਰੰਟੀ
1: ਪੂਰੇ ਘਰ ਦੀ ਬਲਾਈਂਡ ਜੇ ਤੁਸੀਂ ਲਵਾਉਂਦੇ ਹੋ ਰਾਈਟ ਨੂੰ ਕਾਲ ਕਰੋਗੇ ਤੁਹਾਨੂੰ ਟੈਲੀਵਿਜ਼ਨ
0: ਫ੍ਰੀ
1: ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਤੇ ਟੈਲੀਵਿਜ਼ਨ ਫ੍ਰੀ ਲੈਣਾ ਚਾਹੁੰਦੇ ਹੋ ਨੰਬਰ ਬੋਲ ਦੋ
0: 647-3996-4646 647-3896-4646
1: 647-3996-4646 ਤੇ ਰਾਈਟ ਨੂੰ ਕਾਲ ਕਰ ਲਓ ਚਾਹੇ ਤੁਸੀਂ ਬਲਾਈਂਡ ਅਗਲੇ ਹਫ਼ਤੇ ਅਗਲੇ ਮਹੀਨੇ ਲਵਾਉਣੇ ਆ ਰਾਈਟ ਨੂੰ ਕਾਲ ਕਰੋਗੇ ਤੁਸੀਂ ਫ੍ਰੀ ਟੈਲੀਵਿਜ਼ਨ ਦੇ ਲਈ ਰਜਿਸਟਰ ਕਰ ਸਕਦੇ ਹੋ ਕਾਲ ਕਰ ਲਓ 647-3996-4646 647-3996-4646 647-3896-4646 ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ
0: ਧੰਨਵਾਦ ਜੀ ਧੰਨਵਾਦ
1: ਆਓ ਜੀ ਤੁਹਾਡੇ ਹੁਣ ਗੱਲਬਾਤ ਕਰਵਾਉਂਦੇ ਹਾਂ ਨਾਗਪਾਲ ਸਾਹਿਬ ਨਾਲ ਨਾਗਪਾਲ ਸਾਹਿਬ ਜੀ ਯੂਨੀਕ ਗਲੋਬਲ ਤੋਂ ਇਹ ਆਖਰੀ ਸੁਨੇਹਾ ਹੀ ਆ ਕਿਉਂਕਿ ਗੌਰਮੈਂਟ ਜਿਹੜੀ ਸਕੀਮ ਲੈ ਕੇ ਆਈ ਸੀ ਨਾਗਪਾਲ ਜੀ ਇੱਕ ਜ਼ਰੀਆ ਨੇ ਇਹ ਲੋਕਾਂ ਤੱਕ ਉਹ ਸਕੀਮ ਨੂੰ ਪਹੁੰਚਾ ਰਹੇ ਨੇ ਇਹ ਅਕਸਰ ਇੱਕ ਗੱਲ ਕਹਿੰਦੇ ਨੇ ਕਿ ਇਹਦੇ ਵਿੱਚ ਸਾਡੇ ਜਿਹੜੇ ਕਸਟਮਰ ਨੇ ਕਲਾਇੰਟ ਨੇ ਉਹਨਾਂ ਦਾ ਫਾਇਦਾ ਹਾਥੀ ਜਿੰਨਾ ਸਾਡਾ ਕੀੜੀ ਜਿੰਨਾ ਇਹ ਕਿਉਂ ਕਹਿੰਦੇ ਨੇ ਕਿੰਨਾ ਕੁ ਫਾਇਦਾ ਇਹਨਾਂ ਦਾ ਆਓ ਨਾਗਪਾਲ ਜੀ ਤੋਂ ਪਹੁੰਚਾਉਂਦੇ ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
2: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ
1: ਸੋ ਤੁਸੀਂ ਕੀੜੀ ਜਿੰਨਾ ਹੀ ਆ ਤੁਹਾਡਾ ਫਾਇਦਾ
2: ਬਿਲਕੁਲ ਜੀ ਸਾਡਾ ਫਾਇਦਾ ਚੀਟੀ ਜਿਤਨਾ ਹੈਗਾ ਠੋਕ ਕੇ ਕਹਿ ਰਿਹਾ ਜੀ ਕੋਈ ਚਲਾਕੀ ਨਹੀਂ ਹੈ ਕੋਈ ਗ੍ਰੀਡੀਨੈਸ ਨਹੀਂ ਹੈ ਫੰਡਿੰਗ ਕਾ ਨਾਮ ਸੁਣ ਕੇ ਲੋਗੋ ਕੋ ਸ਼ੱਕ ਹੋਤਾ ਹੈ ਇੱਕ ਹਿਚਕ ਹੋਤੀ ਹੈ ਹੋਣੀ ਚਾਹੀਏ ਬਿਲਕੁਲ ਹੋਣੀ ਚਾਹੀਏ ਬਟ ਗਾਰੰਟੀ ਕੇ ਸਾਥ ਕੋਈ ਚਲਾਕੀ ਨਹੀਂ ਹਮਾਰੇ ਕਾਮ ਮੇ ਹਮ ਸਿਰਫ ਐਜੂਕੇਸ਼ਨ ਕੀ ਫੰਡਿੰਗ ਮੇ ਹੀ ਡੀਲ ਕਰਤੇ ਔਰ ਕੋਈ ਹਮ ਕਾਮ ਕਰਤੇ ਹੀ ਨਹੀਂ ਕਿਉਂਕਿ ਔਰ ਕਾਮ ਮੇ ਚਲਾਕੀ ਹੈ ਸੈਟਿੰਗ ਹੈ ਅਪਰੋਚ ਹੈ ਸਿੰਪਲ ਸਾ ਹਮਾਰਾ ਕਾਮ ਹੈ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਅਪ ਸਕਿੱਲ ਹਾਸਿਲ ਕਰਤੇ ਗਵਰਨਮੈਂਟ ਆਪਕੋ ਆਪਕੇ ਖਾਤੇ ਮੇ 30-100,000 ਕੀ ਫੰਡਿੰਗ ਦੇਤੀ ਹੈ 8 ਸਾਲ ਹੋ ਗਏ ਬਹੁਤੋਂ ਕੋ ਅਸਿਸਟ ਕਰ ਚੁਕੇ ਹੈ ਆਜ ਫੰਡਿੰਗ ਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਕਿ ਨਾਨ ਰਿਫੰਡੇਬਲ ਟੈਕਸ ਫ੍ਰੀ ਹੈ ਇੱਕ ਹਫ਼ਤੇ ਬਾਅਦ ਜਬ ਨਿਆ ਐਜੂਕੇਸ਼ਨ ਇਅਰ ਸਟਾਰਟ ਹੋ ਰਿਹਾ ਗ੍ਰਾਂਟਸ ਬੰਦ ਹੋ ਗ੍ਰੋਸ ਇਜ਼ ਸੇਮ ਸਾਰਾ ਪੈਸਾ ਲੋਨ ਕੇ ਰੂਪ ਮੇ ਆਏਗਾ ਲੋਨ ਤੋ ਹਮਾਰੇ ਉੱਪਰ ਪਹਿਲੇ ਹੀ ਬਹੁਤ ਹੈ ਤੁਸੀਂ ਆਪ ਹਮਾਰੇ ਆਫਿਸ ਆਏ ਅਸੈਸਮੈਂਟ ਕਰਾਏ ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ ਕਾਲ ਕਰੇ ਅਸੈਸਮੈਂਟ ਕਰਾਏ
1: ਐਂਡ ਕਿਹੜੇ ਨੰਬਰ ਤੇ ਕਾਲ ਕਰਨੇ ਕੋਈ ਨੰਬਰ ਪਹਿਲੇ ਹੀ ਦੱਸ ਦੇ
2: ਨੰਬਰ ਜੀ 437-234-3175 437-264-3175
1: 437-234-3175 ਸੋ ਇਹ ਪੈਸਾ 40,000-50,000-60,000 ਤੁਸੀਂ ਕਹਿੰਦੇ ਹੋ ਕਿ ਇਹ ਡਿਪੈਂਡ ਕਰਦਾ ਕਿ ਕੋਈ ਬੰਦਾ 30,000 ਲਈ ਐਲੀਜੀਬਲ ਆ ਕਿ 50 ਲਈ ਆ 60 ਲਈ ਆ ਇਹ ਕਿਵੇਂ ਇਹਦੇ ਵਿੱਚ ਕਿਵੇਂ ਪਤਾ ਲੱਗਦਾ ਕਿ ਕਿਹੜਾ ਬੰਦਾ ਕਿੰਨੇ ਲਈ ਐਲੀਜੀਬਲ ਹੈ
2: ਹਾਂਜੀ ਫੈਮਿਲੀ ਸਾਈਜ਼ ਤੇ ਫੰਡਿੰਗ ਡਿਪੈਂਡ ਕਰਤੀ ਹੈ ਜਿਸ ਕੀ ਇਨਕਮ ਜਿਨ ਕੀ ਇਨਕਮ ਕਮ ਹੈ ਜਿਨ ਫੈਮਿਲੀਜ਼ ਕੀ ਇਨਕਮ ਕਮ ਹੈ ਲੈਸ ਦੈਨ $70,000 ਹੈ ਨੋਟਿਸ ਆਫ ਅਸੈਸਮੈਂਟ ਕੀ ਮੈਂ ਬਾਤ ਕਰ ਰਹਾ ਹੂੰ 2024 ਕਾ ਵੀ ਦੇਖਾ ਜਾ ਰਿਹਾ ਹੈ ਗਵਰਨਮੈਂਟ ਕੇ ਦੁਆਰਾ ਜਿਨ ਕੀ ਇਨਕਮ ਕਮ ਹੈ ਔਰ ਜਿਨ ਕਾ ਫੈਮਿਲੀ ਸਾਈਜ਼ ਜ਼ਿਆਦਾ ਹੈ ਬੱਚੇ ਜ਼ਿਆਦਾ ਹੈ ਫੰਡਿੰਗ ਬੜਤੀ ਜਾਤੀ ਹੈ ਗ੍ਰਾਂਟ ਬੜਤੀ ਜਾਤੀ ਹੈ ਤੋ ਐਸਾ ਨਹੀਂ ਹੈ ਦੇਖੀ ਜੀ ਗਵਰਨਮੈਂਟ ਕੇ ਡਾਕੂਮੈਂਟਸ ਹੈ ਗਵਰਨਮੈਂਟ ਕੋ ਸਬਮਿਟ ਹੋਣੇ ਬੈਂਕ ਕੋ ਤੋ ਪਾਗਲ ਬਣਾਉਣਾ ਨਹੀਂ ਯਹਾਂ ਪੇ ਤੋ ਕੋਈ ਚਲਾਕੀ ਸੈਟਿੰਗ ਐਡੀਟਿੰਗ ਚਲਤੀ ਨਹੀਂ ਹੈ ਸਾਫ ਕਾਮ ਹੈ ਸਹੀ ਤਰੀਕੇ ਸੇ ਕਰ ਰਹੇ ਹੈ ਅਬ ਇਸ ਮੇ ਆਪ ਮਾਨ ਕੇ ਚਲੇ ਫੈਮਿਲੀ ਆਫ ਟੂ ਕੋ ਰਿਟਾਇਰਡ ਕਪਲ ਹੈ ਜਾਂ ਫਿਰ ਯੰਗ ਕਪਲ ਹੈ 45,000 ਕੀ ਫੰਡਿੰਗ ਆਤੀ ਹੈ 25,000 ਆਜ ਕੀ ਡੇਟ ਮੇ ਗ੍ਰਾਂਟ ਹੈ ਗ੍ਰਾਂਟ ਜੋ ਰੈਸਟ ਪੋਰਸ਼ਨ ਹੈ 20,000 ਕਾ ਵੋ ਲੋਨ ਹੈ 0% ਪੇ ਔਰ 1.5 ਸਾਲ ਬਾਅਦ ਵੀ 28% ਸਾਲ ਕਾ ਵਿਆਜ ਹੈ ਔਰ ਅਬ ਆਪ ਇੱਕ ਹਫ਼ਤੇ ਬਾਅਦ ਐਨਰੋਲ ਕਰੇਂਗੇ 45,000 ਜੋ ਫੈਮਿਲੀ ਆਫ ਟੂ ਕੋ ਜੋ ਰਿਟਾਇਰਡ ਕਪਲ ਹੈ ਪੈਨਸ਼ਨ ਪੇ ਉਨਕੋ ਆ ਰਹਾ ਹੈ ਜਾਂ ਫਿਰ ਜੋ ਯੰਗ ਕਪਲ ਹੈ ਸਾਰਾ ਲੋਨ ਆਏਗਾ ਗ੍ਰਾਂਟ ਜ਼ੀਰੋ
1: ਜਿਹੜਾ ਤੁਹਾਡੀ ਫੀਸ ਤੋਂ ਦੱਸਿਆ ਕਿ ਸਿਰਫ ਖਾਤੇ ਚ ਚਾਹੇ ਬੰਦਿਆਂ ਦੇ $1,00,000 ਆ ਜੇ ਤੁਸੀਂ $499 ਜਾਂ $199 ਚਾਰਜ ਕਰਨੇ ਆ ਤੇ ਇਹ ਵੀ ਜਦੋਂ ਬੰਦਿਆਂ ਦੇ ਖਾਤੇ ਚ ਪੈਸੇ ਆ ਜਾਣਗੇ ਕੰਮ ਹੋਣ ਤੋਂ ਬਾਅਦ
2: ਬਿਲਕੁਲ ਜੀ ਇਸ ਲਈ ਆਪਕਾ ਬੈਨੀਫਿਟ ਹਾਥੀ ਜਿਤਨਾ ਹੈ ਹਮਾਰਾ ਬੈਨੀਫਿਟ ਚੀਟੀ ਜਿਤਨਾ ਹੈ ਅਗਰ ਹਮਨੇ ਕਮਿਸ਼ਨ ਜਾਂ ਕੋਈ ਹੇਰਾ ਫੇਰੀ ਕਰਨੀ ਹੋਤੀ ਮਹੀਨੇ ਕੇ 5 ਕਲਾਇੰਟ ਕਰਤੇ ਕਮਿਸ਼ਨ ਲੈ ਕੇ ਸੋ ਜਾਤੇ ਲੇਕਿਨ ਇਮਾਨਦਾਰੀ ਸੇ ਕਾਮ ਕਰ ਰਹੇ ਹੈ ਅਸਲੀ ਅਵੇਅਰਨੈਸ ਕਰ ਰਹੇ ਹੈ ਓਨੈਸਟੀ ਸੇ ਕਾਮ ਕਰ ਰਹੇ ਹੈ सिंगल मदर विद थ्री किड्स को, फैमिली विद

0: थ्री किड्स को, हस्बैंड वाइफ दोनों पढ़ते हैं, 100,000 की फंडिंग आती है, 50,000 ग्रांट, 50,000 लोन, लास्ट हफ्ते भी अराउंड 29 बंदों के खाते फंडिंग गिरी है। फंडिंग गिरने के बाद हम अपनी छोटी सी फीस आपसे मांगते हैं, कभी कभी मांगना भी नहीं पड़ता, लोग खुद ही डब्बा के साथ ब्लेसिंग के साथ खुद ही फीस देना ऑफिस में जाते हैं, फिर ऑनलाइन ट्रांसफर कर देते हैं। 499 फीस है, तो आप मिस ना करें इस अपॉर्चुनिटी को, नुकसान ना करें, क्योंकि ऑलरेडी आपके आस पड़ोस वाले सब ले चुके हैं। अच्छी चीज लोग बताते नहीं है, गंदी चीज बताते कुछ हो जाता
1: है। तो अच्छा कोई होर, क्योंकि तुसी बड़ा ट्रांसपेरेंसी ना कम कर रहे हो, तुसी कह रहे हो कि फंडिंग अप्रूव हो ता तुसी सानू भाई $200 दे दियो, ਇਦੋ ਵੱਧ ਕਲੈਰਟੀ ਦੇ ਨਾਲ ਤਾਂ ਕੰਮ ਬੰਦਾ ਕੋਈ ਕਰ ਹੀ ਨਹੀਂ ਸਕਦਾ ਕਿ ਕੰਮ ਹੋਣ ਤੋਂ ਬਾਅਦ ਤੁਸੀਂ ਜਿਹੜਾ ਸਾਨੂੰ ਪੇ ਕਰ ਦਿਓ। ਇਹਦੇ ਵਿੱਚ ਹੋਰ ਕੋਈ ਕਹਿ ਚ ਨਹੀਂ, ਬਸ ਇੱਦਾਂ ਅਪਲਾਈ ਕਰਨਾ, ਕਿਉਂਕਿ ਇਹਦੇ ਵਿੱਚ ਤਾਂ ਬਹੁਤ ਸਾਰੇ ਲੋੜਵੰਦ ਨੇ ਜੀ, ਜਿਹੜੇ PR ਨੇ, ਜਿਹੜੇ ਸਿਟੀਜਨ ਨੇ, ਇੰਗਲਿਸ਼ ਤਾਂ ਉਹਨਾਂ ਨੂੰ ਆਉਂਦੀ ਆ, ਅਤੇ ਇਨਕਮ ਵੀ $70,000 ਤੋਂ ਘੱਟ ਆ, ਇਹਦੇ ਵਿੱਚ ਤਾਂ ਬਹੁਤ ਸਾਰੇ ਲੋਕ ਐਲੀਜੀਬਲ ਨੇ, ਫਿਰ ਤਾਂ ਕਿੰਨਿਆਂ ਕੁ ਨੂੰ ਸਰਕਾਰ ਵੰਡੂਗੀ।
0: ਬਿਲਕੁਲ ਜੀ, ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਲੋਕੋ ਕੋ ਫਾਇਦਾ ਹੈ, ਆਮ ਲੋਕੋ ਕੇ ਲੀਏ ਗ੍ਰਾਂਟ ਹੈ ਯੇ। ਅਗਰ ਆਪਕੀ ਇਨਕਮ ਜ਼ਿਆਦਾ ਹੈ, ਫੋਨ ਨਾ ਕਰੇ, ਸੂਟ ਨਹੀਂ ਕਰਤਾ ਆਪਕੋ। ਜਿਨਕੀ ਇਨਕਮ ਕਮ ਹੈ, ਅਨਇੰਪਲੋਇਡ ਹੈ, ਦੇਖੀ ਜਬ ਗਵਰਨਮੈਂਟ ਆਫ ਕੈਨੇਡਾ ਘਾਨਾ ਕੋ, ਮੋਜ਼ੈਂਬੀਕਿਊ ਕੋ, ਐਸੇ ਐਸੇ ਕੰਟਰੀਜ਼ ਹੈ ਜੋ ਮੇਰੇ ਕੋ ਪਤਾ ਨਹੀਂ ਨਾਮ, ਇਥੀਓਪੀਆ ਕੋ ਬਿਲੀਅਨਸ ਆਫ ਡਾਲਰਸ ਫੰਡਿੰਗ ਮੇ ਦੇਤੀ ਹੈ, ਬਿਲੀਅਨਸ ਆਫ ਡਾਲਰਸ, ਕਹਾਂ ਜਾ ਰਿਹਾ ਪੈਸਾ, ਤਬ ਤੋ ਮੈਂ ਹੈਰਾਨੀ ਨਹੀਂ ਹੋਤੀ ਜਬ ਗਵਰਨਮੈਂਟ ਐਜੂਕੇਸ਼ਨ ਵੀ ਸਪੈਂਡ ਕਰ ਰਹੀ ਹੈ, ਆਪ ਸਕਿੱਲ ਹਾਸਿਲ ਕਰੇਂਗੇ, ਦੇਸ਼ ਮੇ ਆਪ ਕਾਮ ਕਰੇਂਗੇ, ਕੋਈ ਐਸਾ ਵੀ ਨਹੀਂ ਕਿ ਆਪਣੇ ਜੋਬ ਕਰਨੀ ਹੀ ਕਰਨੀ ਹੈ, ऐसा भी नहीं, कोई कोलेटरल है, कोई सिक्योरिटी है। 30,000 to 100,000 की फंडिंग अपने अकाउंट में हासिल करें, नुकसान ना कराएं। हमारा क्या है, हमारी 200-500 फीस है, आप नहीं देंगे आपका।
1: सो जेडे नागपाल जी, जेडे बुजुर्ग ताश खेड के टाइम पास करते ने, जेडिया ਬੀਬੀਆਂ ਰੀਲਾਂ ਦੇਖ ਕੇ ਟਾਈਮ ਪਾਸ ਕਰਦੇ ਨੇ, ਜਿਹੜੀਆਂ ਸਾਡੇ ਬਜ਼ੁਰਗ ਜੋੜੇ ਨੇ ਉਹ ਬੱਚਿਆਂ ਨੂੰ ਸਾਂਭ ਕੇ ਜਾਂ ਘਰੇ TV ਦੇਖ ਕੇ ਗੁਜ਼ਾਰਾ ਕਰਦੇ ਨੇ, ਜੇ ਉਹ ਇਨਰੋਲ ਹੋ ਕੇ ਉਹ ਪੜ੍ਹ ਲੈਣ ਤਾਂ ਉਹਨਾਂ ਦੇ ਖਾਤੇ 'ਚ ਪੈਸੇ ਆਉਣਗੇ, ਉਹ ਤਾਂ ਕਹਿਣਗੇ ਭਾਈ ਇਸ ਤਾਬ ਦਾ ਅੱਡ ਕਰ ਲੈਂਦੇ ਹਾਂ ਜੀ।
0: ਬਿਲਕੁਲ ਜੀ, ਐਸਾ ਹੈ, ਬੜੇ ਫਸੇ ਹੋਏ ਲੋਕ ਆਤੇ ਹਮਾਰੇ ਪਾਸ, ਕੁਛ ਲਾਈਕ ਬੜੇ ਪਾਵਰਟੀ ਵਾਲੇ ਲੋਕ ਵੀ ਆਤੇ ਹੈ, ਬਹੁਤ ਜੋ ਗਲਤ ਟਾਈਪ ਸੇ ਗੁਜ਼ਰ ਰਹੇ ਹੈ, ਹਮਾਰੇ ਪਾਸ ਮਲਟੀ ਕਮਿਊਨਿਟੀਜ਼ ਕੇ ਲੋਕ ਆਤੇ ਹੈ, ਬਹੁਤ ਲੋਕ ਟਾਈਮ ਲਾਈਕ ਬਟ
1: ਇਹ ਚ ਪੈਨਸ਼ਨ ਵਾਲੇ ਵੀ ਐਲੀਜੀਬਲ ਨੇ, ਇਹ ਚ ਸਿੰਗਲ ਮਦਰ ਵੀ ਐਲੀਜੀਬਲ ਨੇ, ਬਸ PR ਸਿਟੀਜਨ ਹੋਣਾ ਚਾਹੀਦਾ ਬੰਦਾ, ਇਨਕਮ 70,000 ਤੋਂ ਘੱਟ ਹੋਵੇ ਤੇ ਇੰਗਲਿਸ਼ ਆਉਂਦੇ, ਤਿੰਨ ਚੀਜ਼ਾਂ ਨੇ ਤੇ ਖਾਤੇ ਚ ਪੈਸੇ ਪੈਸੇ ਤੇ ਨਾਲੇ ਪੜ੍ਹੋ ਨਾਲੇ ਪੈਸੇ।
0: ਔਰ ਆਸਾਨ ਸੇ ਕੋਰਸਿਸ ਹੈ, ਫੁਲੀ
1: ਆਨਲਾਈਨ ਕੋਰਸ ਹੈ, ਕੋਈ ਉਹਦੇ ਚ ਟੈਸਟ ਵੀ ਨਹੀਂ ਦੇਣਾ ਹੈ ਜੀ,
0: ਐਗਜ਼ਾਮ ਨਹੀਂ ਹੈ, ਅਸਾਈਨਮੈਂਟਸ ਹੈ, ਘਰ ਕੇ ਕੰਫਰਟ ਹੈ, 3 ਘੰਟੇ ਤੋਂ ਲਗਾ ਹੀ ਸਕਤੇ ਆਪ, 2 to 3 ਘੰਟੇ, ਫੰਡਿੰਗ ਆਪਕੇ ਅਕਾਊਂਟ ਮੇ 30 to 90 ਡੇਜ਼ ਮੇ ਆ ਜਾਤੀ ਹੈ, ਰਾਈਟ। तो इसमें ऐसा नहीं कि ये इंश्योरेंस पॉलिसी की तरह नहीं है कि आपके पास फंडिंग बनने के बाद आएगी, आप आज ज्वाइन करते हैं 30 to 90 डेज फंडिंग आपके खाते में गवर्नमेंट डाल देती है।
1: वेरी गुड,
0: तो इसमें कोई चलाकी नहीं है, कोई ग्रीडीनेस नहीं है, आपका फायदा है। जैसे मैंने कहा, आपकी फीस आप ही देंगे, आप आस पड़ोस वाले बहुत लोग दे चुके और दे रहे हैं, हमें फायदा नहीं पड़ता है इतना, लेकिन आपका नुकसान हो रहा है इसमें, तो आपके बैंक से खाते से कम नहीं हो रहे, बढ़ जरूर रहे हैं।
1: बिल्कुल
0: ठीक है, तो मिस कॉल करें, असेसमेंट कराए, कॉल आप हमें अभी भी कर सकते हैं।
1: नंबर बोल रहे
0: 437-264-31-75, 437-264-31-75, 437-264-3175। ऑफिस हमारा है 218 एक्सपोर्ट बुलेवर्ड पे, हर इंटरी डेरी पे, आप कल भी आ सकते हैं, एक हफ्ता रह गया, जो मैंने बोला ग्रांट्स, मोटी मोटी ग्रांट्स जो आ रही है वो एक हफ्ते तक आ रही है, उसकी उसके बाद आप मुझे मत बोलना कि आपने ये बोला था वो बोला था, 1 week तक वैलिड है, वेडनेसडे तक मोस्ट प्रोबेबली, क्योंकि तुम्हारा बैच फुल हो जाएगा उसके बाद, तो कॉल करें, ऑफिस आए, प्रॉपर ऑफिस है, टिम होटल में नहीं मिलते, 7 बंदों का स्टाफ है आपकी सेवा के लिए। नंबर 437-264-31-75, 437-264-31-75।
1: बहुत शुक्रिया जी, धन्यवाद। सो दोस्तों, इस स्नेहा तुसी सुन रहे सी, अविसले सी, ਤਾਂ ਤੁਸੀਂ ਰਾਈਟ ਨਾਓ ਕਾਲ ਚੱਕੋ, ਫੋਨ ਚੱਕੋ, ਨੰਬਰ ਡਾਇਲ ਕਰੋ, ਕਾਲ ਕਰੋ ਨਾਗਪਾਲ ਜੀ ਨੂੰ। ਅਤੇ ਕਿਉਂ, ਕਿਉਂਕਿ ਹੁਣ ਇਹ ਸਕੀਮ ਸਿਰਫ ਇੱਕ ਹਫ਼ਤਾ ਰਹਿ ਗਿਆ, ਬੰਦ ਹੋਣ ਲੱਗੀ ਆ, ਗ੍ਰਾਂਟ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ, ਜੇ ਤੁਸੀਂ ਐਲੀਜੀਬਲ ਹੋ ਕਾਲ ਕਰੋ, ਅਤੇ ਤੁਹਾਨੂੰ ਉਬਰ ਦਾ ਕਾਲ ਹੀ ਦੱਸ ਦੇਣਗੇ, ਅਸੈਸ ਕਰ ਲੈਣਗੇ ਕਿ ਕਿੰਨੇ ਪੈਸੇ ਲਈ ਐਲੀਜੀਬਲ ਹੋ। ਨੰਬਰ 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਨਾਫਲ ਸਾਹਿਬ, ਧੰਨਵਾਦ ਜੀ,
0: ਥੈਂਕ ਯੂ ਜੀ,
1: ਥੈਂਕ ਯੂ ਵੈਰੀ ਮੱਚ ਜੀ, ਜੁੜਿਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਨਾਲ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ, ਇਹ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਕੱਲ੍ਹ ਕਟਾਰੀਆ ਸਾਹਿਬ ਜਿਹੜੀ ਟਿਕਟ ਦੱਸ ਕੇ ਗਏ ਸੀ ਨਾ, ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਨੇ, ਖਾਸ ਤੌਰ 'ਤੇ ਦੁਬਈ ਦੇ ਲਈ। ਵੈਸੇ ਤਾਂ ਇਹਨਾਂ ਕੋਲ ਤੁਸੀਂ 1-way ਟਿਕਟ ਲੈਣੀ ਆ, ਅਪ ਡਾਊਨ ਟਿਕਟ ਲੈਣੀ ਹੈ, ਦੀਵਾਲੀ ਦੀਆਂ ਟਿਕਟਾਂ ਲੈਣੀਆਂ ਨੇ ਜਾਂ ਫਿਰ ਦਸੰਬਰ ਦੀਆਂ ਛੁੱਟੀਆਂ ਨੇ, ਉਹ ਟਿਕਟਾਂ ਆਲਰੇਡੀ ਬੁਕਿੰਗ ਹੋ ਰਹੀਆਂ ਨੇ ਅਤੇ ਬਹੁਤ ਵਾਜਬ ਰੇਟਾਂ 'ਤੇ ਨੇ। ਪਰ ਦੁਬਈ ਵਾਲੀ 'ਤੇ ਜ਼ਿਆਦਾ ਮੈਂ ਫੋਕਸ ਕਰ ਰਿਹਾ ਕਿਉਂਕਿ ਇਹ ਬਹੁਤ ਪਰ ਮਹਿੰਗਾ ਰਾ। ਇਹਦੇ ਵਿੱਚ ਕੀ ਆ, ਤੁਸੀਂ ਇੰਡੀਆ ਤੋਂ ਅਪ ਡਾਊਨ ਕਰਨਾ ਜਾਂਦੇ ਹੋਏ ਜਾਂ ਆਉਂਦੇ ਹੋਏ, ਦੁਬਈ ਸਟੋਪ ਦੀਆਂ ਜਿਹੜੀਆਂ ਫਲਾਈਟਾਂ ਹੁੰਦੀਆਂ ਨੇ, ਐਮੀਰੇਟਸ ਫਲਾਈਟਾਂ ਹੁੰਦੀਆਂ ਨੇ, ਉਹ ਕਹਿੰਦੇ ਚਾਹੇ 2 ਘੰਟੇ ਦਾ ਸਟੋਪ ਆ ਚਾਹੇ 5 ਰਾਤਾਂ ਦਾ 4 ਰਾਤਾਂ ਦਾ ਸਟੋਪ ਆ, ਤੁਹਾਨੂੰ ਟਿਕਟ ਪ੍ਰਾਈਸ ਰਿਮੇਨ ਸੇਮ। ਜੇ 1500 ਦੀ ਅਪ ਡਾਊਨ ਦੀ ਟਿਕਟ ਆ ਤਾਂ ਉਹ 2 ਰਾਤਾਂ ਦਾ, 5 ਰਾਤਾਂ ਦਾ, 2 ਘੰਟਿਆਂ ਦਾ ਸਟੋਪ ਆ, ਉਹ 1500 ਹੀ ਰਹੂਗੀ। ਅਤੇ ਜਿਹੜੇ 4 ਰਾਤਾਂ ਜੇ ਤੁਸੀਂ ਉੱਥੇ ਰਹੋਗੇ, 4 ਰਾਤਾਂ 5 ਦਿਨਾਂ ਦੇ ਵਿੱਚ ਤੁਸੀਂ ਦੁਬਈ ਘੁੰਮ ਸਕਦੇ ਹੋ। $699 ਤੋਂ ਪੈਕੇਜ ਸਟਾਰਟ ਨੇ, ਉਹਦੇ ਵਿੱਚ 4 ਰਾਤਾਂ ਦਾ ਹੋਟਲ ਫ੍ਰੀ ਹੋਊਗਾ, ਬ੍ਰੇਕਫਾਸਟ ਹੋਊਗਾ, ਇਹਦੇ ਨਾਲ ਨਾਲ ਤੁਹਾਨੂੰ ਬੁਰਜ ਖਲੀਫਾ ਦੀ ਟਿਕਟ ਹੋਊਗੀ, ਸਫਾਰੀ ਦੀ ਟਿਕਟ ਹੋਊਗੀ, ਡਿਨਰ ਹੋਊਗਾ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਬੋਟ ਕਰੂਜ਼ ਦਾ ਵੀ ਉੱਥੇ ਇੰਤਜ਼ਾਮ ਹੋਊਗਾ। ਇਹ ਦੁਬਈ ਘੁੰਮਣਾ, ਐਂਡ ਤੁਸੀਂ ਕਾਲ ਕਰ ਲਓ ਸਾਰੀ ਡਿਟੇਲ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲ 'ਤੇ 905-6781200 905-6781200 905-6781200। ਇੰਡੀਆ ਜਾ ਹੀ ਰਹੇ ਹੋ ਤਾਂ ਦੁਬਈ ਘੁੰਮਦੇ ਜਾਓ, 905-6781200 699 'ਚ ਦੁਬਈ ਘੁੰਮੋ, 905-6781200। ਅਤੇ ਦੋਸਤੋ, ਸਾਡੇ ਕਿਸੇ ਵੀ ਸਪੋਂਸਰ ਸਾਹਿਬਾਨ ਦਾ ਨੰਬਰ ਤੁਸੀਂ ਮਿਸ ਕਰ ਗਏ ਹੋ, ਅਮਨ ਜਾਖੜ ਜੀ ਜੋ ਕਿ ਇੰਸ਼ੋਰੈਂਸ ਬ੍ਰੋਕਰ ਨੇ, ਉਹਨਾਂ ਦਾ ਨੰਬਰ ਚਾਹੀਦਾ। ਗ੍ਰੈਂਡ ਹੋਮ ਫਰਨੀਚਰ ਜੋ ਇਸ ਪ੍ਰੋਗਰਾਮ ਨੂੰ ਅਚੇਚੇ ਤੌਰ 'ਤੇ ਸਪੋਂਸਰ ਕਰਦੇ ਨੇ, ਇਹਨਾਂ ਦੀ 7ਵੇਂ ਤੱਕ ਲੋਕੇਸ਼ਨ ਓਪਨ ਆ, ਡੈਰੀ ਟੋਮਕਨ ਲੋਕੇਸ਼ਨ 'ਤੇ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ ਹੈਗਾ, 6685 ਟੋਮਕਨ ਰੋਡ 'ਤੇ, 6685 ਟੋਮਕਨ ਰੋਡ 'ਤੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਤੁਹਾਨੂੰ ਡਿਸਕਾਊਂਟ ਦੇ ਨਾਲ ਫ੍ਰੀ ਗਿਫਟ ਵੀ ਦਿੱਤੇ ਜਾਣਗੇ। ਯਾਦ ਰੱਖੋ, 299 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਲੈ ਸਕਦੇ ਹੋ, ਇਹਦੇ ਲਈ ਤੁਸੀਂ 647-262-0000 ਡੈਰੀ ਟੋਮਕਨ 6685 ਟੋਮਕਨ ਰੋਡ 'ਤੇ ਵਿਜ਼ਿਟ ਕਰ ਸਕਦੇ ਹੋ। ਦੋਸਤੋ, ਤੁਸੀਂ ਅਮਨ ਜਾਖੜ ਇੰਸ਼ੋਰੈਂਸ ਦੇ ਲਈ ਨੰਬਰ ਚਾਹੀਦਾ ਤੁਹਾਨੂੰ, ਪੂਰੀ ਹੈਰੀਟੇਜ ਦਾ ਨੰਬਰ ਮਿਸ ਕਰ ਗਏ ਹੋ, ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ, ਫਿਜ਼ੀਓਥੈਰੇਪੀ ਦਾ ਨੰਬਰ ਚਾਹੀਦਾ, ਗੱਡੀਆਂ ਰਿਪੇਅਰ ਕਰਾਉਣੀਆਂ ਨੇ $85 'ਚ ਆਇਲ ਚੇਂਜ, $5 'ਚ ਏਸੀ ਡਾਇਗਨੋਸ, ਕੋਈ ਵੀ ਨੰਬਰ ਚਾਹੀਦਾ ਮੈਨੂੰ ਕਾਲ ਕਰ ਲਿਓ। ਮੇਰਾ ਨੰਬਰ ਹੈ 647-921-2032, ਜਾਂ ਫਿਰ ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਨਾਲ ਕਰਨਾ ਚਾਹੁੰਦੇ ਹੋ ਤਾਂ ਕਾਲ 647-921-2032 647-921-2032 ਏਸੀ ਦਾ ਪ੍ਰੋਗਰਾਮ ਰੇਡ ਪ੍ਰੋ ਚੜ੍ਹਦੀ ਕਲਾ ਦਿਓ ਜਾਤ ਫਿਰ ਮੰਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: कल्चर ऑफ पंजाब से जुड़े रहने के लिए आप सभी का बेहद शुक्रिया।

0: Ottawa.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Ladies and gentlemen, introducing from CHLO AM 530, the number one radio host in the world, Dave
5: Afternoon, welcome to Dave Todless Show. आज के प्रोग्राम में बहनों और भाइयों आप सबका स्वागत है। आशा करते हैं, उम्मीद करते हैं, तुहाडा अज्ज दा दिन अच्छा गुजरिया होगा। साडी कोशिश रहेगी अगले घंटे च बहुत सारे तुहाडे डालर बचा के रखे। ग्रैंड फर्नीचर तो जानकारी दी जाएगी और साडे नाल स्टूडियो चो ब्रैम्पटन टीवी एंड अपलायंस तो सुल्तान जी भी आ चुके हैं। सर वेलकम टू द शो।
6: थैंक यू वेरी मच जी, बहुत बहुत शुक्रिया।
5: सुल्तान जी, जी ब्लैक फ्राइडे की सेल आ जुलाई च लगती है, आपा ला दी आ, ओदी जानकारी दो, रोशनी पाओ।
6: ब्लैक फ्राइडे प्राइसेस इन जुलाई, एदे च बहुत सारियां कंपनीज पार्टिसिपेट कर रही जी। ए लोएस्ट प्राइस गारंटी है, तो एदा प्रूफ ए है कि जे कोई भी तुसी या तुहाडे फ्रेंड्स फैमिली फ्रेंड्स रिलेटिव ने अगर ब्लैक फ्राइडे ते कोई परचेज की है, साडे कोल तुसी शोरूम ते आओगे, चेक करोगे, असी उसे वेले जड़ी है अपना POS ते तुहानू इनवाइस कड के दिखावांगे जो प्राइस पे कीती हुई है।
5: हाँ जी।
6: या जो प्राइस दी तुहाडे कोल ऑलरेडी इनवाइस है आ, ब्लैक फ्राइडे दी,
5: ठीक है,
6: सेम प्राइस मैच करके दिती जाऊगी, पर मिलेगा 2026 दा लेटेस्ट मॉडल। सो ए जड़ी ब्लैक फ्राइडे प्राइस इन जुलाई है, एदे च GE फ्रिजडेयर, फ्रिजडेयर गैलरी एंड प्रोफेशनल, बॉश जर्मन ब्रांड है, एलिका इटालियन ब्रांड है, सोनी एंड सैमसंग अर्गियां कंपनीज पार्टिसिपेट कर रही हैं। अगर तुसी ब्लैक फ्राइडे प्राइसेस साल दियां सब तो घट प्राइसेस इन जुलाई लेना चाहते हो तो आज शाम 7 बजे तक तुसी पहुंचना है बोवेड एंड चंकूजी ते ब्रैम्पटन टीवी एंड अपलायंसेस, जिथे ब्लैक फ्राइडे प्राइस ते PS5
5: हाँ जी
6: ओनली 699।
5: अच्छा,
6: PS5 कोई लेना चाहते $1,000 वाला 699 ਦਾ,
5: ਇਹਦੇ ਨਾਲ ਫ੍ਰੀ ਕੀ ਦਿੰਦੇ ਹੋ?
6: ਇਹਦੇ ਨਾਲ ਜਿਹੜੇ ਜੀ ਕੰਟਰੋਲਰ ਆਲਰੇਡੀ ਇਨਕਲੂਡ ਹੈ।
5: ਅੱਛਾ,
6: ਤੇ ਇੱਕ ਸੈਕਿੰਡ ਕੰਟਰੋਲਰ ਤੁਹਾਨੂੰ ਫ੍ਰੀ ਐਡ ਕਰਕੇ ਵੀ ਦੇਣਾ।
5: ਠੀਕ ਹੈ, ਠੀਕ ਹੈ।
6: ਸੋ ਤੁਸੀਂ ਅਗਰ ਲੈਣਾ ਹੈ ਦੋ ਕੰਟਰੋਲਰ ਦੇ ਨਾਲ PS5 ਤੁਹਾਨੂੰ ਮਿਲਣਾ 699 ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ। ਸੈਕਿੰਡਲੀ 699 ਦਾ ਫ੍ਰਿਜ, ਇਹ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ, ਤੁਹਾਨੂੰ ਬੇਸਮੈਂਟ ਅਪਾਰਟਮੈਂਟ ਲਈ ਚਾਹੀਦਾ, ਕੋਂਡੋਮੀਨੀਅਮ ਲਈ ਚਾਹੀਦਾ, ਜਾਂ ਤੁਸੀਂ ਸੈਕਿੰਡ ਫ੍ਰਿਜ ਇਨ ਗਰਾਜ ਰੱਖਣਾ, 699 ਦਾ ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਫ੍ਰਿਜ ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ, ਤੇ 699 ਵੀ ਤੁਸੀਂ 6 ਮਹੀਨੇ ਚ ਪੇ ਕਰਨਾ,
5: ਕੋਈ ਵਿਆਜ ਨਹੀਂ,
6: ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਕੱਲਾ ਵਾਸ਼ਰ ਲੈਣਾ ਸਿਰਫ 599।
5: ਵੈਰੀ ਗੁੱਡ,
6: 599 ਚ ਕੱਲਾ ਵਾਸ਼ਰ ਮਿਲ ਜਾਣਾ ਤੁਹਾਨੂੰ। ਸਿੰਗਲ ਡਰਾਇਰ ਚਾਹੀਦਾ 499 ਚ, ਸਿੰਗਲ ਡਰਾਇਰ 499 ਚ ਕਿੱਥੋਂ ਮਿਲਣਾ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 55 ਇੰਚ ਟੀਵੀ ਲੈਣਾ ਜੀ,
5: ਹਾਂਜੀ,
6: ਸਿਰਫ 399 ਚ,
5: ਤੇ 65 ਇੰਚ,
6: 65 ਇੰਚ $1,000 ਵਾਲਾ 699,
5: 75 ਇੰਚ,
6: ਤੇ 75 ਇੰਚ $1,300 ਵਾਲਾ 899 ਚ,
5: ਤੇ ਉਦੋਂ ਬਾਅਦ ਕੀ ਹੁੰਦਾ 85 ਇੰਚ,
6: 85 ਇੰਚ $2,300 ਵਾਲਾ 1599 ਦਾ,
5: ਤੇ ਬਾਬਾ ਬੋਰਡ 98 ਇੰਚ ਵਾਲਾ,
6: 98 ਇੰਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ 1999 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
5: ਔਰ ਇੱਕ ਰਿਕੁਐਸਟ ਹੈ ਜਿਨ੍ਹਾਂ ਨੇ 98 ਇੰਚ ਲੈਣਾ, ਜੇ ਤੁਸੀਂ ਕਹਿੰਦੇ ਹੋ ਬੇਸਮੈਂਟ ਚ ਅਸੀਂ ਰੱਖਣਾ, ਨੋ ਪ੍ਰੋਬਲਮ, ਪਰ ਦੇਖ ਲਓ ਬੇਸਮੈਂਟ ਚ ਬੜ ਵੀ ਜਾਏਗਾ, ਪੂਰੀ ਸਕਿੱਡ ਹੈ ਇੱਕ, ਨਾਪ ਨੂਪ ਲਿਓ ਪਹਿਲਾਂ, ਸਾਰਾ ਚੈੱਕ ਕਰ ਲਿਓ, ਵੀਡੀਓ ਬਣਾ ਕੇ ਸੁਲਤਾਨ ਜੀ ਨੂੰ ਸਟਾਫ ਨੂੰ ਦਿਖਾ ਦਿਓ ਵੀ ਆਹ ਸਾਡੇ ਰਸਤੇ ਆ, ਬੇਸਮੈਂਟ ਚ ਜਾਣ ਲਈ ਇੱਥੇ ਚਲਿਆ ਜਾਏਗਾ, ਹਾਂ ਜੇ ਵਾਕਆਊਟ ਬੇਸਮੈਂਟ ਹੋਵੇ ਤਾਂ ਸਿੱਧਾ ਹੀ ਵੜ ਜਾਏਗਾ।
6: ਯੂ ਟਰਨ ਹੋਵੇ ਜਾਂ ਐਲ ਸ਼ੇਪ ਚ ਹੋਵੇ ਨਾ ਜੀ ਬੇਸਮੈਂਟ ਦੀਆਂ ਸੀੜੀਆਂ ਉੱਤਰ ਦੀਆਂ ਫਿਰ ਥੋੜਾ ਮੁਸ਼ਕਲ ਹੈ, ਪਰ ਜੇ ਸਟ੍ਰੇਟ ਸਟੇਅਰਸ ਜਾਂਦੀਆਂ ਥੱਲੇ ਜਾਂ ਵਾਕਆਊਟ ਬੇਸਮੈਂਟ ਹੈ ਫਿਰ ਡੈਫੀਨੇਟਲੀ ਤੁਸੀਂ ਲੈ ਸਕਦੇ
5: ਹੋ। 98 ਇੰਚ ਲੈ ਸਕਦੇ ਹੋ, 32 ਇੰਚ ਤੁਸੀਂ ਕਹਿੰਦੇ ਸੋਲਡ ਆਊਟ ਹੋ ਗਿਆ,
6: 32 ਇੰਚ ਸੋਲਡ ਆਊਟ,
5: 40 ਇੰਚ,
6: 40 ਇੰਚ ਚਲੋ ਮੇਰੇ ਕੋਲ 3 ਜਾਂ 4 ਪੀਸ ਹੋਣਗੇ। 199
5: ਚ 40 ਇੰਚ ਬ੍ਰੈਂਪਟਨ ਟੀਵੀ ਅਪਲਾਈਸਿਸ ਸਮਾਨ ਤੁਸੀਂ 100 ਦਾ ਲਓ, ਨਹੀਂ 100 ਦਾ ਤਾਂ ਸਸਤਾ ਲੱਗਦਾ ਮੈਨੂੰ,
6: ਨਹੀਂ 100 ਦਾ ਲੈਣ
5: 6 ਮਹੀਨਿਆਂ ਜੋ 100
6: ਦਾ, ਹਾਂਜੀ 6 ਮਹੀਨੇ ਵੀ ਬਿਸ਼ੱਕ 100 ਡਾਲਰ ਵੀ 6 ਮਹੀਨੇ ਚ ਪੇ ਕਰਨ, ਯੈਸ
5: 100 ਦਾ ਲਓ ਜਾਂ 10,000 ਦਾ ਲਓ ਜਾਂ 20,000 ਦਾ, 6 ਮਹੀਨਿਆਂ ਚ ਪੈਸੇ ਦੇਣੇ, ਥੋੜੇ ਥੋੜੇ ਕਰਕੇ ਦੇ ਦਿਓ ਚਾਹੇ ਇਕੱਠੇ ਦੇ ਦਿਓ, ਕੋਈ ਉਹਦੇ ਉੱਤੇ ਇੰਟਰਸਟ ਨਹੀਂ, ਵਿਆਜ 0% ਹੈ, ਠੀਕ ਹੈ। ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828।
6: ਤੇ ਜੇ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਜੀ ਆਪਾਂ 85 ਇੰਚ ਜਿਹੜਾ ਲਗਾਇਆ, ਇਹਦੇ ਚ ਦੋਨੋ ਹੀ ਬ੍ਰਾਂਡ 85 ਇੰਚ ਤੁਸੀਂ ਲੈ ਸਕਦੇ ਹੋ। ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ X1 ਪ੍ਰੋਸੈਸਰ ਦੇ ਨਾਲ ਹਾਈ ਐਂਡ, ਉਹਨਾਂ ਨੂੰ ਮਿੰਨੀ LED ਦਾ ਸੈਮਸੰਗ ਲੈਣਾ ਚਾਹੁੰਦੇ, ਉਹਨਾਂ ਨੂੰ ਅਪਡੇਟਡ ਟੈਕਨੋਲੋਜੀ, ਐਨੀ ਆਫ ਵਨ ਸਿਲੈਕਸ਼ਨ ਹੈ। 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
5: ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।
6: 905-450-2828 ਨੰਬਰ ਹੈ। ਇੱਕ 50 ਇੰਚ ਵੀ ਦੇਣ ਲੱਗਾ ਮੈਂ,
5: 50 ਇੰਚ
6: ਸਿਰਫ 5 TV ਇਨ ਸਟਾਕ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 50 ਇੰਚ ਸਿਰਫ $299 ਦਾ,
5: $50 ਲਓ ਜੀ, ਚੱਕ ਲਓ ਜਾ ਕੇ ਬ੍ਰੈਂਪਟਨ ਟੀਵੀ ਪਲਾਈਸ 905-450-2828, ਗੱਡੀ ਚ ਚੱਕ ਲਓ, ਟਰੱਕ ਚ ਲੈ ਆਓ, ਚੈੱਕ ਕਰਾ ਕੇ ਆਪਦਾ ਟੀਵੀ 50 ਇੰਚ $299 ਦਾ।
6: ਤੇ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰੋ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰਿਲੇਟਿਵਸ ਨੂੰ ਰਿਕਮੈਂਡ ਕਰੋ ਕਿ ਤੁਸੀਂ ਬ੍ਰੈਂਪਟਨ ਅਪਲਾਈਸਿਸ .com ਇੱਕ ਵਾਰੀ ਵੈਬਸਾਈਟ ਸਰਚ ਕਰ ਲਓ, ਪ੍ਰੋਡਕਟ ਦੀ ਨੌਲੇਜ ਵੀ ਮਿਲ ਜਾਏਗੀ, ਪ੍ਰੋਡਕਟ ਦੇ ਬਾਰੇ ਤੁਸੀਂ ਪ੍ਰਾਈਸ ਕੰਪੇਅਰ ਕਰਨੀ ਉਹ ਵੀ ਹੋ ਜਾਏਗੀ, ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲੇਗੀ, ਔਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਜਿਹੜੀਆਂ ਐਕਸਕਲੂਸਿਵ ਡੀਲ ਮਿਲ ਰਹੀਆਂ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਉਹਦਾ ਵੀ ਫਾਇਦਾ ਚੁੱਕ ਲਓਗੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 905-450-2828

0: ਬਿਲਕੁਲ ਸੌਂਗ ਬਹੁਤ ਅੱਛਾ, ਲਿਖਣ ਵਾਲੇ ਨੇ ਵੀ ਲਿਖਿਆ ਤੇ ਗਾਉਣ ਵਾਲੇ ਨੇ ਵੀ ਕਮਾਲ ਹੀ ਗਾਇਆ।
1: ਅੱਛਾ ਆਪਾਂ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸ ਤੇ, ਤੁਸੀਂ ਟੈਲੀਵਿਜ਼ਨ ਦੀ ਗੱਲ, ਜਿਹੜੇ ਫਰੇਮ ਟੈਲੀਵਿਜ਼ਨ ਹੁੰਦੇ ਉਹ ਹੈਗੇ?
0: ਹਾਂਜੀ ਫਰੇਮ ਟੀਵੀ ਵੀ ਸਟਾਕ 'ਚ ਹੈ, ਬਲਕਿ ਫਰੇਮ ਟੀਵੀ ਦਾ ਮੈਂ ਭਾਜੀ ਕਹੂੰਗਾ, ਮੇਰੇ ਕੋਲ ਨਾ ਜੀ 3 ਟੀਵੀ ਇਨ ਸਟਾਕ ਹੈ। ਫਰੇਮ ਸੈਮਸੰਗ ਦਾ ਟੀਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹ ਬੈਸਟ ਟੈਕਨੋਲੋਜੀ ਹੈ ਕਿਉਂਕਿ QLED ਹੈ, ਕੁਆਂਟਮ ਡੋਟ ਪ੍ਰੋਸੈਸਰ ਦੇ ਨਾਲ ਹੈ, ਕੁਆਂਟਮ ਡੋਟ QLED ਫਰੇਮ ਟੀਵੀ ਤੁਹਾਨੂੰ ਅੱਜ ਗਰੰਟਿਡ। ਤੁਸੀਂ 75 ਇੰਚ ਲਿਖ ਕੇ ਨਾ ਸਿਰਫ 75 ਇੰਚ ਫਰੇਮ ਟੀਵੀ ਗੂਗਲ ਸਰਚ ਕਰ ਲਓ, ਤੁਹਾਨੂੰ ਕਿਤੇ ਵੀ 26.99 25.99 ਤੋਂ ਘੱਟ ਨਹੀਂ ਮਿਲਣਾ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999 $700 ਤੁਸੀਂ 75 ਇੰਚ ਦੇ ਫਰੇਮ ਟੀਵੀ ਤੇ ਸੇਵ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿਹਦੇ ਚ ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਜਦੋਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਦੇਖ ਰਹੇ ਹੋ ਤੇ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $1000 ਵਾਲੀ 50% ਡਿਸਕਾਊਂਟ ਸਿਰਫ $499 ਦੀ ਮਿਲੇਗੀ, ਜਦਕਿ $300-$400 ਰਿਪੇਅਰ ਤੇ ਲੱਗ ਜਾਂਦੇ ਪਰ $499 ਚ ਬ੍ਰੈਂਡ ਨਿਊ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਡਿਲੀਵਰ ਕਰਾਓ। ਫਰੀ ਹੋਮ ਡਿਲੀਵਰੀ ਹੈ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪਹੁੰਚਣਾ ਕਿੱਥੇ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੈਕਿੰਡ ਫਰਿੱਜ ਲੈਣਾ ਗਰਾਜ ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਜਾਂ ਤੁਸੀਂ ਕੋਂਡੋਮੀਨੀਅਮ ਲਈ, 30 ਇੰਚ ਵਾਈਡ ਤੇ 68 ਇੰਚ ਹਾਈਟ ਇਹਦੀ ਡਾਇਮੈਂਸ਼ਨ ਹੈ, ਸਿਰਫ 699 ਚ ਮਿਲੇਗਾ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828।

0: ब्लैक फ्राइडे प्राइसेस इन जुलाई, ब्लैक फ्राइडे प्राइसेस इन जुलाई, ब्लैक फ्राइडे लोएस्ट प्राइस ऑफ द ईयर हुंदियां जड़ियां जुलाई महीने च दित्तियां जा रहियां तुहानूं, ते जदों लोएस्ट प्राइस जुलाई महीने दियां प्राइसेस तुहानूं ब्रैम्पटन टीवी एंड अपलायंसेस तों मिलनगियां, ओह वी कोई एक कंपनी नहीं है, उहदे च जीई फ्रिजडेयर, फ्रिजडेयर प्रोफेसनल एंड गैलरी सीरीज, बॉश जर्मन ब्रांड है, एलिका इटालियन ब्रांड है, सोनी एंड सैमसंग वर्गे ब्रांड पार्टिसिपेट कर रहे हैं। मिस ना कर जाना क्योंकि अज तुहानू फ्रंट लोड वाशर एंड ड्रायर जिहड़ा 2500-2600 डालर आला सिर्फ 1799 का मिलना है, 7-800 डालर कल्ले फ्रंट लोड वाशर एंड ड्रायर ते तुसी सेव कर लेना। और अल्ट्रा लार्ज कपैसिटी का वाशर एंड ड्रायर है, अल्ट्रा फ्रैश वेंट सिस्टम दे नाल लेटेस्ट अपडेटेड टेक्नोलॉजी है। 905-450-2828 नंबर है। तो जो असी गल करते हैं ब्लैक फ्राइडे की प्राइसिस की, यानी साल दियाँ सब तो घट प्राइसिस तुहानू कित्थों मिलनी है, फर्नीचर फर्नीचर फर्नीचर वास्ते ग्रैंड फर्नीचर, ग्रैंड फर्नीचर, ग्रैंड फर्नीचर। तो ग्रैंड फर्नीचर है कितने है जी, 6685 टॉमकन रोड, 6685 टॉमकन रोड ते तुसी आज पहुंचना है। तो ब्लैक फ्राइडे प्राइसिस इन जुलाई का फायदा चुकना है क्योंकि कोई 1-2-400 का सेविंग नहीं है, 8-800 डालर की सेविंग है जे पूरा बेडरूम सैट लेना, जे कला तुसी सोफा लेना है तद भी तुहानू 700-800 डालर की सेविंग है। पहुंचना कित्थे है, 6685 टॉमकन रोड। सुखवीर जी साडे नाल लाइन ते पहुंच गए ने, आओ सुखवीर जी लंघ आओ ते दसो अज केड़ी केड़ी लोएस्ट प्राइस ऑफ द ईयर है जिहड़ियां दित्तियां जा रहियां ग्रैंड ग्रैंड ग्रैंड फर्नीचर ते।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਿਲਕੁਲ ਜੀ, ਜਿਹਦਾ ਜੇ ਤੁਸੀਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕਣਾ, ਜੇ ਤੁਸੀਂ 600-600 ਡਾਲਰ 800-800 ਡਾਲਰ ਸੇਵ ਕਰਨਾ, ਜੇ ਤੁਸੀਂ ਵਧੀਆ 100% ਫਰਨੀਚਰ ਲੈਣਾ ਤੇ ਲੇਟੈਸਟ ਸਟਾਈਲ ਐਂਡ ਡਿਜ਼ਾਈਨ 'ਚ ਲੈਣਾ, ਜੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਚੋਇਸ ਦੇ ਨਾਲ ਆਪਣੇ ਸੋਫੇ ਦੀ ਸਿਲੈਕਸ਼ਨ ਕਰਨੀ ਹੈ ਤੇ ਉਹ ਵੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ, ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 'ਚ ਤੁਸੀਂ ਲੈ ਕੇ ਸਪੈਸ਼ਲ ਪ੍ਰਮੋਸ਼ਨ ਦਾ ਫਾਇਦਾ ਚੁੱਕਣਾ ਤੇ ਫਿਰ ਤੁਸੀਂ ਪਹੁੰਚ ਜਾਓ 6885 ਟੋਮਕਨ ਰੋਡ, ਜਾਂ ਕਾਲ ਕਰਕੇ ਪਿਕਚਰ ਮੰਗਵਾਉਣੀ ਹੈ ਤੇ ਪਿਕਚਰ ਵੀ ਮੰਗਾ ਸਕਦੇ ਹੋ, 6472-6200000, 647-262-0000।

0: ਲੋਕਾਂ ਅੰਦਰ 1.5 acre ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ ਤੋਂ ਸੁਲਤਾਨ ਜੀ ਕੁਝ ਚੀਜ਼ਾਂ ਐਸੀਆਂ ਨੇ
1: ਜੀ
0: ਜਿਹੜੀਆਂ ਜ਼ਿੰਦਗੀ ਚ ਕਰਨੀਆਂ ਹੀ ਪੈਣੀਆਂ
1: ਜੀ।
0: ਇੱਕ ਤਾਂ ਰੋਟੀ ਖਾਣੀ ਪੈਣੀ ਆ
1: ਜੀ,
0: ਉਦੋਂ ਬਿਨਾਂ ਸਰਦਾ ਨਹੀਂ। ਪਾਣੀ ਪੀਣਾ ਉਹ ਤੋਂ ਬਿਨਾਂ ਨਹੀਂ ਸਰਦਾ, ਤੇ ਕੱਪੜੇ ਧੋਣੇ ਉਹ ਤੋਂ ਬਿਨਾਂ ਵੀ ਨਹੀਂ ਸਰਦਾ।
1: ਕਿੰਨੇ
0: ਕੁ ਗੰਦੇ ਪਾਈ ਚੱਲੋਗੇ, ਕੱਪੜੇ ਧੋਣੇ ਹੀ ਪੈਣੇ ਆ। ਤੇ ਲਾਂਡਰੀ ਵਾਲੇ ਪਾਸੇ ਦੱਸੋ।
1: ਵੈਸੇ ਤਾਂ ਹੋਮ ਅਪਲਾਈਸਿਸ ਚ ਜੀ ਸਾਰੇ ਹੀ ਐਸੈਂਸ਼ੀਅਲ ਹੈ, ਕਿਉਂਕਿ ਫਰਿੱਜ ਸਟੋਵ ਤੋਂ ਬਗੈਰ ਵੀ ਤੁਸੀਂ ਕੁਕਿੰਗ ਨਹੀਂ ਕਰ ਸਕਦੇ। ਫਰਿੱਜ ਚ ਗਰੋਸਰੀ ਰੱਖਣੀ ਹੈ, ਤੇ ਲਾਂਡਰੀ ਦੀ ਗੱਲ ਕੀਤੀ, ਬਿਲਕੁਲ ਇਹ ਵੀ ਐਸੈਂਸ਼ੀਅਲ ਹੀ ਹੈ ਜੀ, ਕਿਉਂ ਅੱਜ ਕੱਲ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਬਲਕਿ ਅੱਜ ਕੱਲ ਤਾਂ ਲਾਂਡਰੀ ਜਿਹੜੀ ਹੈ ਥੋੜੀ ਐਕਸਟਰਾ ਹੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਅਸੀਂ ਸਾਡੇ ਕੋਲ 32 ਪੇਅਰ ਆਫ ਵਾਸ਼ਰ ਡਰਾਇਰ ਹੈ ਜੀ ਡਿਸਪਲੇ ਤੇ, ਜਿਹਦੇ ਚ ਟੌਪ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਹੈ।
0: ਕੰਪੈਕਟ ਕੀ ਹੁੰਦਾ ਜੀ?
1: ਕੰਪੈਕਟ 24 inch ਦਾ ਹੁੰਦਾ ਜਿਹੜਾ ਕੋਨੋਮੀਨੀਅਮ ਚ ਜਾਂਦਾ।
0: ਅੱਛਾ, ਠੀਕ ਹੈ।
1: ਸਟੈਂਡਰਡ ਸਾਈਜ਼ 27 inch ਹੁੰਦਾ ਜੀ।
0: ਓਕੇ ਜੀ।
1: ਸੋ ਜਿਹੜੇ ਵੀ ਕਸਟਮਰ, ਕੋਈ ਵੀ ਅਗਰ ਤੁਹਾਨੂੰ ਸਪੇਸ ਇਸ਼ੂ ਹੈ, ਈਵਨ ਤੁਹਾਡੇ ਕੋਲ ਡਰਾਇਰ ਰੱਖਣ ਨੂੰ ਹੀ ਜਗ੍ਹਾ ਨਹੀਂ ਹੈ, ਤੁਸੀਂ ਕੱਲਾ ਵਾਸ਼ਰ ਲੈ ਸਕਦੇ ਹੋ। ਲੇਟੈਸਟ AI ਟੈਕਨੋਲੋਜੀ ਦੇ ਨਾਲ ਜਿਹੜਾ ਨਵਾਂ ਕੱਲਾ ਵਾਸ਼ਰ ਲਾਂਚ ਕੀਤਾ ਗਿਆ, ਇਹਦੇ ਚ ਬਿਲਟ ਇਨ ਡਰਾਇਰ ਆ। ਸੋ ਤੁਸੀਂ ਨਾ ਸੈਪਰੇਟ ਕੋਈ 220 volt ਦਾ ਕਨੈਕਸ਼ਨ ਲੈਣਾ, ਨਾ ਸੈਪਰੇਟ ਤੁਸੀਂ ਕੋਈ ਵੈਂਟ ਆਊਟ ਕੱਢਣਾ, ਕਿਉਂਕਿ ਇਹਦੇ ਚ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਹੈ, ਤੇ ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਈ ਸਾਈਕਲ ਹੋਣਾ, ਤੇ ਇਹਨੇ ਤੁਹਾਡਾ ਡਰਾਈ ਸਾਈਕਲ ਕੰਪਲੀਟ ਕਰਨਾ।
0: ਇੱਕੋ ਹੀ ਯੂਨਿਟ ਹੈ,
1: ਇੱਕੋ ਹੀ ਮਸ਼ੀਨ
0: ਧੋਂਦਾ
1: ਜੀ,
0: ਫਿਰ ਕੱਪੜੇ ਸੁਕਾਉਂਦਾ।
1: ਬਿਲਕੁਲ ਇਸ ਤਰ੍ਹਾਂ।
0: ਇਹਦਾ ਵੈਂਟ ਸਿਸਟਮ ਵੀ,
1: ਕੋਈ ਵੈਂਟ ਆਊਟ ਨਹੀਂ ਹੈ, ਵੈਂਟਲੈਸ ਹੈ।
0: ਤੇ ਜਿਹੜੀ ਬਿਜਲੀ ਆ ਉਹ ਵੀ ਰੈਗੂਲਰ 110
1: ਰੈਗੂਲਰ ਪਲੱਗ ਚ ਤੁਸੀਂ ਲਗਾਉਣਾ, ਸਿਰਫ ਪਿੱਛੋਂ ਹੌਟ ਐਂਡ ਕੋਲਡ ਵਾਟਰ ਕਨੈਕਟ ਕਰਨਾ ਜੀ,
0: ਉਹ ਤਾਂ ਕਰਨਾ ਹੀ ਹੁੰਦਾ।
1: ਬਿਲਕੁਲ। ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ, AI ਟੈਕਨੋਲੋਜੀ ਹੋਣ ਕਰਕੇ ਸਮਾਰਟ ਡਿਸਪੈਂਸਰ ਹੈ ਜੀ, ਉਹਨੂੰ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਫਿਰ 40 loads ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ, ਤੁਸੀਂ ਸਿਰਫ ਸਿਲੈਕਟ ਕਰਨਾ ਜਿਹੜਾ ਵੀ ਵਾਸ਼ਿੰਗ ਲੋਡ ਹੋਏਗਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੀ ਇਹ ਜਿਹੜਾ ਲੋਡ ਤੁਸੀਂ ਪਾਇਆ ਇਹਨੂੰ ਪਹਿਲੇ ਆਲਰੇਡੀ ਵਾਸ਼ ਕੀਤਾ ਜਾਂ ਕੁਇਕ ਵਾਸ਼ ਹੈ, ਜਾਂ ਤੁਸੀਂ ਕੱਲਾ ਡਰਾਇਰ ਕਰਨਾ। ਉਹਨੇ ਕੱਲੇ ਡਰਾਇਰ ਤੇ ਤੁਸੀਂ ਬਟਨ ਦਬਾਓਗੇ ਤੇ ਪਹਿਲੇ ਡਰਾਇਰ ਹੀ ਕੱਲਾ ਹੋ ਜਾਏਗਾ। ਹੋ ਸਕਦਾ ਤੁਸੀਂ ਗਿੱਲੇ ਕੱਪੜੇ ਜਾਂ ਵੈਸੇ ਪ੍ਰੀ ਵਾਸ਼ ਕਰਕੇ ਰੱਖੇ ਹੋਣ ਤੇ ਤੁਸੀਂ ਸਿਰਫ ਡਰਾਇਰ ਯੂਜ ਕਰਨਾ, ਤੇ ਫਿਰ ਵਾਸ਼ ਸਾਈਕਲ ਤੇ ਉਹਨੇ ਜਾਣਾ ਹੀ ਨਹੀਂ ਹੈ, ਸਿੱਧਾ ਡਰਾਇਰ ਹੀ ਕਰੇਗਾ ਉਹ।
0: ਠੀਕ ਹੈ।
1: ਸੋ ਇਹ ਲੇਟੈਸਟ AI ਟੈਕਨੋਲੋਜੀ ਹੈ, ਇਹਦੇ ਚ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਸੋ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ TV ਐਂਡ ਅਪਲਾਈਸਿਸ ਹੈ, ਚਾਹੇ ਹੋਮ ਅਪਲਾਈਸਿਸ ਹੈ, ਚਾਹੇ ਇਲੈਕਟ੍ਰੋਨਿਕਸ ਹੈ ਜਾਂ ਲਾਂਡਰੀ ਤੇ ਤੁਸੀਂ ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਈਸਿਸ, 905-450-2828। ਤੇ ਜਿਹੜਾ 1 unit 1 machine ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਇਹਦੇ ਚ ਤੁਸੀਂ $800 ਸੇਵ ਕਰਨਾ, ਕਿਉਂਕਿ ਇਹ $3,000 ਤੋਂ $2,199 ਦਾ ਦਿੱਤਾ ਜਾ ਰਿਹਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ। ਤੇ ਜੇ ਆਪਾਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਵਾਲਾ $1,099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1,099 ਚ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਜਿਹ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $1,499, $700 ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰੋਗੇ। ਤੇ ਚਾਹੇ ਤੁਸੀਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, 1-piece ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ, ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਅੱਜ ਤੁਹਾਨੂੰ ਮਿਲ ਰਹੀਆਂ ਸ਼ਾਮ 7 ਵਜੇ ਤੱਕ ਇਨ ਜੁਲਾਈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਸਾਡੀ ਵੈਬਸਾਈਟ ਨੂੰ ਰਿਕਮੈਂਡ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਇੱਕ ਵਾਰੀ ਜ਼ਰੂਰ ਵੈਬਸਾਈਟ 'ਤੇ ਜਾਣ ਪ੍ਰਾਈਸ ਕੰਪੇਅਰ ਕਰਨ ਪ੍ਰੋਡਕਟ ਦੀ ਨੌਲੇਜ ਲੈਣ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਤੁਸੀਂ ਫਾਇਦਾ ਚੁੱਕਣਾ ਸੋ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ 905-450-2828 905-450-2828 ਜੀ।

0: डेढ़ एकड़ ते 2600 स्क्वायर फुट दी कॉटेज सेल ते आई है। 3 bedroom 2.5 वाशरूम हन। हाई एंड दे फर्नीचर नाल फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट करदी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश कीता गया है। पिछे पानी है अते खूबसूरत है। क्लब हाउस बन रहा है जिथे स्विमिंग पूल भी होवेगा। बीच भी नजदीक है। जानकारी लिए कॉल जितेंद्र गंदम 416-265-2222 416-265-2222। जुलाई 25 नूं ओपन हाउस लगन जा रहा है 1 to 3 PM तक। लोकां नूं लगदा के अमीर होना चाहिदा और मैं समझदा इंसान दा जमीर होना चाहिदा। ਸੁਲਤਾਨ ਜੀ ਹਾਜ਼ਰ ਨੇ ਬਰੈਂਪਟਨ ਟੀਵੀ ਅਪਲਾਇੰਸਿਸ ਤੋਂ। ਵਧੀਆ ਵਧੀਆ ਤੁਹਾਡੇ ਲਈ ਡੀਲਸ ਮਿਲ ਰਹੀਆਂ ਨੇ, ਚਾਹੇ ਉਹ ਅਪਲਾਇੰਸਿਸ ਹੋਣ, ਚਾਹੇ ਲਾਂਡਰੀ ਸੈੱਟ ਹੋਵੇ, ਚਾਹੇ ਟੈਲੀਵਿਜ਼ਨ ਹੋਵੇ। ਉਹ ਜਿਹੜੀ ਚੇਅਰ ਪਈ ਆ ਜੀ ਮਸਾਜ ਵਾਲੀ
1: ਜੀ,
0: ਉਹਦਾ ਵੀ ਦੱਸ ਦਿਓ।
1: ਮਸਾਜ ਚੇਅਰ ਜਿਹੜੀ ਹੈ ਜੀ, ਇਹ $5,000 ਦੀ ਪ੍ਰਾਈਸ ਹੈ, ਲੇਕਿਨ ਇਹ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ ਮਿਲੇਗੀ, $24.99। ਇਹਦੇ ਚ ਅਪਰ ਬਾਡੀ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਬਾਡੀ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਇਹਦੇ ਚ ਜੀ ਤੁਹਾਡੀ ਆਰਮਸ ਦੀ ਮਸਾਜ ਹੈ, ਥਾਈਜ਼ ਦੀ ਮਸਾਜ ਹੈ, ਲੈਗਸ ਦੀ ਮਸਾਜ ਹੈ। ਸੋ ਬਹੁਤ ਹੀ ਸ਼ਾਨਦਾਰ 2 ਕਿਸਮ ਦੀਆਂ ਇਹਦੀਆਂ ਸੈਟਿੰਗਸ ਹੈਗੀਆਂ, ਸੋਫਟ ਜਾਂ ਹਾਰਡ। ਕਿਹੜਾ ਮਸਾਜ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਬਾਡੀ ਐਕਸੈਪਟ ਕਰੇਗੀ। ਮੋਸਟਲੀ ਤੁਸੀਂ ਇਹ ਮਸਾਜ ਚੇਅਰ ਏਅਰਪੋਰਟਸ 'ਤੇ ਪਈਆਂ ਦੇਖੀਆਂ ਹੋਣਗੀਆਂ, ਕਿਉਂਕਿ ਏਅਰਪੋਰਟਸ 'ਤੇ ਇਹ ਮਸਾਜ ਚੇਅਰਸ ਰੱਖੀਆਂ ਜਾਂਦੀਆਂ, ਜਾਂ ਫਿਰ ਤੁਸੀਂ ਆਪਣੇ ਆਫਿਸ 'ਚ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੱਖ ਸਕਦੇ ਹੋ। ਜੇ ਤੁਸੀਂ ਕਿਸੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਿਡ ਹੋ, ਜਾਂ ਕਿਸੇ ਵੀ ਐਸੀ ਜੋਬ 'ਤੇ ਹੋ ਜਿੱਥੇ ਜ਼ਿਆਦਾਤਰ ਸਾਰਾ ਦਿਨ ਬੈਠੇ ਰਹਿੰਦੇ ਹੋ, ਜਾਂ ਆਪਣੇ ਪੇਰੈਂਟਸ ਵਾਸਤੇ ਤੁਸੀਂ ਮਸਾਜ ਚੇਅਰ ਲੈਣੀ ਹੈ, ਅਤੇ 50% ਡਿਸਕਾਊਂਟ $5,000 ਵਾਲੀ $24.99 'ਚ ਅੱਧੀ ਪ੍ਰਾਈਸ 'ਤੇ ਮਿਲ ਜਾਏਗੀ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਫਰੀ ਡਿਲੀਵਰ ਹੋਣਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੁਸੀਂ ਸੋਨੀ ਦਾ PS5 ਪਲੇ ਸਟੇਸ਼ਨ 5 ਲੈਣਾ, $699 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਤੁਸੀਂ ਫਰਿੱਜ ਲੈਣਾ ਜਿਹੜਾ ਕਿ ਐਕਸਟਰਾ ਫਰਿੱਜ ਰੱਖਣਾ ਹੋਵੇ ਗਰਾਹ 'ਚ, ਜਾਂ ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਜਾਂ ਕੋਂਡੋਮੀਨੀਅਮ 'ਚ ਰੱਖਣਾ, $699 ਦਾ $1,200 ਵਾਲਾ ਫਰਿੱਜ ਵੀ $699 'ਚ ਅੱਜ ਮਿਲ ਰਿਹਾ ਸ਼ਾਮ 7 PM ਤੱਕ। ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਅਤੇ ਜਦੋਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਲੈ ਕੇ ਦੇ ਰਹੇ ਹਾਂ, ਅਤੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਦਿੱਤੀਆਂ ਜਾਣਗੀਆਂ, ਲੋਐਸਟ ਪ੍ਰਾਈਸ ਗਰੰਟੀ ਹੋਣਗੀਆਂ। ਜਿੱਥੇ ਵੀ ਤੁਸੀਂ ਚੱਕਰ ਲਾਓ, ਨੋ ਪ੍ਰੋਬਲਮ। ਜਦੋਂ ਗ੍ਰੈਂਡ ਫਰਨੀਚਰ 'ਤੇ ਜਾਓਗੇ ਫਿਰ ਬਹੁਤ ਸਾਰੀ ਵਰਾਇਟੀ ਮਿਲੇਗੀ, ਬਹੁਤ ਸਾਰੀਆਂ ਚੋਇਸਿਸ ਮਿਲਣਗੀਆਂ, ਉਹਨਾਂ ਚੋਇਸ ਦੇ ਵਿੱਚੋਂ ਫਿਰ ਤੁਸੀਂ ਲੋਐਸਟ ਪ੍ਰਾਈਸ ਨੂੰ ਲੌਕ ਕਰੋਗੇ। ਸੁਖਵੀਰ ਆ ਗਏ ਨੇ ਜੀ ਲਾਈਨ 'ਤੇ, ਅਤੇ ਤੁਹਾਨੂੰ ਦੱਸ ਰਹੇ ਨੇ ਲੋਐਸਟ ਪ੍ਰਾਈਸ ਦਾ ਕਿੱਦਾਂ ਤੁਸੀਂ ਫਾਇਦਾ ਚੁੱਕ ਸਕਦੇ ਹੋ। 6885 ਟੋਮਕਨ ਰੋਡ 'ਤੇ ਪਹੁੰਚਣ 'ਤੇ ਸੁਖਵੀਰ ਜੀ ਆ ਜਾਓ ਅਤੇ ਦੱਸੋ ਹੁਣ ਸਾਡੇ ਲਿਸਨਰ ਨੂੰ ਕਿਹੜੀਆਂ ਬੈਸਟ ਡੀਲਸ ਹੈਗੀਆਂ ਅੱਜ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੇਅਰੀ ਟੋਮਕਨ, ਡੇਅਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਸੁਲਤਾਨ ਭਾਜੀ।
1: ਔਰ ਦੇਖੋ ਤੁਸੀਂ ਇਹ ਯਾਦ ਰੱਖਣਾ ਕਿ ਇਹ 6685 ਟੋਮਕਨ ਰੋਡ ਤੇ ਪਹੁੰਚਣਾ, 299 ਚ ਕੁਈਨ ਸਾਈਜ਼ ਬੈੱਡ ਮਿਲਣਾ, ਨਾਲ ਮੈਟਰਸ ਕੁਈਨ ਸਾਈਜ਼ ਦਾ ਫ੍ਰੀ ਵੀ ਚੱਕਣਾ ਨਾ ਭੁੱਲਣਾ, ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਜਾ ਰਹੀ ਹੈ। 299 ਚ ਕੁਈਨ ਸਾਈਜ਼ ਬੈੱਡ ਨਾਲ ਮੈਟਰਸ ਫ੍ਰੀ, 6472600000 6472200000 6472600000

0: ਬਾਕੀ ਗੱਲ ਸਹੀ ਆ, ਉਹਦੇ ਰੰਗਾਂ ਨਾਲ ਰਹਿਣਾ ਪੈਣਾ, ਜੇ ਨਹੀਂ ਰਹੋਗੇ ਨਾ ਉਹਦਾ ਕੱਖ ਨੀ ਜਾਣਾ
1: ਜੀ,
0: ਜਾਣਾ ਤਾਂ ਨੁਕਸਾਨ ਤਾਂ ਆਪਣਾ ਹੀ ਹੋਣਾ ਇਨਸਾਨ ਦਾ,
1: ਬਿਲਕੁਲ
0: ਉਹਦੇ ਰੰਗਾਂ ਚ ਰਹਿਣਾ ਬਹੁਤ ਜ਼ਰੂਰੀ ਹੈ, ਉਸਦੇ ਗੋਗੇ ਗਾਓ, ਪਰਮਾਤਮਾ ਦੇ ਮੌਜਾਂ ਕਰੋ, ਲੇਕਿਨ ਜਦੋਂ ਪੈਸੇ ਬਚਾਉਣੇ ਆ, ਕੋਈ ਨਵੀਂ ਟੈਕਨੋਲੋਜੀ ਲੈਣੀ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਡੇ ਲਈ ਹਾਜ਼ਰ ਨੇ, 801 ਬਵੇ ਡਰਾਈਵ ਨੀਅਰ ਚੰਗੂਸੀ ਇਨ ਬ੍ਰੈਂਪਟਨ। ਸੁਲਤਾਨ ਜੀ,
1: ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, PS5 699 ਚ ਲੈਣਾ, ਫਰਿੱਜ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਲੈਣਾ, ਜਾਂ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਲੈਣਾ, ਫਿਰ ਤੁਸੀਂ ਪਹੁੰਚਣਾ ਕਿੱਥੇ ਹੈ ਜੀ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਅਤੇ ਜਿਹੜੇ ਭੈਣ ਭਰਾ ਕਸਟਮ ਕਿਚਨ ਬਣਾ ਰਹੇ, ਜਾਂ ਤੁਸੀਂ ਡਿਕੋਰ ਸੈਂਟਰ ਗਏ ਹੋ, ਬਿਲਡਰ ਦੇ ਕੋਲ ਤੁਸੀਂ ਕਸਟਮ ਕਿਚਨ ਸਿਲੈਕਟ ਕੀਤਾ ਸ਼ੌਕ ਨਾਲ, ਕਹਿੰਦੇ ਹੁੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਪਰ ਇਹ ਅਸੀਂ ਲਿਮਿਟਿਡ ਮੁੱਲ ਦੇ ਵਿੱਚ ਤੁਹਾਡਾ ਸ਼ੌਕ ਪੂਰਾ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਆਫਰਸ ਹੈਗੀਆਂ, ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਫਰੀਜ਼ਰ, ਪੈਨਲ ਰੈਡੀ ਡਿਸ਼ ਵਾਸ਼ਰ, ਪੂਰਾ ਦਾ ਪੂਰਾ ਪੈਨਲ ਰੈਡੀ ਕਿਚਨ ਅਗਰ ਤੁਸੀਂ ਬਣਾਉਣਾ ਹੈ ਅਤੇ ਬਿਲਟ ਇਨ ਕਿਚਨ ਲੈਣਾ, ਤਾਂ ਛੋਟੀ ਜਿਹੀ ਪ੍ਰਾਈਸ ਦੀ ਸੇਵਿੰਗ ਨਹੀਂ ਹੈ ਤੁਹਾਡੀ, ਘੱਟ ਤੋਂ ਘੱਟ $6,000-$7,000 ਦੀ ਸੇਵਿੰਗ ਹੈ, ਕਿਉਂਕਿ ਇਹਦੇ 'ਚ ਬਿਲਟ ਇਨ ਕੁੱਕਟੋਪ ਵੀ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਅਤੇ ਬਿਲਟ ਇਨ 48-inch ਦਾ ਫਰਿੱਜ ਹੈ, ਫਰਿੱਜ ਵੀ ਪੈਨਲ ਰੈਡੀ ਫਰਿੱਜ ਹੈ, ਜਿਹੜੇ ਪੈਨਲਸ ਤੁਹਾਡੇ ਕਿਚਨ ਦੇ ਬਣਨਗੇ ਉਹੀ ਪੈਨਲ ਇਸ ਫਰਿੱਜ 'ਤੇ ਲੱਗਣਗੇ, ਪੈਨਲ ਰੈਡੀ ਹੀ ਡਿਸ਼ ਵਾਸ਼ਰ ਹੈ ਇਹਦੇ ਵਿੱਚ, ਅਤੇ $28,000 ਦਾ ਬੰਡਲ ਪੈਕੇਜ ਸਿਰਫ 18,900 'ਚ,
0: ਸਿਰਫ
1: 18,900 'ਚ ਪੂਰੇ ਦਾ ਪੂਰਾ 48-inch ਫਰਿੱਜ ਦੇ ਨਾਲ, ਕੱਲਾ ਫਰਿੱਜ ਹੀ ਇਹਦੇ ਚ $16,000-$17,000 ਦਾ ਜੀ।
0: ਲਓ ਜੀ, ਗੱਲ ਏਦਾਂ ਹੈ, ਇਹਨੂੰ ਦੇਖਣ ਲਈ, ਹੱਥ ਲਾ ਕੇ ਦੇਖਣ ਲਈ, ਇਹਦੇ ਫੀਚਰ ਕੀ ਨੇ, ਕੀ ਕਿਵੇਂ ਬਣਨਾ, ਕੀ ਹੋਣਾ, ਜਿਹੜੀਆਂ ਡਰਾਇੰਗਾਂ ਨੇ ਉਹ ਜਿਹੜਾ ਤੁਹਾਡਾ ਕਿਚਨ ਕੈਬਨਿਟ ਹੋਏਗਾ ਉਹਨੂੰ ਡਾਇਰੈਕਟ ਦਿੱਤੀਆਂ ਜਾਣਗੀਆਂ। ਨੰਬਰ ਨੋਟ ਕਰੋ,
1: 905-450-2888, 30-inch ਫਰਿੱਜ ਸਾਈਜ਼ ਹੁੰਦਾ ਜੀ, 18-inch ਫਰੀਜ਼ਰ ਸਾਈਜ਼ ਹੁੰਦਾ, ਸੋ 48-inch ਟੋਟਲ ਬਣ ਜਾਂਦਾ ਇਹ, ਤੇ ਪੈਨਲ ਰੈਡੀ ਫਰਿੱਜ ਹੈ। ਔਰ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦੇ, ਜਿੱਦਾਂ 36-inch ਵਾਈਡ ਫਰੈਂਚ ਡੋਰ ਫਰਿੱਜ ਲੈਣਾ, ਉਹ ਵੀ $2,500-2600 ਵਾਲਾ ਅੱਜ $1,799 ਚ, ਸਿਰਫ $1,799 ਦਾ ਮਤਲਬ ਇਹ ਹੋਇਆ $800 ਤੁਸੀਂ ਇੱਕ ਫਰਿੱਜ ਲੈਣ ਤੇ ਸੇਵ ਕਰ ਲਿਆ।
0: ਬਲੈਕ ਫਰਾਈਡੇ ਦੀ ਜਿਹੜੀ ਸੇਲ ਆ ਉਹਦਾ ਫਾਇਦਾ ਚੱਕ ਲੋ, ਬਲੈਕ ਫਰਾਈਡੇ ਇਨ ਜੁਲਾਈ, 905-450-2888।
1: ਫਿਰ ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ $500-400 ਰਿਪੇਅਰ ਤੇ ਲਾਓ, ਹਾਂ $100-150-$200 ਲੱਗੇ ਜ਼ਰੂਰ ਲਾਓ, ਪਰ ਜੇ $300-400 ਤੋਂ ਵੱਧ ਤਾਂ ਫਿਰ $799 ਦਾ ਬ੍ਰਾਂਡ ਨਿਊ ਲੈ ਜਾਓ।
0: ਜੇ 200 ਲਾ ਵੀ ਦਿੱਤਾ ਫਰਕ ਕਰੋ, ਉਹਦੀ ਕਿਹੜਾ ਗਰੰਟੀ ਹੈ ਵੀ ਕੱਲ ਨੂੰ ਬੱਤੀ ਬੁਝਣੀ ਹੈ ਕਿ ਨਹੀਂ ਬੁਝਣੀ?
1: ਐਗਜੈਕਟਲੀ, ਇਹ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ, 1 ਸਾਲ ਦੀ ਵਾਰੰਟੀ ਹੈ, ਇੱਕ ਸਾਲ ਦੀ,
0: 905-450-2888, ਨਾਲੇ 6 ਮਹੀਨੇ 'ਚ ਪੈਸੇ ਦੇਣੇ ਆ, ਰਿਪੇਅਰ ਵਾਲਾ ਆਇਆ ਤਾਂ ਉਹਨੇ ਕੱਢ ਮਿੱਤਰਾ ਕਿੱਧਰ ਮੂੰਹ ਚੱਕਿਆ, ਉਹਨੇ ਤਾਂ ਰਾਈਡ ਵੇ ਪੈਸੇ ਲੈ ਲੈਣੇ ਆ, ਇੱਥੇ 6 ਮਹੀਨੇ ਦੇਣੇ ਆ, ਕੋਈ ਵਿਆਜ ਨਹੀਂ ਆਇਆ, ਤੇ ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2888।
1: ਰਿਪੇਅਰ ਜ਼ਰੂਰ ਕਰਾਉਣੀ ਚਾਹੀਦੀ, ਜੇ ਰੀਜ਼ਨੇਬਲ ਕੋਸਟ ਹੈ ਫਿਰ ਜ਼ਰੂਰ 100% ਮੈਂ ਰਿਕਮੈਂਡ ਕਰੂੰ ਰਿਪੇਅਰ ਕਰਾਓ, ਜੇ ਤੁਹਾਡੀ ਕੋਸਟ ਹਾਈ ਪੈਂਦੀ ਹੈ ਫਿਰ ਤੁਸੀਂ ਰਿਪੇਅਰ ਨਾ ਲਓ, ਰਿਪਲੇਸ ਕਰ ਲਓ।
0: ਜੇ ਫਰਜ਼ ਕਰ ਲਓ 700 ਦਾ ਤੁਸੀਂ ਦੱਸ ਰਹੇ ਹੋ,
1: 799 ਜੇ ਬ੍ਰਾਂਡ ਨਿਊ ਮਿਲ ਰਿਹਾ,
0: 350-400 ਜੇ ਰਿਪੇਅਰ ਤੇ,
1: ਫਿਰ ਤੁਸੀਂ ਕੰਪੇਅਰ ਕਰ ਲੈਣਾ ਕਿ ਵੀ ਰਿਪੇਅਰ ਲੈਣਾ ਕਿ ਨਹੀਂ। ਸੋ ਜੇ ਤੁਹਾਨੂੰ ਹਾਈ ਕੋਸਟ ਰਿਪੇਅਰ ਤੇ ਪੈਂਦੀ ਹੈ, ਫਿਰ ਡੈਫੀਨੇਟਲੀ ਤੁਸੀਂ ਬ੍ਰਾਂਡ ਨਿਊ ਪ੍ਰੋਡਕਟ ਲੈ ਸਕਦੇ ਹੋ। ਡਿਸ਼ ਵਾਸ਼ਰ ਸਿਰਫ 499 ਦੀ ਸਟੇਨਲੈਸ ਸਟੀਲ ਦੀ ਮਿਲ ਜਾਣੀ ਹੈ, ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲ ਜਾਣਾ, 55-inch ਟੀਵੀ ਸਿਰਫ 399 ਦਾ ਮਿਲ ਜਾਣਾ, 65-inch ਟੀਵੀ ਸਿਰਫ 699 ਦਾ ਮਿਲ ਜਾਣਾ, ਤੇ 85-inch ਦਾ ਬਿਲਕੁਲ ਮਿਸ ਨਾ ਕਰਨਾ, ਕਿਉਂਕਿ 85-inch ਚ ਤੁਹਾਨੂੰ ਸੋਨੀ ਬਰੇਵੀਆ ਮਾਡਲ ਵੀ ਮਿਲ ਰਿਹਾ
0: ਜੀ,
1: ਔਰ ਸੋਨੀ ਬਰੇਵੀਆ 3 ਹੈ ਲੇਟੈਸਟ, PS5 ਜਿਹੜਾ ਉਹ ਵੀ ਤੁਹਾਨੂੰ 699 ਦਾ ਮਿਲ ਰਿਹਾ, ਤੇ ਸੋਨੀ ਬਰੇਵੀਆ 3 ਜਿਹੜਾ ਇਸ ਟਾਈਮ 85-inch 1599 ਦਾ ਮਿਲ ਰਿਹਾ, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। ਮਿੰਨੀ LED ਸੈਮਸੰਗ ਲੈਣਾ 85-inch, ਉਹ ਵੀ 1599 ਦਾ ਮਿਲ ਰਿਹਾ, ਤੇ 1599 ਤੁਸੀਂ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਫਰੀ ਹੋਮ ਡਿਲੀਵਰੀ ਹੈ, ਪਰ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, 905-450-2828
0: ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ।

0: ਤਾਂ ਜੀ ਜੂਸ ਘਰੇ ਕੱਢਣਾ ਹੋਵੇ, ਏਅਰ ਫਰਾਇਰ ਚਾਹੀਦਾ, ਉਹ ਜਿਹੜੇ ਇਸ ਤਰ੍ਹਾਂ ਦੇ ਆਈਟਮਾਂ ਤੁਹਾਡੀਆਂ ਸਾਈਡ ਤੇ ਚਿਣਕੇ ਰੱਖੀਆਂ ਹੋਈਆਂ ਤਾਂ ਕਿ ਸਾਡੇ ਲਿਸਨਰ ਜਾ ਕੇ ਉੱਥੇ ਦੇਖ ਸਕਣ, ਉਹ ਜਿਹੜਾ ਨਿੰਜਾ ਹੈ ਜੂਸਰ ਹੈ
1: ਜੀ,
0: ਉਹਦੇ ਚ ਵੀ ਦੋ ਅਟੈਚਮੈਂਟ ਹੈ, ਇੱਕ ਪਲਪ ਵਾਲਾ ਤੇ ਇੱਕ ਬਿਨਾਂ ਪਲਪ ਵਾਲਾ
1: ਜੀ। ਬਿਲਕੁਲ, ਨਿੰਜਾ ਐਸਾ ਬ੍ਰਾਂਡ ਹੈ ਜੀ ਜਿਹੜਾ ਕਿ ਤੁਹਾਨੂੰ ਕਿਚਨ ਅਪਲਾਈਸਿਸ ਦਿੰਦਾ, ਜਿਹਨੂੰ ਕਾਊਂਟਰ ਟੋਪ ਅਪਲਾਈਸਿਸ ਅਸੀਂ ਕਹਿੰਦੇ ਹਾਂ। ਇਹ ਕਾਊਂਟਰ ਟੋਪ ਕਾਊਂਟਰ ਦੇ ਉੱਪਰ ਮਾਈਕਰੋਵੇਵ ਦੀ ਤਰ੍ਹਾਂ ਰੱਖੇ ਜਾਂਦੇ ਆ। ਨਿੰਜਾ ਦਾ ਜਿਹੜਾ ਏਅਰ ਫਰਾਇਰ ਹੈ ਕ੍ਰਿਸਪੀ, ਨਿੰਜਾ ਦਾ ਕ੍ਰਿਸਪੀ ਏਅਰ ਫਰਾਇਰ $400 ਵਾਲਾ, $199 ਦਾ ਅੱਜ ਦੇ ਰਹੇ ਹਾਂ ਸਿਰਫ।
0: ਅੱਛਾ ਜੀ,
1: ਇਹਦੇ ਚ ਗਲਾਸ ਪੋਟ ਹੈਗੇ ਆ ਜੀ, ਤੇ ਜੇ ਕੋਈ ਲੈਣਾ ਚਾਹੁੰਦੇ ਨਿੰਜਾ ਦਾ ਜੂਸਰ, ਤੇ ਇਹਦੇ ਚ ਦੋ ਅਟੈਚਮੈਂਟਸ ਹੈਗੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਇਹ ਵੀ ਤੁਹਾਨੂੰ 50% ਡਿਸਕਾਊਂਟ $400 ਤੋਂ $199 ਦਾ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਸਾਡੇ ਕੋਲ ਹੈ ਜੀ ਸਟੋਨ ਬੇਕਡ ਪੀਜ਼ਾ, ਜੇ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ, ਤੇ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖ ਕੇ ਬਣਾਉਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹਦੀ ਜਿਹੜੀ ਸਟੋਨ ਪਲੇਟ ਹੈ ਇੱਕ ਵਾਰੀ ਤੁਸੀਂ ਉਹਨੂੰ ਵਾਰਮ ਕਰਨਾ ਜੀ, ਪ੍ਰੀ ਹੀਟ ਜਿਹਨੂੰ ਅਸੀਂ ਕਹਿੰਦੇ ਹਾਂ,
0: ਠੀਕ ਹੈ।
1: ਉਸ ਤੋਂ ਬਾਅਦ ਇਹਨੇ ਹਰ 3 ਮਿੰਟ ਚ ਪੀਜ਼ਾ ਬਣਾਉਣਾ, ਸੋ ਤੁਸੀਂ ਜਸਟ ਪੀਜ਼ਾ ਲਾਉਣਾ, 3 ਮਿੰਟ ਚ ਪੀਜ਼ਾ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਗਾਉਣਾ, 3 ਮਿੰਟ ਚ ਨਾਨ ਤਿਆਰ। ਔਰ ਇਹ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ, ਸੋ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਕੁਕਿੰਗ ਵਿਦ ਏਅਰ ਫਰਾਇਰ, ਇਹ ਵੀ ਤੁਹਾਨੂੰ $500 ਵਾਲਾ, $249 ਅੱਧੀ ਪ੍ਰਾਈਸ ਤੇ, $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅੱਜ ਤੁਹਾਨੂੰ $2,500 ਵਾਲਾ $1,799 ਦਾ ਮਿਲੇਗਾ। ਔਰ ਇਹਦੇ ਚ ਵੀ ਗਰੰਟੀ ਹੈ ਕਿ ਤੁਸੀਂ $700 ਤੋਂ $800 ਦੀ ਸੇਵਿੰਗ ਕਰੋਗੇ ਫਰੀ ਹੋਮ ਡਿਲੀਵਰੀ ਦੇ ਨਾਲ, ਐਨਰਜੀ ਸੇਵਰ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਤੇ ਕਿਉਂਕਿ ਮਾਈਕਰੋਬਰਨ ਰਬਰ ਟੈਕਨੋਲੋਜੀ ਹੈ, ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੋਣ ਕਰਕੇ 10 ਈਅਰਸ ਵਾਰੰਟੀ ਹੈ। ਇਹਦੀ ਰਬਰ ਨੂੰ ਕਦੀ ਮੋਲਡ ਨਹੀਂ ਲੱਗੇਗਾ, ਉਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਸੋ ਅਗਰ ਇਹੋ ਜਿਹੇ ਹਾਈ ਐਂਡ ਫੀਚਰਸ, ਅਪਡੇਟਡ ਟੈਕਨੋਲੋਜੀ ਦੇ ਲੋਐਸਟ ਪ੍ਰਾਈਸ ਨੂੰ ਤੁਸੀਂ ਅੱਜ ਲੈਣਾ ਚਾਹੁੰਦੇ ਹੋ, ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਈਸਿਸ .com, 905-450-2828, 905-450-2828, ਤੇ ਜਦੋਂ ਅਸੀਂ ਬਲੈਕ ਫਰਾਈਡੇ ਪ੍ਰਾਈਸਿਸ ਲੋਐਸਟ ਪ੍ਰਾਈਸ
0: ਗ੍ਰੈਂਡ ਫਰਨੀਚਰ ਤੇ ਤੁਸੀਂ ਜਾ ਸਕਦੇ ਹੋ, ਗ੍ਰੈਂਡ ਫਰਨੀਚਰ, ਔਰ ਗ੍ਰੈਂਡ ਫਰਨੀਚਰ ਦੇ ਬਹੁਤ ਜ਼ਬਰਦਸਤ ਸੇਲ ਚੱਲ ਰਹੀ ਹੈ।
1: ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, ਗ੍ਰੈਂਡ ਫਰਨੀਚਰ ਤੇ ਪਹੁੰਚਣਾ, ਬਿਹਤਰੀਨ ਸੇਲ ਤੁਹਾਨੂੰ ਮਿਲੇਗੀ, ਲੋਐਸਟ ਪ੍ਰਾਈਸ ਮਿਲਣਗੀਆਂ। ਬਾਕਸਿੰਗ ਵੀਕ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਸੁਖਵੀਰ ਲਾਈਨ ਤੇ ਆ ਗਿਆ ਜੀ, ਤੇ ਤੁਹਾਨੂੰ ਲੋਐਸਟ ਪ੍ਰਾਈਸ ਕਰਨਗੇ। ਯਾਦ ਕਰ ਲੈਣਾ ਪਿਛਲੇ ਲਿੰਕ ਚ ਕੁਈਨ ਸਾਈਜ਼ ਬੈੱਡ $299 ਦਾ ਮਿਲਿਆ, ਨਾਲ ਕੁਈਨ ਸਾਈਜ਼ ਮੈਟਰਸ $250-$300 ਦਾ ਫਰੀ ਗਿਫਟ ਵੀ ਦਿੱਤਾ ਜਾ ਰਿਹਾ। ਸੋ ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, 6472620000। ਸੁਖਵੀਰ ਜੀ ਲੰਘਿਓ ਤੇ ਦਿਓ ਫਿਰ ਡੀਲ ਅੱਜ ਦੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1,499 ਦਾ। ਜੀ ਹਾਂ, $1,499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰੱਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ 1000-1200 ਸੀ, ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ।

0: M530 ਦੇ ਡੇਟ ਵਾਲਾ ਸ਼ੋਅ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ ਤੁਹਾਡੇ ਲਈ ਸਪੈਸ਼ਲ ਸਪੈਸ਼ਲ ਸਪੈਸ਼ਲ ਬਲੈਕ ਫਰਾਈਡੇ ਦੀ ਜਿਹੜੀ ਸੇਲ ਚੱਲ ਰਹੀ ਹੈ ਜੁਲਾਈ ਦੇ ਮਹੀਨੇ ਉਹਦੀ ਜਾਣਕਾਰੀ ਦੇ ਰਿਹਾ ਜੀ।
1: ਬਲੈਕ ਫਰਾਈਡੇ ਇਨ ਜੁਲਾਈ ਚ ਤੁਸੀਂ ਅਗਰ 98 ਇੰਚ ਟੀਵੀ ਲੈਣਾ ਸੈਮਸੰਗ ਦਾ 1999 ਦਾ ਮਿਲ ਰਿਹਾ, ਨਹੀਂ ਤੇ $3500 ਤੋਂ ਫਿਰ ਇਹ ਘੱਟ ਨਹੀਂ ਮਿਲਣਾ। 85 ਇੰਚ ਦੀ ਗੱਲ ਕਰੀਏ $2300 ਵਾਲਾ 85 ਇੰਚ ਸਿਰਫ $1599 ਦਾ ਮਿਲ ਰਿਹਾ, ਬਾਅਦ ਚ ਫਿਰ ਤੁਸੀਂ ਮਿਸ ਕਰ ਗਏ ਤੇ ਇਹ ਤੁਹਾਨੂੰ $1800-1900 ਤੋਂ ਘੱਟ ਨਹੀਂ ਮਿਲਣਾ। 75 ਇੰਚ ਦੀ ਗੱਲ ਕਰੀਏ ਤੇ ਜੇ ਤਾਂ ਤੁਸੀਂ ਲੈਣਾ ਜੀ $1300 ਵਾਲਾ $899 ਦਾ ਮਿਲਣਾ ਤੇ ਅਦਰਵਾਈਜ਼ ਇਹ ਤੁਹਾਨੂੰ ਦੁਬਾਰਾ $1100-1200 ਤੋਂ ਘੱਟ ਨਹੀਂ ਮਿਲਣਾ। ਫਿਰ ਜਿਨ੍ਹਾਂ ਨੇ ਫਰੇਮ ਟੀਵੀ ਲੈਣਾ ਉਹ ਵੀ ਯਾਦ ਰੱਖਣ, 75 ਇੰਚ ਫਰੇਮ ਟੀਵੀ ਅੱਜ ਸਪੈਸ਼ਲ ਦੇ ਰਹੇ ਅਸੀਂ $2500 ਤੋਂ ਸਿਰਫ $1999 ਦਾ। ਜੇ ਤੁਸੀਂ 65 ਇੰਚ ਲੈਣਾ ਚਾਹੁੰਦੇ ਹੋ ਜੀ ਤੇ 65 ਇੰਚ ਮਿਲੇਗਾ $699 ਦਾ। 55 ਇੰਚ ਟੀਵੀ ਲੈਣਾ ਹੈ ਤੇ 55 ਇੰਚ ਅੱਜ ਤੁਹਾਨੂੰ ਦੇ ਰਹੇ ਹਾਂ $800 ਵਾਲਾ $399 ਦਾ, ਤੇ ਜੇ 50 ਇੰਚ ਲੈਣਾ ਇੱਕ ਜਾਂ ਦੋ ਪੀਸ ਰਹਿ ਗਏ ਸਿਰਫ $299
0: ਦਾ 50 ਇੰਚ ਦਾ ਟੈਲੀਵਿਜ਼ਨ ਚੱਕ ਲਓ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਤੇ ਜਿੱਥੇ ਟੀਵੀ ਸੈਕਸ਼ਨ ਦੇ ਵਿੱਚ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਉੱਥੇ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਹੋਈਆਂ ਨਾ ਜੀ ਉਹ ਤਾਂ $2000 ਸੇਵ ਕਰ ਸਕਦੇ ਆ। ਫਰਿੱਜ ਸਟੋਵ ਡਿਸ਼ ਵਾਸ਼ਰ ਦਾ 3 ਪੀਸ ਕਿਚਨ ਬੰਡਲ ਲੈਣ $5000 ਵਾਲਾ $29.99 $2000 ਦੀ ਸੇਵਿੰਗ ਹੈ ਇੱਕ ਕਿਚਨ ਬੰਡਲ ਤੇ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12000 ਵਾਲਾ $6900 ਚ ਮਿਲਣਾ,
0: ਸਿਰਫ 6900-9500-4500-2800-2800
1: ਮੋਰ ਦੈਨ $5000 ਦੀ ਸੇਵਿੰਗ ਬਿਲਟ ਇਨ ਕਿਚਨ ਤੇ ਤੁਸੀਂ ਕਰਨੀ ਹੈ। ਤੇ ਜੇ ਤੁਸੀਂ ਬਿਲਟ ਇਨ ਕਿਚਨ

0: ਲੇਕਿਨ ਪੈਨਲ ਰੈਡੀ ਫਰਿੱਜ ਦੇ ਨਾਲ ਲੈਣਾ, ਔਰ ਉਹ ਵੀ 36 ਇੰਚ ਨਹੀਂ, 42 ਇੰਚ ਨਹੀਂ, 48 ਇੰਚ ਫਰਿੱਜ ਦੇ ਨਾਲ, ਸੋ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਅਤੇ ਪੈਨਲ ਰੈਡੀ ਫਰਿੱਜ ਦੇ ਨਾਲ ਪੈਨਲ ਰੈਡੀ ਡਿਸ਼ਵਾਸ਼ਰ ਹੋਏਗੀ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਤੁਹਾਨੂੰ ਇਹ 26-27-28 ਹਜ਼ਾਰ ਡਾਲਰ ਵਾਲਾ ਸਿਰਫ 18,900 ਡਾਲਰ 'ਚ ਮਿਲਣਾ। ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ, 25-2600 ਡਾਲਰ ਵਾਲਾ 1799 ਦਾ ਮਿਲਣਾ, ਅਤੇ ਇਹਦੇ 'ਚ ਐਡਵਾਂਟੇਜ ਇਹ ਆ ਕਿ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਅਪਡੇਟਿਡ ਹੈ, ਕਿਉਂਕਿ ਇਹਦੇ 'ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਜੀ। ਇਹਦੀ ਰਬੜ ਜਿਹੜੀ ਹੈ ਮਾਈਕਰੋਬੋਨ ਪ੍ਰੋਟੈਕਟਿਡ ਟੈਕਨੋਲੋਜੀ ਦੇ ਨਾਲ ਹੈ, 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ, ਬੈਡ ਸਮੈਲ ਨਾ ਆਉਣ ਦੀ ਗਰੰਟੀ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, 2200-2300 ਡਾਲਰ ਵਾਲਾ 1499 ਦਾ ਜੀ, ਅਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ 1700 ਡਾਲਰ ਵਾਲਾ, ਉਹ 1099 ਦਾ ਪੇਅਰ ਓਨਲੀ।
1: ਜਿਹੜਾ ਤੁਸੀਂ ਦੱਸਿਆ ਜੀ ਵੀ ਫਰੰਟ ਲੋਡ ਹੈ
0: ਜੀ,
1: ਕੋਈ ਇੱਕ ਹੋਰ ਮੌਜ ਹੈ, ਤੁਸੀਂ ਕਦੇ ਗੱਲ ਹੀ ਨਹੀਂ ਕੀਤੀ
0: ਜੀ,
1: ਉਹਦੇ ਉੱਤੇ ਟੋਕਰੀਆਂ ਵੀ ਰੱਖ ਸਕਦੇ ਹੋ, ਜਿਹੜੇ ਉੱਪਰੋਂ ਚੱਕਣਾ ਪਾਉਣੇ ਆ ਕੱਪੜੇ, ਉਹਦੇ ਉੱਤੇ ਟੋਕਰੀ ਨਹੀਂ ਰੱਖ ਸਕਦੇ।
0: ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ ਨਾ ਜੀ, ਜੇ ਤੁਸੀਂ ਥੱਲੇ ਪੈਡੈਸਟਲਸ ਲੈ ਲਓ ਤੇ ਪੈਡੈਸਟਲਸ ਵੀ ਸਟੋਰੇਜ ਹੈ, ਤੁਸੀਂ ਉਹਦੇ ਚ ਵੀ ਸਟੋਰੇਜ ਰੱਖ ਸਕਦੇ ਹੋ, ਤੁਸੀਂ ਉਹਦੇ ਚ ਡਿਟਰਜੈਂਟ ਰੱਖ ਸਕਦੇ ਹੋ, ਉਹ ਸਟੋਰੇਜ ਵੀ ਹੋ ਜਾਂਦਾ, ਨਾਲੇ ਤੁਹਾਡਾ ਵਾਸ਼ਰ ਡਰਾਇਰ ਉਸ ਹਾਈਟ ਤੇ ਆ ਜਾਂਦਾ ਜਿੱਥੇ ਤੁਸੀਂ ਬਹੁਤਾ ਬੈਂਡ ਨਹੀਂ ਹੋਣਾ। ਅਗਰ ਕੋਈ ਬੈਕ ਇਸ਼ੂ ਹੈ, ਕੋਈ ਬੈਕ ਪ੍ਰੋਬਲਮ ਹੈ, ਤੇ ਫਿਰ ਵੀ ਯਾਦ ਰੱਖਣਾ ਕਿ ਪੈਡੈਸਟਲਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇ ਥੱਲੇ ਲਗਾਏ ਜਾ ਸਕਦੇ ਆ, ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਜਿਨ੍ਹਾਂ ਭੈਣ ਭਰਾਵਾਂ ਨੂੰ ਇਹ ਪ੍ਰੋਬਲਮ ਹੈ ਕਿ ਜੀ ਸਾਡੀ 6 ਮਹੀਨੇ ਜਾਂ ਸਾਲ ਦੇ ਵਿੱਚ ਰਬੜ ਨੂੰ ਮੋਲਡ ਲੱਗ ਗਿਆ, ਉਹ 'ਚੋਂ ਬੈਡ ਸਮੈਲ ਆ ਰਹੀ ਹੈ, ਫਿਰ ਤੁਸੀਂ ਜ਼ਰੂਰ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ, ਬਲਕਿ ਆਪ ਵੀ ਇੱਕ ਵਾਰੀ ਆ ਕੇ ਚੈੱਕ ਕਰਨਾ ਕਿ ਜਿਹੜਾ ਅਲਟਰਾ ਫਰੈਸ਼ ਵੈਂਟ ਸਿਸਟਮ ਹੈ, ਓਨਲੀ ਐਂਡ ਓਨਲੀ ਐਕਸਕਲੂਸਿਵ ਇਨ ਇੰਡਸਟਰੀ ਲਾਂਚ ਕੀਤਾ ਗਿਆ, ਔਰ ਅੱਜ ਤੁਹਾਨੂੰ ਇਹ ਮਿਲ ਵੀ 1799 ਦਾ ਪੇਅਰ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। 905-450-2858 ਨੰਬਰ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, ਬਲਕਿ ਰਿਕਮੈਂਡ ਕਰਨਾ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ ਕਿ BramptonAppliances.com ਸਾਡੀ ਵੈਬਸਾਈਟ ਤੇ ਜਾਣਾ, ਪ੍ਰੋਡਕਟ ਦੀ ਨੌਲੇਜ ਲੈਣਾ, ਪ੍ਰਾਈਸ ਕੰਪੇਅਰ ਕਰਨਾ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਜ਼ਰੂਰ ਫਾਇਦਾ ਚੁੱਕਣਾ। ਡਿਸਕਾਊਂਟ ਕਿੱਥੇ ਮਿਲਣਾ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। BramptonAppliances.com ਸਾਡੀ ਵੈਬਸਾਈਟ ਹੈ। 905-450-2858 ਸਾਡਾ ਨੰਬਰ ਹੈ। 905-450-2828 85 ਇੰਚ ਸੋਨੀ ਬਰੇਵੀਆ 3 ਜਾਂ 85 ਇੰਚ ਮਿੰਨੀ LED ਸੈਮਸੰਗ, ਐਨੀ ਬ੍ਰਾਂਡ ਸਿਲੈਕਟ ਕਰੋ। 1599 700 ਡਾਲਰ ਦੀ ਸੇਵਿੰਗ ਹੈ। 905-450-2828 905-450-2828 ਜੀ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਉੱਪਰ ਵਾਲੇ ਦਾ ਦੁਆ ਕਰਮਰੇ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਹਰ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530, CHLO AM, serving Brampton, Mississauga, Toronto, the GTA, and the world at AM530.ca.

0: ਕਮਿੰਗ ਅਪ ਨਾਓ ਰੇਡੀਓ ਦੇਸ ਪਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator
2: Nirupa
0: Without fear Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6081 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 7 ਰੋਡ ਸਵਾਮੀ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322। ਜੈਲੋ ਟਾਇਰ ਸੈਂਟਰ
1: ਦੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 11 ਜੁਲਾਈ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਪੂਰਾ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋ, ਸਾਰੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪੂਰਾ ਇੰਜੋਏ ਕਰ ਰਹੇ ਹੋਵੋਗੇ। ਬ੍ਰੈਂਪਟਨ ਦੇ ਵਿੱਚ ਬਹੁਤ ਹੀ ਖੂਬਸੂਰਤ ਅੱਜ ਦਾ ਦਿਨ ਹੈ, 26 ਡਿਗਰੀ ਟੈਂਪਰੇਚਰ ਹੈਗਾ ਆ ਤੇ ਹਾਈਐਸਟ 27 ਡਿਗਰੀ ਜਾਣਾ। ਬਟ ਬਹੁਤ ਸੋਹਣਾ ਦਿਨ, ਬੜੀ ਸੋਹਣੀ ਧੁੱਪ ਵੀ ਨਿਕਲੀ ਹੈ, ਬੜੇ ਸੋਹਣੇ ਬੱਦਲ ਵੀ ਹੋਏ ਹੋਏ ਨੇ। ਓਵਰਆਲ ਕਹਿ ਲਓ ਕਿ ਬਾਹਰ ਤੁਸੀਂ ਕਿਤੇ ਜਾ ਸਕਦੇ ਹੋ, ਕਿਤੇ ਇੰਜੋਏ ਕਰ ਸਕਦੇ ਹੋ। ਜਿਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਕੋਈ ਪਾਰਟੀ ਦਾ ਮਾਹੌਲ ਹੈ, ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ ਤੇ ਆਪਣਾ ਵੀਕਐਂਡ ਸਾਰੇ ਪੂਰਾ ਇੰਜੋਏ ਕਰੋ। ਤੇ ਪ੍ਰੋਗਰਾਮ ਦੇ ਨਾਲ ਤੁਸੀਂ ਟਿਊਨ ਇਨ ਕਰ ਚੁੱਕੇ ਹੋ, ਪੂਰੇ 3 ਘੰਟੇ ਦਾ ਸਾਥ ਹੈ ਤੇ ਪ੍ਰੋਗਰਾਮ ਨੂੰ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desh-pradesh.tv.com ਜਾਂ ਫਿਰ www.desh-pradesh-radio.com ਤੇ ਨਾਲ ਹੀ ਤੁਸੀਂ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਆਪਣੇ ਫੋਨ ਦੇ ਉੱਪਰ ਤਾਂ ਨੰਬਰ ਡਾਇਲ ਕਰੋ 416-477-2040 416-477-2040। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ ਨਾਲ ਹੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਵੀ ਤੁਸੀਂ ਜ਼ਰੂਰ ਕਾਲ ਕਰੋ। ਤੇ ਜੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, ਗੱਲਬਾਤ ਕਰਨ ਦੇ ਲਈ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਿੰਨੇ ਮਿੱਠੇ ਸ਼ਬਦ ਦੇ ਨਾਲ ਅਸੀਂ ਕੀਤੀ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਕਦੇ ਕਿਸੇ ਟਾਈਮ ਤੇ ਆਪਾਂ ਹੋ ਜਾਈਏ ਨਾ, ਕਦੇ ਕਈ ਵਾਰ ਲੋਹ ਜੇ ਹੋ ਜਾਂਦੇ ਹਾਂ, ਕਈ ਵਾਰ ਆਪਾਂ ਨੂੰ ਲੱਗਦਾ ਕਿ ਚੀਜ਼ਾਂ ਮੇਰੇ ਫੇਵਰ 'ਚ ਨਹੀਂ ਹੋ ਰਹੀਆਂ ਜਾਂ ਫਿਰ ਮੈਂ ਜੋ ਵੀ ਕਰਦਾ ਉਲਟਾ ਹੋ ਜਾਂਦਾ। ਬੜੀ ਵਾਰ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ, ਤਾਂ ਇੱਕੋ ਇੱਕ ਆਸਰਾ ਜਿਹੜਾ ਰੱਬ ਦਾ ਹੈ ਨਾ, ਜੇ ਉਹ ਆਪਾਂ ਨੂੰ ਮਿਲ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ। ਕਿਉਂਕਿ ਕਿਤੇ ਵੀ ਆਪਾਂ ਪ੍ਰੋਬਲਮ ਵਿੱਚ ਹੋਈਏ, ਇੱਕ ਛੋਟੀ ਜਿਹੀ ਅਰਦਾਸ, ਇੱਕ ਬਸ ਮਨੋ ਤੁਸੀਂ ਆਪਣੇ ਮਨੋ ਪੁਕਾਰਿਆ ਹੀ ਹੋਵੇ ਨਾ ਰੱਬ ਨੂੰ, ਮਾੜਾ ਜਿਹਾ ਹੀ, ਥੋੜ੍ਹਾ ਜਿਹਾ ਹੀ ਚਾਹੇ, ਸਿਰਫ ਇੱਕ ਖਿਆਲ ਹੀ ਤੁਹਾਡੇ ਮਨ 'ਚ ਆਉਂਦਾ, ਉਹੀ ਤੁਹਾਡੀ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਦਾ। ਤਾਂ ਫਿਰ ਹਮੇਸ਼ਾ ਹੀ ਵਾਹਿਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ। ਕੋਈ ਵੀ ਪ੍ਰੋਬਲਮ ਹੋਵੇ, ਕੋਈ ਵੀ ਮੁਸੀਬਤ ਹੋਵੇ, ਉਹਨੇ ਬਾਹਰ ਕੱਢਣਾ ਆ, ਤਾਂ ਹਮੇਸ਼ਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਆਪਣੇ ਤੋਂ ਨਾ ਵਿਸਾਰੋ, ਅਸੀਂ ਤੁਹਾਡੇ ਬੱਚੇ ਹਾਂ ਅਤੇ ਸਾਨੂੰ ਸਹੀ ਰਾਸਤਾ ਦਿਖਾਓ। ਅਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਟੂਡੀਓ ਦਾ ਨੰਬਰ 905-564-44, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 3 ਘੰਟਿਆਂ ਦੇ ਲਈ। ਅਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-44। ਖਾਸ ਤੌਰ ਤੇ ਸਪੋਂਸਰ ਕੀਤਾ ਜਾ ਰਿਹਾ ਗਿਲਜ਼ ਸਵੀਟ ਫੈਕਟਰੀ ਦੇ ਵੱਲੋਂ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਤੁਹਾਡੇ ਲਈ ਇਹ ਬਹੁਤ ਹੀ ਲਾਜਵਾਬ ਖਾਣਾ ਰੈਡੀ ਕਰਦੇ ਨੇ। ਸਾਰੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਮੇਡ ਇਨ ਕੈਨੇਡਾ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਇਹਨਾਂ ਦੇ। ਅੱਛਾ, ਇਹਨਾਂ ਦਾ ਜਿਹੜਾ ਖਾਣਾ ਹੈ ਨਾ, ਇਹ ਬਹੁਤ ਦੂਰ ਦੂਰ ਤੱਕ ਸਟੋਰਸ ਵਿੱਚ ਪਹੁੰਚਾਇਆ ਜਾਂਦਾ, ਜਿਹੜੇ ਕਿ ਨੋਰਮਲੀ ਤੁਸੀਂ ਕਿਤੇ ਵੀ ਦੇਖ ਸਕਦੇ ਹੋ। ਤੁਹਾਨੂੰ ਪੈਕਡ ਫੂਡਸ ਮਿਲਦੇ ਨੇ ਜਾਂ ਫਿਰ ਕਹਿ ਲਓ ਕਿ ਮਿਠਾਈਆਂ ਵੀ ਤੁਹਾਨੂੰ ਮਿਲਦੀਆਂ, ਮਸ਼ੀਨ ਮੇਡ ਸਮੋਸੇ ਤੁਹਾਨੂੰ ਕਾਫੀ ਸਟੋਰਸ ਦੇ ਵਿੱਚ ਨਜ਼ਰ ਆਉਣਗੇ। ਗਿਲਜ਼ ਸਵੀਟ ਫੈਕਟਰੀ ਲਿਖਿਆ ਹੋਏਗਾ ਉੱਪਰ, ਪਿਓਰ ਵੈਜੀਟੇਰੀਅਨ ਨੇ। ਤੁਸੀਂ ਆਪਣੇ ਘਰਾਂ ਦੇ ਵਿੱਚ ਪਾਠ ਰਖਵਾ ਰਹੇ ਹੋ ਜਾਂ ਤੁਸੀਂ ਆਪਣੇ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਤੁਹਾਨੂੰ ਵੈਜੀਟੇਰੀਅਨ ਫੂਡ ਤੁਹਾਨੂੰ ਚਾਹੀਦਾ ਹੋਵੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਫੂਡ ਟਰੱਕ ਮੰਗਵਾ ਸਕਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ। ਅਤੇ ਤੁਹਾਡੇ ਘਰ 'ਚ ਕੋਈ ਵੀ ਫੰਕਸ਼ਨ ਹੈ, ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਖਾਣਾ ਖਵਾਉਣਗੇ, ਮਸ਼ੀਨ ਮੇਡ ਸਮੋਸੇ ਖਾਣਾ ਚਾਹੁੰਦੇ ਹੋ, ਹੈਂਡਮੇਡ ਸਮੋਸੇ ਖਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹਨਾਂ ਦੇ ਕੋਲੋਂ ਮਿਠਾਈਆਂ ਲੈਣੀਆਂ ਹੋਣ, ਤਾਂ ਪਹੁੰਚੋ ਤੁਸੀਂ ਗਿਲਜ਼ ਸਵੀਟ ਫੈਕਟਰੀ। ਇਹਨਾਂ ਦੀਆਂ 2 ਲੋਕੇਸ਼ਨਸ ਤਾਂ ਕੈਲਗਰੀ ਦੇ ਵਿੱਚ ਨੇ, 5 ਲੋਕੇਸ਼ਨਸ ਇੱਥੇ ਆਪਣੇ ਚਲੋ ਫਰੈਸ਼ਕੋਸ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਅਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਗਿਲਜ਼ ਸਵੀਟ ਫੈਕਟਰੀ ਨੂੰ, 905-799-2616, 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਅਤੇ ਕਾਫੀ ਸਾਰੇ ਘਰਾਂ ਦੇ ਵਿੱਚ ਅੱਜ ਮੈਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੋ ਸਕਦੇ ਨੇ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੋ ਸਕਦੀ ਹੈ, ਤਾਂ ਹੋਪਫੁਲੀ ਸਾਰੇ ਇੰਜੋਏ ਕਰ ਰਹੇ ਹੋਣਗੇ। ਅਤੇ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਅਤੇ ਜੇਕਰ ਤੁਸੀਂ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ, ਘੁੰਮਣ ਫਿਰਨ ਜਾ ਰਹੇ ਹੋ, ਜਾਂ ਕਿਸੇ ਆਪਣੇ ਰਿਲੇਟਿਵ ਦੇ ਘਰ ਜਾ ਰਹੇ ਹੋ, ਕਿਸੇ ਆਪਣੇ ਦੋਸਤ ਮਿੱਤਰ ਦੇ ਘਰ ਜਾ ਰਹੇ ਹੋ, ਜਾਂ ਫਿਰ ਤੁਹਾਡੇ ਘਰ ਕੋਈ ਆ ਰਿਹਾ, ਤਾਂ ਪੂਰੀ ਤਿਆਰੀਆਂ 'ਚ ਹੋਵੋਗੇ। ਅਤੇ ਡਰਾਈਵ ਕਰਦੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਵੀਕਐਂਡ 'ਤੇ ਸਾਰੇ ਹੀ ਕਹਿ ਲਓ ਕਿ ਬਾਹਰ ਨਿਕਲੇ ਹੁੰਦੇ ਨੇ, ਕਿਤੇ ਨਾ ਕਿਤੇ ਰਸ਼ 'ਚ ਹੁੰਦੇ ਨੇ, ਹੈ ਨਾ। ਤਾਂ ਫਿਰ ਪੂਰਾ ਇੰਜੋਏ ਕਰਦੇ ਹੋਏ ਹੌਲੀ ਹੌਲੀ ਹੌਲੀ ਹੌਲੀ ਆਰਾਮ ਦੇ ਨਾਲ ਆਪਣੀ ਮੰਜ਼ਿਲਾਂ ਤੱਕ ਪਹੁੰਚੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ। 1:22 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ 'ਤੇ, ਅਤੇ ਆਪਣਾ ਸਾਥ ਹੈਗਾ ਪੂਰੇ 4 ਵਜੇ ਤੱਕ ਦਾ। ਅਤੇ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸਾਡੇ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਬਾਤਾਂ ਕਰ ਸਕਦੇ ਹੋ। ਕੋਸ਼ਿਸ਼ ਕਰੀ ਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਐਂਟਰਟੇਨਮੈਂਟ ਹੋਵੇ ਕੁਝ ਗੱਲਾਂ ਬਾਤਾਂ ਦੇ ਨਾਲ, ਕੁਝ ਗੀਤ ਸੰਗੀਤ ਦੇ ਨਾਲ। ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ, ਕੋਈ ਵੀ ਰਾਈਟਿੰਗ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਇੰਟਰੈਕਸ਼ਨਸ ਤੁਹਾਡੇ ਨਾਲ ਹੁੰਦੀਆਂ ਨੇ, ਤਾਂ ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਖੁੱਲ੍ਹਾ ਸੱਦਾ ਹੁੰਦਾ ਤੁਹਾਨੂੰ, ਅਤੇ ਆਪਣੀਆਂ ਰਾਈਟਿੰਗਸ ਤੁਸੀਂ ਸ਼ੇਅਰ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਲਓ, ਅੱਜ ਡਾਕਟਰਸ ਅਵੇਲੇਬਲ ਨੇ ਇਹਨਾਂ ਦੇ ਕੋਲ। ਅਤੇ ਤੁਸੀਂ ਆਪਣੀ ਅੱਖਾਂ ਚੈੱਕ ਕਰਵਾਉਣੀਆਂ ਹੋਣ, ਆਪਣੇ ਬੱਚਿਆਂ ਦੀ ਆਈਸਾਈਟ ਚੈੱਕ ਕਰਵਾਉਣੀ ਹੈ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਆਈਸਾਈਟ ਚੈੱਕ ਕਰਵਾਉਣਾ ਚਾਹੁੰਦੇ ਹੋ, ਤਾਂ ਸਪੈਕਸ ਐਕਸਪ੍ਰੈਸ ਦੇ ਕੋਲ ਅੱਜ ਡਾਕਟਰਸ ਅਵੇਲੇਬਲ ਹੋਣਗੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਤੁਸੀਂ ਕੋਸਕੋ ਵਗੈਰਾ ਜਾਂਦੇ ਹੋ ਤਾਂ ਤੁਹਾਨੂੰ ਆਪੋਜ਼ਿਟ ਸਪੈਕਸ ਐਕਸਪ੍ਰੈਸ ਵਾਲੇ ਮਿਲ ਜਾਣਗੇ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਆਈ ਐਗਜ਼ਾਮ ਦੇ ਕੇ ਆਓ। ਡਾਕਟਰਸ ਅੱਜ ਅਵੇਲੇਬਲ ਨੇ ਅਤੇ ਆਪਣੀਆਂ ਸਿੰਗਲ ਵਿਜ਼ਨ ਕਲਾਸਿਸ, ਪ੍ਰੋਗਰੈਸਿਵ ਕਲਾਸਿਸ ਲੈਣੀਆਂ ਨੇ, ਉਹਦੇ ਵਿੱਚ ਵੀ ਕਾਫੀ ਵਧੀਆ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਲੈਂਸ ਕੋਟਿੰਗ 50% ਡਿਸਕਾਊਂਟ ਦੇ ਉੱਪਰ ਦੇ ਰਹੇ ਨੇ ਅਤੇ ਬ੍ਰਾਂਡਡ ਸਨ ਕਲਾਸਿਸ ਵੀ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆਓ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚ ਜਾਓ ਤੁਸੀਂ ਡਾਕਟਰਸ ਦੇ ਨਾਲ, ਤੁਹਾਨੂੰ ਪ੍ਰਾਇਓਰਟੀ ਦੇ ਵਿੱਚ ਮਿਲਾਇਆ ਜਾਂਦਾ, ਅਦਰਵਾਈਜ਼ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ। ਨੰਬਰ 905-460-8888, ਲੋਕੇਟਰ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਸਪੈਕਸ ਐਕਸਪ੍ਰੈਸ। 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਪਹਿਲੇ ਕਾਲਰ 4573 ਜੀ, ਸਤਿ ਸ਼੍ਰੀ ਅਕਾਲ।
1: ਮੈਂ ਨਾ ਰਿਕੁਐਸਟ ਕਰਨੀ ਸੀ ਛੋਟੇ ਬੇਟੇ ਦਾ, ਮਤਲਬ ਸੌਂਗ ਜੇ ਤੁਸੀਂ ਪਲੇ ਕਰਦੇ ਹੋਗੇ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ, ਘੰਟਾ ਡੇਢ ਘੰਟਾ ਲਈ ਪਹੁੰਚਣ ਨੂੰ ਲੱਗਣਾ ਆ।
0: ਓ ਅੱਛਾ, ਕੋਈ ਗੱਲ ਨੀ, ਮੈਂ ਤਾਂ ਪਹਿਲਾਂ ਹੀ ਸੁਣਾ ਦੂੰਗੀ ਫਿਰ।
1: ਠੀਕ ਹੈ, ਜੇ ਗਰੇਵਾਲ ਦਾ ਨਾਂ ਆ।
0: ਹਾਂਜੀ,
1: ਗਾਣੇ ਤਾਂ ਉਹਦੇ ਕਈ ਨੇ ਤੇ ਰਫਲ ਜਿਹੜਾ ਸੌਂਗ ਆ ਨਾ ਉਹਦੇ ਵਿੱਚ ਉਹਨੇ 84 ਨੂੰ ਟ੍ਰਿਬਿਊਟ ਕੀਤਾ ਹੋਇਆ।
0: ਠੀਕ ਹੈ,
1: ਉਹਦੇ ਚ ਇੱਕ ਪੈਰਾ ਆਪਣੇ 84 ਨੂੰ ਟ੍ਰਿਬਿਊਟ ਕੀਤਾ ਤੇ ਖਾਲੜਾ ਜੀ ਵੀ ਬੋਲ ਰਹੇ ਨੇ।
0: ਓ ਅੱਛਾ, ਠੀਕ ਹੈ,
1: ਸੋ ਟ੍ਰਾਈ ਕਰੋ ਜੇ ਪਲੇ ਕਰ ਸਕਦੇ। ਰਫਲ ਗਾਣੇ ਦਾ ਨਾਮ ਆ
0: ਜੇ ਗਰੇਵਾਲ, ਹੈ ਨਾ?
1: ਜੇ ਗਰੇਵਾਲ, ਹਾਂਜੀ।
0: ਠੀਕ ਹੈ, ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ।
1: ਥੈਂਕ ਯੂ,
0: ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਤੁਸੀਂ ਧਿਆਨ ਦੇ ਨਾਲ ਡਰਾਈਵ ਕਰਦੇ ਕਰਦੇ ਪਹੁੰਚੋ ਆਪਣੀ ਮੰਜ਼ਿਲ ਤੇ, ਤੇ ਮੈਂ ਗਾਣਾ ਤੁਹਾਡਾ ਬੜੀ ਜਲਦੀ ਸੁਣਾਉਂਗੀ। ਫਿਲਹਾਲ ਮੈਂ ਇੱਕ ਗਾਣਾ ਤੁਹਾਡੇ ਲਈ ਟਿਊਨ ਇਨ ਕੀਤਾ ਹੋਇਆ ਤੇ ਉਹ ਤੁਸੀਂ ਸੁਣੋ, ਅਰਸ਼ ਰਿਆਜ਼ ਐਂਡ ਕਰਨਵੀਰ ਕਲੇਰ ਇਹਨਾਂ ਦੀ ਆਵਾਜ਼ ਦੇ ਵਿੱਚ। ਅੱਛਾ, ਇਹਨਾਂ ਦੇ ਗਾਣੇ ਬੜੇ ਡਿਫਰੈਂਟ ਜਿਹੇ ਨੇ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਗਾਣਾ ਸੁਣਿਆ ਸੀ ਜੋਗੀ ਗਾਣਾ, ਉਹ ਵੀ ਬੜਾ ਪਿਆਰਾ ਗਾਣਾ, ਬੜੇ ਡਿਫਰੈਂਟ ਜੇ ਤਰੀਕੇ ਦੇ ਨਾਲ ਗਾਉਂਦੇ ਨੇ। ਇਹਨਾਂ ਦੇ ਕੋਲ ਤੁੰਬੀ, ਸਿਰੰਗੀ, ਇਹਨਾਂ ਇਹ ਜਿਹੜੇ ਆਪਣੇ ਕਹਿ ਲਓ ਕਿ ਫੋਕ ਇੰਸਟਰੂਮੈਂਟਸ ਨੇ ਕਿ ਨਾ, ਉਹਨਾਂ ਦੇ ਨਾਲ ਇਹ ਆਪਣਾ ਸਾਰਾ ਮਿਊਜ਼ਿਕ ਦਿੰਦੇ ਨੇ। ਬੜਾ ਵਧੀਆ, ਬਹੁਤ ਕਮਾਲ ਦਾ ਗਾਉਂਦੇ ਨੇ। ਅਤੇ ਇਹਨਾਂ ਦਾ ਗਾਣਾ ਇੱਕ ਥੋੜ੍ਹੇ ਦਿਨ ਪਹਿਲਾਂ ਆਈ ਥਿੰਕ ਆਇਆ ਸੀ, ਨਹੀਂ ਹੋ ਗਿਆ, ਥੋੜ੍ਹੇ ਦਿਨ ਹੋ ਗਏ, ਕਾਫੀ ਦਿਨ ਹੋ ਗਏ, ਬਟ ਮੈਂ ਇਹ ਰੀਸੈਂਟਲੀ ਸੁਣਿਆ, ਕੱਲ੍ਹ ਸੁਣਿਆ ਮੈਂ ਥੋੜ੍ਹਾ ਜਿਹਾ ਗਾਣਾ, ਫਿਰ ਮੈਂ ਸੋਚਿਆ ਕਿ ਚਲੋ ਅੱਜ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਮੈਂ ਆਪ ਵੀ ਸੁਣਦੀ ਹਾਂ। ਰਾਣੀ ਸੁੰਦਰਾਂ ਇਹਨਾਂ ਦਾ ਇੱਕ ਗਾਣਾ ਇਹ ਨਵਾਂ ਆਇਆ, ਅਤੇ ਤੁਸੀਂ ਵੀ ਇੰਜੋਏ ਕਰੋ, ਮੈਂ ਵੀ ਇੰਜੋਏ ਕਰੂੰਗੀ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰਹੇ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਪ੍ਰੋਗਰਾਮ ਦਾ ਪਹਿਲਾਂ ਗਾਣਾ ਵੀ ਇੰਜੋਏ ਕੀਤਾ ਹੋਏਗਾ। ਤੇ ਸਟੂਡੀਓ ਦਾ ਨੰਬਰ 905-500-54-944-905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਐਕਸੀਡੈਂਟ ਬੈਨੀਫਿਟਸ ਨੇ ਤੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਇਹ ਬਟ ਕੁਐਸਚਨ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਬਦਲਾਅ ਆ ਰਿਹਾ ਜਾਂ ਜਿਹੜੀ ਇਹ ਚੇਂਜ ਆ ਰਹੀ ਹੈ ਇਹਦੇ ਨਾਲ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਮਰਜ਼ੀ ਤੁਸੀਂ ਆਪਣੀ ਪਾਲਿਸੀ ਕਰਵਾ ਰਹੇ ਹੋਵੋ। ਤੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੇ ਇੰਸ਼ੋਰੈਂਸ ਹੈ ਜਾਂ ਤੁਹਾਡੇ ਬਿਜ਼ਨਸ ਦੇ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਤੇ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਇੱਕ ਵਾਰ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤਾਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ। ਮਨੂ ਸ਼ਰਮਾ ਜੀ ਦਾ ਨੰਬਰ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰਾ ਨਾਂ ਅੱਜ ਫੇਰ ਭੁੱਲ ਗਏ। ਕੋਈ ਗੱਲ ਨੀ, ਚਲੋ ਕੋਈ ਗੱਲ ਨੀ, ਤੁਸੀਂ ਮੈਨੂੰ ਅਮਨ ਕਹਿ ਦਿੰਦੇ ਹੋ, ਵੈਸੇ ਮੇਰਾ ਮਨਪ੍ਰੀਤ ਦਾ ਨਾਮ ਅਮਨ ਕਹਿ ਦਿੰਦੇ ਹੋ, ਕੋਈ ਗੱਲ ਨੀ। ਹਾਂਜੀ ਨਹੀਂ ਦੱਸ ਓਕੇ। ਹਾਂਜੀ ਹੈਲੋ,
1: ਇਹੀ
0: ਗਾਣਾ ਆ, ਇਹੀ ਟਾਈਟਲ ਇਹਦਾ, ਮੈਂ ਵੀ ਜੱਟ ਲੁਧਿਆਣੇ ਦਾ। ਹਾਂਜੀ ਠੀਕ ਹੈ, ਮੈਂ ਸੁਣਾਉਂਦੀ ਹਾਂ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 7322 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਠੀਕ ਹੈ, ਗਾਣੇ ਦੀ ਪ੍ਰਮੈਸ ਕਰਨੀ ਸੀ।
0: ਹਾਂਜੀ
2: ਦਾ ਰੇਡੀਓ ਦਾ ਗਾਣਾ ਨੀ, ਦਸ ਮੇਰੇ ਦਿਲ ਬਰਾਵੇ।
0: ਹਾਂਜੀ ਹਾਂਜੀ
2: ਉਹ ਲਗਾਣਾ।
0: ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਮੈਨੂੰ ਥੋੜਾ ਟਾਈਮ ਦਿਓ।
2: ਥੈਂਕ
0: ਯੂ, ਬਹੁਤ ਸ਼ੁਕਰੀਆ। ਦਸ ਮੇਰੇ ਦਿਲ ਬਰਾਵੇ, ਇਹ ਗਾਣਾ ਆਸ਼ਾ ਭੋਸਲੇ ਤੇ ਮੁਹੰਮਦ ਰਫੀ ਦਾ ਗਾਇਆ ਹੋਇਆ। ਅੱਛਾ, ਇਹ ਜਿਹੜਾ ਮੂਵੀ ਦੇ ਵਿੱਚ ਸੌਂਗ ਆਇਆ ਹੋਇਆ ਗਾਣਾ, ਉਹ ਥੋੜਾ ਜਿਹਾ ਛੋਟਾ ਆ, ਬਟ ਓਦਾਂ ਇਹ ਗਾਣਾ ਥੋੜਾ ਜਿਹਾ ਲੰਬਾ ਆ, ਬਟ ਕੋਈ ਗੱਲ ਨੀ, ਗਾਣਾ ਮੈਂ ਤੁਹਾਨੂੰ ਮੂਵੀ ਵਾਲਾ ਸੁਣਾ ਦੂੰਗੀ ਤੇ ਤੁਸੀਂ ਇੰਜੋਏ ਕਰਿਓ। ਫਿਲਹਾਲ ਆਪਾਂ ਚੱਲਾਂਗੇ ਸਪੈਕਸ ਐਕਸਪ੍ਰੈਸ ਦੇ ਉੱਪਰ, ਜਿੱਥੇ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਤੁਹਾਨੂੰ ਡਾਕਟਰਸ ਅਵੇਲੇਬਲ ਮਿਲਣਗੇ ਤੇ ਤੁਸੀਂ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ ਤੇ ਆਪਣੀ ਪਸੰਦ ਦੀਆਂ ਸਨ ਗਲਾਸਿਸ ਜ਼ਰੂਰ ਲੈਣ ਦੇ ਲਈ ਪਹੁੰਚੋ। ਤੁਹਾਨੂੰ ਕਾਫੀ ਵਧੀਆ ਡਿਸਕਾਊਂਟਸ ਮਿਲ ਰਹੇ ਨੇ, ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਰਾਜਨ ਜੀ, ਸਾਡੇ ਲਾਈਨ ਤੇ ਜੁੜੇ ਹੋਏ ਨੇ ਸਪੈਕਸ ਐਕਸਪ੍ਰੈਸ ਤੋਂ। ਤੁਸੀਂ ਵੀ ਪਹੁੰਚੋ ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਤੇ, ਜਾਂ ਫੋਰਟਨ ਐਂਡ ਸਟੀਲਸ ਕਹਿ ਲਓ, ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਨੰਬਰ ਨੋਟ ਕਰ ਲਓ 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ।
3: ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਵਾਕਿੰਗ ਵੀ ਕਰ ਸਕਦੇ ਹੋ। ਜੇ ਅੱਜ ਨਹੀਂ ਆ ਸਕਦੇ ਤੇ ਸਾਡੇ ਕੋਲ ਨੈਕਸਟ ਵੀਕ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ 4 ਦਿਨ ਡਾਕਟਰ ਹੁੰਦੇ ਆ ਜੀ। ਔਰ ਮਨਪ੍ਰੀਤ ਜੀ, ਜਿਹੜਾ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ, ਪੂਰਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ ਹੈ। ਵਿਜ਼ਨ ਚੈੱਕ ਹੁੰਦੀ ਹੈ, ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ, ਔਰ ਅਸੀਂ ਨਾ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਮੰਗਾ ਕੇ ਰੱਖੇ ਹੋਏ ਨੇ ਜਿਹੜਾ ਕਿ ਬਾਕੀਆਂ ਦੇ ਨਾਲ ਫਕਰ ਹੈ। ਇਹਦੇ ਚ ਓਸੀਟੀ ਮਸ਼ੀਨ ਹੈ, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟ ਐਂਪ, ਵਿਜ਼ੂਅਲ ਫੀਲਡ, 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਆਪਾਂ ਅੱਖ ਦਾ ਹਰ ਨੁੱਕਰ ਨੁੱਕਰ ਕੋਨਾ ਕੋਨਾ ਚੈੱਕ ਕਰ ਲਈਦਾ। ਔਰ ਜਿਹੜੀ ਵੀ ਕੋਈ ਰਿਜ਼ਲਟ, ਜਿੱਥੇ ਵੀ ਕੋਈ ਲੱਗਦਾ ਵੀ ਕੋਈ ਪ੍ਰੋਬਲਮ ਆ ਰਹੀ ਹੈ, ਉਹ ਆਪਾਂ ਡਿਜੀਟਲੀ ਇੱਕ ਡਿਸਪਲੇ ਸਕਰੀਨ ਉੱਤੇ ਕਸਟਮਰ ਨੂੰ ਦਿਖਾ ਦੇ ਰਿਹਾ ਵੀ ਦੇਖੋ ਅੱਖ ਦੇ ਵਿੱਚ ਇੱਥੇ ਪ੍ਰੋਬਲਮ ਚੱਲ ਰਹੀ ਹੈ, ਇਹ ਪ੍ਰੋਬਲਮ ਚੱਲ ਰਹੀ ਹੈ, ਤੇ ਉਹਦਾ ਡਾਕਟਰ ਤੁਹਾਨੂੰ ਟ੍ਰੀਟਮੈਂਟ ਵੀ ਦੱਸਦੇ ਨੇ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਸਾਡੇ ਸਰੋਤੇ ਕਰਵਾਉਣਾ ਚਾਹੁੰਦੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਇਸ ਤੋਂ ਇਲਾਵਾ ਗਲਾਸਿਸ ਦੀ ਗੱਲ ਕਰੀਏ, ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਫਿਰ ਹੁੰਦਾ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਆਪਾਂ ਨੂੰ ਕਿਤੋਂ ਰੀਜ਼ਨੇਬਲ ਪ੍ਰਾਈਸ ਉੱਤੇ ਮਿਲ ਜਾਣ, ਵਧੀਆ ਮਿਲ ਜਾਣ ਉਹਦੇ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਸੋ ਵੈਲਿਊ ਪੈਕੇਜ ਕੀ ਹੁੰਦਾ ਜੀ ਇੱਕ ਤੇ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਜਿਹੜਾ ਅਸੀਂ ਉਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀਬਾਵਰ ਰੂਟਸ ਆਈਜ਼ੋਡ ਇਹ ਸਾਰੇ ਬ੍ਰਾਂਡ ਨੇਮ ਇਨਕਲੂਡਿਡ ਹੈ ਇਹ $300 ਦੀ ਕੀਮਤ ਦਾ ਫਰੇਮ ਹੈ ਜੀ ਇੱਕ ਫਰੇਮ ਇਨਕਲੂਡਿਡ ਹੈ ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਉਹ ਵੀ ਇਨਕਲੂਡਿਡ ਹੈ ਤੇ ਇਹਦੇ ਚ ਅਸੀਂ ਜੀ ਇੱਕ ਹੋਰ ਨਵੀਂ ਚੀਜ਼ ਐਡ ਕੀਤੀ ਅਸੀਂ ਨਵੇਂ ਫਰੇਮ ਲੈ ਕੇ ਆਏ ਹਾਂ ਫਲੈਕਸੀਬਲ ਫਰੇਮ ਬਿਲਕੁਲ ਪਤਲੇ ਜਿਹੜੇ ਕਿ ਪੱਗ ਚ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤੇ ਬੜੇ ਈਜ਼ੀਲੀ ਲੱਗ ਜਾਂਦੇ ਨੇ ਇਹ ਵੀ ਫਰੇਮ ਅਸੀਂ ਨਾਲ ਇਨਕਲੂਡ ਕੀਤੇ ਨੇ ਸੋ $300 ਦੀ ਕੀਮਤ ਦਾ ਫਰੇਮ ਹੈ ਤੇ $100 ਦੀ ਕੀਮਤ ਦੇ ਲੈਂਸ $400 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ ਤੇ ਨਾਲ ਦੀ ਨਾਲ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤੇ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਡਿੰਗ ਐਡ ਕਰਾਉਣੀ ਹੈ ਤੇ ਕੋਡਿੰਗਾਂ ਵੀ ਸਾਰੀਆਂ ਫਲੈਟ 50% ਆਫ ਨੇ ਜੇ ਦੋ ਪੇਅਰ ਬਣਾਉਣਾ ਚਾਹੁੰਦੇ ਹੋ ਵੀ ਘਰ ਰੱਖ ਲਈਏ ਇੱਕ ਆਫਿਸ ਦੇ ਵਿੱਚ ਜਾਂ ਗੱਡੀ 'ਚ ਤੇ ਪਹਿਲੇ ਪੇਅਰ 'ਤੇ ਕੋਡਿੰਗਾਂ 50% ਆਫ ਹੈ ਦੂਜੇ ਪੇਅਰ 'ਤੇ ਕੋਡਿੰਗਾਂ 100% ਆਫ ਯਾਨੀ ਕਿ ਬਿਲਕੁਲ ਫਰੀ ਹੈ ਸੋ ਇਹ ਡੀਲਰ ਲੈਣ ਲਈ ਸਾਡੇ ਸਰੋਤੇ ਜ਼ਰੂਰ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ 410 ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲਿੰਗ ਹੁੰਦੀ ਹੈ ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-8888 905-460-8888 ਬਹੁਤ ਬਹੁਤ ਧੰਨਵਾਦ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਡਾਕਟਰਸ ਤੁਹਾਨੂੰ ਅੱਜ ਅਵੇਲੇਬਲ ਮਿਲਣਗੇ ਤੇ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਓ ਜਾਂ ਵਾਕ ਇਨ ਜਾਓ ਸਪੈਕਸ ਐਕਸਪ੍ਰੈਸ ਤੁਹਾਡੇ ਲਈ ਐਵਰੀ ਡੇ ਓਪਨ ਨੇ ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਤੇ ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰ ਲਓ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣਾ ਹੋਵੇ ਕੋਈ ਵੀ ਤੁਹਾਨੂੰ ਕੰਮ ਨਜ਼ਰ ਆ ਰਿਹਾ ਛੋਟਾ ਵੱਡਾ ਤਾਂ ਏ ਐਨ ਜੀ ਆਟੋਮੋਟਿਵ ਰਿਪੇਅਰ ਬਹੁਤ ਕਮਾਲ ਦਾ ਕੰਮ ਕਰਦੇ ਨੇ ਬੜੇ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ ਤੇ ਤੁਸੀਂ ਆਪਣੀ ਗੱਡੀਆਂ 'ਚ ਨਵੇਂ ਸਮਰ ਟਾਇਰਸ ਪਾਉਣੇ ਹੋਣ ਤਾਂ ਉਹ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ ਵੀਲ ਅਲਾਈਨਮੈਂਟ ਵੀ ਕਰਦੇ ਨੇ ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਉਹ ਕਰਵਾ ਸਕਦੇ ਹੋ ਇੰਜਨ ਦਾ ਕੋਈ ਕੰਮ ਹੈ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣੇ ਹੋਣ ਆਇਲ ਚੇਂਜ ਕਰਵਾਉਣਾ ਹੋਵੇ ਜਾਂ ਫਿਰ ਤੁਸੀਂ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਪੰਜਾਬੀ ਹਿੰਦੀ ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ ਨੰਬਰ 905-855-7596 905-857-7596 ਏ ਐਨ ਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਜੇ ਜੇ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸਟੂਡੈਂਟ ਕੀ ਤੁਹਾਨੂੰ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ ਸਟੂਡੀਓ ਦਾ ਨੰਬਰ 905-564-44 905-564-6444 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਅਤੇ ਬੜਾ ਦੇਖੋ ਨਵੇਂ ਨਵੇਂ ਜਿਹੜੇ ਸਿੰਗਰਸ ਆਉਂਦੇ ਨੇ ਨਵੇਂ ਨਵੇਂ ਇਹ ਕਹਿ ਲਓ ਕਿ ਮੈਨੂੰ ਇਹਨਾਂ ਦੀ ਜ਼ਿਆਦਾ ਏਜ ਤਾਂ ਲੱਗਦੀ ਨਹੀਂ ਬਟ ਕਿੰਨਾ ਪਿਆਰਾ ਇਹਨਾਂ ਨੇ ਗਾਣਾ ਗਾਇਆ ਅਤੇ ਅੱਜ ਕੱਲ੍ਹ ਜਿਵੇਂ ਹੁੰਦਾ ਕਿ ਡਿਫਰੈਂਟ ਡਿਫਰੈਂਟ ਮਿਊਜ਼ਿਕ ਹੈ ਨਾ ਮਤਲਬ ਪਹਿਲਾਂ ਜਿਹੜੇ ਸੌਂਗਸ ਹੁੰਦੇ ਸੀ ਜੇ ਹੁਣ ਕੰਪੈਰੇਟਿਵਲੀ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਬਹੁਤ ਮਿਊਜ਼ਿਕ ਜਿਹੜਾ ਥੋੜ੍ਹਾ ਜਿਹਾ ਲੋਅ ਹੁੰਦਾ ਸੀ ਅੱਜ ਕੱਲ੍ਹ ਦੇ ਜਿਹੜੇ ਸੌਂਗਸ ਨੇ ਉਹਨਾਂ ਵਿੱਚ ਮਿਊਜ਼ਿਕ ਥੋੜ੍ਹਾ ਜਿਹਾ ਹਾਈ ਬੀਟ ਹੁੰਦਾ ਬਟ ਦੇਖੋ ਗਾਣੇ ਦੇ ਲਿਰਿਕਸ ਬਿਲਕੁਲ ਡਿਫਰੈਂਟ ਸਿਨੈਰੀਓ ਹੋ ਜਾਂਦਾ ਜਦੋਂ ਤੁਸੀਂ ਕੋਈ ਇੱਕ ਗਾਣਾ ਸੁਣਦੇ ਹੋ ਧਿਆਨ ਦੇ ਨਾਲ ਸੁਣੋ ਤੁਹਾਨੂੰ ਲਿਰਿਕਸ ਥੋੜ੍ਹੇ ਥੋੜ੍ਹੇ ਵੀ ਚਾਹੇ ਹੈ ਨਾ ਕਈ ਵਾਰ ਵਿੱਚੋਂ ਸਕਿੱਪ ਵੀ ਹੋ ਜਾਂਦੇ ਆ ਜੇ ਤੁਸੀਂ ਧਿਆਨ ਦੇ ਨਾਲ ਸੁਣੋ ਤਾਂ ਕਿੰਨੇ ਡੀਪ ਮੀਨਿੰਗਸ ਵੀ ਹੁੰਦੇ ਨੇ ਅਤੇ ਇਹ ਵੀ ਗਾਣਾ ਹੁਣ ਮੈਂ ਸੁਣਿਆ ਅਤੇ ਜੇ ਜੇ ਗਰੇਵਾਲ ਜੀ ਦੀ ਆਵਾਜ਼ 'ਚ ਬੜਾ ਪਿਆਰਾ ਗਾਣਾ ਗਾਇਆ ਹੋਇਆ ਇਹਨਾਂ ਨੇ ਅਤੇ ਦੇਖੋ ਚਾਹੇ ਕੋਈ ਵੀ ਗਾਣਾ ਆ ਹੈ ਨਾ ਤੁਸੀਂ ਜੇ ਆਪਾਂ ਕਹੀਏ ਵੀ ਮੂਵੀਜ਼ ਨੂੰ ਮੂਵੀਜ਼ ਵਾਂਗੂ ਲਓ ਗਾਣੇ ਨੂੰ ਗਾਣੇ ਵਾਂਗੂ ਲਓ ਬਟ ਜਿਹੜੀ ਕਿ ਚੀਜ਼ ਉਹਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਦੇ ਬਾਰੇ ਕੋਈ ਨੌਲੇਜ ਮਿਲਦੀ ਹੋਵੇ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਹੋਵੇ ਬਟ ਹਾਂ ਗਾਣੇ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੀ ਪਸੰਦ ਦੇ ਕੋਈ ਵੀ ਸੁਣ ਸਕਦੇ ਹੋ ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਬਟ ਕੋਈ ਵੀ ਓਫੈਂਸਿਵ ਗਾਣਾ ਨਾ ਹੋਵੇ ਇਹੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਇੰਜੋਏ ਕਰਨ ਦੇ ਲਈ ਗਾਣੇ ਕੋਈ ਵੀ ਸੁਣ ਸਕਦੇ ਹੋ ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਅਤੇ ਸਟੂਡੀਓ ਦਾ ਨੰਬਰ 905-564-44 144 ਹੋ ਗਏ ਨੇ ਮੈਂ ਤੁਹਾਨੂੰ ਟੀਮ ਸਿੱਧੂ ਦੀ ਜਾਣਕਾਰੀ ਦੇ ਦਿਆਂ ਜੋ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ ਅਤੇ ਤੁਹਾਡੇ ਲਈ ਇਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਏ ਨੇ ਮਿਸ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਬਿਲਕੁਲ ਨਜ਼ਦੀਕ ਰਿਵਰ ਮੌਂਟ ਰੋਡ ਐਂਡ ਐਂਬੈਲਟਨ ਰੋਡ ਦੇ ਉੱਪਰ ਨਵੇਂ ਟਾਊਨ ਹਾਊਸਿਸ ਬਣ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 6,34,000 ਤੋਂ 6,34,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਹੋ ਜਾਏਗੀ 2027 ਦੇ ਵਿੱਚ ਇਹ 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ ਪ੍ਰਾਈਸ ਸਟਾਰਟ 6,34,000 ਤੋਂ ਹੋ ਰਹੀ ਹੈ 3 ਬੈਡਰੂਮ ਅਤੇ 2.5 ਬਾਥਰੂਮ ਇਹਦੇ ਵਿੱਚ ਹੋਣਗੇ ਸਿੰਗਲ ਕਾਰ ਗਰਾਜ ਹੋਏਗਾ ਪਲੱਸ ਡਰਾਈਵੇ ਪਾਰਕਿੰਗ ਵੀ ਹੈ ਅਤੇ ਡਿਪੋਜ਼ਿਟ ਤੁਸੀਂ 60,000 ਟੋਟਲ ਦੇਣਾ ਆ 60,000 ਡਿਪੋਜ਼ਿਟ ਅਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਜਿਹੜੇ ਉਹਨਾਂ ਦੀ ਪ੍ਰਾਈਸ ਹੋਏਗੀ 7,49,000 ਤੋਂ ਸਟਾਰਟ 7,49,000 ਤੋਂ ਇਹਨਾਂ ਦੇ ਵਿੱਚ 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਹੋਣਗੇ 3 ਤੋਂ 4 ਬੈਡਰੂਮਸ ਬਣਨਗੇ 2 ਪਾਊਡਰ ਰੂਮ ਹੋਣਗੇ ਅਤੇ 2 ਬਾਥਰੂਮਸ ਹੋਣਗੇ ਇਹਦੇ ਵਿੱਚ ਪ੍ਰਾਈਵੇਟ ਬੈਕਯਾਰਡ ਵੀ ਹੋਏਗਾ ਅਤੇ ਨਾਲ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਵੀ ਹੋਏਗੀ ਅਤੇ ਇਹਦੇ ਵਿੱਚ ਡਿਪੋਜ਼ਿਟ ਹੈਗਾ ਆ 80,000 ਅਤੇ ਇਸ ਤੋਂ ਇਲਾਵਾ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ ਪ੍ਰਾਈਸ ਸਟਾਰਟ ਹੋ ਰਹੀ ਹੈ 7,77,000 ਤੋਂ 7,77,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ ਇਹਦੇ ਵਿੱਚ 1950 ਸਕੁਆਇਰ ਫਿੱਟ ਤੋਂ ਲੈ ਕੇ 2105 ਸਕੁਆਇਰ ਫਿੱਟ ਦੇ ਘਰ ਹੋਣਗੇ 4 ਤੋਂ 5 ਬੈਡਰੂਮਸ ਬਣਨੇ ਨੇ 3.5 ਤੋਂ 4.5 ਬਾਥਰੂਮਸ ਬਣਨਗੇ ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ 1 ਬੈਡਰੂਮ ਅਤੇ ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਬਣੇਗਾ ਅਤੇ ਡਿਪੋਜ਼ਿਟ ਇਹਦੇ ਵਿੱਚ ਹੋਏਗਾ $80,000 ਇਹਦੇ ਇਹਨਾਂ ਘਰਾਂ ਦੇ ਬਾਰੇ ਪੂਰੀ ਜਾਣਕਾਰੀ ਲਓ ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਟੀਮ ਸਿੱਧੂ ਦੇ ਨਾਲ ਤੁਹਾਡੇ ਇਹ ਘਰ ਬੁਕਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ 416-300-0016-416-302-0016 ਦੇ ਉੱਪਰ ਤੁਸੀਂ ਕਾਲ ਕਰ ਲਓ ਟੈਕਸਟ ਕਰ ਦਿਓ ਵਟਸਐਪ ਕਰ ਸਕਦੇ ਹੋ ਆਪਣਾ ਨੇਮ ਐਂਡ ਨੰਬਰ ਤੁਹਾਨੂੰ ਇਹ ਬੈਕ ਕਾਲ ਕਰ ਲੈਣਗੇ ਅਦਰਵਾਈਜ਼ ਤੁਸੀਂ ਡਾਇਰੈਕਟਲੀ ਕਾਲ ਕਰੋ 416-300-0016 ਟੀਮ ਸਿੱਧੂ ਦਾ ਨੰਬਰ ਹੈ 4896 ਜੀ ਸਤਿ ਸ਼੍ਰੀ ਅਕਾਲ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼
1: ਹਾਂਜੀ ਆਪਾਂ ਗੀਤ ਸਤਿ ਸ਼੍ਰੀ ਅਕਾਲ ਭੈਣ ਜੀ ਪਹਿਲਾਂ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
1: ਗੀਤ ਲਵਾਉਣਾ ਸੀਗਾ ਦੀਪ ਢਿੱਲੋਂ ਦੇ ਜੈਸਮੀਨ ਦਾ
0: ਹਾਂਜੀ ਕਿਹੜਾ ਗਾਣਾ ਸੁਣਨਾ
1: ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ
0: ਦੀਪਕ ਢਿੱਲੋਂ
1: ਨਹੀਂ ਦੀਪ ਢਿੱਲੋਂ
0: ਦੀਪ ਢਿੱਲੋਂ ਦੀਪ ਢਿੱਲੋਂ ਠੀਕ ਹੈ ਮੈਂ ਸੁਣਾਉਂਦੀ ਹਾਂ ਤੁਹਾਨੂੰ ਥੋੜ੍ਹਾ ਟਾਈਮ ਦਿਓ
1: ਓਕੇ ਜੀ
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਰੇਡਰ ਸੁੱਕਾ ਜਾਵੇ ਨਾ ਮਾਰ ਓਕੇ ਠੀਕ ਹੈ ਕਬੱਡੀ ਦੀ ਗੱਲ ਹੋ ਰਹੀ ਹੈ ਸਾਰੀ ਇਹਦੇ ਵਿੱਚ ਗੇਮਸ ਦੇਖ ਲਓ ਕਿੰਨਾ ਹੁਣ ਫੀਫਾ ਵਰਲਡ ਕੱਪ ਚੱਲ ਰਿਹਾ ਕਿੰਨਾ ਕਰੇਜ਼ ਹੈ ਲੋਕਾਂ ਦੇ ਵਿੱਚ ਹੈ ਨਾ ਗੇਮ ਕੋਈ ਵੀ ਹੋਵੇ ਅੱਜ ਕੱਲ੍ਹ ਮੇਰੇ ਖਿਆਲ 'ਚ ਨਾ ਲੋਕ ਦੇਖਣ ਦੇ ਲਈ ਜ਼ਿਆਦਾ ਐਕਸਾਈਟਡ ਹੁੰਦੇ ਨੇ ਬਟ ਜਿਵੇਂ ਪਹਿਲਾਂ ਖੇਡਦੇ ਹੁੰਦੇ ਸੀ ਅੱਜ ਕੱਲ੍ਹ ਖੇਡਣ ਵਾਲੇ ਤਾਂ ਬਹੁਤ ਘੱਟ ਰਹਿ ਗਏ ਨੇ ਨੋਰਮਲੀ ਹੁਣ ਜਿਵੇਂ ਘਰਾਂ ਦੇ ਵਿੱਚ ਵੀ ਹੈ ਨਾ ਆਪਾਂ ਇਨਡੋਰ ਗੇਮਸ ਜ਼ਿਆਦਾ ਖੇਡਦੇ ਹਾਂ ਬਟ ਆਊਟਡੋਰ ਗੇਮਸ ਘੱਟ ਹੁੰਦੀਆਂ ਨੇ ਬਟ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਮੋਟੀਵੇਟ ਕਰਿਆ ਕਰੋ ਕਿ ਆਊਟਡੋਰ ਗੇਮਸ ਖੇਡਣ ਨਾਲ ਤਾਂ ਉਹਨਾਂ ਦੀ ਓਵਰਆਲ ਕਹਿ ਲਓ ਵੈਲਬੀਂਗ ਦੇ ਲਈ ਵਧੀਆ ਆ, ਫਿਟਨੈਸ ਵਧੀਆ ਰਹਿੰਦੀ ਹੈਗੀ, ਬਾਡੀ ਫਿਟ ਰਹਿੰਦੀ ਆ, ਮਾਇੰਡ ਰਿਲੈਕਸਡ ਰਹਿੰਦਾ ਆ ਅਤੇ ਫੋਕਸ ਵਧੀਆ ਹੋਏਗਾ ਜੇ ਹੈ ਨਾ ਬਾਡੀ ਪ੍ਰੋਪਰਲੀ ਫੰਕਸ਼ਨ ਕਰੂਗੀ ਤਾਂ ਗੇਮਸ ਖੇਡਣੀਆਂ ਬਹੁਤ ਲਾਜ਼ਮੀ ਨੇ। ਮੈਂ ਤਾਂ ਆਪ ਨਹੀਂ ਖੇਡਦੀ, ਮੈਂ ਤਾਂ ਆਪ ਬਹੁਤ ਘੱਟ ਹੋ ਗਈ ਹਾਂ, ਬਟ ਜਦੋਂ ਕਦੇ ਟਾਈਮ ਮਿਲਦਾ ਥੋੜ੍ਹਾ ਬਹੁਤ ਅਸੀਂ ਜ਼ਰੂਰ ਖੇਡਦੇ ਹਾਂ ਜਾਂ ਫਿਰ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ, ਬਟ ਜ਼ਰੂਰੀ ਹੈ ਮਤਲਬ ਆਪਣੀ ਬਾਡੀ ਦੇ ਲਈ ਤੁਸੀਂ ਪ੍ਰੋਪਰ ਫੰਕਸ਼ਨ ਕਰੋ, ਇਹ ਬਹੁਤ ਲਾਜ਼ਮੀ ਹੈ। ਅਤੇ ਹੁਣ ਵੀਕਐਂਡ ਚੱਲ ਰਿਹਾ, ਸੈਟਰਡੇ ਦਾ ਦਿਨ ਹੈ ਅਤੇ ਵੀਕਐਂਡ ਦੇ ਉੱਪਰ ਓਬਵੀਅਸਲੀ ਗੱਲ ਹੈ ਕਿ ਘਰਾਂ ਦੇ ਵਿੱਚ ਗੈਟ ਟੂਗੈਦਰ ਜ਼ਰੂਰ ਹੁੰਦੀਆਂ ਨੇ, ਤਾਂ ਤੁਸੀਂ ਸਿਟੀ ਆਫ ਬਰੈਂਪਟਨ ਦਾ ਇੱਕ ਮੈਸੇਜ ਵੀ ਧਿਆਨ ਦੇ ਨਾਲ ਸੁਣੋ, ਜਿਹੜੇ ਕਿ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਕਹਿੰਦੇ ਨੇ ਕਿ ਚੰਗੇ ਨੇਬਰਸ ਹੀ ਚੰਗੀ ਕਮਿਊਨਿਟੀ ਬਣਾ ਸਕਦੇ ਆ, ਇਸ ਕਰਕੇ ਤੁਸੀਂ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਜਿਵੇਂ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਗੈਟ ਟੂਗੈਦਰ ਕਰਦੇ ਹੋ, ਕੋਈ ਗੈਦਰਿੰਗ

0: ਪਰ ਪਾਰਕ ਨਾ ਕਰੋ, ਅਦਰਵਾਈਜ਼ ਤੁਹਾਨੂੰ ਪਤਾ ਕਿ ਟਿਕਟ ਮਿਲ ਸਕਦੀ ਆ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੈ ਉਹ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ, ਤਾਂ ਤੁਸੀਂ ਰਾਤ ਦੇ 2 ਵਜੇ ਯਾਨੀ 2 AM to 6 AM ਪਾਰਕਿੰਗਸ ਸਟਰੀਟ ਦੇ ਉੱਪਰ ਨਾ ਕਰੋ। ਇਹ ਛੋਟੇ ਛੋਟੇ ਐਕਸ਼ਨਸ ਨੇ ਬਟ ਕਾਫੀ ਜ਼ਿਆਦਾ ਡਿਫਰੈਂਸਿਸ ਕਹਿ ਲਓ ਕਿ ਇਹ ਕਰ ਸਕਦੇ ਨੇ ਕ੍ਰੀਏਟ। ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ, ਸੋਰੀ ਗੱਲਬਾਤ ਨਹੀਂ, ਤੁਸੀਂ ਆਪਣੀ ਇਨਫੋਰਮੇਸ਼ਨ ਲਓ ਇਹਨਾਂ ਦੇ ਕੋਲੋਂ ਪੂਰੀ brampton.ca/bylaws। ਸਿਟੀ ਆਫ ਬ੍ਰੈਂਪਟਨ ਵਾਲਿਆਂ ਦੀ ਇਹ ਵੈਬਸਾਈਟ ਹੈ, ਇੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਅਤੇ ਇੱਕ ਚੀਜ਼ ਹੋਰ ਮੈਂ ਮਿਸ ਕਰ ਗਈ ਕਿ ਤੁਸੀਂ ਆਪਣਾ ਜਿਹੜਾ ਯਾਰਡ ਹੈ ਉਹਨੂੰ ਪੂਰਾ ਕਲੀਨ ਕਰਕੇ ਰੱਖੋ, ਯਾਰਡ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ, ਫੁੱਲ ਬੂਟੇ ਲਗਾ ਲਓ, ਜਿੰਨਾ ਜ਼ਿਆਦਾ ਹੋ ਸਕਦਾ ਸੋਹਣਾ ਬਣਾ ਕੇ ਰੱਖੋ, ਆਪਣੀ ਸਿਟੀ ਹੋਰ ਜ਼ਿਆਦਾ ਵੈਲਕਮਿੰਗ ਲੱਗੇ। ਇਸ ਕਰਕੇ ਆਪਣੀ ਪ੍ਰੋਪਰਟੀ ਦੇ ਆਲੇ ਦੁਆਲੇ ਕੋਈ ਵੀ ਵੇਸਟ ਨਾ ਹੋਵੇ, ਕਲੀਨਨੈਸ ਹੋਵੇ, ਜਿੰਨਾ ਜ਼ਿਆਦਾ ਹੋ ਸਕਦਾ ਪਾਰਕਿੰਗਸ ਦਾ ਧਿਆਨ ਰੱਖੋ। brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਤੁਹਾਡੇ ਲਈ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਪਹੁੰਚਾਇਆ ਜਾ ਰਿਹਾ। 150 ਹੋ ਗਏ ਨੇ ਤੇ ਲੋ ਫਿਰ ਨੈਕਸਟ ਗਾਣਾ ਤੁਹਾਨੂੰ ਫਟਾਫਟ ਸੁਣਾਵਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਗਾਣਿਆਂ ਦੀ ਲਿਸਟ ਲੰਬੀ ਹੋ ਜਾਏ, ਤਾਂ ਆਪਾਂ ਨਾਲ ਦੀ ਨਾਲ ਸੁਣਾ ਦਿੰਦੇ ਹਾਂ। ਇੰਜੋਏ ਕਰੋ ਸੁਰਿੰਦਰ ਕੌਰ ਅਤੇ ਨਾਲ ਨੇ ਨਾਲ ਵੀ ਕੋਈ ਹੈਗੇ ਨੇ ਹਰਚਰਨ ਗਰੇਵਾਲ, ਉਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਸਾਰੇ ਗਾਵਾਂ ਪੰਜਾਬ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਆਲਮੋਸਟ ਦੇਖ ਲਓ 1 ਘੰਟਾ ਫਟਾਫਟ ਨਿਕਲ ਵੀ ਗਿਆ, 154 ਹੋ ਗਏ ਨੇ, ਪਤਾ ਹੀ ਨਹੀਂ ਲੱਗਦਾ ਟਾਈਮ ਦਾ। ਦੇਖ ਲਓ ਕਿੰਨੀ ਜਲਦੀ ਜਲਦੀ ਭੱਜਿਆ ਹੀ ਜਾਂਦਾ। ਤੇ ਟਾਈਮ ਬਹੁਤ ਲਾਜ਼ਮੀ ਹੈ ਕਿ ਤੁਸੀਂ ਟਾਈਮ ਦਾ ਪੂਰਾ ਖਿਆਲ ਰੱਖੋ, ਟਾਈਮ ਮੈਨੇਜ ਕਰਕੇ ਰੱਖੋ। ਬਹੁਤ ਜ਼ਰੂਰੀ ਹੈ ਟਾਈਮ ਮੈਨੇਜਮੈਂਟ ਕਰਨੀ, ਕਿਉਂਕਿ ਕਈ ਵਾਰ ਆਪਣਾ ਇੱਦਾਂ ਹੁੰਦਾ ਕਿ ਆਪਾਂ ਸੋਚ ਕੇ ਰੱਖਦੇ ਹਾਂ ਵੀ ਆਹ ਕੰਮ ਮੈਂ ਫਲਾਣੀ ਡੇਟ 'ਤੇ ਕਰ ਲੈਣਾ ਆ, ਬਟ ਕਿਤੇ ਨਾ ਕਿਤੇ ਆਪਾਂ ਫਿਰ ਬਿਜ਼ੀ ਹੋ ਜਾਂਦੇ ਹਾਂ, ਜਾਂ ਕਹਿ ਲਓ ਕਿ ਹੋਰ ਕੰਮ ਆ ਜਾਂਦੇ ਨੇ ਅੱਗੇ, ਅਤੇ ਫਿਰ ਜਿਹੜਾ ਆਪਣਾ ਪ੍ਰਾਇਮਰੀ ਕੰਮ ਆਪਾਂ ਸੋਚਿਆ ਹੁੰਦਾ ਉਹ ਫਿਰ ਰਹਿ ਜਾਂਦਾ। ਤਾਂ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਇਹ ਪਲ ਹੈ ਇਹ ਮੁੜ ਕੇ ਤਾਂ ਆਉਣਾ ਨਹੀਂ, ਇਹ ਵੀ ਲੰਘ ਜਾਣਾ ਆ ਨਾਲ ਦੀ ਨਾਲ। ਦੇਖੋ ਲੰਘੀ ਵੀ ਜਾ ਰਿਹਾ ਹੈ ਨਾ, 154 ਸੀਗੇ ਹੁਣ 155 ਹੋ ਗਏ ਨੇ, 1 ਮਿੰਟ ਪਿਛਲਾ ਲੰਘ ਵੀ ਗਿਆ। ਅਤੇ ਇੱਦਾਂ ਹੀ ਕਰਕੇ ਦੇਖ ਲਓ ਟਾਈਮ ਫਟਾਫਟ ਭੱਜਦਾ ਜਾ ਰਿਹਾ। ਟਾਈਮ ਕਿਸੇ ਦੇ ਲਈ ਰੁਕਦਾ ਨਹੀਂ, ਤਾਂ ਫਿਰ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜ ਕੇ ਰੱਖੀਏ, ਜੋੜ ਕੇ ਇਸ ਤਰ੍ਹਾਂ। ਕਿਉਂਕਿ ਜੇ ਆਪਾਂ ਇੱਕ ਚੀਜ਼ ਲੈਟਸ ਅੱਜ ਸੋਚਿਆ ਹੋਇਆ ਵੀ ਅੱਜ ਕਰਨੀ ਕਰਨੀ ਆ, ਬਟ ਫਿਰ ਵੀ ਆਪਾਂ ਕਾਲ ਜੀ ਕਰ ਗਏ ਜਾਂ ਕਿਸੇ ਹੋਰ ਕੰਮ ਦੇ ਵਿੱਚ ਪੈ ਗਏ, ਤਾਂ ਉਹ ਕੰਮ ਤਾਂ ਰਹਿ ਗਿਆ ਨਾ। ਤਾਂ ਇਸ ਕਰਕੇ ਕੰਮ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜਨ ਦਾ ਮਤਲਬ ਕਿ ਉਹਦੇ ਨਾਲ ਨਾਲ ਚੱਲੋ, ਕਿ ਸੋ ਦੈਟ ਕਿ ਜਿੰਨੇ ਆਪਾਂ ਆਪਣੇ ਗੋਲਸ ਰੱਖੇ ਹੁੰਦੇ ਨੇ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ, ਉਹਨਾਂ ਨੂੰ ਪਿੱਛੇ ਨਾ ਛੱਡ ਦਈਏ, ਉਹਨਾਂ ਨੂੰ ਨਾਲ ਦੇ ਨਾਲ ਰੱਖੀਏ। ਅਤੇ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਵੀ ਬਾਅਦ 'ਚ ਕਰ ਲਾਂਗੇ, ਬਾਅਦ ਮੇ ਤੋ ਚਾਏ ਠੰਡੀ ਹੋ ਜਾਂਦੀ ਹੈ, ਬਾਅਦ 'ਚ ਤਾਂ ਫਿਰ ਕਹਿ ਲਓ ਕਿ ਚਾਹ ਠੰਡੀ ਦਾ ਸਵਾਦ ਨਹੀਂ ਆਉਂਦਾ। ਇਸ ਕਰਕੇ ਨਾਲ ਦੀ ਨਾਲ ਹੀ ਜੇ ਚਾਹ ਨਾਲ ਦੀ ਨਾਲ ਪੀਤੀ ਜਾਵੇ, ਗਰਮ ਗਰਮ ਦਾ ਹੀ ਸਵਾਦ ਆਉਂਦਾ ਆ, ਅਤੇ ਫਿਰ ਉੱਦਾਂ ਹੀ ਕੰਮ ਨਾਲ ਦੀ ਨਾਲ ਹੁੰਦਾ ਰਹੇ ਤਾਂ ਉਹਦੇ ਵਰਗੀ ਰੀਸ ਨਹੀਂ। 156 ਹੋ ਗਏ ਨੇ, 2 ਮਿੰਟ ਦੇਖ ਲਓ ਮੈਨੂੰ ਇੱਕ ਗੱਲ ਦੇ ਵਿੱਚ ਹੀ ਨਿਕਲ ਗਏ ਨੇ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਸੈਟਰਡੇ ਵੀਕਐਂਡ ਦਾ ਦਿਨ, ਅਤੇ ਉਮੀਦ ਹੈ ਵੀਕਐਂਡ ਸਾਰਿਆਂ ਦਾ ਬੜਾ ਵਧੀਆ ਨਿਕਲ ਰਿਹਾ। 11th of July ਅੱਜ ਹੋ ਗਈ ਹੈ, ਦੇਖ ਲਓ ਜੁਲਾਈ ਮਹੀਨਾ ਵੀ ਅੱਧਾ ਆਲਮੋਸਟ ਨਿਕਲ ਗਿਆ ਆ, ਅਤੇ ਆਪਾਂ 2 ਹਫ਼ਤੇ ਕਹਿ ਲਓ ਕਿ ਜੁਲਾਈ ਦੇ ਆਪਣੇ ਨਿਕਲ ਚੁੱਕੇ ਨੇ। ਅਤੇ ਇਨ ਕੇਸ ਤੁਸੀਂ ਆਪਣੀਆਂ ਕੋਈ ਛੁੱਟੀਆਂ ਵਗੈਰਾ ਸਪੈਂਡ ਕਰਨ ਕਿਤੇ ਜਾਣਾ ਹੋਵੇ, ਜਾਂ ਤੁਸੀਂ ਆਪਣਾ ਪਲੈਨਿੰਗ ਹੀ ਕਰ ਰਹੇ ਹੋ, ਤਾਂ ਉਹਨੂੰ ਐਗਜੀਕਿਊਟ ਕਰੋ, ਕਿਉਂਕਿ ਸਮਰ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਰਹਿ ਗਈ, ਥੋੜ੍ਹੀ ਜਿਹੀ ਨਿਕਲ ਗਈ, ਥੋੜ੍ਹੀ ਜਿਹੀ ਰਹਿ ਗਈ ਆ। ਤਾਂ ਸਮਰ ਟਾਈਮ ਨੂੰ ਪੂਰਾ ਇੰਜੋਏ ਕਰੋ, ਪੂਰਾ ਯੂਟੀਲਾਈਜ਼ ਕਰੋ ਇਸ ਟਾਈਮ ਨੂੰ, ਵੇਸਟ ਨਾ ਹੋ ਜਾਵੇ ਕਿਤੇ ਸੋਚਦੇ ਸੋਚਦੇ। ਜੇ ਨਾ ਰਹਿ ਜੇ ਕੋਈ ਵੈਕੇਸ਼ਨ 'ਤੇ ਸੋਚ ਰਹੇ ਹੋ ਜਾਣਾ, ਉਹ ਚਲੇ ਜਾਓ। ਜੇ ਕੋਈ ਡਿਨਰ ਪਲਾਨ ਕਰ ਰਹੇ ਹੋ ਉਹ ਵੀ ਕਰ ਲਓ, ਹੈ ਨਾ। ਜੇ ਕੋਈ ਕੋਈ ਤੁਹਾਨੂੰ ਕੁਝ ਕੱਪੜਾ ਕੋਈ ਡਰੈਸ ਪਸੰਦ ਆ ਰਹੀ ਉਹ ਲੈ ਲਓ, ਕਿਉਂਕਿ ਇਹ ਜਿਹੜਾ ਟਾਈਮ ਹੈ ਨਾ ਇਹ ਬਾਅਦ 'ਚ ਨਹੀਂ ਆਉਣਾ। ਆਪਾਂ ਸੋਚ ਲੈਂਦੇ ਹਾਂ ਕਿ ਚਲੋ ਹੁਣ ਨਹੀਂ, ਬਾਅਦ ਵਿੱਚ, ਨਾ ਤਾਂ ਇਹ ਏਜ ਰਹਿਣੀ ਆ ਬਾਅਦ ਦੇ ਵਿੱਚ, ਨਾ ਇਹ ਚਿਹਰਾ ਰਹਿਣਾ ਆ, ਨਾ ਇਹ ਕਹਿ ਲਓ ਕਿ ਤੁਹਾਡੀ ਸਪਿਰਿਟ ਰਹਿਣੀ ਆ। ਕੱਲ ਨੂੰ ਹੋ ਸਕਦਾ ਤੁਹਾਡੀ ਪ੍ਰੈਫਰੈਂਸਿਸ ਚੇਂਜ ਹੋ ਜਾਣ, ਤੁਹਾਡਾ ਟੇਸਟ ਚੇਂਜ ਹੋ ਜਾਵੇ, ਤੁਹਾਨੂੰ ਅੱਜ ਪਿੰਕ ਕਲਰ ਪਸੰਦ ਹੈ, ਕੱਲ ਨੂੰ ਤੁਹਾਨੂੰ ਬਲੂ ਪਸੰਦ ਹੋਵੇ, ਜਾਂ ਕੱਲ ਨੂੰ ਤੁਹਾਨੂੰ ਬਲੈਕ ਪਸੰਦ ਹੋਵੇ, ਕੱਲ ਨੂੰ ਤੁਹਾਨੂੰ ਗ੍ਰੀਨ ਪਸੰਦ ਹੋ ਸਕਦਾ, ਹੈ ਨਾ। ਉਹ ਟਾਈਮ ਜਿਹੜਾ ਹੈਗਾ ਅੱਜ ਦੇ ਡੇਟ ਦੇ ਵਿੱਚ ਜੋ ਤੁਹਾਨੂੰ ਤੁਹਾਡੀਆਂ ਲਾਈਕਿੰਗਸ ਨੇ, ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਜੋ ਪਸੰਦ ਆ ਰਿਹਾ, ਹੋ ਸਕਦਾ ਕੱਲ ਨੂੰ ਨਾ ਪਸੰਦ ਹੋਵੇ, ਤਾਂ ਜੋ ਤੁਸੀਂ ਅੱਜ ਕਰਨਾ ਚਾਹੁੰਦੇ ਹੋ ਉਹਨੂੰ ਅੱਜ ਜ਼ਰੂਰ ਕਰੋ। ਇਸ ਟਾਈਮ ਨੂੰ ਮੈਨੇਜ ਕਰੋ, ਇਸ ਟਾਈਮ ਨੂੰ ਯੂਟੀਲਾਈਜ਼ ਕਰੋ, ਬਿਕੋਜ਼ ਇਹ ਟਾਈਮ ਨਹੀਂ ਆਉਣਾ। ਕੱਲ੍ਹ ਨੂੰ ਜਿਹੜਾ ਨਵਾਂ ਟਾਈਮ ਆਊਗਾ, ਨਵੀਆਂ ਚੀਜ਼ਾਂ ਹੋਣਗੀਆਂ, ਨਵੇਂ ਗੋਲਸ ਹੋਣਗੇ, ਨਵੀਆਂ ਜ਼ਰੂਰਤਾਂ ਹੋਣਗੀਆਂ, ਤਾਂ ਫਿਰ ਉਹਨਾਂ ਦੇ ਪਿੱਛੇ ਭੱਜਣ ਲੱਗ ਜਾਂਗੇ। ਬਟ ਜਿਹੜੀ ਅੱਜ ਦੀ ਡੇਟ ਹੈ, ਅੱਜ ਦਾ ਜੋ ਲਾਈਕਿੰਗਸ ਨੇ ਤੁਹਾਡੀਆਂ, ਅੱਜ ਦੇ ਜੋ ਲਾਈਕਸ ਡਿਸਲਾਈਕਸ ਜੋ ਵੀ ਨੇ, ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਨਾਲ ਦੀ ਨਾਲ ਟਾਈਮ 'ਤੇ ਚੱਲਦੇ ਰਹਾਂਗੇ। ਜ਼ਿੰਦਗੀ ਵੀ ਬੜੀ ਖੂਬਸੂਰਤੀ ਦੇ ਨਾਲ ਸਪੈਂਡ ਹੋ ਸਕਦੀ ਹੈ। 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਓਕੇ ਜੀ, ਕੋਈ ਗੱਲ ਨੀ, ਤੁਸੀਂ ਆਪਣੇ ਬੇਟੇ ਨਾਲ ਗੱਲ ਕਰੋ, ਮੈਂ 2 ਘੰਟੇ ਹਜੇ ਇੱਥੇ ਹੀ ਹਾਂ, ਦੁਬਾਰਾ ਕਾਲ ਕਰ ਲਿਓ। ਤੇ ਗੱਲਬਾਤ ਸਾਡੀ ਚੱਲ ਰਹੀ ਹੈ, ਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜੇ ਆਪਣੇ ਘਰਾਂ 'ਚ ਤੁਸੀਂ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਵਾਈ, ਤਾਂ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰ ਲਓ। ਏਅਰ ਕੁਆਲਿਟੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਘਰਾਂ ਦੀ, ਇਸ ਕਰਕੇ ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਆਪਣੇ ਏਅਰ ਕੰਡੀਸ਼ਨਰ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ, ਰਿਪੇਅਰ ਕਰਾਉਣਾ ਹੋਵੇ, ਇਹਨਾਂ ਤੋਂ ਕਰਵਾਓ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ $140 ਦੇ ਵਿੱਚ ਤੁਹਾਨੂੰ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਕਸਟਮਰਸ ਦੇ ਲਈ ਦੇ ਰਹੇ ਨੇ, ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦੇ ਨਾਲ $140 ਦੇ ਵਿੱਚ। ਵੈਸੇ ਰੈਗੂਲਰ ਪ੍ਰਾਈਸ $250 ਦੀ ਹੈ। ਬ੍ਰੈਂਪਟਨ ਮਿਸਿਸਾਗਾ ਤੋਂ ਬਾਹਰ ਕਿਤੇ ਰਹਿੰਦੇ ਹੋ, ਦੇਸ ਪ੍ਰਦੇਸ ਦੀ ਰੈਫਰੈਂਸ ਵੀ ਨਹੀਂ ਦੇ ਰਹੇ, ਤਾਂ ਤੁਹਾਨੂੰ $250 ਦੇ ਵਿੱਚ ਸਰਵਿਸ ਮਿਲਣੀ ਹੈ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਕਾਲ ਡਕਟ ਕਲੀਨਿਕ ਦੇ ਨਾਲ। ਆਪਣੀ ਸਟੇਸ਼ਨ ਆਈਡੀ ਆ ਗਈ ਹੈ ਤੇ ਆਪਾਂ ਫਟਾਫਟ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਵਾਪਿਸ ਆਏ ਗੱਲਾਂ ਬਾਤਾਂ ਕਰਾਂਗੇ। ਸੁੰਦਰੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ ਜੀ ਆਇਆਂ ਨੂੰ, ਖੁਸ਼ ਆਮਦੀਦ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਜੀ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਅਸੀਂ ਪ੍ਰੇਅਰ ਕਰਦੇ ਹਾਂ ਕਿ ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵਸਦੇ ਰਹਿਣ, ਹਰ ਪਾਸੇ ਖੁਸ਼ਹਾਲੀ ਰਹੇ, ਸਾਰੇ ਪੋਜ਼ਿਟਿਵ ਰਹਿਣ ਅਤੇ ਨੈਗੇਟਿਵਿਟੀ ਤੋਂ ਦੂਰ ਰਹਿਣ। ਮੈਂ ਹਾਂ ਜੀ ਮੋਨਿਕਾ ਅਤੇ ਸਾਡਾ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਜਿਸਦਾ ਨਾਮ ਹੈ ਜੀ ਤਾਰੇ ਸਿਤਾਰੇ। ਜਿਵੇਂ ਕਿ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਸੀਂ ਇਸ ਪ੍ਰੋਗਰਾਮ ਨੂੰ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸਟਾਰਸ ਬਾਰੇ, ਤੁਹਾਡੀ ਕੁੰਡਲੀ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਫਿਊਚਰ ਬਾਰੇ। ਸਾਡਾ ਪ੍ਰੋਗਰਾਮ ਜਿਵੇਂ ਕਿ ਲਾਈਵ ਹੁੰਦਾ ਹੈ, ਤੁਸੀਂ ਇਸ ਪ੍ਰੋਗਰਾਮ ਵਿੱਚ ਲਾਈਵ ਕਾਲ ਕਰਨੀ ਹੈ ਅਤੇ ਲਾਈਵ ਹੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਲਾਈਵ ਕਾਲ ਕਰਨ ਵਾਸਤੇ ਸਾਡੇ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਨੰਬਰ ਫੇਰ ਨੋਟ ਕਰ ਲਓ ਜੀ 905-673-3337। ਅਤੇ ਕੋਈ ਵੀ ਲਿਸਨਰ ਅਗਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਐਂਡ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ। ਭਾਵ ਆਪਣੇ ਜਨਮ ਦੀ ਤਰੀਕ, ਜਨਮ ਦਾ ਮਹੀਨਾ ਅਤੇ ਜਨਮ ਦਾ ਸਾਲ, ਜਨਮ ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਜਨਮ ਕਿਸ ਸ਼ਹਿਰ, ਪਿੰਡ, ਜ਼ਿਲ੍ਹੇ ਜਾਂ ਕੰਟਰੀ ਵਿੱਚ ਹੋਇਆ ਹੈ, ਤੁਸੀਂ ਸਾਨੂੰ ਇਹ ਦੱਸਣਾ ਹੈ। ਤੁਸੀਂ ਆਪਣੇ ਬਾਰੇ, ਆਪਣੀ ਫੈਮਿਲੀ ਬਾਰੇ, ਆਪਣੇ ਹਸਬੈਂਡ ਵਾਈਫ ਬਾਰੇ, ਆਪਣੇ ਬੱਚਿਆਂ ਬਾਰੇ, ਜਿਸ ਬਾਰੇ ਵੀ ਸਵਾਲ ਕਰਨਾ ਹੈ ਉਸਦੀ ਪ੍ਰੋਪਰ ਡੇਟ ਆਫ ਬਰਥ ਤੁਸੀਂ ਸਾਨੂੰ ਦੱਸਣੀ ਹੈ। ਅਗਰ ਕਿਸੇ ਨੂੰ ਆਪਣੀ ਪ੍ਰੋਪਰ ਡੇਟ ਆਫ ਬਰਥ ਨਹੀਂ ਪਤਾ, ਜਿਸ ਤਰ੍ਹਾਂ ਕਿ ਕਈਆਂ ਨੇ ਟਾਈਮ ਨੋਟ ਨਹੀਂ ਕੀਤਾ ਹੁੰਦਾ ਜਾਂ ਕੁਛ ਲੋਕ ਸੀਨੀਅਰ ਹੁੰਦੇ ਨੇ, ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਤੁਸੀਂ ਆਪਣੀ ਜੋਬ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨਾਲ ਰਿਲੇਟਿਡ ਤੁਹਾਡਾ ਕੋਈ ਸਵਾਲ ਹੈ, ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਹੋ, ਆਪਣੇ ਫਿਊਚਰ ਜਾਂ ਲਿਕੁਇਡ ਮਨੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਆਪਣੇ ਫਾਈਨਾਂਸ ਜਾਂ ਬੈਂਕਿੰਗ ਬਾਰੇ ਕੋਈ ਸਵਾਲ ਹੈ, ਤੁਹਾਨੂੰ ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੁਹਾਡੀ ਕਿਸਮਤ ਵਿੱਚ ਨਵੇਂ ਘਰ ਬਣਨ ਦਾ ਯੋਗ ਕਦੋਂ ਹੈ, ਤੁਸੀਂ ਪੁਰਾਣਾ ਘਰ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ, ਵਿਕ ਨਹੀਂ ਰਿਹਾ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ, ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਤਾਂ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤੁਸੀਂ ਆਪਣੀ ਡੇਟ ਆਫ ਬਰਥ, ਆਪਣੇ ਜਨਮ ਦਾ ਟਾਈਮ ਔਰ ਜਨਮ ਦਾ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਜੀ, ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ 905-673-3337, 905-673-3337। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣਾ ਐਸਟ੍ਰੋਲੋਜੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਲਾਈਵ ਪ੍ਰੋਗਰਾਮ ਹੈ ਅਤੇ ਲਾਈਵ ਪ੍ਰੋਗਰਾਮ ਦੇ ਵਿੱਚ ਲਾਈਵ ਹੀ ਕਾਲ ਲਿੱਤੀ ਜਾਏਗੀ। ਅਗਰ ਕਾਲ ਦੇ ਵੋਲੀਅਮ ਕਈ ਵਾਰ ਜ਼ਿਆਦਾ ਹੋ ਜਾਂਦੇ ਆ, ਸਾਨੂੰ ਕਾਲਸ ਇੱਕੋਦਮ ਜ਼ਿਆਦਾ ਆ ਜਾਂਦੀਆਂ ਨੇ, ਲਿਸਨਰਸ ਨੂੰ ਰਿਕੁਐਸਟ ਹੈ ਕਿ ਉਹ ਕੁਛ ਦੇਰ ਵੇਟ ਕਰ ਲਿਆ ਕਰਨ ਜਾਂ ਉਹ ਥੋੜ੍ਹੀ ਦੇਰ ਬਾਅਦ ਦੁਬਾਰਾ ਵੀ ਟਰਾਈ ਕਰ ਸਕਦੇ ਨੇ। ਸਾਡੇ ਕੋਲ ਟਾਈਮ ਵੀ ਲਿਮਿਟਿਡ ਹੁੰਦਾ ਹੈ ਅਤੇ ਇਸ ਲਈ ਸ਼ੋਰਟ ਕੁਐਸਚਨ ਪੁੱਛੋ, ਇੱਕ ਹੀ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ, ਆਪਣੇ ਐਕਸਪਰਟ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਰਿਲੇਟਿਡ ਹਰ ਸਵਾਲ ਦਾ, ਜੋ ਤੁਹਾਡੇ ਮਨ 'ਚ ਸ਼ੰਕਾ ਹੈ, ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਦਾ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਜੀ ਨੀਤੂ ਜੀ ਔਨ ਏਅਰ, ਪੁੱਛੋ ਜੀ ਆਪਣਾ ਸਵਾਲ।
2: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਨਮਸਤੇ ਭੰਡਾਰੀ ਜੀ, ਨਮਸਤੇ ਤੁਹਾਨੂੰ ਵੀ
0: ਜੀ।
2: ਹਾਂਜੀ, ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ। ਮੇਰੇ ਬ੍ਰਦਰ ਦਾ ਨਾਮ ਹੈਗਾ ਸ਼ਿਵ ਕੁਮਾਰ
0: ਜੀ,
2: ਤੇ ਉਹਦੀ ਡੇਟ ਆਫ ਬਰਥ ਹੈਗੀ ਹੈ 2 ਮਾਰਚ 1992
0: ਜੀ।
2: ਸਵੇਰ ਦਾ ਟਾਈਮ ਹੈਗਾ 5:45 AM, ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ, ਧਾਰੀਵਾਲ।
0: ਠੀਕ ਹੈ ਜੀ, ਤੁਸੀਂ ਦੱਸਿਆ 2 ਮਾਰਚ 1992, 5:45 AM ਗੁਰਦਾਸਪੁਰ ਜੀ। ਕੀ ਪੁੱਛਣਾ ਚਾਹੁੰਦੇ ਹੋ ਜੀ?
2: ਹੁਣ ਮਤਲਬ ਇਹਦੀ ਹੁਣ ਉਮਰ 35-34 ਸਾਲ ਹੋ ਗਈ ਹੈ, ਇਹਦੀ ਮੈਰਿਜ ਨਹੀਂ ਹੋ ਰਹੀ ਹੈਗੀ।
0: ਠੀਕ ਹੈ ਜੀ,
2: ਜਿੱਥੇ ਵੀ ਗੱਲ ਚਲਾਉਂਦੇ ਹਾਂ ਤਾਂ ਰਿਸ਼ਤਾ ਸਿਰੇ ਨਹੀਂ ਚੜਦਾ ਹੈਗਾ।
0: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਨਾਲ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਬੱਚੇ ਦੀ ਕੁੰਡਲੀ ਦੇ ਲਗਨ ਚ ਬੈਠਾ ਹੋਇਆ ਮੰਗਲ ਤੇ ਨਾਲ ਹੀ ਸ਼ੁਕਰ, ਜਦੋਂ ਮੰਗਲ ਤੇ ਸ਼ੁਕਰ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੇ ਰਿਸ਼ਤੇ ਦੇਖਣ ਤੋਂ ਬਾਅਦ ਜਾ ਕੇ ਹੀ ਇੱਕ ਰਿਸ਼ਤਾ ਸਿਰੇ ਚੜਦਾ ਹੈ। ਕਈ ਵਾਰੀ ਤਾਂ ਐਸੀਆਂ ਕੰਡੀਸ਼ਨਸ ਵੀ ਦੇਖੀਆਂ ਨੇ ਕਿ ਹਰ ਹਫਤੇ ਇੱਕ ਰਿਸ਼ਤਾ ਆਉਂਦਾ ਹੈ ਪਰ ਉਹ ਕਿਸੇ ਵੀ ਪਾਸੇ ਗੱਲ ਨਹੀਂ ਲੱਗਦੀ ਕਿਉਂਕਿ ਮੰਗਲ ਸ਼ੁਕਰ ਜਿਹੜਾ ਹੈਗਾ ਇਹ ਮੰਗਲ ਦੇ ਪ੍ਰਭਾਵ ਨੂੰ ਕਈ ਗੁਣਾ ਵਧਾ ਦਿੰਦਾ ਹੈ ਤੇ ਬਹੁਤ ਸਾਰੇ ਲਿੰਕ ਜਿਹੜੇ ਨੇ ਰਿਸ਼ਤਿਆਂ ਦੇ ਸਾਨੂੰ ਮਿਲਦੇ ਨੇ ਪਰ ਰਿਸ਼ਤਾ ਸਿਰੇ ਚੜ੍ਹਨ ਚ ਪਰੇਸ਼ਾਨੀ ਹੁੰਦੀ ਹੈ ਤੇ ਅਗਰ ਕੁੰਡਲੀ ਦੇ ਵਿੱਚ ਦੇਖਿਆ ਜਾਵੇ ਤੇ ਜਦੋਂ ਤੱਕ ਬ੍ਰਹਿਸਪਤੀ ਕੇਂਦਰ ਚ ਨਹੀਂ ਆਉਂਦਾ ਉਦੋਂ ਤੱਕ ਵਿਆਹ ਹੋਣ ਦੇ ਚਾਂਸਿਸ ਬੜੇ ਘੱਟ ਹੁੰਦੇ ਨੇ ਜਾਂ ਮੰਗਲ ਸ਼ਾਂਤੀ ਯਾਨੀ ਕਿ ਮੰਗਲੀਕ ਦਾ ਉਪਾਅ ਕਰਾਉਣ ਤੋਂ ਬਾਅਦ ਹੀ ਵਿਆਹ ਹੁੰਦਾ ਹੈ ਹਜੇ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਕੇਂਦਰ ਦੇ ਵਿੱਚ ਨੇੜੇ ਤੇੜੇ ਦਿਖਾਈ ਨਹੀਂ ਦੇ ਰਿਹਾ
0: ਜੀ ਜੀ 0456 ਓਨ ਏਅਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ ਤੁਹਾਡਾ ਫੋਨ ਕੱਟ ਗਿਆ ਜੀ 0456 ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ ਰਮਨਦੀਪ ਕੌਰ ਜੀ ਓਨ ਏਅਰ ਹੋ ਜੀ ਰਮਨਦੀਪ ਕੌਰ ਜੀ ਪੁੱਛ ਸਕਦੇ ਹੋ ਤੁਸੀਂ ਆਪਣਾ ਸਵਾਲ ਸਤਿ ਸ੍ਰੀ ਅਕਾਲ ਜੀ ਪੁੱਛੋ ਕਿਹਦੇ ਬਾਰੇ ਪੁੱਛਣਾ ਉਹਨਾਂ ਦੀ ਡੇਟ ਆਫ ਬਰਥ ਦੱਸੋ ਜੀ
3: ਮੇਰੀ ਡੇਟ ਆਫ ਬਰਥ 18 ਨਵੰਬਰ 2002
0: ਤੁਹਾਡਾ ਜਨਮ ਦਾ ਸਥਾਨ ਕੀ ਹੈ ਕਿੱਥੇ ਜਨਮ ਹੋਇਆ ਤੁਹਾਡਾ
3: ਅੰਮ੍ਰਿਤਸਰ ਪੰਜਾਬ
0: ਠੀਕ ਹੈ ਕੀ ਪੁੱਛਣਾ ਹੁਣ ਦੱਸੋ ਤੁਸੀਂ ਕੁਐਸਚਨ
3: ਮੇਰੀ ਨਾ ਫਾਈਲ ਲੱਗੀ ਹੋਈ ਸੀ ਪੀ ਆਰ ਦੀ ਪਰ ਉਹਦੇ ਵਿੱਚ ਕੁਛ ਨੀ ਆਇਆ ਬੜੀ ਰੁਕਾਵਟ ਆ ਰਹੀ ਹੈ ਪੀ ਆਰ ਬਾਰੇ ਪੁੱਛਣਾ ਸੀਗਾ ਮੈਂ ਆਪਣਾ
0: ਠੀਕ ਹੈ ਜੀ ਅਸੀਂ ਤੁਹਾਨੂੰ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ ਜਿਸ ਤਰ੍ਹਾਂ ਕਿ ਵਿਦੇਸ਼ ਦਾ ਖਾਨਾ 12ਵਾਂ ਹੁੰਦਾ ਹੈ ਤੇ ਉਸਦਾ ਮਾਲਕ ਤੀਸਰੇ ਭਾਵ ਦੇ ਵਿੱਚ ਕੇਤੂ ਦੇ ਨਾਲ ਗ੍ਰਹਿਣ ਲਾ ਕੇ ਬੈਠਾ ਹੋਇਆ ਹੈ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਸਾਡੀ ਫਾਈਲ ਖਰਾਬ ਹੋ ਜਾਂਦੀ ਹੈ ਚੰਗਾ ਭਲਾ ਬਣਿਆ ਹੋਇਆ ਕੰਮ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਉਸ ਰਸਤੇ ਨੂੰ ਸਿੱਧਾ ਕਰਦੇ ਕਰਦੇ ਅਸੀਂ ਆਪਣੀ ਫਾਈਲ ਨੂੰ ਪੂਰੀ ਤਰ੍ਹਾਂ ਵੀ ਖਰਾਬ ਕਰਕੇ ਬੈਠ ਜਾਂਦੇ ਹਾਂ ਬੜੇ ਧਿਆਨ ਦੇ ਨਾਲ ਹੀ ਇਸ ਸਮੇਂ ਦੇ ਵਿੱਚ ਚੱਲਣ ਦੀ ਜ਼ਰੂਰਤ ਹੈਗੀ ਹੈ ਸੂਰਯ ਗ੍ਰਹਿਣ ਵਾਲੇ ਦਿਨ ਜਦੋਂ ਅਸੀਂ ਇੱਕ ਨਾਰੀਅਲ ਦਾ ਦਾਨ ਕਰਦੇ ਹਾਂ ਯਾਨੀ ਕਿ ਸੁੱਕੇ ਨਾਰੀਅਲ ਦਾ ਦਾਨ ਕਰਦੇ ਹਾਂ ਜਾਂ ਕਣਕ ਦਾ ਦਾਨ ਕਰਦੇ ਹਾਂ ਤਾਂ ਸਾਡਾ ਜਿਹੜਾ ਹੈ ਕੰਮ ਬਣ ਜਾਂਦਾ ਹੈ ਧਿਆਨ ਕਰੋ ਜਦੋਂ ਵੀ ਸੂਰਯ ਗ੍ਰਹਿਣ ਲੱਗੇਗਾ ਉਸ ਤੋਂ ਬਾਅਦ ਜਦੋਂ ਗ੍ਰਹਿਣ ਦਾ ਮੋਕਸ਼ ਹੋਵੇ ਤਾਂ ਉਦੋਂ ਤੁਸੀਂ ਇੱਕ ਨਾਰੀਅਲ ਕਣਕ ਇਹੋ ਜਿਹੀਆਂ ਚੀਜ਼ਾਂ ਦਾ ਦਾਨ ਜਿਹੜਾ ਹੈ ਗੁੜ ਹੋਇਆ ਦਾਨ ਕਰਨ ਦੇ ਨਾਲ ਤੁਹਾਡਾ ਗ੍ਰਹਿਣ ਦਾ ਜਿਹੜਾ ਅਸਰ ਘਟੇਗਾ ਤੇ ਤੁਹਾਡਾ ਕੰਮ ਬਣੇਗਾ
0: ਜੀ ਜੋਗਪਾਲ ਸਿੰਘ ਜੀ ਓਨ ਏਅਰ ਹੋ
4: ਹਾਂਜੀ ਮੈਂ ਪੁੱਛਣਾ ਸੀਗਾ ਜੀ ਡੇਟ ਆਫ ਬਰਥ ਹੈਗੀ ਆ 6 ਅਗਸਤ 2009
0: ਠੀਕ ਹੈ ਜੀ ਟਾਈਮ ਦੱਸੋ
4: ਟਾਈਮ ਹਾਂਜੀ 2 ਵਜੇ ਸ਼ਾਮ ਤੋਂ ਬਾਅਦ ਆਇਆ ਆਈ ਥਿੰਕ 2:45
0: ਪੀਐਮ ਠੀਕ ਹੈ ਜੀ ਬਰਥ ਪਲੇਸ
4: ਲੁਧਿਆਣਾ ਜੀ
0: ਕੀ ਪੁੱਛਣਾ ਜੀ
4: ਪੁੱਛਣਾ ਸੀਗਾ ਜਿੱਦਾਂ ਫਿਊਚਰ
1: ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਸੂਰਜ ਦੀ ਸੰਪੂਰਨ ਦ੍ਰਿਸ਼ਟੀ ਪੰਚਮ ਭਾਵ ਤੇ ਪੈਂਦੀ ਹੈ ਜਿਹੜੀ ਕਿ ਬੱਚੇ ਨੂੰ ਇੰਟੈਲੀਜੈਂਟ ਬਣਾਉਂਦੀ ਹੈ ਪਰ ਨਾਲ ਦੀ ਨਾਲ ਕੇਤੂ ਦੀ ਵੀ ਦ੍ਰਿਸ਼ਟੀ ਪੰਚਮ ਭਾਵ ਦੇ ਵਿੱਚ ਪੈਂਦੀ ਹੈ ਜਿਸ ਕਰਕੇ ਇਹ ਕਹਿ ਸਕਦੇ ਹਾਂ ਕਿ ਦੋਨੇ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਬੱਚਾ ਪੜ੍ਹਾਈ ਦੇ ਵਿੱਚ ਤੇਜ਼ ਹੋਣ ਦੇ ਬਾਵਜੂਦ ਵੀ ਕਈ ਵਾਰੀ ਉਸਨੂੰ ਓਨੀ ਸਫਲਤਾ ਨਹੀਂ ਮਿਲਦੀ ਜਿੰਨੀ ਉਸਨੂੰ ਚਾਹੀਦੀ ਹੁੰਦੀ ਹੈ ਤੇ ਜਦੋਂ ਕਿਸੇ ਦੀ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਰਾਹੂ ਦੇ ਨਾਲ ਆ ਜਾਂਦਾ ਹੈ ਜਾਂ ਰਾਹੂ ਚੰਦਰਮਾ ਦੇ ਨਾਲ ਆ ਜਾਂਦਾ ਹੈ ਇਹ ਇੱਕ ਕਿਸਮ ਦਾ ਗੁਰੂ ਚੰਡਾਲ ਦੋਸ਼ ਤੇ ਚੰਦਰਮਾ ਨੂੰ ਗ੍ਰਹਿਣ ਇਹ ਦੋ ਚੀਜ਼ਾਂ ਪੈਦਾ ਕਰਦਾ ਹੈ ਜਿਹੜਾ ਕਿ ਕਈ ਵਾਰੀ ਸਾਡੀ ਪੜ੍ਹਾਈ ਨੂੰ ਲੈ ਕੇ ਸਾਨੂੰ ਕਨਫਿਊਜ਼ ਵੀ ਕਰਦਾ ਹੈ ਕੁੰਡਲੀ ਨੂੰ ਚੰਗੀ ਤਰ੍ਹਾਂ ਦਿਖਾ ਕੇ ਗੁਰੂ ਚੰਡਾਲ ਦੋਸ਼ ਦਾ ਅਗਰ ਉਪਾਅ ਹੋ ਜਾਂਦਾ ਹੈ ਤੇ ਕੁੰਡਲੀ ਬਹੁਤ ਵਧੀਆ ਹੋਵੇਗੀ ਤੇ ਫਿਊਚਰ ਵੀ ਬਹੁਤ ਵਧੀਆ ਜਾਵੇ
0: ਜੀ 14-19 ਓਨ ਏਅਰ ਹੋ ਜੀ
5: ਹੈਲੋ
0: ਜੀ
5: ਹਾਂਜੀ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀ
0: ਜੀ ਆਪਣੇ ਬੇਟੇ ਦੀ ਡੇਟ ਆਫ ਬਰਥ ਦੱਸ ਦੋ ਪੂਰੀ
5: ਹਾਂਜੀ ਓਹਦਾ ਨਾਮ ਜੇਤ ਸ਼ੁਰੂ ਹੁੰਦਾ ਤੇ ਓਹਦੀ ਡੇਟ ਆਫ ਬਰਥ 18 ਜਨਵਰੀ 2001
0: 18 ਜਨਵਰੀ 2001
5: ਟਾਈਮ ਦੇ ਪੈਰ ਦਾ
0: 135 ਐਂਡ ਬਰਥ ਪਲੇਸ
5: ਇਸ ਟੋਰਾਂਟੋ
0: ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ
5: ਇੱਕ ਤਾਂ ਓਹਦਾ ਵਿਆਹ ਦਾ ਪੁੱਛਣਾ ਸੀ ਕਿੰਨੀ ਕੁ ਦੇਰ ਦਾ ਆ ਕਦੋਂ ਦਾ
0: ਠੀਕ ਹੈ ਜੀ
5: ਓਹਦੇ ਸਕਸੈਸ ਦਾ ਪੁੱਛਣਾ ਸੀ
0: ਠੀਕ ਹੈ ਜੀ ਠੀਕ ਹੈ ਜੀ, ਦੱਸਦੇ ਆ ਜੀ, ਔਨ ਏਅਰ ਸੁਣਦੇ ਰਹੋ ਪ੍ਰੋਗਰਾਮ ਨੂੰ
1: ਜੀ। ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਮੈਰਿਜ ਦਾ ਸਵਾਲ ਪੁੱਛਿਆ, ਇਸ ਟਾਈਮ ਤਾਂ ਵਿਆਹ ਦੀ ਗੱਲ ਵੀ ਅਗਰ ਚੱਲਦੀ ਹੈ ਤਾਂ ਉਸ ਦੇ ਵਿੱਚ ਰੁਕਾਵਟ ਹੋ ਸਕਦੀ ਹੈ, ਕਿਉਂਕਿ ਮੰਗਲ ਸੱਤਵੇਂ ਭਾਵ ਚ ਚੱਲਦਾ ਹੈ ਤੇ ਰਾਹੂ ਵੀ ਲਗਨ ਦੇ ਵਿੱਚ ਸਪਤਮ ਭਾਵ ਨੂੰ ਸੰਪੂਰਨ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਬ੍ਰਹਿਸਪਤੀ ਸ਼ਨੀ ਨਾਲ ਬੈਠ ਕੇ ਰਿਸ਼ਤੇ ਦੀ ਗੱਲਬਾਤ ਚਲਾਵੇਗਾ, ਪਰ ਇਸ ਸਾਲ ਦੇ ਵਿੱਚ ਹਜੇ ਵਿਆਹ ਦਾ ਯੋਗ ਨਹੀਂ ਹੈ। ਕੁੰਡਲੀ ਕੀ ਕਹਿੰਦੀ ਹੈ ਕਿ ਅਗਲੇ ਸਾਲ ਦੇ ਵਿੱਚ ਗ੍ਰਹਿ ਦੀ ਸਥਿਤੀ ਜਿਹੜੀ ਹੈ ਉਹ ਸੰਭਲਣੀ ਸ਼ੁਰੂ ਹੋਵੇਗੀ। 27ਵਾਂ ਤੇ 28ਵਾਂ ਸਾਲ ਵਿਆਹ ਵਾਸਤੇ ਵਧੀਆ ਨੇ ਤੇ ਉਸ ਪੀਰੀਅਡ ਦੇ ਵਿੱਚ ਹੀ ਵਿਆਹ ਹੋਵੇਗਾ। ਅਗਰ ਇਹ ਪੀਰੀਅਡ ਮਿਸ ਕੀਤਾ ਤਾਂ ਉਸ ਤੋਂ ਬਾਅਦ ਸਿੱਧਾ 32ਵੇਂ ਸਾਲ ਦੇ ਵਿੱਚ ਜਾ ਕੇ ਵਿਆਹ ਹੁੰਦਾ ਹੈ। ਹੈਲਥ ਨੂੰ ਲੈ ਕੇ ਥੋੜੀਆਂ ਜਿਹੀਆਂ ਤਕਲੀਫਾਂ, ਜਿੱਦਾਂ ਕਿ ਬ੍ਰਹਿਸਪਤੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਸ਼ਨੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਹੈਲਥ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਹੋ ਸਕਦੀਆਂ ਨੇ। ਫਿਊਚਰ ਜਿਹੜਾ ਹੈਗਾ ਉਹ ਲਗਨ ਦਾ ਮਾਲਕ ਸ਼ੁਕਰ 10ਵੇਂ ਭਾਵ ਦੇ ਵਿੱਚ ਬੈਠਾ ਹੈ। ਅਗਰ ਅਸੀਂ ਬਿਊਟੀ ਦੇ ਨਾਲ ਰਿਲੇਟਡ ਜੌਬ, ਗਲੈਮਰਸ ਦੇ ਨਾਲ ਜੌਬ, ਚੰਗੀਆਂ ਜੌਬਾਂ ਜਿਸ ਦੇ ਵਿੱਚ ਸ਼ੁਕਰ ਪ੍ਰਧਾਨ ਜਿਹੜਾ ਹੋਵੇ ਤਾਂ ਉਹ ਜੌਬਾਂ ਵੀ ਵਧੀਆ ਰਹਿ ਸਕਦੀਆਂ
0: ਜੀ। ਜਗਵਿੰਦਰ ਸਿੰਘ ਜੀ ਔਨ ਏਅਰ ਹੋ, ਜਗਵਿੰਦਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਮੈਂ ਆਪਣੀ ਬੇਟੀ ਬਾਰੇ ਪੁੱਛਣਾ, ਮਨਰਾਜ ਕੌਰ ਨਾਂ ਦਾ, ਡੇਟ ਆਫ ਬਰਥ ਹੈ 8 December 2001,
0: ਠੀਕ ਹੈ ਜੀ।
6: ਹਾਂਜੀ, ਪਲੇਸ ਦੱਸੂਗਾ,
0: ਠੀਕ ਹੈ ਜੀ।
6: ਉਸ ਦੇ ਫਿਊਚਰ ਬਾਰੇ ਪੁੱਛਣਾ ਕਿ ਉਹਨੂੰ ਮੈਡੀਕਲ ਚ ਐਡਮਿਸ਼ਨ ਨਹੀਂ ਮਿਲਿਆ ਤੇ ਉਹ ਡਾਕਟਰ ਬਣਨਾ ਚਾਹੁੰਦੀ, ਉਸ ਦੇ ਬਾਰੇ ਚ ਪੁੱਛਣਾ ਚਾਹੁੰਦੀ ਹਾਂ।
0: ਉਹਨਾਂ ਦਾ ਬਰਥ ਦਾ ਟਾਈਮ ਦੱਸੋ ਜੀ।
6: 7 PM,
0: 7 PM, ਠੀਕ ਹੈ ਜੀ। ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ
1: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਪੁੱਛਿਆ ਕਿ ਇਹਨੂੰ ਮੈਡੀਕਲ ਦੇ ਵਿੱਚ ਨਹੀਂ ਮਿਲਿਆ ਤੇ ਅੱਗੇ ਇਸ ਦਾ ਕੈਰੀਅਰ ਕੀ ਹੋ ਸਕਦਾ ਹੈ ਜਾਂ ਮੈਡੀਕਲ ਦੇ ਵਿੱਚ ਹੀ ਜਾਣਾ ਪਵੇਗਾ। ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਮੰਗਲ ਜਿਹੜਾ ਹੈਗਾ ਵਾ ਉਹ ਨੀਚ ਰਾਸ਼ੀ ਦਾ ਹੋ ਕੇ ਪਿਆ ਹੋਇਆ ਹੈ ਤੇ ਉਸਦੀ ਸੰਪੂਰਨ ਦ੍ਰਿਸ਼ਟੀ ਵੀ ਪੰਚਮ ਭਾਵ ਦੇ ਉੱਤੇ ਪੈ ਰਹੀ ਹੈ। ਹੋ ਸਕਦਾ ਹੈ ਕਿ ਸਾਲ ਮਿਸ ਹੋ ਜਾਵੇ, ਹੋ ਸਕਦਾ ਹੈ ਕਿ ਅਸੀਂ ਮੈਡੀਕਲ ਦੀ ਜਗ੍ਹਾ ਪੈਰਾਮੈਡੀਕਲ ਦੇ ਵਿੱਚ ਚਲੇ ਜਾਈਏ, ਜਾਂ ਅਸੀਂ ਆਪਣਾ ਜੇ ਅਸੀਂ MBBS ਕਰਨਾ ਚਾਹੁੰਦੇ ਸੀ ਉਹਦੀ ਜਗ੍ਹਾ ਤੇ ਮਤਲਬ ਡੈਂਟਲ ਦੀ ਡਿਗਰੀ ਹੋ ਸਕਦੀ ਹੈ, ਪਰ ਜਾਣਾ ਇਹਨਾਂ ਨੂੰ ਮੈਡੀਕਲ ਲਾਈਨ ਦੇ ਵਿੱਚ ਹੀ ਪਵੇਗਾ। ਰੀਜ਼ਨ ਹੈ ਕਿ ਲਗਨ ਚ ਬੈਠਾ ਹੋਇਆ ਗੁਰੂ ਤੇ ਰਾਹੂ ਪਹਿਲੀ ਵਾਰੀ ਕੰਮ ਨੂੰ ਖਰਾਬ ਕਰ ਦਿੰਦੇ ਨੇ ਪਰ ਦੂਸਰੀ ਵਾਰੀ ਕੰਮ ਬਣਾ ਦਿੰਦੇ ਨੇ
0: ਜੀ। ਜੀ ਕੁਲਵੰਤ ਸਿੰਘ ਜੀ ਔਨ ਏਅਰ ਹੋ।
7: ਹੈਲੋ,
8: ਹੈਲੋ
0: ਜੀ,
7: ਮੈਡਮ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਬੱਚੇ ਦਾ ਜਨਮ ਦਿਨ ਵਿਆਹ ਦਾ ਪੁੱਛਣਾ ਸੀਗਾ ਜੀ।
0: ਜੀ, ਉਹਨਾਂ ਦੀ ਡੇਟ ਆਫ ਬਰਥ ਦੱਸੋ।
7: 14 March
0: 1993, ਟਾਈਮ ਵੀ ਦੱਸ ਦੋ ਜੀ ਜਨਮ ਦਾ।
7: 12:30 ਦੁਪਹਿਰ ਦਾ।
0: 12:30 ਦੁਪਹਿਰ ਦਾ। ਬਰਥ ਪਲੇਸ ਕੀ ਹੈ, ਕਿੱਥੇ ਜਨਮ ਹੋਇਆ ਜੀ?
7: ਰਿਆਸ ਪਿੰਡ ਜਲੰਧਰ ਦੇ ਕੋਲ।
0: ਜਲੰਧਰ, ਠੀਕ ਹੈ ਜੀ।
7: ਹਾਂ, ਭੋਪੁਰ। ਹਾਂਜੀ,
0: ਠੀਕ ਹੈ ਜੀ। ਕੀ ਵਿਆਹ ਦਾ ਪੁੱਛਣਾ, ਵਿਆਹ ਦਾ ਯੋਗ ਪੁੱਛਣਾ ਜੀ ਉਹਨਾਂ ਦਾ ਜਾਂ ਮੈਰਿਡ ਲਾਈਫ ਬਾਰੇ ਪੁੱਛਣਾ?
1: ਸ਼ੁਕਰ ਤੇ ਬ੍ਰਹਿਸਪਤੀ ਲਗਨ ਦੇ ਵਿੱਚ ਬੈਠੇ ਹੋਏ ਨੇ, ਪਰ ਕਈ ਵਾਰੀ ਸ਼ਨੀ ਦੀ ਦ੍ਰਿਸ਼ਟੀ ਜਾਂ ਲਗਨ ਚ ਬੈਠਾ ਹੋਇਆ ਇਹਨਾਂ ਦਾ ਮੰਗਲ ਇਹਨਾਂ ਨੂੰ ਮੰਗਲੀਕ ਬਣਾਉਂਦਾ ਹੈ। ਉਹ ਕਈ ਵਾਰੀ ਬਿਲਕੁਲ ਸਿਰੇ ਤੇ ਗੱਲ ਚਲਾ ਕੇ ਵੀ ਜਿਹੜਾ ਹੈ ਉਹ ਰੋਕ ਸਕਦਾ ਹੈ। ਵੈਸੇ ਇਹ ਸਾਲ ਜਾਨੀ ਕਿ 2026 ਇਹਨਾਂ ਦੇ ਮਾਰਚ ਤੱਕ ਚੱਲੂਗਾ, 2027 ਤੱਕ, ਜਾਨੀ ਕਿ ਮਾਰਚ ਤੋਂ ਮਾਰਚ ਤੱਕ ਦਾ ਗ੍ਰਹਿ ਜਿਹੜਾ ਇਹਨਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਇਸੇ ਸਾਲ ਚ ਬਹੁਤ ਸਾਰੇ ਰਿਸ਼ਤੇ ਆਉਣਗੇ। ਜੇ ਰਿਸ਼ਤਾ ਸਿਰੇ ਚੜਨ ਦੇ ਵਿੱਚ ਕੋਈ ਦਿੱਕਤ ਹੋਵੇ ਤੇ ਮੰਗਲ ਦਾ ਉਪਾਏ ਜਾਨੀ ਕਿ ਮੰਗਲੀਕ ਸ਼ਾਂਤੀ, ਜਾਨੀ ਮੰਗਲ ਸ਼ਾਂਤੀ ਕਰਾਉਣੀ ਜ਼ਰੂਰੀ ਹੋ ਜਾਵੇਗੀ
0: ਜੀ। 4842 ਔਨ ਏਅਰ ਤੁਸੀਂ।
9: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
9: ਬੇਟੀ ਦਾ ਪੁੱਛਣਾ ਸੀ ਜੀ, 7 August 2005
0: 7 August 2005, ਟਾਈਮ ਕੀ ਹੈ ਜੀ ਬਰਥ ਦਾ?
9: 6:30 ਹੈਗਾ ਜੀ। ਤੇ
0: PM ਔਰ AM?
9: PM ਜੀ। PM
0: ਜੀ। ਬਰਥ ਪਲੇਸ?
9: ਨਈ ਦਿੱਲੀ ਜੀ।
0: ਠੀਕ ਹੈ ਜੀ, ਕੀ ਪੁੱਛਣਾ ਜੀ ਇਹਨਾਂ ਬਾਰੇ?
9: ਠੀਕ ਹੈ ਜੀ,
0: ਔਨ ਏਅਰ ਤੁਹਾਡੇ ਸਵਾਲ ਦੇ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਮੰਗਲ ਚੌਥੇ ਭਾਵ ਦੇ ਵਿਚ ਹੈਗਾ ਜਲਦੀ ਵਿਆਹ ਦੀ, ਜਿੱਦਾਂ ਆਪਾਂ ਕਹਿੰਦੇ ਕਾਹਲੀ ਕਾਹਲੀ ਦੇ ਵਿਚ ਛੋਟੀ ਉਮਰ ਚ ਵਿਆਹ ਕਰਨਾ ਇਹਨਾਂ ਨੂੰ ਪਰੇਸ਼ਾਨੀ ਦੇਵੇਗਾ। ਕਰੀਅਰ ਇਹਨਾਂ ਦਾ ਬਹੁਤ ਹੀ ਵਧੀਆ ਰਹੇਗਾ, ਲੇਕਿਨ ਸਪਤਮ ਭਾਵ ਮੈਰਿਡ ਲਾਈਫ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਇੱਕ ਇਹਨਾਂ ਦਾ ਜਿਹੜਾ ਚੰਦਰ ਤੇ ਸ਼ੁਕਰ ਜਦੋਂ ਵੀ ਅਸ਼ਟਮ ਭਾਵ ਚ ਹੁੰਦੇ ਨੇ, ਤੇ ਖਾਸ ਕਰਕੇ ਕਹਿੰਦੇ ਅਗਰ ਅਸੀਂ ਆਪਣੀ ਮਰਜ਼ੀ ਦਾ ਵਿਆਹ ਕਰਾਉਣ ਲੱਗ ਜਾਈਏ ਤੇ ਸਾਨੂੰ ਉੱਥੇ ਉਹਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰੀ ਸਾਡੇ ਨਾਲ ਧੋਖਾ ਵੀ ਹੋ ਜਾਂਦਾ ਹੈ। ਤੇ ਇਸ ਕਰਕੇ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਮੰਗਲ ਦੋਸ਼ ਦਾ ਤੇ ਇੱਕ ਕਾਲਸਰਪ ਦੋਸ਼ ਦਾ। ਅਗਰ ਇਹ ਦੋ ਚੀਜ਼ਾਂ ਦਾ ਸਹੀ ਸਮੇਂ ਤੇ ਉਪਾਅ ਹੋ ਜਾਵੇ ਤਾਂ ਬੱਚੇ ਦਾ ਫਿਊਚਰ ਤੇ ਮੈਰਿਡ ਲਾਈਫ ਬਹੁਤ ਵਧੀਆ ਹੋ ਸਕਦੀ ਹੈ।
0: ਜੀ, ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਕੁਛ ਲਿਸਨਰਸ ਜਿਸ ਤਰ੍ਹਾਂ ਕਿ ਲੇਟ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ, ਤਾਂ ਤੁਸੀਂ ਵੀ ਨੰਬਰ ਨੋਟ ਕਰ ਲਓ। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤਾਰੇ ਸਿਤਾਰੇ ਜੋ ਕਿ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ, ਤੁਹਾਡੀ ਕਿਸਮਤ ਕੁੰਡਲੀ ਤੇ ਗ੍ਰਹਿਾਂ ਬਾਰੇ ਅਸੀਂ ਗੱਲ ਕਰਦੇ ਹਾਂ। ਅਗਰ ਕੋਈ ਵੀ ਲਿਸਨਰ ਆਪਣੀ ਕੁੰਡਲੀ ਬਾਰੇ ਕੁਛ ਵੀ ਜਾਣਨਾ ਚਾਹੁੰਦਾ ਹੈ ਤਾਂ 905-673-33-37 ਤੇ ਲਾਈਵ ਕਾਲ ਕਰਕੇ ਆਪਣੀ ਜਿੱਦਾਂ ਜੋਬ ਨਾਲ ਰਿਲੇਟਿਡ ਕੋਈ ਸਵਾਲ ਹੈ, ਆਪਣੇ ਬਿਜ਼ਨਸ ਜਾਂ ਸਿਹਤ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਆਪਣੇ ਲਿਕੁਇਡ ਮਨੀ, ਫਾਈਨਾਂਸ, ਬੈਂਕਿੰਗ, ਤੁਹਾਡੇ ਸਿਰ ਤੇ ਕਰਜ਼ੇ ਬਹੁਤ ਚੜ ਰਹੇ ਆ, ਉਤਰ ਨਹੀਂ ਰਹੇ, ਕਾਰ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣੇ ਬੱਚਿਆਂ ਦੀ ਸਟੱਡੀ ਫਿਊਚਰ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ ਚ ਕੋਈ ਸਵਾਲ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਜੀ। ਨੰਬਰ ਲਗਾਉਣਾ ਹੈ ਤੁਸੀਂ 905-673-33-37। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ, ਤੁਸੀਂ 647-917-46-647-917-2346 ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੁਸੀਂ ਪਰਸਨਲ ਮਿਲਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ ਤੇ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 647-917-2346 ਦੇ ਉੱਤੇ ਵਟਸਐਪ ਕਾਲ ਕਰ ਸਕਦੇ ਹੋ। ਅਗਰ ਕਈ ਵਾਰ ਡਾਇਰੈਕਟ ਕਾਲ ਨਹੀਂ ਲੱਗਦੀ ਤਾਂ ਵਟਸਐਪ ਕਾਲ ਵੀ ਟਰਾਈ ਕੀਤੀ ਜਾ ਸਕਦੀ ਹੈ ਜੀ। ਮਨਜੀਤ ਕੌਰ ਜੀ ਔਨ ਏਅਰ, ਤੁਸੀਂ ਪੁੱਛੋ ਆਪਣਾ ਸਵਾਲ। ਮਨਜੀਤ ਕੌਰ ਜੀ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
8: ਹੈਲੋ, ਹਾਂਜੀ, ਮੇਰਾ ਨਾਮ ਮਨਜੀਤ ਕੌਰ ਆ
0: ਜੀ,
8: ਤੇ ਮੇਰੀ ਡੇਟ ਆਫ ਬਰਥ ਸੀਗੀ 27 December 1996
0: ਜੀ, 27 December 1996, ਠੀਕ ਹੈ ਜੀ।
8: ਹਾਂਜੀ, ਤੇ ਡੇਟ ਆਫ ਮੇਰਾ ਟਾਈਮ ਹੈਗਾ ਆ 12:07 ਤੜਕੇ ਦੇ,
0: ਸਵੇਰੇ 12:07, ਠੀਕ ਹੈ ਜੀ।
8: ਹਾਂਜੀ, ਤੇ ਫਗਵਾੜਾ ਪੰਜਾਬ ਦਾ,
0: ਠੀਕ ਹੈ ਜੀ। ਕੀ ਪੁੱਛਣਾ ਹੈ?
8: ਮੈਂ ਪੁੱਛਣਾ ਸੀਗਾ ਕਿ ਮੈਂ ਵੈਜ ਆ ਕਿ ਨਾਨ ਵੈਜ ਆ।
0: ਠੀਕ ਹੈ, ਕੁੰਡਲੀ ਅਨੁਸਾਰ ਤੁਹਾਨੂੰ ਵੈਜੀਟੇਰੀਅਨ ਰਹਿਣਾ ਚਾਹੀਦਾ ਵਾ ਕਿ ਨਹੀਂ, ਤੁਸੀਂ ਸਿਰਫ ਜਾਣਨਾ ਚਾਹੁੰਦੇ ਹੋ?
8: ਹਾਂਜੀ,
0: ਠੀਕ ਹੈ, ਬਸ ਇਹ ਸਵਾਲ ਹੈ ਜੀ ਤੁਹਾਡਾ।
8: ਹਾਂਜੀ,
0: ਠੀਕ ਹੈ ਜੀ, ਅਸੀਂ ਤੁਹਾਨੂੰ ਕਲੀਅਰ ਕਰਦੇ ਹਾਂ, ਸੁਣਦੇ ਰਹੋ ਆਪਣੇ ਸਵਾਲ ਦੇ ਜਵਾਬ ਨੂੰ
1: ਜੀ। ਕਹਿੰਦੇ ਨੇ ਮੰਗਲ ਰਾਹੂ ਦੇ ਨਾਲ ਹੋਵੇ ਤਾਂ ਸਰੀਰ ਨਾਨ ਵੈਜ ਮੰਗਦਾ ਹੈ, ਪਰ ਮਨ ਜਿਹੜਾ ਹੈਗਾ ਉਹ ਇਸ ਤੋਂ ਦੂਰ ਰਹਿਣਾ ਚਾਹੁੰਦਾ ਹੈ, ਕਿਉਂਕਿ ਮੰਗਲ ਰਾਹੂ ਦੋਨੇ ਹੀ ਕਰੂਰ ਗ੍ਰਹਿ ਲਗਨ ਦੇ ਵਿੱਚ ਜਦੋਂ ਬੈਠ ਜਾਂਦੇ ਨੇ ਤਾਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਨੇ, ਯਾਨੀ ਕਿ ਅੰਦਰੋਂ ਮਨ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਜਾਈਏ। ਲੇਕਿਨ ਜਦੋਂ ਕਹਿੰਦੇ ਕੋਈ ਸੁੱਖ ਲੈਣਾ ਹੋਵੇ, ਜੀਵਨ ਚ ਤਰੱਕੀ ਕਰਨੀ ਹੋਵੇ, ਕਹਿੰਦੇ 11ਵੇਂ ਭਾਵ ਚ ਚੌਥੇ ਭਾਵ ਦੇ ਵਿੱਚ ਜਾਂ 12ਵੇਂ ਭਾਵ ਚ ਜਾਂ ਦੂਸਰੇ ਭਾਵ ਚ ਸੂਰੇ ਹੋਵੇ ਤੇ ਬੰਦੇ ਨੂੰ ਨਾਨ ਵੈਜ ਦੇ ਨੇੜੇ ਵੀ ਨਹੀਂ ਰਹਿਣਾ ਚਾਹੀਦਾ, ਉਸਨੂੰ ਜਿੰਨਾ ਉਹ ਦੂਰ ਰਹੇਗਾ ਲਾਈਫ ਦੇ ਵਿੱਚ ਸੈਟਲਮੈਂਟ ਹੋਵੇਗੀ। 24 ਸਾਲਾਂ ਦੀ ਉਮਰ ਤੱਕ ਇਸ ਦਾ ਕੋਈ ਪਰਹੇਜ ਨਹੀਂ ਹੈ, ਪਰ ਉਸ ਤੋਂ ਬਾਅਦ ਨਾਨ ਵੈਜ ਖਾਣਾ ਸਾਡੇ ਗ੍ਰਹਿਾਂ ਨੂੰ ਇੰਨਾ ਕੁ ਖਰਾਬ ਕਰ ਦੇਗਾ ਕਿ ਅਸੀਂ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਫਸ ਜਾਵਾਂਗੇ, ਇਸ ਕਰਕੇ ਨਾਨ ਵੈਜ ਖਾਣਾ ਤੁਹਾਡੇ ਲਈ ਸਹੀ ਨਹੀਂ ਹੈ
0: ਜੀ। ਇਹਨਾਂ ਨੂੰ ਪੂਰਾ ਵੈਜੀਟੇਰੀਅਨ ਰਹਿਣਾ ਚਾਹੀਦਾ ਜੀ, ਠੀਕ ਹੈ
1: ਜੀ, ਬਿਲਕੁਲ
0: ਜੀ। 0067 ਤੁਸੀਂ ਔਨ ਏਅਰ ਹੋ ਜੀ।
10: 0067
0: ਠੀਕ ਹੈ ਜੀ, ਉਹਨਾਂ ਦੇ ਵਿਆਹ ਦਾ ਯੋਗ ਪੁੱਛ ਰਹੇ ਹੋ ਤੁਸੀਂ ਜੀ, ਠੀਕ ਹੈ ਜੀ, ਅਸੀਂ ਤੁਹਾਨੂੰ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਰਾਸ਼ੀ ਗੋਚਰ ਦੇ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਪੂਰੀ ਡੇਟ ਆਫ ਬਰਥ ਨਹੀਂ ਦੱਸੀ, ਠੀਕ ਹੈ ਜੀ।
10: ਹਾਂਜੀ, ਉਹ ਮੈਂ ਕੋਈ ਨਾ ਫੇਰ ਪਤਾ ਕਰਕੇ ਦੱਸਾਂਗਾ
0: ਜੀ, ਠੀਕ ਹੈ ਜੀ
1: ਜੀ। ਕੁੰਡਲੀ ਦੇ 12ਵੇਂ ਭਾਵ ਦੇ ਵਿੱਚ ਗੋਚਰ ਕਹਿੰਦਾ ਹੈ ਕਿ ਮੰਗਲ ਦਾ ਦੋਸ਼ ਹੈਗਾ, ਤੇ ਜਦੋਂ ਕਹਿੰਦੇ ਕਿਸੇ ਦੀ ਕੁੰਡਲੀ ਚ ਮੰਗਲ ਦਾ ਦੋਸ਼ ਹੋਵੇ ਤੇ ਵਿਆਹ ਲੇਟ ਹੋ ਜਾਂਦਾ ਹੈ, ਪਰ ਵਿਆਹ ਜਦੋਂ ਵੀ ਹੁੰਦਾ ਹੈ ਬਹੁਤ ਵਧੀਆ ਤੇ ਰਿਸ਼ਤਾ ਮਨ ਪਸੰਦ ਨਾਲੋਂ ਵੀ ਜ਼ਿਆਦਾ ਵਧੀਆ ਹੁੰਦਾ ਹੈ। ਛੋਟੀਆਂ ਮੋਟੀਆਂ ਗ੍ਰਹਿਆਂ ਦੀਆਂ ਪਰੇਸ਼ਾਨੀਆਂ ਕਰਕੇ ਗੋਚਰ ਦੇ ਵਿੱਚ ਪਰੇਸ਼ਾਨੀਆਂ ਦਿਖਾ ਰਿਹਾ ਹੈ, ਲੇਟ ਤਾਂ ਹੋ ਰਿਹਾ ਹੈ ਪਰ ਹੋਵੇਗਾ ਬਹੁਤ ਵਧੀਆ, ਤੇ ਕੁੰਡਲੀ ਦੇ ਮੁਤਾਬਕ 2027 ਦੇ ਵਿੱਚ ਵਿਆਹ ਦਾ ਯੋਗ ਬਣਦਾ
0: ਜੀ। 1188 1188 ਹੋ ਨੇ ਤੁਸੀਂ ਜੀ।
11: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
11: ਹਾਂਜੀ ਮੈਂ ਬੱਚੇ ਵਾਸਤੇ ਪੁੱਛਣਾ ਸੀ ਉਹਦੀ ਡੇਟ ਆਫ ਅਕਟੋਬਰ 28 2011 ਤੇ ਟਾਈਮ ਹੈਗਾ 8:28 ਸਵੇਰ ਦਾ ਟਾਈਮ ਨਈ ਦਿੱਲੀ ਦਾ।
0: ਠੀਕ ਹੈ ਜੀ।
11: ਤੇ ਇਹਦਾ ਜੀ ਫਿਊਚਰ ਪੁੱਛਣਾ ਕਿਵੇਂ ਰਹੇਗਾ ਇਹਦਾ?
0: ਠੀਕ ਹੈ ਜੀ, 28 ਅਕਤੂਬਰ 2011 8:28 AM ਨਿਊ ਦਿੱਲੀ। ਠੀਕ ਹੈ ਜੀ।
11: ਹਾਂਜੀ
0: ਠੀਕ ਹੈ ਜੀ
1: ਜੀ। ਕੁੰਡਲੀ ਦੇ ਮੁਤਾਬਕ ਜਦੋਂ ਅਸੀਂ ਫਿਊਚਰ ਦੀ ਗੱਲ ਕਰਾਂਗੇ ਇਸ ਬੱਚੇ ਦੀ ਤੇ ਰਾਹੂ ਲਗਨ ਦੇ ਵਿੱਚ, ਕਹਿੰਦੇ ਨੇ ਰਾਹੂ ਲਗਨ ਦਾ ਪਹਿਲਾਂ ਬਹੁਤ ਰਵਾਉਂਦਾ ਹੈ, ਬਹੁਤ ਪਰੇਸ਼ਾਨ ਕਰਦਾ ਹੈ, ਕਈ ਵਾਰੀ ਬੱਚੇ ਨੂੰ ਝੂਠ ਬੋਲਣ ਵੀ ਲਾ ਦਿੰਦਾ ਹੈ। ਅਗਰ ਬੱਚਾ ਸੱਚਾ ਸੁੱਚਾ ਹੋਵੇ, ਕਿਸੇ ਵੀ ਗੱਲ ਦੀ ਕੋਈ ਪਰਵਾਹ ਨਾ ਕਰੇ ਤੇ ਸੱਚ ਬੋਲੇ, ਐਸੇ ਬੱਚੇ ਮੈਂ ਜੀਵਨ ਦੇ ਉਸ ਪੱਧਰ ਤੱਕ ਵੀ ਜਾਂਦੇ ਦੇਖੇ ਨੇ ਕਿ ਜੇ ਅਸੀਂ ਜੀਰੋ ਵੀ ਹੋਈਏ ਤੇ ਇਹ ਕਈ ਗੁਣਾ ਆਪਣੇ ਆਪ ਨੂੰ ਉਭਾਰ ਕੇ ਲੈਵਲ ਇੱਕ ਐਸਾ ਅਚੀਵ ਕਰਦੇ ਨੇ ਕਿ ਪਿੱਛੇ ਮੁੜ ਕੇ ਨਹੀਂ ਦੇਖਦੇ। ਪਰ ਇਹਨਾਂ ਦੀ ਇੱਕ ਪਰੇਸ਼ਾਨੀ ਹੁੰਦੀ ਹੈ ਕਿ ਅਗਰ ਝੂਠ ਬੋਲਣ ਦੀ ਆਦਤ ਪੈ ਗਈ, ਗੱਲ ਲੁਕਾਉਣ ਦੀ ਆਦਤ ਪੈ ਗਈ ਤੇ ਬਾਰਵਾਂ ਭਾਵ ਐਕਟੀਵੇਟ ਹੋ ਜਾਵੇਗਾ, ਜਿਸ ਦੇ ਵਿੱਚ 4 ਗ੍ਰਹਿ ਬੈਠੇ ਹੋਏ ਨੇ ਜਿਹੜੇ ਕਿ ਕਮਾਈ ਨਾਲੋਂ ਕਈ ਗੁਣਾ ਜ਼ਿਆਦਾ ਖਰਚ ਕਰਾਉਂਦੇ ਨੇ। ਅਗਰ ਇਹ ਬੱਚਾ ਆਪਣੇ ਝੂਠ ਦੇ ਉੱਤੇ ਕਾਬੂ ਰੱਖੇ ਤੇ ਖਰਚਿਆਂ ਨੂੰ ਕੰਟਰੋਲ ਕਰੇ ਤਾਂ ਬਹੁਤ ਵਧੀਆ ਜੀਵਨ ਬਤੀਤ ਕਰੇਗਾ ਤੇ ਬਹੁਤ ਜ਼ਿਆਦਾ ਤਰੱਕੀ ਹੋਵੇਗੀ
0: ਜੀ। ਦਵਿੰਦਰ ਜੀ ਆਉਣੇ ਆ ਤੁਸੀਂ ਜੀ? ਦਵਿੰਦਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ।
12: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
12: ਹਾਂਜੀ ਬੇਟੀ ਬਾਰੇ ਪੁੱਛਣਾ ਸੀ ਜੀ।
0: ਜੀ ਉਹਨਾਂ ਦੀ ਡੇਟ ਆਫ ਬਰਥ?
12: ਡੇਟ ਆਫ ਬਰਥ September 30, 1997
0: ਠੀਕ ਹੈ ਜੀ।
12: ਹਾਂਜੀ
0: ਠੀਕ ਹੈ। ਟਾਈਮ ਦੱਸੋ ਜਨਮ ਦਾ?
12: 5:45 PM
0: ਓਕੇ।
12: ਹਾਂਜੀ ਔਰ ਉਹਨਾਂ ਦਾ ਹਾਂਜੀ
0: ਬਰਥ ਪਲੇਸ ਜਨਮ ਕਿੱਥੇ ਹੋਇਆ ਜੀ?
12: ਬਰਥ ਪਲੇਸ ਉਹਨਾਂ ਦਾ ਵਾਟਰਲੂ।
0: ਵਾਟਰਲੂ ਕੀ ਪੁੱਛਣਾ ਜੀ ਇਹਨਾਂ ਬਾਰੇ?
12: ਪੁੱਛਣਾ ਸੀਗਾ ਵਿਆਹ ਦਾ, ਪੁੱਛਣਾ ਸੀਗਾ ਵੀ ਕਦੋਂ ਸਕੋਪ ਆ ਜੀ।
0: ਠੀਕ ਹੈ ਜੀ, ਹੋਰ ਕੁਛ ਤਾਂ ਨਹੀਂ ਪੁੱਛਣਾ ਜੀ?
12: ਨਹੀਂ ਜੀ।
0: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ ਜੀ ਇਹਨਾਂ ਦੇ ਵਿਆਹ ਦਾ ਕਦੋਂ ਯੋਗ ਹੈ ਦੱਸ ਦੋ
1: ਜੀ। ਕੁੰਡਲੀ ਦੇ ਸੱਤਵੇਂ ਭਾਵ ਦੇ ਵਿੱਚ ਪਰੇਸ਼ਾਨੀ ਹੈਗੀ ਆ ਜਿਹੜਾ ਕਿ ਵਿਆਹ ਨੂੰ ਦੇਰੀ ਦੇ ਨਾਲ ਕਰਾਉਂਦਾ ਹੈ। ਰਾਹੂ ਜਦੋਂ ਵੀ ਸੱਤਵੇਂ ਭਾਵ ਦੇ ਵਿੱਚ ਹੋਵੇ ਕਹਿੰਦਾ ਜੋਬ ਵਧੀਆ ਲੱਗੇ ਤਾਂ ਵਿਆਹ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ, ਤੇ ਜੇ ਮੈਰਿਡ ਲਾਈਫ ਜਿਹੜੀ ਹੈਗੀ ਜਾਂ ਉਹ ਡਿਸਟਰਬ ਰਹਿੰਦੀ ਹੈ ਜਾਂ ਜੋਬ ਡਿਸਟਰਬ ਰਹਿੰਦੀ ਹੈ, ਦੋਨਾਂ ਚੋਂ ਇੱਕ ਚੀਜ਼ਾਂ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ। ਕਰ ਕੀ ਸਕਦੇ ਹਾਂ ਕਿ ਰਾਹੂ ਸੱਤਵੇਂ ਦਾ ਟ੍ਰੀਟਮੈਂਟ ਜ਼ਰੂਰ ਕਰਾਓ ਤਾਂ ਹੀ ਵਿਆਹਿਕ ਜੀਵਨ ਜਿਹੜਾ ਹੈ ਉਹ ਸੁਖੀ ਰਹੇਗਾ ਤੇ ਜਲਦੀ ਹੋਵੇਗਾ। ਵੈਸੇ ਕੁੰਡਲੀ ਦੇ ਮੁਤਾਬਕ ਐਤਕੀ ਸ਼ੁਕਰ ਕੇਂਦਰ ਭਾਵ ਦੇ ਵਿੱਚ ਚੱਲ ਰਿਹਾ ਹੈ ਤੇ ਅਗਲੇ ਸਾਲ ਚ ਬ੍ਰਹਿਸਪਤੀ ਬਹੁਤ ਵਧੀਆ ਹੋਵੇਗਾ। ਇਹ 2 ਸਾਲ ਵਿਆਹ ਦੇ ਲਈ ਪ੍ਰਯਾਸ ਜ਼ਿਆਦਾ ਕਰਨਾ ਪਵੇਗਾ ਪਰ ਸਫਲਤਾ ਘੱਟ ਮਿਲੇਗੀ, ਇਸ ਕਰਕੇ ਰਾਹੂ ਸ਼ਾਂਤੀ ਕਰਾਉਣੀ ਜ਼ਰੂਰੀ ਹੈ ਤੇ ਨਾਲ ਦੀ ਨਾਲ ਬ੍ਰਹਿਸਪਤੀ ਪੂਜਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਵਿਆਹ ਛੇਤੀ ਹੋ ਸਕੇ। ਇਹ 2 ਸਾਲਾਂ ਦੇ ਵਿੱਚ ਅਗਰ ਵਿਆਹ ਨਹੀਂ ਹੁੰਦਾ ਤਾਂ ਵਿਆਹ ਕਾਫੀ ਲੇਟ ਹੋ ਸਕਦਾ
0: ਜੀ। 54 63 ਆਉਣੇ ਹੋ ਜੀ?
13: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
13: ਹਾਂਜੀ ਮੈਂ ਬੇਟੀ ਬਾਰੇ ਪੁੱਛਣਾ ਜੀ, ਉਹਨਾਂ ਦਾ ਡੇਟ ਆਫ ਬਰਥ ਹੈਗਾ ਜੀ 9 ਅਗਸਤ 1981
0: ਜੀ। ਠੀਕ ਹੈ ਜੀ, 9 ਅਗਸਤ 1981 ਟਾਈਮ ਦੱਸੋ ਜੀ ਜਨਮ ਦਾ?
13: ਟਾਈਮ ਦਾ 9:10 ਸਵੇਰ ਦਾ,
0: ਸਵੇਰੇ 9:10 ਠੀਕ ਹੈ ਜੀ। ਬਰਥ ਪਲੇਸ?
13: ਹਾਂਜੀ
0: ਬਰਥ ਪਲੇਸ ਵੀ ਦੱਸ ਦੋ। ਜਨਮ ਕਿੱਥੇ ਹੋਇਆ ਜੀ?
13: ਕਪੂਰਥਲਾ ਜੀ।
0: ਕਪੂਰਥਲਾ ਕੀ ਪੁੱਛਣਾ ਜੀ ਇਹਨਾਂ ਬਾਰੇ?
13: ਉਹਨਾਂ ਦੀ ਸਿਹਤ ਬਾਰੇ ਦੱਸ ਦਿਓ, ਉਹਨਾਂ ਦੀ ਜੋਬ ਜੂਬ ਬਾਰੇ ਦੱਸ ਦਿਓ ਜੀ।
0: ਠੀਕ ਹੈ ਜੀ
1: ਜੀ। ਕੁੰਡਲੀ ਦੇ ਮੁਤਾਬਕ ਸਿਹਤ ਤੇ ਜੋਬ ਦਾ ਜਿਹੜਾ ਕਰੀਅਰ ਦਾ ਗ੍ਰਹਿ ਜਿਹੜਾ ਹੈਗਾ ਉਹ ਲਗਨ ਭਾਵ ਚ ਬ੍ਰਹਿਸਪਤੀ ਦੇ ਨਾਲ ਬੈਠਾ ਹੋਇਆ ਹੈ ਔਰ ਇਸ ਟਾਈਮ ਚੰਦਰਮਾ ਜਿਹੜਾ ਹੈਗਾ ਉਹ ਕਾਫੀ ਖਰਾਬ ਚੱਲ ਰਿਹਾ ਹੈ, ਜਿਹੜਾ ਕਿ ਸਿਹਤ ਦੇ ਵਿੱਚੋਂ ਮਤਲਬ ਸਾਈਨਸ ਦੀ ਪ੍ਰੋਬਲਮ, ਅਲਰਜੀ ਦੀ ਪ੍ਰੋਬਲਮ, ਗਲਾ ਖਰਾਬ ਛੇਤੀ ਹੋ ਜਾਣਾ, ਵੈਦਰ ਦੀਆਂ ਪ੍ਰੋਬਲਮ ਜਿਹੜੀਆਂ ਹੋ ਜਾਣੀਆਂ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿੰਦਾ ਹੈ। ਪਰ ਬ੍ਰਹਿਸਪਤੀ ਲਗਨ ਦੇ ਵਿੱਚ ਬੈਠ ਕੇ ਇਹ ਗੱਲ ਕਹਿੰਦਾ ਹੈ ਕਿ ਖਾਣ ਪਾਣ ਐਸਾ ਰੱਖਿਓ ਕਿ ਸਰੀਰ ਮੋਟਾ ਨਾ ਹੋਵੇ। ਅਗਰ ਸਰੀਰ ਮੋਟਾ ਹੋਇਆ ਤਾਂ ਪਰੇਸ਼ਾਨੀਆਂ ਹੋਣਗੀਆਂ, ਪਤਲੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਜੋਬ ਨੂੰ ਲੈ ਕੇ ਵੀ ਗ੍ਰਹਿ ਜਿਹੜਾ ਹੈ ਉਹ ਚੰਗਾ ਫਲ ਦਿੰਦਾ ਹੈ। ਸੂਰਜ ਰਾਹੂ ਦਾ ਗ੍ਰਹਿਣ ਬੁੱਧ ਦੇ ਨਾਲ ਬੈਠਾ ਹੋਇਆ ਸਾਨੂੰ ਕਈ ਵਾਰੀ ਮਾਨਸਿਕ ਸਟ੍ਰੈਸ ਜਿਹੜਾ ਹੈ ਉਹ ਵੱਧ ਦੇ ਦਿੰਦਾ ਹੈ, ਉਸ ਦੇ ਉੱਤੇ ਵੀ ਕਾਬੂ ਰੱਖਣਾ ਜ਼ਰੂਰੀ ਹੈ। ਵੈਸੇ ਓਵਰਆਲ ਕੁੰਡਲੀ ਜਿਹੜੀ ਉਹ ਚੰਗੀ ਹੈ।
0: ਅਸੀਂ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਕਈ ਬਹੁਤ ਲੇਟ ਜਿਸ ਤਰ੍ਹਾਂ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ, ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3337 905-673-3337। ਤੁਸੀਂ ਸੁਣ ਰਹੇ ਹੋ ਜੀ ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਜੋ ਕਿ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੁੰਦਾ ਹੈ। ਅਸੀਂ ਇਸ ਵਿੱਚ ਜੋਤਿਸ਼ ਨਾਲ ਰਿਲੇਟਿਡ ਗੱਲਬਾਤ ਕਰਦੇ ਹਾਂ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਹੀ ਮਨਪਸੰਦ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਕਿਸਮਤ ਕੁੰਡਲੀ ਜਾਂ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਇਹ ਨੰਬਰ ਡਾਇਲ ਕਰੋ ਜੀ 905-673-3337 ਅਤੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-942-43-46 647-917-2346 ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਜੀ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਫਿਜ਼ੀਕਲੀ ਮਿਲਣਾ ਚਾਹੁੰਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ। ਜੀ 52-91 ਓਨ ਏਅਰ ਹੋ ਤੁਸੀਂ?
14: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
14: ਹਾਂਜੀ, ਮੇਰੀ ਡੇਟ ਆਫ ਬਰਥ ਹੈਗੀ ਹੈ 3rd May 1987।
0: 3rd May 1987, ਠੀਕ ਹੈ ਜੀ। ਟਾਈਮ ਦੱਸੋ ਜਨਮ?
14: ਮੈਨੂੰ ਟਾਈਮ ਨਹੀਂ ਪਤਾ, ਬਟ ਮੇਰਾ ਬਰਥ ਹੈਗਾ ਹੈ ਪੰਜਾਬ ਦਾ।
0: ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਜੀ?
14: ਮੋਗੇ ਜ਼ਿਲ੍ਹੇ ਦਾ ਹੈ।
0: ਮੋਗੇ। ਤੁਹਾਨੂੰ ਆਪਣੇ ਜਨਮ ਦਾ ਥੋੜਾ ਪਤਾ ਕਿ ਦੁਪਹਿਰੇ ਸਵੇਰੇ ਸ਼ਾਮ ਕਿਸ ਟਾਈਮ ਹੋਇਆ ਸੀ?
14: ਆਈ ਥਿੰਕ ਸੋ ਮੇ ਬੀ ਰਾਤ ਨੂੰ ਸੀਗਾ, ਨਾਈਟ ਟਾਈਮ, ਮੈਂ ਇਸ ਤਰ੍ਹਾਂ ਸ਼ੋਰ ਨਹੀਂ ਹੈਗੀ।
0: ਓਕੇ, ਕੁਐਸਚਨ ਦੱਸੋ ਆਪਣਾ।
14: ਮੈਂ ਇੱਕ ਤਾਂ ਆਪਣੀ ਫਾਈਨੈਂਸ਼ੀਅਲ ਬਾਰੇ ਪੁੱਛਣਾ ਸੀ ਤੇ ਇੱਕ ਮੈਂ ਲਾਈਕ ਬੇਬੀ ਬਾਰੇ ਪੁੱਛਣਾ ਸੀਗਾ। ਵੀ ਆਈ ਹੈਵ ਆਲਰੇਡੀ ਵਨ ਡਾਟਰ।
0: ਓਕੇ, ਨਾਮ ਦਾ ਪਹਿਲਾ ਅੱਖਰ ਦੱਸ ਦਿਓ, ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਦਿਓ ਜੀ।
14: ਐਜ਼ ਅ ਕੇ। ਕੇ,
0: ਠੀਕ ਹੈ ਜੀ। ਓਨੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਬੇਬੀ ਬਾਰੇ ਪੁੱਛਿਆ ਹੈ, ਸ਼ਨੀ ਦੀ ਪੰਚਮ ਦ੍ਰਿਸ਼ਟੀ ਜਿਹੜੀ ਹੈਗੀ ਆ ਉਹ ਗਰਭ ਸਥਾਨ ਤੇ ਪੈਂਦੀ ਹੈ ਤੇ ਰਾਹੂ ਬ੍ਰਹਿਸਪਤੀ ਸ਼ੁਕਰ ਵੀ ਪੰਚਮ ਭਾਵ ਦੇ ਵਿੱਚ ਪਰਮਾਨੈਂਟ ਤੌਰ ਤੇ ਬੈਠੇ ਨੇ। ਅਗਰ ਤੁਸੀਂ ਇਸ ਆਸ ਦੇ ਵਿੱਚ ਸੈਕਿੰਡ ਬੇਬੀ ਕਰਨਾ ਚਾਹੁੰਦੇ ਹੈ ਕਿ ਬੇਬੀ ਬੋਏ ਹੋਵੇਗਾ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਹੈਗੀਆਂ ਨੇ। ਲੇਕਿਨ ਉਦਾਂ ਬੇਬੀ ਪੈਦਾ ਕਰਨਾ ਚਾਹੁੰਦੇ ਹੋ ਤੇ ਉਸ ਦੇ ਵਿੱਚ ਚਾਂਸਿਸ ਜਿਹੜੇ ਨੇ ਉਹ ਹੈਗੇ ਨੇ, ਕਿਉਂਕਿ ਇਸ ਟਾਈਮ ਉਸ ਸਮੇਂ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਟਾਈਮ ਉਹ ਹੈਗਾ। ਪਰ ਅਗਰ ਤੁਸੀਂ ਚਾਹੁੰਦੇ ਹੋ ਕਿ ਖਾਨਦਾਨ ਅੱਗੇ ਵਧੇ ਔਰ ਬੇਬੀ ਬੋਏ ਹੋਵੇ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਨੇ। ਪਰ ਸੰਤਾਨ ਗੋਪਾਲ ਜਾਨੀ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਬਾਲ ਰੂਪ ਪੂਜ ਕੇ ਤੁਸੀਂ ਆਪਣੀ ਇੱਛਾ ਪੂਰੀ ਕਰ ਸਕਦੇ ਹੋ
0: ਜੀ। ਇਹਨਾਂ ਨੇ ਫਾਈਨੈਂਸ਼ੀਅਲਸ ਬਾਰੇ ਵੀ ਪੁੱਛਿਆ ਸੀ, ਉਹ ਵੀ ਆਨਸਰ ਦੇ ਦਿਓ ਜੀ ਇਹਨਾਂ ਦਾ।
1: ਫਾਈਨੈਂਸ ਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਚੌਥੇ ਭਾਵ ਦਾ ਮਾਲਕ ਜਿਹਨੂੰ ਤਿਜੋਰੀ ਦਾ ਮਾਲਕ ਲਗਨ ਦੇ ਵਿੱਚ ਬੈਠਾ ਹੋਇਆ ਹੈ, ਪੈਸਿਆਂ ਦੀ ਭਰਮਾਰ ਤਾਂ ਨਹੀਂ ਕਹਿ ਸਕਦੇ ਲੇਕਿਨ ਜ਼ਰੂਰਤਾਂ ਸਾਰੀਆਂ ਸਮੇਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹਿਣਗੀਆਂ
0: ਜੀ। 0067-00-67
15: ਮੈਡਮ ਜੀ, ਆਪਣੇ ਮੈਂ ਮਾੜਾ ਵਿਆਹ ਬਾਰੇ ਪੁੱਛਣਾ ਸੀ। ਮੇਰਾ 1992 ਚ ਵਿਆਹ ਹੋਈ 2 ਫਰਵਰੀ ਨੂੰ।
0: ਤੁਸੀਂ ਆਪਣੀ ਪਹਿਲਾਂ ਰੇਡੀਓ ਦੀ ਆਵਾਜ਼ ਪਿੱਛੋਂ ਘੱਟ ਕਰ ਦੋ ਤੇ ਮੈਨੂੰ ਆਪਣੀ ਡੇਟ ਆਫ ਬਰਥ ਦੱਸੋ ਜੀ।
15: 1992
0: ਤੁਹਾਡਾ ਡੇਟ ਆਫ ਬਰਥ ਹੈ, 1992 ਤਰੀਕ ਔਰ ਮਹੀਨਾ ਵੀ ਦੱਸ ਦੋ ਜੀ।
15: ਵਿਆਹ ਬਾਰੇ ਪੁੱਛਣਾ ਜੀ, ਘਰਦਿਆਂ ਬਾਰੇ, ਘਰ ਵਾਲੀ ਬਾਰੇ।
0: ਤੁਸੀਂ ਯਾ ਤਾਂ ਆਪਣੀ ਪੂਰੀ ਡੇਟ ਆਫ ਬਰਥ ਦੱਸੋ ਯਾ ਆਪਣੀ ਵਾਈਫ ਦੀ ਪੂਰੀ ਡੇਟ ਆਫ ਬਰਥ ਦੱਸੋ।
15: ਘਰਦਿਆਂ ਦੀ ਡੇਟ ਆਫ ਬਰਥ
0: ਚਾਹੇ ਆਪਣੀ ਦੱਸ ਦੋ ਜੀ, ਚਾਹੇ ਉਹਨਾਂ ਦੀ ਦੱਸ ਦੋ, ਕੋਈ ਗੱਲ ਨੀ।
15: ਤੇਰੀ ਜਨਮ ਤਰੀਕ ਕਿੰਨੀ ਆ?
16: ਜਨਮ
15: ਤਰੀਕ ਇਹਦਾ ਵਿਆਹ ਹੋਇਆ ਸਾਡਾ 1992 ਵਿਚ 2 ਫਰਵਰੀ ਨੂੰ।
0: ਠੀਕ ਹੈ ਜੀ। ਨਹੀਂ ਜੀ, ਤੁਹਾਡਾ ਜਨਮ ਦਿਨ ਕਦੋਂ ਹੁੰਦਾ ਵਾ, ਕਿਹੜੇ ਮਹੀਨੇ ਕਿਹੜੇ ਸਾਲ?
15: ਕਿੰਨਾ ਬੋਲ? 15-5-1967।
0: ਠੀਕ ਹੈ ਜੀ। ਇਹਨਾਂ ਦੇ ਨਾਮ ਦਾ ਪਹਿਲਾ ਅਕਸ਼ਰ ਵੀ ਦੱਸ ਦੋ ਜੀ, ਕੀ ਹੈ?
16: ਅਨੀਤਾ।
0: ਠੀਕ ਹੈ ਜੀ। ਤੁਹਾਡਾ ਬਰਥ ਪਲੇਸ, ਤੁਹਾਡਾ ਜਨਮ ਕਿੱਥੇ ਹੋਇਆ ਜੀ?
16: ਸਾਡਾ ਜਨਮ ਮੇਰਾ ਹੈਗਾ ਆ ਫਲਪੋਤਾ।
17: ਉਹ ਕਿੱਥੇ ਪੈਂਦਾ ਜੀ?
16: ਇਹ ਹੈਗਾ ਜਲੰਧਰ ਚ ਪੈਂਦਾ ਆ ਫਲਪੋਤਾ, ਆਪਣੇ ਬੜੇ ਪਿੰਡ ਦੇ ਕੋਲ, ਗੁਰਾਇਆਂ ਦੇ ਕੋਲ।
17: ਠੀਕ ਹੈ ਜੀ, ਤੇ ਤੁਹਾਨੂੰ ਆਪਣੇ ਜਨਮ ਦਾ ਸਮੇਂ ਪਤਾ ਜੀ?
16: ਨਹੀਂ ਸਮਾਂ ਨਹੀਂ।
17: ਠੀਕ ਹੈ ਜੀ, ਤੁਸੀਂ ਹੁਣ ਸਵਾਲ ਪੁੱਛੋ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਤੁਹਾਡੀ ਹੈਲਥ ਠੀਕ ਨਹੀਂ ਰਹਿੰਦੀ ਜੀ।
16: ਹਾਂਜੀ
17: ਠੀਕ ਹੈ ਜੀ, ਅਸੀਂ ਓਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਰੇਡੀਓ ਤੇ, ਫੋਨ ਕੱਟ ਕੇ ਰੇਡੀਓ ਤੇ ਆਪਣੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਜਿਸ ਤਰ੍ਹਾਂ ਇਹਨੇ ਪੁੱਛਿਆ ਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਹੈਲਥ ਵੀ ਠੀਕ ਨਹੀਂ ਰਹੀ, ਇੱਕ ਜਿਹੜੀ ਗੱਲ ਸ਼ਾਇਦ ਸਾਨੂੰ ਅਸੀਂ ਉਸਨੂੰ ਮੰਨਦੇ ਤਾਂ ਹਾਂ ਪਰ ਜਿੱਦਾਂ ਆਪਾਂ ਕਹਿੰਦੇ ਪਬਲਿਕਲੀ ਉਸਨੂੰ ਡਿਨਾਈ ਕਰਦੇ ਹਾਂ, ਯਾਨੀ ਕਿ ਪਿੱਤਰ ਦੋਸ਼, ਜਾਂ ਇਹ ਕਹਿ ਲਓ ਕਿ ਵੱਡ ਵਡੇਰੇ ਜਿਹੜੇ ਕਿ ਸਾਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਵੱਲੋਂ ਸਾਡੇ ਕੋਈ ਦੋਸ਼ ਲੱਗੇ ਹੋਏ ਨੇ ਜਾਂ ਕੋ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਕੁੰਡਲੀ ਦੇ ਵਿੱਚ। ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਉਸ ਪੀਰੀਅਡ ਨੂੰ ਅਗਰ ਦੇਖਦੇ ਹਾਂ 2 ਫਰਵਰੀ 1992 ਦੇ ਹਿਸਾਬ ਦੇ ਨਾਲ, ਤਾਂ ਰਾਹੂ ਦੀ ਪੋਜੀਸ਼ਨ ਤੇ ਅੱਜ ਦੇ ਪ੍ਰਸ਼ਨ ਲਗਨ ਦੀ ਪੋਜੀਸ਼ਨ ਸੇਮ ਬਣੀ ਹੋਈ ਹੈ, ਜਿਹੜੀ ਕਿ ਦੱਸਦੀ ਹੈ ਕਿ ਪਿੱਤਰ ਦੋਸ਼, ਯਾਨੀ ਕਿ ਵੱਡ ਵਡੇਰਿਆਂ ਦੇ ਨਾਮ ਦੇ ਉੱਤੇ ਦਾਨ, ਉਹਨਾਂ ਦੀ ਯਾਦ ਦੇ ਵਿੱਚ ਦਾਨ ਕਰਿਆ ਕਰੋ, ਉਹਨਾਂ ਦੇ ਨਾਮ ਦੀ ਰੋਟੀ ਜਾਂ ਜੋ ਵੀ ਤੁਸੀਂ ਉਹਨਾਂ ਲਈ ਕਰਦੇ ਆ ਰਹੇ ਸੀ ਜਾਂ ਤੁਹਾਡੇ ਬਜ਼ੁਰਗਾਂ ਨੇ ਕੀਤਾ ਹੈ, ਉਹਨਾਂ ਦੇ ਨਾਮ ਤੇ ਤੁਸੀਂ ਦਾਨ ਪੁੰਨ ਕਰੋਗੇ ਤਾਂ ਸਿਹਤ ਠੀਕ ਰਹੇਗੀ ਤੇ ਸਾਰਾ ਕੁਛ ਵਧੀਆ ਚੱਲੇਗਾ
17: ਜੀ। 1188
18: ਸਤਿ ਸ਼੍ਰੀ ਅਕਾਲ ਜੀ।
17: ਸਤਿ ਸ਼੍ਰੀ ਅਕਾਲ ਜੀ।
18: ਹਾਂਜੀ, ਮੈਂ ਆਪਣੇ ਵੱਲ ਪੁੱਛਣਾ ਸੀ, ਡੇਟ ਆਫ ਬਰਥ ਹੈਗੀ ਹੈ May 27, 1978, 5:12 ਸਵੇਰ ਦਾ ਬਰਥ ਹੈ ਚੰਡੀਗੜ੍ਹ ਦਾ
17: ਜੀ।
18: ਤੇ ਪਿਛਲੇ 8-9 ਮਹੀਨਾ ਤੋਂ ਜੋਬ ਦੀ ਬਹੁਤ ਪ੍ਰੋਬਲਮ ਹੈ, ਜੋਬ ਲੇ ਆਫ ਹੋ ਗਿਆ ਸੀ ਤੇ ਮੈਂ ਮਤਲਬ ਕਾਫੀ ਕੁਆਲੀਫਾਈਡ ਹਾਂ, ਕਾਫੀ ਐਕਸਪੀਰੀਅੰਸ ਹਾਂ, ਲੇਕਿਨ ਕੁਛ ਹੋ ਨਹੀਂ ਰਿਹਾ ਤੇ ਮੈਨੂੰ ਇਹ ਪੁੱਛਣਾ ਸੀ ਕੀ ਪ੍ਰੋਬਲਮ ਹੈ ਤੇ ਕਿਵੇਂ ਹੋਏਗਾ ਤੇ ਕਦੋਂ ਹੋਏਗਾ।
17: ਮੈਂ ਵੀ ਤੁਸੀਂ ਪਿਛਲੀ ਵਾਰ ਵੀ ਕਾਲ ਕੀਤੀ ਸੀ, ਤੁਹਾਨੂੰ ਪਾਏ ਵੀ ਲਿਖਾਏ ਹੋਏ ਜੀ।
18: ਉਹ ਮੈਨੂੰ ਅੰਗੂਠੀ ਦਾ ਲਿਖਾਇਆ ਸੀ, ਉਹ ਮੈਨੂੰ ਨਹੀਂ ਕਰਨਾ ਅੰਗੂਠੀ ਦਾ, ਤੇ ਕੁਛ ਹੋਰ ਹੈਗਾ ਤੇ ਦੱਸੋ ਫਿਰ।
17: ਠੀਕ ਹੈ ਜੀ ਜੀ
1: ਜੀ, ਕੁੰਡਲੀ ਦੇ ਮੁਤਾਬਕ ਇੱਕ ਤਾਂ ਕਾਲ ਸਰਪ ਦੋਸ਼ ਹੈਗਾ, ਜਦੋਂ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਹੋਵੇ ਤਾਂ ਕਹਿੰਦੇ ਨੇ 42 ਤੋਂ ਬਾਅਦ, ਯਾਨੀ ਕਿ 42 ਤੋਂ 48 ਤੱਕ ਬਹੁਤ ਵਧੀਆ ਰਹਿੰਦਾ ਹੈ, 48 ਤੋਂ ਬਾਅਦ 48 ਤੋਂ ਏਜ ਤੋਂ ਬਾਅਦ ਜਾ ਕੇ ਜੋਬ ਜਿਹੜੀ ਹੈ ਉਹ ਪਰਮਾਨੈਂਟ ਤੌਰ ਤੇ ਹੀ ਛੁੱਟ ਜਾਂਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ, ਤੇ ਉਸ ਲੈਵਲ ਦੀ ਨਹੀਂ ਮਿਲਦੀ ਜਿਸ ਲੈਵਲ ਦੀ ਅਸੀਂ ਸਟੱਡੀ ਕੀਤੀ ਹੋਈ ਹੁੰਦੀ ਹੈ। ਵੈਸੇ ਕੁੰਡਲੀ ਦੇ ਮੁਤਾਬਕ ਅਗਰ ਤੁਸੀਂ ਨਹੀਂ ਕਰ ਸਕਦੇ ਤੇ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾ ਕੇ ਸ਼ਿਵਲਿੰਗ ਦੇ ਉੱਤੇ ਨਾਗ ਪੰਚਮੀ ਵਾਲੇ ਦਿਨ ਜਾਂ ਹਰ ਮਹੀਨੇ ਦੀ ਪੰਚਮੀ ਤਿਥੀ ਨੂੰ ਜਿਹੜਾ ਹੈ ਛੋਟਾ ਜਿਹਾ ਨਾਗ ਨਾਗਨ ਦਾ ਜੋੜਾ ਕੱਚੀ ਲੱਸੀ ਦੇ ਵਿੱਚ ਨਵਾ ਕੇ ਉਸਨੂੰ ਤੇ ਨਾਲ ਸ਼ਿਵਲਿੰਗ ਦੇ ਉੱਤੇ ਵੀ ਕੱਚੀ ਲੱਸੀ ਜਿਹੜੀ ਹੈ ਉਹ ਪਾਈ ਜਾਵੇ ਤੇ ਤੁਹਾਡਾ ਜਿਹੜਾ ਹੈ ਕੰਮ ਬਣੇਗਾ, ਕਿਉਂਕਿ ਕਾਲ ਸਰਪ ਦੋਸ਼ ਕਰਕੇ ਇਹ ਜਿਹੜੀ ਕੁੰਡਲੀ ਸੀ ਉਹ 48 ਦੀ ਏਜ ਤੱਕ ਹੀ ਐਕਟਿਵ ਸੀ, ਹੁਣ ਥੋੜਾ ਜਿਹਾ ਉਸਦਾ ਸਮੇਂ ਖਰਾਬ ਹੋ ਚੁੱਕਿਆ।
17: ਪਰਮਜੀਤ ਕੌਰ ਜੀ ਔਨ ਏਅਰ ਹੋ ਜੀ। ਪਰਮਜੀਤ ਕੌਰ ਜੀ ਪੁੱਛੋ ਆਪਣਾ ਸਵਾਲ।
19: ਹਾਂਜੀ, ਡੇਟ ਆਫ ਬਰਥ ਹੈ 29 September 1995
17: ਜੀ।
19: ਟਾਈਮਿੰਗ ਹੈ 6:15 AM
1: ਸ਼ਨੀ ਛਠੇ ਭਾਵ ਦੇ ਵਿੱਚ ਹੈਲਥ ਦੇ ਖਾਨੇ ਦੇ ਵਿੱਚ ਬੈਠਾ ਹੋਇਆ ਹੈ, ਜਿਹੜਾ ਕਿ ਜਦੋਂ ਵੀ ਕਦੀ ਨਵਾਂ ਲੋਹਾ ਲਿਆ ਜਾਵੇਗਾ ਜਾਂ ਨਵਾਂ ਚਮੜਾ ਖਰੀਦਿਆ ਜਾਵੇਗਾ ਤਾਂ ਸਾਡੀ ਸਿਹਤ ਜਿਹੜੀ ਉਹ ਬਹੁਤ ਹੀ ਬੈਡਲੀ ਖਰਾਬ ਹੋਇਆ ਕਰੇਗੀ। ਇਸ ਕਰਕੇ ਜੀਵਨ ਦੇ ਵਿੱਚ ਕਦੀ ਵੀ ਅਸੀਂ ਨਵਾਂ ਚਮੜਾ ਨਹੀਂ ਖਰੀਦਣਾ, ਯਾਨੀ ਕਿ ਚਮੜੇ ਦੀ ਨਵੀਂ ਚੀਜ਼ ਨਹੀਂ ਖਰੀਦਣੀ, ਨਾ ਪਰਸ, ਨਾ ਬੈਲਟ, ਨਾ ਕਿਸੇ ਵੀ ਹੋਰ ਤਰ੍ਹਾਂ ਦਾ ਕੋਈ ਚਮੜੇ ਦੀ ਜੈਕਟ ਜਿਹੜੀ ਹੈ ਉਹ ਖਰੀਦਣੀ ਹੈ। ਹਾਂ, ਆਰਟੀਫਿਸ਼ਲ ਲੈਦਰ ਜਿਹੜਾ ਹੈ ਅਸੀਂ ਯੂਜ਼ ਕਰ ਸਕਦੇ ਹਾਂ, ਉਸ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਤੇ ਸ਼ਨੀ ਛੇਵੇਂ ਹੋਵੇ ਤੇ ਚਮੜਾ ਖਰੀਦਦਿਆਂ ਹੀ ਸਿਹਤ ਦੇ ਵਿੱਚ ਬਹੁਤ ਸਾਰੇ ਬਦਲਾਵ ਆਉਂਦੇ ਨੇ ਤੇ ਸਿਹਤ ਬਹੁਤ ਖਰਾਬ ਰਹਿੰਦੀ ਹੈ। ਇਹ ਆਪਣਾ ਰੂਲ ਬਣਾ ਲਓ ਕਿ ਕਦੀ ਵੀ ਚਮੜਾ ਖਰੀਦਣਾ ਹੈ ਤੇ ਆਪਣੇ ਕਿਸੇ ਸਿਸਟਰ ਜਾਂ ਫੈਮਿਲੀ ਮੈਂਬਰ ਨੂੰ ਪਹਿਲਾਂ ਉਸਦਾ ਯੂਜ਼ ਕਰਵਾ ਕੇ ਫਿਰ ਹੀ ਅਸੀਂ ਯੂਜ਼ ਕੀਤਾ ਹੋਇਆ, ਯਾਨੀ ਕਿ ਪੁਰਾਣਾ ਲੈਦਰ ਜਿਹੜਾ ਹੈ ਉਹ ਲੈ ਸਕਦੇ ਹਾਂ, ਨਵਾਂ ਲੈਦਰ ਕਦੀ ਵੀ ਯੂਜ਼ ਨਹੀਂ ਕਰਨਾ। ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਸਿਹਤ ਜਿਹੜੀ ਹੈ ਉਹ ਠੀਕ ਹੋਵੇਗੀ, ਅਨਾਥਾ ਤੁਹਾਡੀ ਸਿਹਤ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣੇ ਕਰਨਾ ਪਵੇਗਾ
17: ਜੀ। 0790 ਓਨੇਰ ਆ ਤੁਸੀਂ? ਸਤਿ ਸ਼੍ਰੀ ਅਕਾਲ ਜੀ। 20 ਮਾਰਚ 1954 ਟਾਈਮ
20: ਦੱਸ ਦੋ ਜੀ।
17: ਨਾਮ ਦਾ ਪਹਿਲਾ ਅਕਸ਼ਰ ਦੱਸ ਦੋ। ਹਾਂਜੀ ਐਨ
20: ਐਮ ਐਮ
17: ਐਮ ਕੀ ਪੁੱਛਣਾ ਚਾਹੁੰਦੇ ਹੋ ਜੀ?
20: ਸਿਹਤ ਤੇ ਥੋੜਾ ਕਾਰੋਬਾਰ ਬਾਰੇ ਪੁੱਛਣਾ। ਸਿਹਤ ਥੋੜੀ ਠੀਕ ਨਹੀਂ ਰਹਿ ਰਹੀ, ਕਿਵੇਂ ਦੱਸਿਓ?
17: ਠੀਕ ਹੈ ਜੀ
1: ਜੀ। ਵੈਸੇ ਤਾਂ ਕੁੰਡਲੀ ਇਹ ਕਹਿੰਦੀ ਹੈ ਕਿ ਕੁੰਡਲੀ ਜਨਮ ਪੱਤਰੀ ਦੇ ਕੁਛ ਰੂਲ ਨੇ, 12 ਸਾਲ ਦੀ ਉਮਰ ਤੋਂ ਪਹਿਲਾਂ ਤੇ 72 ਸਾਲ ਦੀ ਉਮਰ ਤੋਂ ਬਾਅਦ ਕੁੰਡਲੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀਆ ਕੁਛ ਨਹੀਂ ਦੱਸਦੀ, ਪਰ ਫਿਰ ਵੀ ਪ੍ਰਸ਼ਨ ਲਗਨ ਇਹ ਕਹਿੰਦਾ ਹੈ ਕਿ ਸ਼ਨੀ ਛੱਟੇ ਭਾਵ ਔਰ ਬੁੱਧ ਅਸ਼ਟਮ, ਜਦੋਂ ਬੁੱਧ 8ਵੇਂ ਭਾਵ ਚ ਹੁੰਦਾ ਹੈ ਤਾਂ ਕਹਿੰਦੇ ਨੇ ਕਾਰੋਬਾਰ ਦੇ ਵਿੱਚ ਤੇ ਸਿਹਤ ਦੇ ਵਿੱਚ ਪਰੇਸ਼ਾਨੀ ਦਿੰਦਾ ਹੈ ਤੇ ਪੈਸੇ ਆਉਣ ਦੇ ਵਿੱਚ ਦਿੱਕਤ ਆਉਂਦੀ ਹੈ। ਪਰ ਇੱਥੇ ਕੁੰਡਲੀ ਦੇ ਵਿੱਚ ਇੱਕ ਗ੍ਰਹਿ ਐਸਾ ਵੀ ਬੈਠਾ ਹੋਇਆ ਹੈ ਜਿਹੜਾ ਕਿ ਤੁਹਾਡੇ ਇਹ ਗ੍ਰਹਿ ਖਰਾਬ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਿਤੋਂ ਨਾ ਕਿਤੋਂ ਇਨਕਮ ਦਾ ਸੋਰਸ ਬਣਾ ਕੇ ਦੇਵੇਗਾ, ਤੇ ਸਿਹਤ ਵੱਲੋਂ ਕਦੀ ਅਪ ਐਂਡ ਕਦੀ ਡਾਊਨ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਦੇਵੇਗਾ। ਇਸ ਕਰਕੇ ਇਸ ਕੁੰਡਲੀ ਦੇ ਕੋਈ ਬਹੁਤੇ ਜ਼ਿਆਦਾ ਉਪਾਅ ਨਹੀਂ ਹੋ ਸਕਦੇ, ਥੋੜਾ ਜਿਹਾ ਖਾਣ ਪੀਣ ਦਾ ਤੇ ਸਿਹਤ ਦਾ ਖਿਆਲ ਰੱਖਣਾ ਹੀ ਜ਼ਿਆਦਾ ਬਿਹਤਰ ਹੈ।
17: ਵਿਨੋਦ ਕੁਮਾਰ ਜੀ ਓਨੇਰੋ।
21: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ
17: ਸਤਿ ਸ਼੍ਰੀ ਅਕਾਲ ਜੀ।
21: ਹਾਂਜੀ ਮੇਰਾ ਡੇਟ ਆਫ ਬਰਥ 30 September 1981 ਜੀ।
17: 30 ਜੀ 30 September 1990
21: December 1981
17: 30 12 1981 ਟਾਈਮ ਦੱਸ ਦੋ ਜੀ। ਜਨਮ ਦਾ?
21: ਸਵੇਰ ਦਾ 7:30 ਦਾ ਟਾਈਮ ਜੀ।
17: 7:30 ਸਵੇਰ। ਬਰਥ ਪਲੇਸ?
21: ਜੀ ਜਲੰਧਰ।
17: ਕੀ ਪੁੱਛਣਾ ਜੀ ਤੁਸੀਂ?
21: ਜੀ ਫਿਊਚਰ ਬਾਰੇ ਪੁੱਛਣਾ ਸੀ ਜੀ।
17: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
1: ਜੀ। ਕੁੰਡਲੀ ਦੇ ਮੁਤਾਬਕ ਲਗਨ ਦੇ ਵਿੱਚ ਸੂਰਜ ਕੇਤੂ ਦਾ ਗ੍ਰਹਿਣ ਲੱਗਿਆ, ਰਾਹੂ ਸਪਤਮ ਭਾਵ ਦੇ ਵਿੱਚ। ਫਿਊਚਰ 48 ਸਾਲ ਦੀ ਉਮਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਧੀਆ, ਉਸ ਤੋਂ ਪਹਿਲਾਂ ਸੰਘਰਸ਼ ਵੀ ਬਣੇ ਰਹਿਣਗੇ ਤੇ ਸਾਰਾ ਕੁਛ ਹੁੰਦਾ ਵੀ ਰਹੇਗਾ। ਇੱਕ ਪਾਸੇ ਸੂਰਜ ਸਾਡਾ ਨਾਮ ਚਮਕਾਉਂਦਾ ਹੈ, ਸਾਡੇ ਸਾਰੇ ਕੰਮ ਝਟਪਟ ਬਣਾਉਂਦਾ ਹੈ, ਦੂਸਰੇ ਪਾਸੇ ਸੂਰਜ ਕੇਤੂ ਦਾ ਗ੍ਰਹਿਣ ਇੱਕ ਐਸੇ ਲੈਵਲ ਤੇ ਜਾ ਕੇ ਕੰਮ ਨੂੰ ਵਿੱਚੋਂ ਹੀ ਛੁਡਵਾ ਦਿੰਦਾ ਹੈ ਜਦੋਂ ਸਾਡੀ ਤਰੱਕੀ ਦਾ ਸਮਾਂ ਆਇਆ ਹੁੰਦਾ ਹੈ, ਜਦੋਂ ਅਸੀਂ ਉਸੇ ਚੀਜ਼ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਦਿੰਦੇ ਹਾਂ ਤੇ ਉਹ ਸਾਡਾ ਕੰਮ ਵੀ ਬੰਦ ਕਰਾ ਦਿੰਦਾ ਹੈ। ਬ੍ਰਹਿਸਪਤੀ ਗ੍ਰਹਿ ਨੂੰ ਪਾਵਰਫੁਲ ਕਰੋ, ਤੁਹਾਡਾ ਸਾਰਾ ਕੁਛ ਠੀਕ ਹੋਵੇਗਾ। ਉਸਨੂੰ ਕਿਵੇਂ ਕੀਤਾ ਜਾ ਸਕਦਾ ਹੈ? ਜਾਂ ਤਾਂ ਇੱਕ ਪਖਰਾਜ ਰਤਨ ਧਾਰਨ ਕੀਤਾ ਜਾਵੇ, ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਲਗਾਤਾਰ 43 ਦਿਨ ਅਸੀਂ ਮੱਥਾ ਟੇਕ ਸਕਦੇ ਹਾਂ, ਨੰਗੇ ਪੈਰੀ ਜਾ ਸਕਦੇ ਹਾਂ, ਜਾਂ ਅਸੀਂ ਉਸ ਪਾਰਕਿੰਗ ਲਾਟ ਦੇ ਵਿੱਚ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਨੰਗੇ ਪੈਰੀ ਯਾਨੀ ਕਿ ਸ਼ੂਜ਼ ਆਪਣੇ ਗੱਡੀ ਦੇ ਵਿੱਚ ਉਤਾਰ ਕੇ ਲਗਾਤਾਰ ਅਸੀਂ ਅਗਰ 43 ਦਿਨ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਸਾਡਾ ਬ੍ਰਹਿਸਪਤੀ ਐਕਟੀਵੇਟ ਹੋ ਜਾਵੇਗਾ ਤਾਂ ਜੀਵਨ ਬਹੁਤ ਹੀ ਸਰਲ ਤੇ ਸਿੱਧਾ ਹੋ ਜਾਵੇਗਾ
17: ਜੀ। 14-19 ਹੋਣੇ ਰੋ।
22: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
17: ਸਤਿ ਸ਼੍ਰੀ ਅਕਾਲ ਜੀ।
22: ਹਾਂਜੀ ਮੇਰਾ ਨਾਮ ਕੇਤਸ਼ਤ ਹੁੰਦਾ ਆ
17: ਜੀ,
22: ਤੇ ਮੇਰੀ ਡੇਟ ਆਫ ਬਰਥ ਹੈਗੀ ਆ 26 August 1974
17: ਜੀ,
22: ਤੇ ਸਮਾਂ ਮੈਨੂੰ ਪਤਾ ਨਹੀਂ 12 ਵਜੇ ਰਾਤ ਦਾ ਜਾਂ ਦਿਨ ਦਾ ਆ ਕੋਈ।
17: ਅੱਛਾ ਜੀ, ਤੇ ਪਲੇਸ ਦੱਸ ਦਿਓ ਪਟਿਆਲੇ ਦਾ। ਠੀਕ ਹੈ ਜੀ, ਕੀ ਪੁੱਛਣਾ?
22: ਹਾਂਜੀ ਤੇ ਇੱਕ ਤਾਂ ਮੈਂ ਹੈਲਥ ਬਾਰੇ ਪੁੱਛਣਾ ਤੇ ਜੌਬ ਦਾ ਤੇ ਫਾਈਨੈਂਸ਼ੀਅਲ ਫਿਊਚਰ ਬਾਰੇ।
17: ਹੈਲਥ, ਜੌਬ ਤੇ ਫਾਈਨੈਂਸ਼ੀਅਲਸ ਬਾਰੇ। ਠੀਕ ਹੈ ਜੀ
1: ਜੀ, ਜਿਸ ਤਰ੍ਹਾਂ ਦੇਖਿਆ ਕਿ ਇਸ ਟਾਈਮ ਗ੍ਰਹਿ ਹੈਲਥ ਨੂੰ ਲੈ ਕੇ ਤਾਂ ਡਿਸਟਰਬ ਚੱਲ ਰਿਹਾ ਹੈ, ਪਿਛਲੇ ਕੋਈ 3-4 ਸਾਲਾਂ ਤੋਂ ਹੈਲਥ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ 48 ਸਾਲ ਦੀ ਉਮਰ ਤੋਂ ਬਾਅਦ। 48 to 52 ਤੱਕ ਸਿਹਤ ਜਿਹੜੀ ਉਹ ਕਾਫੀ ਖਰਾਬ ਹੁੰਦੀ ਹੈ, ਤੇ 52 ਤੋਂ ਬਾਅਦ ਸਾਨੂੰ ਪਰਹੇਜ ਸ਼ੁਰੂ ਕਰਨੇ ਪੈਣਗੇ, ਖਾਣ ਪੀਣ ਦਾ, ਸੈਰ ਦਾ, ਜਾਂ ਆਪਣੇ ਚੈੱਕਅਪ ਜਿਹੜੇ ਪ੍ਰੋਪਰ ਕਰਦੇ ਹੋਏ ਮੈਡੀਸਨ ਟਾਈਮ ਨਾਲ ਆਪਾਂ ਨੂੰ ਲੈਣੀਆਂ ਪੈਣਗੀਆਂ, ਤਾਂ ਸਿਹਤ ਠੀਕ ਹੋ ਜਾਵੇਗੀ। 1-1.5 ਸਾਲ ਲੱਗੇਗਾ ਰਿਕਵਰੀ ਨੂੰ, ਪਰ ਠੀਕ ਹੋ ਜਾਵੇਗਾ। ਫਾਈਨਾਂਸ ਦੀ ਗੱਲ ਕਰਦੇ ਹਾਂ, ਚੰਦਰਮਾ ਰਾਹੂ ਦੇ ਨਾਲ ਡੇਲੀ ਵੇਜਸ ਦੇ ਵਿੱਚ ਪਿਆ ਹੈ, ਕਦੀ ਕਦੀ ਸਾਨੂੰ ਇਸ ਤਰ੍ਹਾਂ ਦਾ ਫੀਲ ਹੋਵੇਗਾ ਕਿ ਪਤਾ ਨਹੀਂ ਇੰਨੇ ਸਾਲ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਖਾਲੀ ਕਿਉਂ ਬੈਠੇ ਹੋਏ ਹਾਂ, ਪਰ ਨਾਲ ਦੀ ਨਾਲ ਹੀ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ। ਤੇ ਫਿਊਚਰ ਦੇ ਵਿੱਚ ਕਹਿੰਦੇ ਨੇ 54 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਤਰੱਕੀ ਜਿਹੜੀ ਹੈ ਉਹ ਲਿਖੀ ਹੋਈ ਹੈ ਤੇ ਹਰ ਕੰਮ ਜਿਹੜਾ ਨਾ ਉਸ ਤੋਂ ਬਾਅਦ ਸਹੀ ਹੁੰਦਾ ਜਾਵੇਗਾ।
17: ਜੀ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਟੂਡੀਓ 'ਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337। ਸੰਡੇ ਨੂੰ ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਲਾਈਵ ਹੀ ਅਸੀਂ ਕਾਲਸ ਲੈਂਦੇ ਹਾਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਤੁਸੀਂ ਲਾਈਵ ਹੀ ਆਪਣੇ ਆਨਸਰ ਸੁਣ ਸਕਦੇ ਹੋ, ਇਸ ਲਈ ਤੁਰੰਤ ਕਾਲ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਆਪਣੀ ਕੋਈ ਪ੍ਰੋਬਲਮ ਦਾ ਹੱਲ ਮਿਲ ਸਕੇ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-23-46 'ਤੇ ਕਾਲ ਕਰ ਸਕਦੇ ਹੋ ਜੀ। ਫਿਜ਼ੀਕਲ ਮਿਲਣਾ ਚਾਹੁੰਦੇ ਹੋ, ਪਰਸਨਲ ਮਿਲਣਾ ਚਾਹੁੰਦੇ ਹੋ, ਜਿਸ ਤਰ੍ਹਾਂ ਚਾਹੇ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਤਾਂ ਤੁਸੀਂ 647-23-46 'ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਇਸ ਟਾਈਮ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3337। ਜੀ ਗੁਰਦੀਪ ਪਵਲਾ ਜੀ ਮੰਡੇਰੋ
2: ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ
17: ਚਾਹੁੰਦੇ ਹੋ, ਗੁਰਦੀਪ ਜੀ ਪਿੱਛੋਂ ਜੀ
2: ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਇਸ ਟਾਈਮ ਕਾਲ ਕਰਨ
17: 0456 ਜੀ ਤੁਸੀਂ।
3: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
17: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਮ, ਮੇਰਾ ਡੇਟ ਆਫ ਬਰਥ ਹੈ 29th June 1992।
17: ਠੀਕ ਹੈ ਜੀ, ਟਾਈਮ ਦੱਸੋ।
3: ਟਾਈਮ ਸਵੇਰ ਦਾ 5:45 AM।
17: 5:45 AM ਐਂਡ ਬਰਥ ਪਲੇਸ?
3: ਬਰਥ ਪਲੇਸ ਖੰਨਾ, ਡਿਸਟ੍ਰਿਕਟ ਲੁਧਿਆਣਾ।
17: ਠੀਕ ਹੈ ਜੀ,
3: ਪੰਜਾਬ। ਹਾਂਜੀ
17: ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਨਾਮ ਦੱਸਣਾ?
17: ਨਹੀਂ ਜੀ, ਕੋਈ ਨੀ, ਕੁਐਸਚਨ ਪੁੱਛੋ ਤੁਸੀਂ ਆਪਣਾ।
3: ਕੁਐਸਚਨ ਕਰੀਅਰ ਬਾਰੇ ਪੁੱਛਣਾ ਸੀ, ਕਰੀਅਰ ਕਦੋਂ ਸੈਟਲ, ਕਰੀਅਰ ਨਹੀਂ ਸੈਟਲ ਹੋ ਰਿਹਾ ਐਂਡ ਸਕਸੈਸ ਨਹੀਂ ਮਿਲ ਰਹੀ ਤੇ ਇੱਕ ਮੈਰਿਜ ਦਾ ਪੁੱਛਣਾ ਸੀ ਬਸ, ਦੈਟਸ ਆਲ।
17: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਰਾਹੂ ਸਪਤਮ ਚ ਲਗਨ ਦੇ ਵਿੱਚ ਗ੍ਰਹਿਣ, ਮੈਰਿਡ ਲਾਈਫ ਜਾਂ ਕਾਰੋਬਾਰ, ਦੋਨਾਂ ਦੇ ਵਿੱਚੋਂ ਇੱਕ ਹੀ ਸੈਟਲ ਹੁੰਦਾ ਹੈ ਜਾਂ ਜ਼ਿਆਦਾਤਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਅਗਰ ਵਿਆਹ ਹੋ ਜਾਵੇ ਤੇ ਦੋਨੇ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਨੇ। 36 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਾਉਣਾ, ਸਮਝ ਲਓ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਉਣਾ, ਜਾਂ ਉਸ ਤੋਂ ਪਹਿਲਾਂ ਅਗਰ ਵਿਆਹ ਹੋ ਵੀ ਜਾਵੇ ਤੇ 36 ਸਾਲ ਦੀ ਉਮਰ ਤੱਕ ਜਿਹੜਾ ਹੈ ਗ੍ਰਹਿ ਖਰਾਬ ਰਹਿੰਦਾ ਹੈ ਤੇ ਸਾਡੀ ਸੈਟਲਮੈਂਟ ਲਾਈਫ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਤੁਸੀਂ ਆਪਣੇ ਅਗਲਾ ਸਾਲ ਤੁਹਾਡੇ ਵਾਸਤੇ ਠੀਕ ਜਾਣ ਲੱਗਿਆ ਹੈ, ਮੈਰਿਜ ਲਾਈਫ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਸਫਲਤਾ ਮਿਲੇਗੀ ਤੇ ਸਾਰਾ ਕੁਛ ਠੀਕ ਰਹੇਗਾ। ਲਗਨ ਚ ਸੂਰਜ ਕੇਤੂ ਦਾ ਗ੍ਰਹਿਣ, ਅਗਰ ਪਿਤਾ ਦੀ ਸੇਵਾ ਕੀਤੀ ਜਾਵੇ ਜਾਂ ਪਿਤਾ ਸਮਾਨ ਲੋਕਾਂ ਦਾ ਸਤਿਕਾਰ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਸਾਡੇ ਵਾਸਤੇ ਸਾਡਾ ਜੀਵਨ ਜਿਹੜਾ ਉਹ ਸਰਲ ਹੋ ਸਕਦਾ ਹੈ। ਰਾਹੂ ਦਾ ਉਪਾਅ ਕਰਨਾ ਹੁੰਦਾ ਹੈ, ਖਾਸ ਕਰਕੇ ਰਾਹੂ ਸਪਤਮ ਭਾਵ ਦੇ ਵਿੱਚ ਹੋਵੇ ਤੇ ਧਾਰਮਿਕ ਸਥਾਨ ਦੇ ਉੱਤੇ ਨਾਰੀਅਲ ਚੜਾਉਣਾ, ਸੁੱਕਾ ਨਾਰੀਅਲ ਜਿਹੜਾ ਹੈ ਉਹ ਚੜਾਉਣਾ ਤੁਹਾਡੇ ਭਾਗੇ ਨੂੰ ਜਿਹੜਾ ਹੈ ਉਹ ਸਾਥ ਦਿੰਦਾ ਹੈ ਤੇ ਸਫਲ ਕਰਾਉਂਦਾ ਹੈ ਤੁਹਾਨੂੰ ਜੀਵਨ ਦੇ ਵਿੱਚ।
17: ਜੀ ਵਿਜੇਤਾ ਯਾਦਵ ਜੀ ਆਉਣ ਏਰੋ।
4: ਯੈਸ ਯੈਸ, ਹਾਂਜੀ
17: ਜੀ, ਪੁੱਛੋ ਕੀ ਪੁੱਛਣਾ।
4: ਡੇਟ ਆਫ ਬਰਥ ਹੈ ਮੇਰਾ
17: 26 December 1985। ਠੀਕ ਹੈ ਜੀ, ਟਾਈਮ ਦੱਸੋ।
4: ਟਾਈਮ 10:45
17: ਮਾਰਨਿੰਗ। ਮਾਰਨਿੰਗ, ਓਕੇ। ਬਰਥ ਪਲੇਸ?
4: ਜਲੰਧਰ, ਪੰਜਾਬ।
17: ਠੀਕ ਹੈ, ਕੀ ਪੁੱਛਣਾ ਜੀ ਤੁਸੀਂ?
4: ਮੈਂ ਪੁੱਛਣਾ ਆਪਣੇ ਕਰੀਅਰ ਦਾ, ਫਿਊਚਰ ਦਾ ਵੀ ਸੈਟ ਨਹੀਂ ਹੋ ਰਿਹਾ 15 ਸਾਲ ਤੋਂ।
17: ਠੀਕ ਹੈ ਜੀ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ
1: ਜੀ। ਬ੍ਰਹਿਸਪਤੀ 12ਵੇਂ ਭਾਵ ਦੇ ਵਿੱਚ ਹੋਵੇ ਤੇ ਕਹਿੰਦੇ ਨੇ ਜਦੋਂ ਵਿਦੇਸ਼ ਦੇ ਵਿੱਚ ਹੀ ਵੈਸੇ ਤਾਂ ਸਾਡਾ ਭਾਗੇ ਉਹਦੇ ਹੁੰਦਾ ਹੈ, ਉਸ ਤੋਂ ਬਿਨਾਂ ਤਾਂ ਅਸੀਂ ਕਿਤੇ ਭਾਗੇ ਸਾਡਾ ਹੋਣਾ ਨਹੀਂ ਹੁੰਦਾ। ਲੇਕਿਨ ਕਾਰਨ ਹੈ ਕਿ ਜਦੋਂ ਅਸੀਂ ਸਾਡੇ ਲਗਭਗ 30% ਵਾਲ ਜਿਹੜੇ ਉਹ ਸਫੇਦ ਹੋ ਜਾਣ, ਅਗਰ ਅਸੀਂ ਸਾਰੇ ਵਾਲਾਂ ਨੂੰ ਕਲਰ ਕਰਾਂਗੇ ਤਾਂ ਸਾਡਾ ਭਾਗੇ ਉਹਦੇ ਨਹੀਂ ਹੋਣਦਾ। ਜੇ ਅਸੀਂ ਹਾਈਲਾਈਟਸ ਵਗੈਰਾ ਪਵਾ ਸਕਦੇ ਹਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਮਿਕਸ ਜਿਹੜੇ ਗੋਲਡਨ ਜੇ ਤੇ ਕਾਲੇ ਮਿਕਸ ਜਾਂ ਬਰਾਊਨ ਮਿਕਸ ਜਿਹੜੇ ਉਹ ਵਾਲ ਰੱਖਦੇ ਹਾਂ ਤਾਂ ਸਾਡਾ ਭਾਗੇ ਜਿਹੜਾ ਹੈ ਉਹ 42ਵੇਂ ਸਾਲ ਦੇ ਬਾਅਦ ਉਹਦੇ ਹੋ ਜਾਵੇਗਾ। ਦੂਸਰਾ, ਚੰਦਰ ਚੌਥੇ ਭਾਵ ਦੇ ਵਿੱਚ ਬੈਠਾ ਹੋਇਆ ਹੈ, ਜਿੰਨੇ ਕੁ ਪੈਸੇ ਦੀ ਜ਼ਰੂਰਤ ਹੈ ਓਨਾ ਕੁ ਹੀ ਪੈਸਾ ਆਉਣਾ ਹੈ, ਜ਼ਿਆਦਾ ਦੇ ਮਗਰ ਭੱਜੋਗੇ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਰਹੇਗਾ। ਸ਼ਨੀ ਬੁੱਧ, ਪਲੈਨਿੰਗਸ ਕਰਿਆ ਕਰੋ ਹਰ ਇੱਕ ਚੀਜ਼ ਦੀ। ਕਹਿੰਦਾ ਸ਼ਨੀ ਜਦੋਂ ਵੀ ਬੁੱਧ ਦੇ ਨਾਲ ਕਰਮ ਸਥਾਨ ਦੇ ਵਿੱਚ ਆਉਂਦਾ ਹੈ ਤੇ ਸੋਲਿਡ ਪਲੈਨਿੰਗ, ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਜਿੱਦਾਂ ਜੀਵਨ ਚੱਲਦਾ ਹੈ ਓਦਾਂ ਹੀ ਚੱਲੀ ਜਾਣ ਦਿੰਦੇ ਹਾਂ, ਬਹੁਤਾ ਜ਼ਿਆਦਾ ਪਲਾਨ ਨਹੀਂ ਕਰਦੇ। ਕੋਈ ਚੰਗਾ ਪਲਾਨ ਕਰੋ ਬਿਜ਼ਨਸ ਦਾ ਜਾਂ ਚੰਗੀ ਜੋਬ ਦਾ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ
17: ਜੀ। 36 23622 ਓਨ ਏਅਰ।
23: ਸਤਿ ਸ਼੍ਰੀ ਅਕਾਲ ਜੀ।
17: ਸਤਿ ਸ਼੍ਰੀ ਅਕਾਲ ਜੀ।
1: ਕੁੰਡਲੀ ਦੇ ਵਿਚ ਜਦੋ ਅਸੀਂ ਕਹਿੰਦੇ ਆ ਕਿ ਲਗਨ ਔਰ ਬਾਰਾਂ ਦੋਨੇ ਭਾਵ ਨੂੰ ਦੇਖਦੇ ਹਾਂ ਤੇ ਸਾਡੇ ਕਰੀਅਰ ਦੀ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਜਾਂਦੀ ਹੈ। ਸ਼ਨੀ ਛੱਡੇ ਭਾਵ ਦੇ ਵਿੱਚ ਬੈਠਾ ਹੈ, ਬਾਰਵਾਂ ਭਾਵ ਪ੍ਰੋ ਐਕਟਿਵ ਹੈਗਾ। ਜਿੰਨੀ ਅਸੀਂ ਮਿਹਨਤ ਕਰੀ ਜਾਂਦੇ ਹਾਂ ਉਸ ਦੇ ਹਿਸਾਬ ਦੇ ਨਾਲ ਸਾਨੂੰ ਫਲ ਜਿਹੜਾ ਬਹੁਤਾ ਜ਼ਿਆਦਾ ਨਹੀਂ ਮਿਲਦਾ। ਚੰਦਰਮਾ ਚੌਥੇ ਭਾਵ ਦੇ ਵਿੱਚ ਜਿੱਦਾਂ ਦੀ ਅਸੀਂ ਖਰਚਾ ਕੱਢਾਂਗੇ ਉਦਾਂ ਦਾ ਹੀ ਧਨ ਆਵੇਗਾ। ਜੇ ਵੱਡਾ ਖਰਚਾ ਹੋਵੇਗਾ ਤਾਂ ਜ਼ਿਆਦਾ ਧਨ ਆਉਣ ਲੱਗ ਜਾਵੇਗਾ। ਜੇ ਅਸੀਂ ਜੋੜ ਕੇ ਜਾਂ ਕੰਜੂਸੀ ਕਰਕੇ ਧਨ ਨੂੰ ਘਟਾ ਦੇਵਾਂਗੇ ਤਾਂ ਓਨਾ ਹੀ ਪੈਸਾ ਆਉਣਾ ਵੀ ਘੱਟ ਜਾਵੇਗਾ। ਲਗਨ ਚ ਬੈਠਾ ਹੋਇਆ ਸ਼ੁਕਰ ਬੁੱਧ ਤੇ ਮੰਗਲ ਦੇ ਨਾਲ ਸਾਨੂੰ ਹਰ ਇੱਕ ਚੀਜ਼ ਦਾ ਸੁੱਖ ਡਬਲ ਟ੍ਰਿਪਲ ਦੇਵੇਗਾ। ਕਈ ਕਈ ਗੁਣਾ ਸਾਨੂੰ ਚੀਜ਼ਾਂ ਮਿਲਣਗੀਆਂ। ਪ੍ਰੋਪਰਟੀ ਲੈਣ ਤੋਂ ਇੱਕ ਦੀ ਜਗ੍ਹਾ ਚਾਰ ਬਣ ਜਾਣਗੀਆਂ। ਕੋਈ ਇੱਕ ਚੀਜ਼ ਖਰੀਦੀ ਆ, ਹੋ ਸਕਦਾ ਉਹ ਖਰਾਬ ਨਿਕਲ ਆਵੇ, ਉਹਦੇ ਬਦਲੇ ਦੇ ਵਿੱਚ ਦੋ ਤਿੰਨ ਖਰੀਦ ਲਈਆਂ ਜਾਣ, ਜਾਂ ਇੱਕ ਲਈ ਆ ਦੂਸਰੀ ਲਈ ਜਾਵੇ। ਤੁਹਾਡਾ ਕਾਫੀ ਕੁਛ ਅੱਛਾ ਹੈਗਾ ਵਾ। ਬਸ ਤੁਸੀਂ ਕਰਨਾ ਕਿ ਸ਼ਨੀ ਛੱਡੇ ਦਾ ਅੱਜ ਖਾਸ ਕਰਕੇ ਧਿਆਨ ਰੱਖਣਾ ਕਿ ਸ਼ਨੀ ਛੱਡੇ ਕਹਿੰਦਾ ਕਿ ਨਵੀਂ ਗੱਡੀ ਤੇ ਨਵਾਂ ਚਮੜਾ ਦੋਨੇ ਚੀਜ਼ਾਂ ਤੁਹਾਡੇ ਲਈ ਸੂਟੇਬਲ ਨਹੀਂ ਹੈਗੀਆਂ। ਭਾਵੇਂ ਚਾਰ ਦਿਨ ਚੱਲੀ ਹੋਈ ਚੀਜ਼ ਜਾਂ ਕਿਸੇ ਦੇ ਪਾਏ ਹੋਏ ਸ਼ੂਜ਼ ਜਿਹੜੇ ਨੇ, ਭਾਵੇਂ ਆਪਣੇ ਬ੍ਰਦਰ ਨੂੰ ਪਵਾ ਦਿਓ, ਕਿਸੇ ਫਰੈਂਡ ਨੂੰ ਪਵਾ ਦਿਓ, ਫੈਮਿਲੀ ਚ ਦੋ ਦਿਨ ਉਹਨੂੰ ਪੁਰਾਣੇ ਕਰਕੇ ਪਾਏ ਜਾਣ, ਲੈਦਰ ਦੇ ਖਾਸ ਕਰਕੇ, ਤੇ ਤੁਹਾਡਾ ਭਾਗੇ ਬਹੁਤ ਛੇਤੀ ਉਹਦੇ ਹੋਵੇਗਾ। ਤੇ ਕਿਉਂਕਿ ਸਮੇਂ ਆ ਗਿਆ ਹੈ ਹੁਣ ਭਾਗੇ ਉਹਦੇ ਹੋਣ ਦਾ, ਸੂਰਜ ਲਗਨ ਦੇ ਵਿੱਚ ਬੈਠ ਗਿਆ। ਪਰ ਇਸ ਟਾਈਮ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੇ ਆਪਣੇ ਚੈੱਕਅਪ ਜ਼ਰੂਰ ਕਰਾਓ। ਇਸ ਟਾਈਮ ਉਹਨਾਂ ਲਈ ਥੋੜਾ ਜਿਹਾ ਸਮੇਂ ਗੁੱਡ ਨਹੀਂ ਹੈ।
17: ਭੰਡਾਰੀ ਜੀ, ਜਿਸ ਤਰ੍ਹਾਂ

0: ਕਿ ਛਟਾ ਭਾਵ ਜਿਹੜਾ ਹੈ ਪਤਾਲ ਹੁੰਦਾ ਹੈ। ਅਗਰ ਅਸੀਂ ਮਰਿਆ ਹੋਇਆ ਜਾਨਵਰ ਜਾਣੀ ਕਿ ਪਤਾਲ ਦੇ ਵਿੱਚ ਜਿੱਦਾਂ ਆਪਾਂ ਖੁੱਲੇ ਪਤਾਲ ਜਿੱਦਾਂ ਖੂਹ ਕਹਿ ਸਕਦੇ ਹਾਂ, ਪਾਣੀ ਹੁੰਦਾ ਹੈ ਉਹ ਦੂਸ਼ਿਤ ਕਰ ਦਿੰਦਾ ਹੈ, ਜ਼ਹਿਰੀਲਾ ਕਰ ਦਿੰਦਾ ਹੈ। ਉਸ ਦੇ ਨਾਲ ਸਾਡੀ ਸਿਹਤ ਤੇ ਸਾਡਾ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ। ਇਸੇ ਕਰਕੇ ਸ਼ਨੀ ਛਟੇ ਨੂੰ ਕਿਹਾ ਗਿਆ ਹੈ ਕਿ ਨਵਾਂ ਲੋਹਾ, ਸ਼ਨੀ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਜਿਹੜੀਆਂ ਉਹ ਯੂਜ਼ਡ ਹੀ ਲੈਣੀਆਂ ਚਾਹੀਦੀਆਂ ਨੇ, ਫਰੈਸ਼ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਤਾਂ ਸਾਡੀ ਸਿਹਤ ਦੇ ਉੱਤੇ ਤੇ ਸਾਡੇ ਬਿਜ਼ਨਸ ਦੇ ਉੱਤੇ ਉਸਦਾ ਬਹੁਤ ਇੰਪੈਕਟ ਆਉਂਦਾ ਹੈ ਤੇ ਕਈ ਵਾਰੀ ਬਹੁਤ ਬੜੇ ਬੜੇ ਐਕਸੀਡੈਂਟ ਵੀ ਹੁੰਦੇ ਨੇ। ਇਸ ਕਰਕੇ ਇਸਦਾ ਸੌਖਾ ਉਪਾਅ ਹੈਗਾ ਕਿ ਮਾਈਕਰੋ ਲੈਦਰ ਜਾਂ ਕੱਪੜਾ ਯੂਜ਼ ਕੀਤਾ ਜਾਵੇ,
1: ਜਾਂ ਫਿਰ ਜੇ ਤੁਸੀਂ ਕੋਈ ਨਵਾਂ ਪਰਸ ਜਾਂ ਨਵੀਂ ਬੈਲਟ ਲੈ ਰਹੇ ਹੋ, ਥੋੜੀ ਟਾਈਮ ਵਾਸਤੇ ਆਪਣੇ ਕਿਸੇ ਰਿਲੇਟਿਵ ਕੋਲ, ਆਪਣੇ ਬ੍ਰਦਰ ਸਿਸਟਰ ਕੋਲ ਥੋੜੀ ਜਿਹੀ ਯੂਜ਼ ਕਰਵਾ ਲਓ, ਘੰਟੇ ਦੋ ਘੰਟੇ ਲਈ, ਇੱਕ ਦਿਨ ਲਈ। ਠੀਕ ਹੈ ਜੀ, 0123 ਔਨ ਏਅਰ ਹੋ ਤੁਸੀਂ।
2: ਹੈਲੋ
1: ਜੀ, ਪੁੱਛੋ ਜੀ ਆਪਣਾ ਸਵਾਲ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ June 7, 1989।
1: 7 June, ਦੁਬਾਰਾ ਬੋਲੋਗੇ? 7 June 1989।
2: ਹਾਂਜੀ, 1999।
1: ਠੀਕ ਹੈ ਜੀ, ਟਾਈਮ ਦੱਸੋ ਜੀ।
2: ਟਾਈਮ ਪੂਰਾ ਤਾਂ ਨਹੀਂ ਯਾਦ, ਬਟ ਕਹਿੰਦੇ ਆ ਬੁੱਧਵਾਰ ਦਾ ਬਰਥ ਹੈ ਤੇ 8:28 ਸ਼ਾਇਦ ਰਾਤ ਦੇ
1: PM,
2: ਪੂਰਾ ਨਹੀਂ ਯਾਦ ਮੈਨੂੰ। ਫਸਟ ਨੇਮ ਮੇਰਾ ਪੀ ਹੈ ਜੀ, ਪਪਾ
1: ਨਹੀਂ। ਤੁਹਾਡਾ ਬਰਥ ਪਲੇਸ ਦੱਸ ਦੋ ਜੀ।
2: ਅੰਮ੍ਰਿਤਸਰ।
1: ਅੰਮ੍ਰਿਤਸਰ, ਕੀ ਪੁੱਛਣਾ ਜੀ ਤੁਸੀਂ?
2: ਮੈਂ ਜੀ 15 ਸਾਲ ਹੋ ਗਏ ਕੈਨੇਡਾ, ਇਹ ਵੈਸੇ ਸਭ ਕੁਛ ਮਾਲਕ ਨੇ ਦਿੱਤਾ, ਬਸ 4 ਸਾਲ ਹੋ ਗਏ ਵੱਡਾ ਘਰ ਲਿਆ, ਉਹਦੇ ਬਾਅਦ ਕਰਜ਼ਾ ਚੜੀ ਜਾਂਦਾ ਤੇ ਉਹ ਕਦੋਂ ਲਏਗਾ। ਤੇ ਨਾਲ ਮੈਂ ਬਿਜ਼ਨਸ ਸ਼ੁਰੂ ਕੀਤਾ, ਹੁਣ ਮੈਂ ਗਵਰਨਮੈਂਟ ਜੋਬ ਕਰ ਰਿਹਾ 8 ਸਾਲ ਤੋਂ, ਪਰ ਮੈਂ ਬਿਜ਼ਨਸ ਸ਼ੁਰੂ ਕੀਤਾ ਵੱਧ ਕਮਾਈ ਲਈ, ਮੈਨੂੰ ਬਿਜ਼ਨਸ ਫੁੱਲ ਟਾਈਮ ਆ ਜਾਣਾ ਚਾਹੀਦਾ ਕਿ ਮੈਨੂੰ ਸਰਕਾਰੀ ਨੌਕਰੀ ਨਹੀਂ ਛੱਡਣੀ ਚਾਹੀਦੀ, ਨਾਲ ਨਾਲ ਕਰਨਾ ਚਾਹੀਦਾ।
1: ਠੀਕ ਹੈ ਜੀ, ਤੁਹਾਡੀ ਕੁੰਡਲੀ ਦੇ ਅਨੁਸਾਰ ਜੋ ਤੁਹਾਡਾ ਬੰਦੇ ਉਪਾਏ ਜਾਂ ਜੋ ਤੁਹਾਡੇ ਗ੍ਰਹਿ ਦੱਸਦੇ ਆ, ਅਸੀਂ ਤੁਹਾਨੂੰ ਦੱਸਦੇ ਆ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ। ਬਿਜ਼ਨਸ ਦੇ ਬਾਰੇ ਇਹ ਕਿਹਾ ਜਾਂਦਾ ਕਿ ਸੈਲਫ ਮੋਡ ਤੇ ਚੱਲਣ ਵਾਲੇ ਬਿਜ਼ਨਸ ਵੀ ਰੱਖਣੇ ਚਾਹੀਦੇ ਨੇ ਤੇ ਸਰਕਾਰੀ ਨੌਕਰੀ ਵੀ ਰੱਖਣੀ ਚਾਹੀਦੀ ਹੈ, ਕਿਉਂਕਿ ਸਰਕਾਰੀ ਨੌਕਰੀ ਹਜੇ ਬਹੁਤ ਵਧੀਆ ਚੱਲਦੀ ਹੈ, ਪਰ 42 ਸਾਲ ਦੀ ਉਮਰ ਤੋਂ ਬਾਅਦ ਆਪਣੇ ਆਪ ਹੀ ਸਾਨੂੰ ਛੱਡਣ ਦਾ ਮਨ ਵੀ ਕਰੂਗਾ। ਅਸੀਂ ਬਿਜ਼ਨਸ, ਕਿਉਂਕਿ ਬਿਜ਼ਨਸ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਲਿਖਿਆ ਹੋਇਆ ਹੈ ਤੇ ਜ਼ਿਆਦਾ ਬਿਜ਼ਨਸ ਕਰਨ ਦਾ ਯੋਗ ਵੀ ਬਣਦਾ ਹੈ, ਸੈਲਫ ਮੋਡ ਵਾਲੇ ਬਿਜ਼ਨਸ ਜਿਹੜੇ ਨੇ ਉਹ ਲਏ ਜਾਣ ਤਾਂ ਜ਼ਿਆਦਾ ਬੈਟਰ ਹੁੰਦਾ ਹੈ। ਬਾਕੀ ਤੁਹਾਡੀ ਕੁੰਡਲੀ ਦੇ ਵਿੱਚ ਕਮੀ ਕੋਈ ਨਹੀਂ ਹੈਗੀ, ਸ਼ਨੀ ਸ਼ੁਕਰ ਜਦੋਂ ਵੀ ਆਮਣੇ ਸਾਹਮਣੇ ਹੁੰਦੇ ਨੇ, ਜਿਸ ਵੀ ਫੀਲਡ ਦੇ ਵਿੱਚ ਜਾਓਗੇ ਉਸ ਦੇ ਵਿੱਚ ਝੰਡੇ ਗੱਡੋਗੇ, ਚਾਹੇ ਉਹ ਬਿਜ਼ਨਸ ਹੋਵੇ, ਚਾਹੇ ਉਹ ਨੌਕਰੀ ਹੋਵੇ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਜੀਵਨ ਚ ਕੁਛ ਕਰੋਗੇ ਉਹ ਸਪੈਸ਼ਲ ਹੀ ਹੋਵੇਗਾ, ਕਿਉਂਕਿ ਆਮਣੇ ਸਾਹਮਣੇ ਬੈਠੇ ਹੋਏ ਸ਼ੁਕਰ ਸ਼ਨੀ ਇੱਕ ਦੂਸਰੇ ਨੂੰ ਹੈਲਪ ਕਰਦੇ ਨੇ ਤੇ ਬੰਦੇ ਨੂੰ ਕਾਮਯਾਬ ਕਰਦੇ ਨੇ। ਪਰ ਸ਼ਨੀ ਦੀ ਟੱਕਰ ਮੰਗਲ ਚੰਦਰ ਤੇ ਪੈਣ ਕਰਕੇ ਗੱਡੀ ਬੜੇ ਧਿਆਨ ਦੇ ਨਾਲ ਚਲਾਉਣੀ ਆ, ਕੌਨਸ਼ੀਅਸ ਹੋ ਕੇ ਚਲਾਉਣੀ ਆ, ਲਾਪਰਵਾਹੀ ਜਿਹੜੀ ਹੈ ਉਹ ਤੁਹਾਡੇ ਜੀਵਨ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ। ਇਸ ਕਰਕੇ ਕਦੀ ਵੀ ਕਾਰ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕਰਨੀ
1: ਜੀ। ਇਹਨਾਂ ਨੂੰ ਕਰਜ਼ਾ ਚੜ ਰਿਹਾ, ਕਹਿੰਦੇ ਜਦੋਂ ਮੈਂ ਵੱਡਾ ਕਰ ਲਿੱਤਾ, ਉਹਦਾ ਵੀ ਆਨਸਰ ਦੇ ਦੋ
0: ਜੀ। ਉਸਦਾ ਉਪਾਅ ਬਹੁਤ ਹੀ ਸਰਲ ਹੈਗਾ ਵਾ, ਲਗਭਗ 1 ਪਾਉਂਡ ਮਸਰ ਲਾਲ, ਜਿਹਨੂੰ ਆਪਾਂ ਮੂੰਗੀ ਮਸਰੀ ਦੀ ਦਾਲ ਚ ਲਾਲ ਰੰਗ ਦੇ ਔਰੇਂਜ ਕਲਰ ਦੇ ਜਿਹੜੇ ਮਸਰ ਯੂਜ਼ ਕਰਦੇ ਹਾਂ, ਉਹ ਸ਼ਿਵਲਿੰਗ ਦੇ ਉੱਤੇ 8 ਮੰਗਲਵਾਰ ਨੂੰ ਚੜਾਉਣਾ ਹੈ ਤੇ ਇੱਕ ਮੰਤਰ ਹੈਗਾ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ
1: ਜੀ।
0: ਅਗਰ ਇਸ ਦਾ ਜਾਪ ਕਰ ਲੈਂਦੇ ਹੋ, ਓਮ ਰਿਣ ਮੁਕਤੇਸ਼ਵਰ ਯਾਨੀ ਕਿ ਇਹ ਕਰਜ਼ ਮੁਕਤੀ ਦੇ ਦੇਵਤਾ ਮਹਾਦੇਵ, ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੇਰਾ ਕਰਜ਼ਾ ਜਿਹੜਾ ਹੈ ਉਹ ਮੁਕਤ ਕਰ ਦਿਓ। ਅਸੀਂ ਇਸ ਤਰ੍ਹਾਂ ਵੀ ਬੋਲ ਸਕਦੇ ਹਾਂ ਅਗਰ ਸਾਨੂੰ ਮੰਤਰ ਬੋਲਣ ਦੇ ਵਿੱਚ ਕੁਛ ਪਰੇਸ਼ਾਨੀ ਆਉਂਦੀ ਹੈ, ਜਾਂ ਅਸੀਂ ਮੰਤਰ ਬੋਲ ਸਕਦੇ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ ਤੇ 8 ਮੰਗਲਵਾਰ ਕਰਨ ਦੇ ਨਾਲ ਤੁਹਾਡੇ ਕਰਜ਼ੇ ਦੀ ਮੁਕਤੀ ਜਿਹੜੀ ਹੈ ਉਹ ਹੋ ਜਾਵੇਗੀ
1: ਜੀ। ਜੀ ਸੈਯਦ ਸ਼ਾਹ ਜੀ, ਔਨ ਏਅਰ ਹੋ।
3: 29 ਮਾਰਚ 1968 ਲਾਹੌਰ।
1: ਲਾਹੌਰ, ਐਂਡ ਬਰਥ ਕਾ ਸਮੇਂ?
3: ਸ਼ਾਮ 7 ਵਜੇ ਮੰਡੇ।
1: 7 ਵਜੇ ਸ਼ਾਮ ਕੋ, ਠੀਕ ਹੈ ਜੀ। ਕਿਆ ਪੁੱਛਣਾ ਆਪਣੇ?
3: ਮੈਂ ਫਾਈਨੈਂਸ਼ੀਅਲੀ ਬਹੁਤ ਲਾਸ ਹੋ ਰਿਹਾ ਪਿਛਲੇ ਸਾਲ ਸੇ, ਮਤਲਬ ਜੋ ਵੀ ਕਾਮ, ਮਤਲਬ ਲਾਸ ਵੀ ਲਾਸ ਹੋ ਰਿਹਾ।
1: ਓਕੇ, ਠੀਕ ਹੈ ਜੀ, ਠੀਕ ਹੈ ਜੀ, ਆਪਕਾ ਸਵਾਲ ਕਾ ਜਵਾਬ ਦੇ ਰਹੇ ਹੈ
0: ਜੀ। ਕੁੰਡਲੀ ਦੇ ਮੁਤਾਬਕ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਜਿਹੜਾ ਪਿਛਲਾ ਸਾਲ ਇਹਨਾਂ ਦਾ ਚੱਲਿਆ ਹੈ, ਰਾਹੂ ਸੂਰਜ ਸ਼ਨੀ ਚੰਦਰ 11ਵੇਂ ਭਾਵ ਚ, ਔਰ ਰਾਹੂ 11ਵੇਂ ਭਾਵ ਦੇ ਵਿੱਚ ਆ ਕੇ ਕਹਿੰਦੇ ਨੇ ਹਾਲਾਤ ਸਟ੍ਰੈਸ ਲੈਵਲ ਵੀ ਵਧਾ ਦਿੰਦਾ ਹੈ, ਹੈਲਥ ਵੀ ਖਰਾਬ ਕਰ ਦਿੰਦਾ ਹੈ ਤੇ ਮਨੀ ਲੋਸ ਵੀ ਕਰਾਉਂਦਾ ਹੈ। ਤੇ ਇਹ ਜਿੰਦਾ ਸੀ ਇਹਨੂੰ ਕਹਿੰਦੇ ਪਾਗਲਖਾਨਾ ਹਸਪਤਾਲ।

0: ਜਾਂ ਜੇਲ ਖਾਨਾ ਵਰਗੇ ਹਾਲਾਤ ਪੈਦਾ ਕਰਦਾ ਹੈ, ਯਾਨੀ ਕਿ ਬੰਦੇ ਦਾ ਦਿਮਾਗ ਇੱਥੋਂ ਤੱਕ ਸੋਚਣ ਲੱਗ ਜਾਂਦਾ ਹੈ ਕਿ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਚ ਮਹਿਸੂਸ ਕਰਦਾ ਹੈ। ਕਰ ਕੀ ਸਕਦੇ ਹਾਂ? ਇੱਕ ਤਾਂ ਇਸ ਸਾਲ ਦੇ ਵਿੱਚ ਵੈਜੀਟੇਰੀਅਨ ਰਹਿਣਾ ਜ਼ਰੂਰੀ ਹੈਗਾ। ਦੂਸਰਾ ਹੈਗਾ ਕਿ ਰਾਹੂ ਦਾ ਉਪਾਏ, ਰਾਹੂ ਦੇ ਉਪਾਏ ਕੀ ਹੁੰਦਾ? ਜੌਂ, ਜੌਂ 400 ਗ੍ਰਾਮ ਜਿਹੜੇ ਨੇ ਉਹ ਜ਼ਮੀਨ ਚ ਬੀਜੇ ਜਾ ਸਕਦੇ ਨੇ ਜਾਂ ਉਸਨੂੰ ਚਲਦੇ ਪਾਣੀ ਦੇ ਵਿੱਚ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਗ੍ਰਹਿ ਜਿਹੜਾ ਉਹ ਠੀਕ ਹੋ ਜਾਵੇਗਾ। ਵੈਸੇ ਅਗਲਾ ਸਾਲ ਜਿਹੜਾ ਹੈ ਉਹ ਥੋੜਾ ਜਿਹਾ ਅੱਛਾ ਆਉਣ ਵਾਲਾ ਹੈ
1: ਜੀ। 62 ਔਨ ਏਅਰ ਹੋ,
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ 1 ਮਾਰਚ 1998
1: ਜੀ। 1 ਮਾਰਚ 1998, ਟਾਈਮ ਦੱਸੋ ਜਨਮ ਦਾ।
2: ਟਾਈਮ ਮਾਰਨਿੰਗ 8:20 ਤੇ।
1: 8:20 ਮਾਰਨਿੰਗ, ਐਂਡ ਬਰਥ ਪਲੇਸ?
2: ਮੁਕਤਸਰ ਸਾਹਿਬ, ਮੁਕਤਸਰ ਲਿਖ ਲਿਓ ਪਹਿਲਾਂ।
1: ਠੀਕ ਹੈ, ਕੋਈ ਗੱਲ ਨੀ ਜੀ।
2: ਹਾਂਜੀ, ਮੈਂ PR ਦਾ ਪਤਾ ਕਰਨਾ ਸੀ ਤੇ ਇੱਕ ਮੈਂ ਕਰੀਅਰ ਦਾ ਪਤਾ ਕਰਨਾ ਸੀ ਕਿੱਦਾਂ ਹੋਊਗਾ ਅੱਗੇ।
1: ਠੀਕ ਹੈ ਜੀ, PR ਪਾਈਏ ਤੁਸੀਂ ਜਾਂ ਪਾਣੀ ਆ ਹਜੇ?
2: ਪਾਣੀ ਹੈ ਜੀ, ਅੱਗੇ ਜਾ ਕੇ ਤੇ ਮੈਂ ਪਤਾ ਕਰਨਾ ਸੀ ਕਿ।
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦੇ ਜਵਾਬ ਦਿੰਨੇ ਆ, ਸੁਣਦੇ ਰਹੋ।
2: ਠੀਕ ਹੈ, ਥੈਂਕ ਯੂ
1: ਜੀ। ਜੀ
0: ਜੀ, PR ਹੋਣੀ ਤਾਂ ਜ਼ਰੂਰੀ ਹੈਗੀ ਆ, ਕੁੰਡਲੀ ਵੀ ਕਹਿੰਦੀ ਹੈ, ਪਰ ਕਹਿੰਦੇ ਨੇ ਜਦੋਂ ਕੇਤੂ 12 ਹੋਵੇ ਇੱਕ ਗਲਤੀ ਸਾਨੂੰ ਬਹੁਤ ਪਿੱਛੇ ਸੁੱਟ ਸਕਦੀ ਹੈ। ਜਦੋਂ ਵੀ PR ਪਾਉਣੀ ਹੈ ਤੇ ਉਸਦੇ ਸੋਲਿਡ ਰਸਤੇ ਹੋਣੇ ਚਾਹੀਦੇ ਨੇ, ਸੋਲਿਡ ਡਾਕੂਮੈਂਟ ਹੋਣੇ ਚਾਹੀਦੇ ਨੇ, ਡਮੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਹੜੀ ਬਣਾ ਕੇ ਝੂਠੀ ਲਾਈ ਜਾਵੇ। ਤੇ ਜਦੋਂ ਵੀ ਤੁਸੀਂ ਫਿਰ ਇਹ ਕੰਮ ਕਰ ਲਵੋਗੇ ਤੇ ਤੁਹਾਡੀ PR ਕੁਛ ਹੀ ਦਿਨਾਂ ਦੇ ਵਿੱਚ, ਕੁਛ ਹੀ ਮਹੀਨਿਆਂ ਦੇ ਵਿੱਚ ਆ ਜਾਵੇਗੀ। ਪਰ ਹਰ ਇੱਕ ਚੀਜ਼ ਪਰਫੈਕਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕੋ ਫਾਈਲ ਨੂੰ 100-100 ਵਾਰੀ ਚੈੱਕ ਕਰ ਲੈਣਾ ਵੀ ਤੁਹਾਡੇ ਲਈ ਠੀਕ ਹੈ, ਕਿਉਂਕਿ ਜਦੋਂ ਵੀ ਚੈੱਕ ਕਰੋਗੇ ਕੋਈ ਨਾ ਕੋਈ ਗਲਤੀ ਲੱਭੇਗੀ।
1: ਕਰੀਅਰ ਦਾ ਦੱਸ ਦੋ ਇਹਨਾਂ ਦਾ।
0: ਕਰੀਅਰ ਦੇ ਮਾਮਲੇ ਦੇ ਵਿੱਚ ਕਾਫੀ ਕੁਛ ਠੀਕ ਚੱਲ ਰਿਹਾ ਵਾ, ਕਿਉਂਕਿ ਖਰਚਿਆਂ ਦੇ ਖਾਨੇ ਦੇ ਵਿੱਚ ਗ੍ਰਹਿ 4 ਨੇ, ਆਮਦਨ ਦੇ ਗ੍ਰਹਿ ਜਿਹੜੇ ਨੇ ਉਹ 1 ਨੇ। ਇਸ ਕਰਕੇ ਆਮਦਨ ਦੇ ਨਾਲੋਂ ਖਰਚੇ ਵੱਧ ਰੱਖਣਗੇ, ਰਹਿਣਗੇ, ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਧਨ ਜੋੜਨ ਵਾਲੇ ਪਾਸੇ ਨੂੰ ਜਾਂ ਇਸ ਤਰ੍ਹਾਂ ਦੇ ਕੁਛ ਕਰੋ ਤੇ ਕਰੀਅਰ ਜਿਹੜਾ ਉਹ ਕਾਫੀ ਵਧੀਆ ਰਹੇਗਾ।
1: ਭੰਡਾਰੀ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੋਰ ਕਾਲਸ ਮੈਂ ਲੈ ਨਹੀਂ ਪਾਉਂਗੀ। ਮੈਂ ਉਹਨਾਂ ਕਾਲਰਸ ਤੋਂ ਮਾਫੀ ਚਾਹੁੰਦੀ ਹਾਂ ਕਿ ਜਿਨ੍ਹਾਂ ਦੀ ਅਸੀਂ ਕਾਲ ਮਿਸ ਕੀਤੀ ਆ। ਤੁਸੀਂ ਸਾਨੂੰ ਕਾਲ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਨੂੰ ਪਿਆਰ ਦੇਣ ਵਾਸਤੇ। ਤੇ ਜਿਹੜੇ ਵੇਟਿੰਗ 'ਚ ਹੈਗੇ ਨੇ ਪਲੀਜ਼ ਤੁਸੀਂ ਹੁਣ ਨੈਕਸਟ ਟਾਈਮ ਕਾਲ ਕਰ ਸਕਦੇ ਹੋ। ਅਗਰ ਕਿਸੇ ਨੇ ਪਰਸਨਲ ਅਪਾਇੰਟਮੈਂਟ ਲੈਣੀ ਹੈ ਜੀ, ਉਹ 647-9947-2346 ਤੇ ਗੱਲਬਾਤ ਕਰ ਸਕਦੇ ਨੇ। ਤੇ ਅਗਲੀ ਵਾਰ ਸਟੂਡੀਓ 'ਚ ਫੇਰ ਕਾਲ ਕਰਨ ਵਾਸਤੇ ਨੰਬਰ ਰਹੇਗਾ ਜੀ 905-673-3337। ਫਸਟ ਕੰਮ ਜਿਸ ਤਰ੍ਹਾਂ ਤੁਸੀਂ ਜਲਦੀ ਕਾਲ ਕਰਿਓ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਾਰੀ ਜਲਦੀ ਆਵੇ। ਸਾਡਾ ਪ੍ਰੋਗਰਾਮ 7 ਵਜੇ ਸ਼ੁਰੂ ਹੋ ਜਾਂਦਾ ਹੈ, 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਸਾਡਾ ਪ੍ਰੋਗਰਾਮ ਹੁੰਦਾ ਹੈ। ਹੁਣ 2 ਵਜੇ ਇਜਾਜ਼ਤ, ਮਿਲਾਂਗੇ ਅਗਲੇ ਸੰਡੇ ਫੇਰ ਦੁਬਾਰਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ। ਅਗਰ ਅਪਾਇੰਟਮੈਂਟ ਲੈਣ ਵਾਸਤੇ ਕਾਲ ਕਰਨੀ ਹੈ ਜੀ, ਤੁਸੀਂ ਕਰ ਸਕਦੇ ਹੋ 647-9147-2346 ਤੇ। ਸਾਰਿਆਂ ਨੂੰ ਜੀ ਹੈਪੀ ਸੰਡੇ, ਹੱਸਦੇ ਵਸਦੇ ਰਹੋ ਜੀ, ਖੁਸ਼ ਰਹੋ, ਤਰੱਕੀਆਂ ਕਰੋ, ਬੀ ਪੋਜ਼ਿਟਿਵ, ਬੀ ਹੈਪੀ ਐਵਰੀ ਟਾਈਮ। ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।